0: ਹਰੀ ਪੁਰਸ਼ ਕਹਿੰਦੇ ਨੇ ਵੀ ਯਾਦ ਕਰੋ ਕਿਸ ਨੂੰ ਲਕਸ਼ ਨੂੰ, ਲਕਸ਼ ਕੀ ਹੈ? ਪਰਮਾਤਮਾ। ਲਕਸ਼ ਕੀ ਹੈ? ਈਸ਼ਵਰ। ਇਹ ਭੁੱਲਿਆ ਹੋਇਆ ਕਰੀਬਨ ਕਰੀਬਨ ਸਾਰੀ ਕਾਇਨਾਤ ਨੂੰ ਭੁੱਲਿਆ ਹੋਇਆ। ਕੀ ਹੋਇਆ? ਕੋਈ ਕਰੋੜਾਂ ਵਿੱਚ ਇੱਕ ਅੱਧ ਮਨੁੱਖ ਨੂੰ ਲਕਸ਼ ਦਾ ਪਤਾ, ਲਕਸ਼ ਦੀ ਸਮਝ ਹੈ, ਬਾਕੀਆਂ ਨੂੰ ਨਹੀਂ ਹੈ। ਜਿਸ ਜਿਸ ਨੂੰ ਵੀ ਲਕਸ਼ ਦਾ ਬੋਧ ਨਹੀਂ ਹੈ, ਮਹਾਰਾਜ ਕਹਿੰਦੇ ਨੇ ਉਹਦਾ ਸੰਸਾਰ ਤੇ ਆਉਣਾ ਵਿਅਰਥ ਹੈ, ਫਿਜ਼ੂਲ ਫਿਜ਼ੂਲ ਜੀ ਰਿਹਾ, ਵਿਅਰਥ ਜੀ ਰਿਹਾ। ਇਸ ਤਰ੍ਹਾਂ ਇਸ ਵਿਚਾਰਧਾਰਾ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਰੰਭ ਕਰਦੇ ਨੇ। ਮੈਂ ਅਰਜ ਕਰਾਂ, ਸਾਰਥਿਕ ਹੈ ਉਸ ਮਨੁੱਖ ਦਾ ਜੀਵਣਾ ਜਿਹਨੂੰ ਲਕਸ਼ ਦੀ ਸਮਝ ਹੈ ਤੇ ਜੀਵਨ ਲਕਸ਼ ਦੀ ਤਰਫ ਜਾ ਰਿਹਾ ਹੈ। ਲਕਸ਼ ਦੀ ਕੋਈ ਸਮਝ ਹੀ ਨਹੀਂ ਹੈ, ਤੇ ਜਦ ਸਮਝ ਹੀ ਨਹੀਂ ਹੈ ਤਾਂ ਫਿਰ ਜੀਵਨ ਉਸ ਪਾਸੇ ਨਹੀਂ ਜਾ ਸਕਦਾ। ਚੰਗੇ ਚੰਗੇ ਜਿਨ੍ਹਾਂ ਨੂੰ ਅਸੀਂ ਸਤਸੰਗੀ ਕਹਿੰਦੇ ਹਾਂ, ਪ੍ਰੇਮੀ ਕਹਿੰਦੇ ਹਾਂ, ਨਿਤਨੇਮੀ ਕਹਿੰਦੇ ਹਾਂ, ਇਹਨਾਂ ਦੇ ਵੀ ਜੀਵਨ ਦਾ ਲਕਸ਼ ਪਰਮਾਤਮਾ ਨਹੀਂ ਹੈ, ਨਹੀਂ। ਇਹਨਾਂ ਨੇ ਵੀ ਸਾਧਨ ਨੂੰ ਹੀ ਲਕਸ਼ ਸਮਝਿਆ ਹੋਇਆ ਹੈ ਤੇ ਕਿਸੇ ਹੱਦ ਤੱਕ ਜੋ ਲਕਸ਼ ਪਰਮਾਤਮਾ ਹੈ ਇਹਨੂੰ ਸਾਧਨ ਦੀ ਤਰ੍ਹਾਂ ਵਰਤਦੇ ਨੇ ਵੀ ਹੇ ਪ੍ਰਭੂ ਤੂੰ ਇਹ ਕਰੀ, ਤੂੰ ਇਹ ਕਰੀ, ਤੂੰ ਇਹ ਕਰੀ। ਇਹ ਨਹੀਂ ਕਿ ਹੇ ਪ੍ਰਭੂ ਤੂੰ ਮਿਲੇ, ਉਸ ਦਾ ਮਿਲ ਜਾਣਾ ਸਭ ਕੁਛ ਦਾ ਮਿਲ ਜਾਣਾ ਹੈ। ਉਹਦੀ ਪ੍ਰਾਪਤੀ ਸਭ ਕੁਛ ਦੀ ਪ੍ਰਾਪਤੀ ਹੈ। ਠੀਕ ਕਹਿੰਦਾ ਇੱਕ ਸੂਫੀ, ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੈ ਹੱਥ ਮੇਰੇ, ਇਸ ਦੁਆ ਕੇ ਬਾਅਦ। ਕਹਿੰਦਾ ਜਿਸ ਦਿਨ ਦਾ ਮੈਂ ਰੱਬ ਨੂੰ ਮੰਗਿਆ ਹੁਣ ਹੋਰ ਕੁਛ ਮੰਗਣਾ ਚੰਗਾ ਹੀ ਨਹੀਂ ਲੱਗਦਾ। ਰੱਬ ਕੋਲ ਕੀ ਮੰਗਿਆ? ਮੈਂ ਰੱਬ ਨੂੰ ਹੀ ਮੰਗਿਆ, ਹੋਰ ਕੁਛ ਨਹੀਂ ਮੰਗਿਆ। ਪਰਮਾਤਮਾ ਕੋਲੋਂ ਕੀ ਮੰਗਿਆ? ਪਰਮਾਤਮਾ ਕੋਲੋਂ ਪਰਮਾਤਮਾ ਨੂੰ ਹੀ ਮੰਗਿਆ। ਬੜਾ ਸਿਆਣਾ ਹੋਵੇਗਾ, ਸੂਝਵਾਨ ਹੋਵੇਗਾ, ਇਹੀ ਸਿਆਣਾ ਹੈ। ਬਾਕੀ ਸਭ ਮੂਲ ਨੇ ਜੋ ਪਰਮਾਤਮਾ ਕੋਲੋਂ ਹੋਰ ਹੋਰ ਤੇ ਮੰਗ ਲੈਂਦੇ ਨੇ ਪਰ ਪਰਮਾਤਮਾ ਨੂੰ ਨਹੀਂ ਮੰਗਦੇ, ਤੇ ਜਿਹੜੇ ਹੋਰ ਹੋਰ ਮੰਗਦੇ ਨੇ ਸਭ ਕਹਿੰਦੇ ਨੇ ਮੰਮਾ ਮੰਗਣ ਹਾਰ ਇਆਣਾ। ਇਹ ਸਭ ਇਆਣੇ ਨੇ, ਬੱਚੇ ਨੇ, ਨਾਦਾਨ ਨੇ, ਨਾ ਸਮਝ ਨੇ। ਮੰਮਾ ਮੰਗਣ ਹਾਰ ਇਆਣਾ, ਇਆਣੇ ਨੇ ਖਿਡੌਣੇ ਹੀ ਮੰਗਣੇ ਨੇ। ਕਈ ਦਫਾ ਖਿਡੌਣਿਆਂ ਦੀ ਮਮਤਾ ਕਰਕੇ, ਖਿਡੌਣਿਆਂ ਦੀ ਪਕੜ ਕਰਕੇ ਮਾਂ ਨੂੰ ਵੀ ਭੁੱਲ ਜਾਂਦਾ, ਪਿਓ ਨੂੰ ਵੀ ਭੁੱਲ ਜਾਂਦਾ। ਜ਼ਰਾ ਵੱਡਾ ਹੋ ਗਿਆ, ਖਿਡੌਣੇ ਵੱਡੇ ਹੋ ਗਏ ਨੇ, ਹੁਣ ਪਰਿਵਾਰ ਕਰਕੇ ਨਿਰੰਕਾਰ ਨੂੰ ਹੀ ਭੁੱਲ ਗਏ, ਹੁਣ ਪਦਾਰਥਾਂ ਕਰਕੇ ਪਰਮਾਤਮਾ ਨੂੰ ਹੀ ਭੁੱਲ ਗਿਆ। ਪਰਮਾਤਮਾ ਕੋਲੋਂ ਅਗਰ ਕੁਛ ਮੰਗਣ ਵਾਸਤੇ ਵੀ ਜਾਂਦਾ, ਕਿਸੇ ਮੰਦਰ ਮਸਜਿਦ ਗੁਰਦੁਆਰੇ ਕੋਈ ਸਾਧਨਾ ਵੀ ਕਰਦਾ, ਜਪ ਤਪ ਵੀ ਕਰਦਾ, ਪਰਮਾਤਮਾ ਕੋਲੋਂ ਮੰਗਦਾ, ਪਰਮਾਤਮਾ ਨੂੰ ਛੋੜ ਕੇ ਸਭ ਕੁਛ ਮੰਗਦਾ, ਸਭ ਕੁਛ ਮੰਗਦਾ ਇੱਕ ਪਰਮਾਤਮਾ ਨੂੰ ਛੋੜ ਕੇ। ਜਿਹੜਾ ਜਿਹੜਾ ਮੰਗਦਾ ਹੈ ਔਰ ਜੋ ਕੁਛ ਮਨੁੱਖ ਮੰਗਦਾ ਹੈ ਉਹ ਤੇ ਗੁਰਬਾਣੀ ਕਹਿੰਦੀ ਉਹ ਬਿਨਾਂ ਮੰਗਿਆ ਹੀ ਦੇ ਰਿਹਾ। ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਦਿਓ। ਸਾਡੀ ਮਿਹਨਤ ਕੋਈ ਵੀ ਸੰਸਾਰੀ ਅਜਾਈ ਨਹੀਂ ਜਾਂਦੀ, ਔਰ ਜੋ ਸਾਡੀ ਪ੍ਰਾਲਭਤ ਹੁੰਦੀ ਉਹ ਤਾਂ ਮਿਲਦਾ ਜਾ ਰਿਹਾ, ਬਿਨਾਂ ਮੰਗਿਆ ਹੀ ਮਿਲਦਾ ਜਾ ਰਿਹਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਮੰਗਣ ਮੰਗ ਮੰਗ ਮੰਗਣ ਮੰਗ ਸੋ ਇੱਕ ਹੈ ਮੰਗ, ਉਸ ਇੱਕ ਨੂੰ ਹੀ ਮੰਗ ਛੱਡ, ਬਾਕੀ ਬਸ ਉਸ ਇੱਕ ਨੂੰ ਛੱਡ ਕੇ ਹੀ ਸਭ ਕੁਛ ਮੰਗਦੇ ਹਾਂ। ਚੰਗੇ ਚੰਗੇ ਸਤਸੰਗੀ ਨਿਤਨੇਮੀ ਪ੍ਰੇਮ, महाराज कहने ने मांग न मांग सो एक है मां नानक जाते परे परा सारे धंधिया तो सारे दुखा तो मुक्त हो जाए उस एक नो मंग सब कुछ खुदा से मांग लिया खुदा को मांग कर उठते नहीं हैं हाथ मेरे इस दुआ के बाद कहिंदा जिस दिन का मैं ए मंगया है हुण होर कुछ भी मंगना चंगा नहीं लगता पर परमात्मा लक्ष होवे तां ऐसा हुंदा है सत्संग कीता होया किसदा सफल जिन्हें जीवन का लक्ष्य परमात्मा नूं समझ लिया सत्संग कीता सफल होया ते जन्म किसदा सफल होया जिहदा जीवन लक्ष्य तक पहुंच गया ये दो तरह की सफलता है पहली सफलता कीर्तन सुनन दी कथा सुनन दी जप तप करन दी दान पुन करन दी सत्संग विच जाण दी सफलता किस दिन सफलता जिस दिन जीवन का लक्ष्य केवल गुरु नूं रख दिता है परमात्मा तो ही मिल इते सत्संग का फल मिल गया समझ मिल गई पता चल गया पर संसार से आया ए मिलिया होया जन्म ए कदों सफल होवेगा जद जीवन लक्ष्य तक पहुंच गया एक समझना है एक प्राप्त करना है जिनू जानना है उन्हों प्राप्त करना है जिनू प्राप्त करना है उन्हों पहले जानना है ऐसा कुछ ख्याल मेरे पातशाह ने इस वाक विच दिता है उस परमात्मा तो बिना जो जो भी मंगना है तो किसी होर चीज नूं लक्ष्य रखना है इस पावन पवित्र वाक विच मेरे पातशाह ने उदाहरण प्रमाण दृष्टांत बड़े सुंदर दिते ने बड़े प्रबल दिते ने इस वास्ते उस सारे दृष्टांत भी आप जी के सामने खोलिए लड़ीवार आप वाक नूं सरवण करो प्यार नाल आखो सतनाम श्री
1: ਤੁਡੀ ਮਹੱਲਾ ਪੰਜਵਾ ਮਨੁੱਖ ਬਿਨ ਬੂਝੇ ਵਿਰਥਾ ਆਇਆ
0: ਮਨੁੱਖ ਜੀਵਨ ਦੇ ਲਕਸ਼ ਨੂੰ ਸਮਝੇ ਬਿਨਾਂ ਵਿਅਰਥ ਆਇਆ ਇਹਦਾ ਜਨਮ ਵਿਅਰਥ ਗਿਆ ਇਹਦਾ ਸੰਸਾਰ ਤੇ ਆਉਣਾ ਵਿਅਰਥ ਇਹਦਾ ਜੀਵਣਾ ਵਿਅਰਥ ਜੇ ਲਕਸ਼ ਦਾ ਨਹੀਂ ਪਤਾ ਜੇ ਲਕਸ਼ ਦੀ ਨਹੀਂ ਸਮਝ ਹਾਂਜੀ
1: ਅਨਕੂ ਸਾਜ ਸ਼ਿਗਾਰ ਬਹੁ ਕਰਤਾ ਜੋ ਮ੍ਰਿਤਕ ਉਡਾਇਆ
0: ਜਿਤਨਾ ਬਾਕੀ ਸਾਜੋ ਸਮਾਨ ਹੈ ਜੋ ਕੁਛ ਵੀ ਹੈ ਤੇ ਜਿਤਨਾ ਆਪਣਾ ਤਨ ਸਵਾਰਦਾ ਹੈ ਮਹਾਰਾਜ ਕਹਿੰਦੇ ਨੇ ਸਭ ਕੁਛ ਮੁਰਦੇ ਦਾ ਸ਼ਿੰਗਾਰ ਹੈ ਹੋਰ ਕੁਛ ਵੀ ਨਹੀਂ ਮੁਰਦੇ ਦਾ ਸ਼ਿੰਗਾਰ ਸ਼ਾਇਦ ਆਪ ਨੂੰ पता होवे यूरोप दे देशां विच ते कुछ एशिया दे देशां विच एक बहुत वड्डा धंधा है मुर्दियां नूं शिंगारना बड़ा वड्डा धंधा है क्यों चाइनीज लोग कोरिया थाईलैंड दे लोग मुर्दे नूं 10-15 दिन 20 दिन घर विच रखदे हैं उसनूं बहुत चंगा समझिया जांदा है जिहड़ा जितने ज्यादा दिन तक मुर्दे नूं घर विच रखे सब तो वड्डा खर्चा भी मरण ते है यूरोप दे देशां विच अंतम संस्कार दी बकायदा डेट गौरमेंट वालों मिलदी है हॉस्पिटल तो मिलदी है 5 दिन बाद 10 दिन बाद महीने बाद इतने दिन तक ਉਹ ਮੁਰਦਾ ਮੁਰਦਾ ਘਰ ਵਿੱਚ ਰਹਿੰਦਾ ਹੈ ਅੰਤਿਮ ਸੰਸਕਾਰ ਵਾਲੇ ਦਿਨ ਘਰ ਵਿੱਚ ਲਿਆਇਆ ਜਾਂਦਾ ਸਾਰੇ ਦਰਸ਼ਨ ਕਰਦੇ ਨੇ ਫਿਰ ਲੈ ਜਾਂਦੇ ਥਾਈਲੈਂਡ ਵਿੱਚ ਇੱਕ ਦੋ ਸਮਾਗਮ ਮੈਨੂੰ ਦੇਖਣ ਨੂੰ ਮਿਲੇ ਕਿਉਂਕਿ ਇੱਕ ਪਤਵੰਤਾ ਸਿੰਘ ਉਹਨਾਂ ਦਾ ਦੋਸਤ ਚਲਾਣਾ ਕਰ ਗਿਆ ਸੀ تے میں انہوں کہا میں کہ تھائی لینڈ واسیاں دی میں انتم کریا دیکھنے ایک ہی کر دینا یہ لوگ کی کر دینا میں نے کہنے لگے مسکین جی آج انتم کریا نہیں ہونے ہوتے بھی پنجی دن مردہ کرتے رہے گا تے بھی پچی دن کرتے بیٹھک چل دیئے سویرے تے شام برادری دے بندے آم دینے پھر بھی پچی دن انہوں نے سویرے شام اچھے تو اچھا پکوان کھلایا جاندہ ہے جو ویاہ شادیاں چھو بھی نہیں آم دے اس وقت سے مرن تے خرچ جاتا ہے اور انہوں نے پروہت پندت کچھ پڑھ دے رہن دینے کچھ گاؤں دے رہن دینے لکی آم دینے گھنٹا ادھا گھنٹا بیٹھ دینے چلے جان دینے کھان دینے پین دینے چلے جان دینے میں کہ میں دیکھنا ہے جتھے گئے وہ کم سے کم یارہ دن ہو گئے سن کاردیج مردے نو رکھے پر جد میں دیکھے تے دنگ رہ گئے انج لگدا سی جی میں ستا ہوتے ستا ہوتے نہ کوئی چہرہ کو ملایا ہویا نہ کوئی ہاتھ پیر کو ملائے میں کہ حد ہو گئی یارہ دن ہو گئے نے گزرے یہ تینج لگ دا جو میں ستا پہ ایک آج کل دھندہ ہے ایسے کیمیکلز مردے دے اندر پا دیتے جاندے نے اس دھندہ سوار دیتا جاندہ ہے شنگار دیتا جاندہ ہے تینج لگ دا جو میں ستا پہ اے گھٹنا بھی یاد آگئی ہے کہہ گیا سنگھ صاحب گینی چیز سنگھ انتے نہیں رہے ہیڈ گرنتھی شری دربار صاحب انہوں دے رشتے دار کوئی بیگو والے رہنے سن او نوجوان کدرے جرمنی کم کردہ سے ہاتھ سے چلانا کر گیا پہ تین مہینیاں بعد لاش آئی اتھے انہا دن اجداز اتھے کتھا کر رہے اسے پھر میں نوں بزرگوار سنگھ صاحب کہنے لگے چلنا ہے میں کہ ٹھیک ہے چل دیا پر جد میں انہا کل سنیا تین مہینے بعد لاش آئی ہے پھر میں کہ ریا کی ہونا ہے تین مہینے بعد لاش آئی ہے بیگوال گئے پہنچے جس بکسے چھ لکڑ دے بکسے چھ اولاش آئی سارے ہیں دے سامنے جد اکٹھ ہویا کھولے گئی میں بھی اتھے موجود تے میں کہ ہڈیاں دے درشن ہونگے اور کی ہوئے گا سڑے آیا ماس ہوئے گا اور کی ہوئے گا گلیاں یا آندھراں ہونگیاں اور کی ہوئے گا پر نہیں جیسے بکسہ کھولے رہ گیا انج لگدا سی جی میں ستا تھا تین مہینے بعد اور بکسے بھی کھول دیا ہوا بھی لگ دیا عمر جان بھی لگ دیا شہری دی رونق آہستہ آہستہ جان لگ دیا مختصر عرض اے کراں ساری دنیا دچ ایشیا دچ یورپ دچ امریکہ کینیڈا دچ ایک دھندا ہے اور ایدی بڑی بڑی فیس لئی جاندی ہے جتنا زیادہ شنگارنا ہے اتنی زیادہ فیس دینی پے جتنے زیادہ دن رکھنا ہے اتنی زیادہ فیس دینی پے مردیاں نو شنگارن دا دھند ہے تی جد مردہ شنگاریا جاندہ ہے انج لگدا ہے جیسے زندہ ہو رہے پر گرو ارجن دیو جی مہاراج کچھ اگے دی گل کر دینے ہیں مہاراج کہنے لکش نو سمجھے بنا تے لکش دی پراپتی کیتے بنا ہر منک زندہ نہیں مردہ ہے فرق صرف اتنا ہے کچھ لاشاں چتا تے چڑیاں یعنی کچھ لاشاں چل دیاں پھر دیاں کچھ مردے قبران دے جو پہے نے کچھ مردے کران جو بیٹھے نے دکانہ تے بیٹھے کچھ مردے قبرستان دے چنے کچھ مردے بزاراں دے چکم رہے ہیں مردے ذرا شنگارے ہوئے نے سنوارے ہوئے نے مردے نے صرف تن دے تل دی زندگی دکھائی دے رہی ہے اندروں من مرد ہے ہن میں عرض کراں مردے نو جیوانا بڑا اوکھا ہے من نو جیڑا مردہ آکھیا گیا وہ اس طرح گوڑی نیند جویں عام کہندے نے نیند تے موت برابر ہے موت بھی سمبند توڑ دیندی ہے نیند بھی سمبند توڑ دیندی ہے من ستا پیا ہے پرماتما دے پرتی اس واسطے کہندے ہیں مردہ ہے پر اے مردہ زندہ ہو سکتا ہے انہوں جوایا جا سکتا ہے انہوں زندہ کیتا جا سکتا ہے انہوں اٹھایا جا سکتا ہے کیرتن دے راہیں کتھا دے راہیں ستسنگ دے راہیں جیسے لکش دی سمجھ آئے گی یہ پھر لکش دی پراپتی تو بنا رہے گا نہیں اور میں پھر دوہرا دیا اس ستسنگ دا پھل کی ہے لکش دی سمجھ آ گئی ہے جیون دا لکش پرماتما ہے جیون دا لکش ایشور ہے گرو ہے سمجھ آ گئی ستسنگ دا پھل مل گیا یہ منک ہن جب تب کیتے بنا رہے گا نہیں یہ منک ہن سادھنا لئی ود تو ود سماں کڈے گا یہ منک ہن جب تب لئی بہت بڑا سماں کڈے گا لکھ دی سمجھ نہیں آئی تو مہاراج کہندے نے پھر مردے ہی نے یہ مردے ذرا چلتے پھردے نے کدی گھر دے چاہتے نے کدی بازار دے چاہتے نے کدی دکان دے چاہتے نے کدی فیکٹری دے چاہتے نے سب چل دیا پھر دیا لاشاں مہاراج ایسا کہہ رہے ہیں اور بھی ایسا فرمان کر دیں نام بنا جیتا بیوہار گرو ارجن دیو جی نام بنا جیتا بیوہار جیوں میرے تک متھیا سنگا سارا ہار شنگار مردیاں دا سنگا مردے شنگار ہے قبرستان دے شاید اتنی قبراں نہ ہون جتنیاں چلدیاں پھردیاں قبراں دکھائی دیں کچھ بھی نہیں ہے جیون دے کچھ بھی نہیں ہے ذرا کھول کے ویکھ لینا سوائے مردمی تو ہور کچھ بھی نہیں نکلے سوارے رونے پٹن تو ہور کچھ بھی نہیں نکلے کھول کے دیکھ لینا میں اکثر عرض کرتا ہوں نا ہر منک نے پتہ نہ کتنا رونا چھپایا ہویا کتنا دکھ چھپایا ہویا یہ ہس دے مسکران دے چہرے پتہ نہیں کتنا رونا چھپائی بیٹھے یہ چمک دے تے چپڑے متھے کتنا کلیش چھپائی بیٹھے نے یہ گھروں دی خاموشی پتہ نہیں کتنے بھانبڑا نو چھپائی بیٹھی ہے بس یہ چلدیاں پھردیاں لاشاں یہ قبراں اے شمشان گھاٹ مہاراج اس طرح کہندے نے پاویں کتنا شنگارے آیا ہے کتنا ساز و سمان ہے کتنی دھن سمپدا ہے مہاراج کہندے نے دھیان نال اس نو وچارنا ہے مردہ شنگارے آیا ہے مردہ شنگارے آیا ہے زندہ نہیں ہے زندہ تے تاں ہو سکدا سی سو جی ویا جس من وسیا سوئے نانک اور نہ جیوے کوئی نہیں جیوتا باقیاں دے من تے مرے ہوئے نے اس مرے ہوئے من نو اس طرح لینا چونکہ تارکک ترک کر سکتا ہے تن دے تل تے جو مر گیا ہے زندہ نہیں ہو سکتا نہیں ہو سکتا چلو میں ایک تھانو گھٹنا بھی سناواں سنگاپور دے وچ گھٹنا گھٹی ایک چنگے دھناڑ دا نوجوان لڑکا چلانا کر گیا سنگھ یہ گھٹنا بڑی مشہور ایتھوں ہی امرتسر دے نکٹوں سنت گئے ہوئے سن اپنے آپ نو سنت کہندے سن لوکی مندے نے اس طرح دے سنتاں نو ہی سنت آکھیا جاندا ہے منیا جاندا ہے گرو گوبند سنگھ دا باڑا تے اتار کے انہاں نے باڑا اپنا دتا ہویا انہوں نے کیا اس نو گھر دے چ رکھو شیشے دے بکسے چ اگلے سال میں آواں گا اس نو زندہ کراں گا ਮਲੇਸ਼ੀਆ ਸਿੰਘਾਪੁਰ ਵਿੱਚ ਇਹ ਘਟਨਾ ਬੜੀ ਮਸ਼ਹੂਰ ਹੋਈ। ਜਿੰਦਾ ਕਰਾਂ ਹੁਣ ਬਦਕਿਸਮਤੀ ਸਮਝ ਲਓ, ਮੈਂ ਉਹਨਾਂ ਦੇ ਨਾਲ ਕਿਧਰੇ ਉੱਥੇ ਹੀ ਸੀ ਤੇ ਉਸੇ ਗੁਰਦੁਆਰੇ ਕਥਾ ਕਰ ਰਿਹਾ ਸੀ ਜਿੱਥੇ ਉਹ ਆਏ। ਮੈਂ ਕਹਿ ਬੈਠਾ, ਮੈਂ ਕਿ ਸਾਲ ਬਾਅਦ ਇਹਦੀਆਂ ਹੱਡੀਆਂ ਵੀ ਨਹੀਂ ਲੱਭਣੀਆਂ। ਆਖਦਾ ਪਿਆ ਸੰਤ ਆਖੇ ਪਿਆ ਤੋ ਤਣਾਅ ਖੜਾ ਹੋ ਗਿਆ, ਮੇਰੇ ਨਾਲ ਝਗੜਾ ਸ਼ੁਰੂ ਹੋ ਗਿਆ। ਕਹਿਣ ਲੱਗੇ ਸਾਲ ਉਡੀਕੇ ਬਿਨਾ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ? ਮੈਂ ਕਿਹਾ ਮੈਂ ਕਹਿ ਸਕਦਾ, ਰੱਬੀ ਨਹੀਂ ਹੈ, ਈਸ਼ਵਰੀ ਨਹੀਂ ਹੈ, ਪ੍ਰਾਣ ਨਿਕਲ ਚੁੱਕੇ ਨੇ, ਡਾਕਟਰਾਂ ਨੇ ਕਹਿ ਦਿੱਤਾ ਹੈ ਮੁਰਦਾ ਹੈ, ਨਹੀਂ ਜ਼ਿੰਦਾ ਹੋਏਗਾ, ਨਹੀਂ ਹੋਏਗਾ। ਸਾਲ ਬਾਅਦ ਉਹ ਕਹਿੰਦੇ ਨੇ ਜ਼ਿੰਦਾ ਕਰਾਂਗਾ। ਮੈਂ ਕਿਹਾ ਸਾਲ ਬਾਅਦ ਸ਼ਾਇਦ ਇਸਦਾ ਮਾਸ ਵੀ ਨਾ ਲਵੇ, ਹੱਡੀਆਂ ਵੀ ਨਾ ਲਵੇ। ਇਹ ਤਣਾਅ ਕਾਫੀ ਵਧਿਆ, ਮੈਨੂੰ ਬੜਾ ਬੁਰਾ ਵਾਲਾ ਆਖਿਆ ਤੇ ਉਹ ਜਿਨ੍ਹਾਂ ਦਾ ਲੜਕਾ ਗੁਜ਼ਰਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਇਹ ਸੰਤ ਸਰਾਪ ਦੇ ਦੇਣਗੇ, ਤੇ ਮੈਂ ਕਿਹਾ ਫਿਰ ਸਮਝ ਲੈਣਾ, ਮੈਨੂੰ ਸਰਾਪ ਲੱਗ ਜਾਏ ਤੇ ਫਿਰ ਸੱਚ ਸਮਝ ਲੈਣਾ, ਤੇ ਜੇ ਨਾ ਲੱਗੇ ਤਾਂ ਫਿਰ ਮੇਰੀ ਗੱਲ ਨੂੰ ਸੱਚ ਸਮਝਣਾ। ਉਹਨਾਂ ਨੇ ਸ਼ੀਸ਼ੇ ਦੇ ਬਕਸੇ ਦੇ ਜਦ ਘਰ ਵਿੱਚ ਰੱਖਣ ਦਾ ਯਤਨ ਕੀਤਾ ਤੇ ਪੁਲਿਸ ਘਰ ਪਹੁੰਚ ਗਈ, ਮੁਰਦਾ ਘਰ ਦੇ ਚ ਨਹੀਂ ਰੱਖ ਸਕਦੇ ਸਿੰਘਾਪੁਰ ਦੇ ਕਾਨੂੰਨ ਦੇ ਮੁਤਾਬਕ, ਕਬਰਿਸਤਾਨ ਵਿੱਚ ਦਫ਼ਨ ਕਰਨਾ ਪਏ। ਹੁਣ ਮੁਸਲਮਾਨਾਂ ਦਾ ਕਬਰਿਸਤਾਨ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ, ਸਿੱਖ ਅਸੀਂ ਨਹੀਂ ਦਫਨਾਉਣ ਦੇਣਾ। ਈਸਾਈਆਂ ਦਾ ਕਬਰਿਸਤਾਨ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ, ਇੱਥੇ ਸਿਰਫ ਈਸਾਈ ਦਫਨ ਹੋ ਸਕਦੇ ਨੇ। ਬੋਧੀਆਂ ਦੇ ਕਬਰਿਸਤਾਨ ਵਿੱਚ ਦਫਨ ਕੀਤਾ ਤੇ ਸੰਤਾਂ ਨੇ ਕਿਹਾ ਸਾਲ ਬਾਅਦ ਜ਼ਿੰਦਾ ਕਰਾਂਗੇ, ਸਾਲ ਤੋਂ ਪਹਿਲੇ ਪਹਿਲੇ ਸੰਤ ਆਪ ਚਲਾਣਾ ਕਰ ਗਏ। ਉਹਨਾਂ ਨੂੰ ਵੀ ਸ਼ੀਸ਼ੇ ਦੇ ਬਕਸੇ 'ਚ ਰੱਖ ਕੇ ਸਵਾਰ ਕੇ ਰੱਖਣਾ ਪਿਆ, ਕਿਉਂਕਿ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਵਸੀਅਤ ਕੀਤੀ ਹੋਈ ਸੀ, ਸ਼ਾਇਦ ਸੋਚਦੇ ਹੋਣਗੇ ਦੋ ਚਾਰ ਸਾਲਾਂ ਬਾਅਦ ਮੈਂ ਜ਼ਿੰਦਾ ਹੋ ਜਾਵਾਂਗਾ, ਬਕਸੇ 'ਚ ਹੀ ਰੱਖਣਾ ਮੈਨੂੰ। ਪਰ ਚੂੰਕਿ ਉਹ ਬਹੁਤਿਆਂ ਨੂੰ ਆਪਣਾ ਚੇਲਾ ਬਣਾ ਰਹੇ, ਚੇਲਾ ਬਣਾ ਚੁੱਕੇ ਸਨ ਤੇ ਚੇਲੇ ਸਾਰੇ ਧਨਵਾਨ ਸਨ, ਤੇ ਧਨਵਾਨ ਕੋਈ ਸੌ ਦੇ 'ਚ ਇੱਕ ਅੱਧ ਕੋਲ ਅਕਲ ਆਉਂਦੀ ਹੈ, ਬਾਕੀ ਤੇ ਅਕਲ ਨੂੰ ਤਾਲੇ ਲਾ ਕੇ ਹੀ ਰੱਖਦੇ, ਬਾਕੀਆਂ ਦੀ ਅਕਲ ਤੇ ਬਸ ਧਨ ਹੀ ਆਉਂਦੀ ਔਰ ਕੁਛ ਨਹੀਂ, ਇਸ ਤੋਂ ਇਲਾਵਾ ਉਹਨਾਂ ਦੀ ਅਕਲ ਨਹੀਂ ਆਉਂਦੀ। ਮਾਇਆਦਾਰੀ ਅਤ ਅੰਨਾ ਬੋਲਾ, ਇਹ ਅੰਧੇ ਆਉਂਦੇ ਨੇ, ਨਾ ਸੱਚ ਵੇਖ ਸਕਦੇ ਨੇ ਨਾ ਸੱਚ ਸੁਣ ਸਕਦੇ ਨੇ। ਮੈਂ ਇਹ ਲਫ਼ਜ਼ ਵੀ ਕਹਿ, ਮੈਂ ਕਿਹਾ ਤੁਹਾਨੂੰ ਗੁਰਬਾਣੀ ਦੀ ਸੱਚਾਈ ਨਾ ਸੁਣਾਈ ਦੇ ਰਹੀ ਹੈ ਨਾ ਦਿਖਾਈ ਦੇ ਰਹੀ ਹੈ, ਤਾਂ ਮੈਂ ਕਿਹਾ ਗੁਰਬਾਣੀ ਦੀ ਰੋਸ਼ਨੀ 'ਚ ਕਿਹਾ ਜਾ ਸਕਦਾ ਅੰਧੇ ਹੋ। ਅੱਜ ਇਸ ਘਟਨਾ ਨੂੰ ਅੰਦਾਜ਼ਨ 25-26 ਸਾਲ ਹੋ ਗਏ ਨੇ, ਸ਼ਾਇਦ ਇਸ ਤੋਂ ਵੀ ਜ਼ਿਆਦਾ।

ਸ਼ਿਵਰਾਤਰੀ ਦਾ ਬੜਾ ਵੱਡਾ ਮੇਲਾ ਲੱਗਿਆ ਤੇ ਵੇਖਣ ਲਈ ਸਿਕੰਦਰ ਲੋਧੀ ਦੀ ਬੇਗਮ ਵੀ ਆਈ ਹੈ, ਉਹ ਵੀ ਦੇਖ ਕੇ ਗਈ ਹੈ। ਬੜੇ ਕੀਮਤੀ ਰੱਥ ਦੇ ਚ ਬੈਠ ਕੇ ਆਈ, ਪਰ ਜਿਹੜੇ ਕੱਪੜੇ ਉਸਨੇ ਪਾਏ ਸਾਰੇ ਜ਼ਰਰੀਦਾਰ ਤੇ ਉਹਦੇ ਚ ਹੀਰੇ ਤੇ ਮੋਤੀ ਜੜਤ, ਕੱਪੜਿਆਂ ਦੇ ਨੀਲਮ ਜੜਤ ਮੋਤੀ ਜੜਤ ਤੇ ਸਾਰਾ ਉਹਦੇ ਚ ਜ਼ਰਰੀ ਦਾ ਕਮਜ਼ਰੀ ਕਹਿੰਦੇ ਨੇ ਸੋਹਣੇ ਨੇ, ਸੋਨੇ ਦੀਆਂ ਤਾਰਾਂ ਨਾਲ ਸਿਲਾਈ ਹੋਈ ਇਤਨੀ ਕੀਮਤੀ ਪੁਸ਼ਾਕ। ਤੇ ਕਬੀਰ ਕਹਿੰਦੇ ਠੀਕ ਹੈ, ਪਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਕਹਿੰਦੇ ਕਹਿਣਾ ਇਹ ਚਾਹੁੰਦੇ ਆ, ਇਹ ਜਿਹੜੀ ਪਨਹਾਰੀ ਹੈ ਨਾ, ਗੰਗਾ ਤੋਂ ਪਾਣੀ ਭਰ ਕੇ ਲਿਆਂਦੀ ਹੈ ਰੋਜ਼, ਤੇ ਸਾਰਾ ਦਿਨ ਸਤਸੰਗੀਆਂ ਨੂੰ ਪਿਲਾਉਂਦੀ ਹੈ ਸਾਰਾ ਦਿਨ, ਇਹਦੇ ਕੱਪੜੇ ਪਾਟੇ ਹੋਏ ਲੀਰਾਂ ਲੀਰਾਂ, ਕਈ ਥਾਵਾਂ ਤੇ ਇਸਨੇ ਸੀਤੇ ਨੇ। ਰੱਬ ਬੜਾ ਅਨਿਆਇ ਕਰਦਾ ਹੈ, ਇਹ ਰੱਬ ਦੇ ਮਾਰਗ ਤੇ ਚੱਲਣ ਵਾਲੀ ਸਵਾਸ ਸਵਾਸ ਨਾਮ ਜਪਣ ਵਾਲੀ ਇਹਦੇ ਕੱਪੜੇ ਤੇ ਇਹ। ਉਹ ਸਿਕੰਦਰ ਲੋਧੀ ਜ਼ਾਲਮ ਬਾਦਸ਼ਾਹ ਤੇ ਫਿਰ ਉਸਦੀ ਇਹ ਬੇਗਮ, ਜੇ ਸਿਕੰਦਰ ਲੋਧੀ ਖੁਦਾ ਸ਼ਨਾਸ ਨਹੀਂ ਤੇ ਇਹਦੀ ਬੇਗਮ ਕਿੱਥੋਂ ਆਉਣੀ? ਉਹਦੇ ਕੱਪੜੇ, ਇਹ ਖੁਦਾ ਇਨਸਾਫ ਨਹੀਂ ਕਰਦਾ। ਇੱਕ ਨੂੰ ਇਤਨੇ ਕੀਮਤੀ ਕੱਪੜੇ, ਇਤਨੇ ਕੀਮਤੀ ਕੱਪੜੇ ਜੋ ਪ੍ਰਭੂ ਦੇ ਮਾਰਗ ਤੇ ਚੱਲਦੇ ਹੀ ਨਹੀਂ, ਕਿ ਜੋ ਚੱਲ ਰਹੀ ਹੈ ਪ੍ਰਭੂ ਦੇ ਮਾਰਗ ਤੇ ਉਸਦੀ ਇਹ ਹਾਲਤ। ਇਸ ਸੰਬੰਧ ਵਿੱਚ ਦੋ ਸਲੋਕ ਭਗਤ ਕਬੀਰ ਨੇ ਉਚਾਰਨ ਕੀਤੇ ਨੇ, ਆਪ ਜੀ ਦੇ ਸਾਹਮਣੇ ਰੱਖਾਂ। ਪਹਿਲਾ, ਕਬੀਰ ਹੈਂਗੇ ਬਾਹਨ ਸਘਨ ਘਨ ਛਤਰਪਤੀ ਕੇ ਨਾਲ ਮੰਨ ਲੈਂਦੇ ਹਾਂ। ਛਤਰਪਤੀ ਬਾਦਸ਼ਾਹ ਦੀ ਉਹ ਬੇਗਮ ਹੈ, ਇਸਤਰੀ ਹੈ, ਉਹਦੇ ਘਰ ਹਾਥੀ ਨੇ ਘੋੜੇ ਨੇ, ਉਹਦੇ ਤਨ ਦੇ ਕੱਪੜੇ ਬੜੇ ਕੀਮਤੀ ਨੇ, ਵਿਸ਼ਾਲ ਨੇ। ਕੱਪੜਿਆਂ ਦੇ ਰਾਹੀਂ ਗੁਨਾਹ ਹੈ। ਕਬੀਰ ਹੈਂਗੇ ਬਾਹਨ ਸਗਨ ਘਨ ਛਤਰਪਤੀ ਕੀ ਨਾਲ ਮੰਨਦੇ ਹਾਂ। ਇਹ ਛਤਰਪਤੀ ਰਾਜੇ ਦੀ ਇਸਤਰੀ ਹੈ, ਇਹਦੇ ਘਰ ਹਾਥੀ ਘੋੜੇ ਨੇ, ਸੋਨਾ ਚਾਂਦੀ ਹੈ, ਨੀਲਮ ਹੈ, ਮੋਤੀ ਨੇ, ਹੀਰੇ ਨੇ, ਬਥੇਰਾ ਕੁਛ ਹੈ, ਔਰ ਉਹਦੇ ਕੱਪੜੇ ਬੜੇ ਕੀਮਤੀ ਨੇ, ਸੁੰਦਰ ਨੇ। ਕਬੀਰ ਹੈਂਗੇ ਬਾਹਨ ਸਗਨ ਘਰ ਛਤਰਪਤੀ ਕੀ ਨਾਰ ਪਰ ਤਾਸੋ ਕੁਟੰਤਰ ਨਾ ਪੂਜੇ ਹਰ ਜਨ ਕੀ ਪਨਿਹਾਰ। ਉਹ ਜੋ ਹਰੀ ਜਨ ਦੀ ਪਨਹਾਰੀ ਹੈ, ਸਾਰਾ ਦਿਨ ਹਰੀ ਦੇ ਭਗਤਾਂ ਨੂੰ ਪਾਣੀ ਪਿਲਾਉਂਦੀ ਹੈ, ਉਹਦੇ ਜਿਹੜੇ ਕੱਪੜੇ ਨੇ, ਉਹਦੇ ਸਾਹਮਣੇ ਸਿਕੰਦਰ ਲੋਧੀ ਦੀ ਬੇਗਮ ਦੇ ਕੱਪੜੇ ਕੌੜੀਆਂ ਵੀ ਖੋਟੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਹੁਣ ਚੇਲੇ ਕਹਿਣ ਲੱਗੇ, ਭਗਤ ਜੀ ਅਸੀਂ ਤੁਹਾਨੂੰ ਦੱਸਿਆ ਨਾ, ਕੱਪੜੇ ਜ਼ਰਰੀ ਨਾਲ ਸਿਲੇ ਹੋਏ ਨੇ, ਜ਼ਰਰੀ ਦਾ ਕੰਮ ਹੈ, ਨੀਲਮ ਤੇ ਮੋਤੀ ਜੜਤ ਨੇ, ਹੀਰੇ ਜੜਤ ਨੇ, ਤੁਸੀਂ ਐਵੇਂ ਹੀ ਕਹਿ ਦਿੱਤਾ ਉਹ ਕੱਪੜੇ ਕੁਛ ਨਹੀਂ, ਉਹ ਬੇਗਮ ਕੁਛ ਨਹੀਂ, ਇਹ ਪਨਹਾਰੀ, ਇਹਦੀ ਮਹਿਮਾ ਗਾਇਨ ਕਰ ਦਿੱਤੀ, ਇਹਦੇ ਚੀਥੜਿਆਂ ਦੀ ਮਹਿਮਾ ਗਾਇਨ ਕਰ ਦਿੱਤੀ। ਹੁਣ ਕਬੀਰ ਦੂਸਰੇ ਸਲੋਕ ਚ ਕਹਿੰਦੇ ਨੇ, ਸੁਣੋ ਮੇਰੇ ਕੋਲ, ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਮੈਂ ਸਰਾਜੇ ਦੀ ਇਸਤਰੀ ਨੂੰ ਕਿਉਂ ਭੰਡਿਆ, ਕਿਉਂ ਨਿੰਦਾ ਕੀਤੀ ਉਹਨੇ, ਮੈਂ ਇਸ ਨੂੰ ਕਿਉਂ ਫਟਕਾਰਿਆ, ਕਿਉਂ ਨੀਵਾਂ ਆਖਿਆ? ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ? ਇਹ ਜੋ ਹਰੀ ਦੀ ਚੇਲੀ ਹੈ, ਹਰੀ ਦੀ ਪਨਹਾਰਨ ਹੈ, ਮੈਂ ਇਸ ਨੂੰ ਮਾਣ ਕਿਉਂ ਦਿੱਤਾ ਇਤਨਾ, ਔਰ ਉਸ ਤੇ ਫਟਕਾਰ ਕਿਉਂ ਪਾਈਏ ਇਤਨੇ? ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ? ਉਹ ਮਾਂਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾ। ਉਹਦੇ ਕੀਮਤੀ ਕੱਪੜਿਆਂ ਵਿੱਚ ਹੰਕਾਰ ਹੈ, ਵਾਸ਼ਨਾ ਹੈ, ਇਹਦੇ ਚੀਥੜਿਆਂ ਵਿੱਚ ਪ੍ਰਭੂ ਦਾ ਨਾਮ ਹੈ, ਹਰੀ ਦਾ ਨਾਮ ਹੈ।

0: मैं इन चीखड़ियां नमस्कार करता। हरी का नाम है उत्थे ते हंकार है, नुमाइश है, वासना है। इसनों भगत कबीर जी इंज कहते हैं, वेद पढ़े पढ़ पंडित मोए रूप देख देख नारी। लोग किस तरह अपना समा बतीत करते हैं, जिंदगी गवांदे हैं, बस वेद पढ़ते रह गए। वेदां दे विच जो कुछ है वह होने की कोशिश ना की। इकबाल कहते हैं, तुझे किताब से फरोग नहीं कि तू किताबे हुआ है, साहेब दे किताब नहीं। फिर मैं पंक्तियां थोड़े सामने रखने लगा, फारसी नुमा उर्दू। तुझे किताब से फरोग नहीं के तू किताब हां है, साहिब दे किताब नहीं। तू किताब नू पढ़न वाला है, किताब दे विच जो कुछ है ओ तू नहीं है। तू कुरान नू पढ़न वाला है, कुरान दे विच जो कुछ है ओ तू नहीं। तू वेदां नू पढ़न वाला है, वेदों के विच जो कुछ है वह तो नहीं। तू सिर्फ बाणी का पाठ करने वाला है, बाणी जिस दुनिया की गल कर दी है उस दुनिया का वासी तो नहीं, वो तेरे विच नहीं। मुर गए पंडित सिर्फ वेद पढ़ पढ़ के, वेदों के जो कुछ है वह होने की कोशिश ही ना की। रूप देख देख नारी, दो दफा शब्द वरते हैं। रूप पहले अपना देखना, शेष च बड़ा टाइम जाया करना, फिर दिखाना, इसे च स्त्रियां खप गई। कबीर इंज कह रहे, इसे च स्त्री जात खप गई, इसे च स्त्री जात ने अपना समा बर्बाद किया, इसे दे ची अपनी जिंदगी गवाई। रूप देख देख नारी, अपना रूप शीशे च देख देख के, फिर जगत नू दिखा दिखा के जिंदगी बर्बाद की थी स्त्री ने, औरत ने। धन गुरु अर्जन देव जी महाराज कहते ने, बड़ा श्रृंगार किया, तन बड़ा संवारिया, कपड़े बड़े सुंदर पहने, गहना गट्टा बहुत, पति है कोई नहीं करते। तो हम पूछ रहे, सारा हार श्रृंगार कह दे रही थे होंगे ही पति ले। इतों ही पता चलता है ये बहुत कुछ दिखाने वास्ते होंगे, दिखाने वास्ते। मैं तो कई दफा ऐसा देखो घर दे इतने डरावणियां जीव बनिया रहा, पर बाहर निकलन तो पता नहीं आसमान दियां परियां आ जा, मैं कह देना ये घर दे बोतणियां बनिया रहा। मतलब है परी होना जगत में दिखाना है, तो पोतणी होना घर दे वास्ते, करते वास्ते। माफ कर देना, मैं आप ग्रस्तियां कहो गए गल वधा के की है, पर मैनू यह प्रमाण गुरु अर्जन देव जी ना दें दे, फिर इतनी कहने की हिम्मत नहीं सी। बड़ा श्रृंगार किया, बड़े कपड़े पहने, बड़े गहने पहने, पति तो है कोई नहीं। एक तो सुहागन पति है कोई नहीं, दूजा एक होर उदाहरण कबीर देंगे ने, कुआर कन्या जैसे करत सिंगारा, क्यों रलिया माने बाग बता। एक दूजा उदाहरण भी देंगे ने। तो फिर गुरु अर्जन देव जी महाराज कहने ने, कर आवरण सवारी सेजा, कौन थाट बनाया, केस संवारे, तन ते सुंदर कपड़े पहने, गहना पहनिया। जितना हार श्रृंगार से उस नाल अपने तन नु सवारे। हां जी,
1: संग ना पायो अपने भरते, देख देख दुख पाया।
0: कौन पति नु प्राप्त नहीं किया, पति है कोई नहीं। तो हुण श्रृंगार तन का भार बन गया, हुण श्रृंगार तन का बोझ बन गया। सारे पदार्थ, धन संपदा, दुनिया के सारे सुख उस लोग बोझ होंगे ने, बोझ उठाते ने। ढोंदा तो है जिदे हिरदे प्रभु का नाम मिलेगा, ईश्वर की भक्ति नहीं है, बस एक बोझ चुकी फिर है। बड़ी चिंता, बड़ी चिंता, जिस ग्रह बहुती तिस ग्रह चिंता। बड़िया मैल मारियां, बड़िया धन संपदा, बड़े गहने गठे, सिर से बोझ चुकी फिर है, भार चुकी फिर है, क्योंकि हिरदा चिंतन तो खाली है, हिरदे च चिंता ही चिंता है, चिंता ही चिंता है। तो इस तरह का दुख महसूस होया क्योंकि जिस लई हार श्रृंगार सी ये सारे साधन सन, पदार्थ परिवार धन संपदा लक्ष्य ते परमात्मा सी होते है कोई नहीं। तो फिर देख देख दुख पाया, परिवार में वेखया तां भी दुख, धन संपदा में वेखया तां भी दुख, मेल माड़िया देखया तां भी जो है दुख, क्योंकि सखणिया ने सारिया प्रभु दा नाम प्रभु दी बंदगी है ही नहीं। हां जी,
1: सारो दिवस मजूरी करता तो
0: सारा दिन मेहनत की थी कि सुख को मौली ला रही, मौली पीसना शुरू किया मुगदर देना ते घर की ले आया छिलके छराया छिलके चावल नहीं छिलके, इतनी मेहनत की थी ते प्राप्त की होया छिलके, यही जो है घर दे चले आया है ते हुण छिलकिया नाल की होवेगा। ईश्वर दे नाम तो बिना जो कुछ भी मनुख लियाया अपने कोल जमा कीता है सब छिलके ही छिलके ने, छराया ही है, तुख ही है, ये दाने नहीं है। जिसने पेट भरना सी, जिसने भुख मिटानी सी, ये तुख ने, ये छिलके ही छिलके ने। हां जी,
1: फेर भयो बेदारी न्याय करता काम ना आया।
0: जिन्हें बेगारी दे सिर देते पुराना जमाना हुंदा सी ना, सिक्के हुंदे सन, तांबे दे सिक्के, लोहे दे सिक्के, चांदी दे सिक्के, सोने दे सिक्के, धनाढ़ लोग सिक्कियां दी पंड वजनी हो जाती है, बड़ी भारी हो जाती है, एक जगह तो दूसरी जगह पहुंचानी होवे तो फिर मजदूर लभदे सन, ते मजदूर दे सिर ते वह पंड रख देनी लखां रुपए दी, बोझ पले वो दबिया जा रहा है पर लखां दे थों एक दमड़ी भी उसकी कोई नहीं, कुछ भी नहीं, उंज सिर दे उत्ते लखां ने पर मलकियत एक दी भी नहीं, एक दी भी नहीं। बोझ है परिवार का, पदार्थां का, धन संपदा का चुकया होया है, अंतिम समय पले एक देला भी नहीं पैंदा, कुछ भी नहीं, कुछ भी नहीं। सारी बेगार कट्ठे की थी, सारा सिर का बोझ जो है कट्ठा किया, हां सिर दे उत्ते किधरे धन की पंड वधदी जाए ते हिरदे विच धर्म वधदा जाए तो फिर बैलेंस बराबर रहता, फिर से बैलेंस बराबर है, संतुलन बराबर है। ते हिरदे विच धर्म है कोई नहीं, सिर दे उत्ते धन की पंड वध गई है, महाराज कहिंदे ने बेगार है, जिस दिन यह तन नहीं रहेगा यह पंड भी इतने रह जाएगी, यह खाली जाएगा, ये बेगार से ये तेने सिर का बोझ इसने चुकया, एवं निकमी चिंता सहेड़ी। हाँ जी,
1: भयो अनुग्रहो जाको प्रभ को इस हिरदा नाम वसाया।
0: जिन्होंने पूर्वले कर्म प्रालब्ध अनुसार प्रभु दी जिन्हों के अनुकंपा हो गई, कृपा हो गई, करुणा हो गई, उन्होंने अपने हिरदे विच प्रभु का नाम वसाया, उन्हों थां दिते। हां जी,
1: सार संगत का पाछा परे आओ जन नानक हर रस पाया।
0: ऐसा मनुख जिस ते कृपा हो गई, रहमत हो गई, ये सारी कृपा ये सारी रहमत उन्हों सत्संग विचों प्राप्त होई, साधु की संगत विच प्राप्त होई, गुरु की संगत विच प्राप्त होई, और हिरदे च नाम वसाया ते सुख दे घर की प्राप्ति हो गई। सुख का घर केवल परमात्मा है, परमात्मा लक्ष्य है, बाकी सब साधन ने। जिस जिसने भी साधन नू लक्ष्य बना दिता है, जिंदगी सारी तड़पदियां ते रोंदियां ही लंघदी है। सतसंग का यह फल है कि असी जीवन का लक्ष्य परमात्मा नू बना सकीए, ईश्वर नू बना सकीए। इतनी सेवा प्रवान करनी। अज रात का भी समागम है, सरदार जसपाल सिंह जी कंडा 250 अजीत नगर सुल्तान मिंड रोड 250 अजीत नगर ये सारे जथे कीर्तन करेंगे दास कथा भी करेगा ते समूह संगत लई गुरु के लंगर का भी इंतजाम है 7 तो लेके 10 बजे तक ये समागम चलेगा 8 तो 9 दास हाजरी भरेगा इस तरह बाकी सारे जथे प्रचारक ते नाल आए हुए कवि सज्जन थानू कवितावां नाल कीर्तन नाल विचारां नाल निहाल करनगे जिन्हां कोल समा होवे पहुंचण दी कृपालता करनी 250 अजीत नगर वाहिगुरु जी का खालसा वाहिगुरु जी की फतह।
2: गुरु नानक देव जी महाराज का जीवन बहुपक्षी है। उंज ते हर व्यक्ति अपनी जिंदगी का कुछ हिस्सा समाजिक रखता है, धार्मिक रखता है और जीवन दे कुछ आधार राजनीतिक ने। जीवन इन्हां तिन्हां बनेरियां दे विचों ही लंघदा है और ये तीन मजबूत चाहिए ने, महान चाहिए ने। रहबरी पुरुष, धार्मिक इंसान, पैगंबरी पुरुष असी उसनू कहिंदे आ जिसदे जीवन दे ये तिन्ने पहलू उसारू होवन और संसार नू प्रेरणा देण वाले होन, आनंद ते सुख शांति वंडण वाले होन। नानक नाम जापदा है ये इस देश दी भाषा दे चों नहीं आया है, अगमी आया है, अनाहत तो आया है, परमात्मा तो आया है। संस्कृत व्याकरण दे ज्ञानी नानक दे अर्थ इंज करदे ने ना अनेक, जे देच अनेकता नहीं, जिस देच दूजी गल नहीं, जिस देच कोई दुबदा नहीं, जो एक दी गल करदा है, एक नू सुनदा है, एक नू वेखदा है, एक नू सोचदा है और एक दी ही करदा है, एक नू सुपनियां दे च लियांदा है, एक दी ही झलक जागृत अवस्था दे च देखदा है, जेदा उपदेश एक दा है, जेदा संदेश एक दा है, उनू कहिंदे ने नानक, ना अनेक, जेदे च अनेकता है ही नहीं। गुरु नानक देव जी महाराज का कलाम भी एके तो शुरू होता है। गुरु ग्रंथ साहब जी महाराज का पहला अक्षर एक है ते गुरु नानक देव जी महाराज की सारी विचारधारा एक दे आले दुआले घूमती है, एक दी ही परिक्रमा करती है, एके दा ही अनुसरण करती है, एक नू ही सजदा करती है, एक नू ही प्रणाम करती है। गुरु ग्रंथ साहब जी महाराज दी सारी विचारधारा दरअसल एक दी विचार है और धर्म दी यही बुनियाद है कि समूह ब्रह्मंड दी अनेकता दे विचों एक नू लभया जाए, एक नू समझया जाए, एक नू वेखया जाए और एक दी प्राप्ति कीती जाए। अगर एक प्राप्त हो गया तो दुबदा खत्म, अगर एक नू वेख लिया तो फिर दुतिया नास्ती। अगर सब कुछ एक है और उस एके दे च मैं भी हां तो फिर दूजा कौन ते तीजा कौन, फिर कौन वैरी, फिर कौन दुश्मन, फिर कौन छोटा, फिर कौन वड्डा। दरअसल मनुख दियां तमाम समस्यावां दा समाधान भी यही है कि मनुख एक नाल जुड़े ते एके नू समझे। तो नानक दे अर्थ ने जेदे च अनेकता नहीं ते नानक दा उपदेश है हर एक सिमर एक सिमर एक सिमर भाई, एक दा ही चिंतन कर, एक नू अपने चेते दे च लिया, एक नू अपने विचार मंडल दे च लिया। उस पूर्ण पुरख का अनंत समाजिक पहलू भी है, राजनीतिक पहलू भी है, और दरअसल जो धार्मिक पुरुष है, जो एके नाल जुड़े है, उन्हें हर तल विच आई हुई बुराइयां नूं दूर करना। समाज के तल दे जो बुराइयां आ चुकियां सन, ते नैतिकता जो घोर अनैतिकता का रूप धारण कर चुकी सी, जगत गुरु बाबे ने उस नूं दूर करने की भरपूर कोशिश की थी। इस देश विच बल्कि सारी दुनिया विच ओ दिन खुशकिस्मत दिन सी, 1469 ईस्वी कत्तक पूर्णमासी, दरअसल भागा भरा दिन से जब महाराज दा आगमन होया, और आगमन दे नाल ही दिन ते रात सदीवी याद बन गए। वो दिन भी अमर हो गया, वो रात भी अमर होई, क्योंकि उस रात नू उस दिन नू एक अमर पुरुष दा आगमन होया। अमर पुरुष सिर्फ व्यक्तियां नू ही अमर नहीं कर दे, बल्कि दिन नू भी अमर कर देंदे ने, रात नू भी अमर कर देंदे ने, साल नू भी अमर कर देंदे ने। गुरु नानक दी याद दे नाल साल याद रहेगा, गुरु नानक दी याद दे नाल दिन याद रहेगा, रात याद रहेगी, कत्तक दी पूर्णमाशी याद रहेगी। और ए पूर्णमाशी जो अनंत काल तो आ रही सी, गुरु नानक दी आमद दे नाल अमर हो गई, महान हो गई। आप दी आगमन, आप दा आवना संसार ते इस तरह सी जैसे मसिया दी रात नूं सूरज उदय हो गया है, प्रकाशमान हो गया है। महाकवि तुलसी दा कहना है, जब जब होए धर्म की हानि, बहड़े असुर अधम अभिमानी, तब तब विवद धर प्रभु शरीरा, हरे कृपा निध सज्जन पीरा। दसम ग्रंथ देच साहिब गुरु गोबिंद सिंह जी महाराज देवाक, जब जब होए अरिष्ट अपारा, तब तब दे धरत अवतारा। जद जद संसार देच अनर्थ होंदा है, तद तद अवतारी पुरुष संसार ते आउंदे ने। और श्री कृष्ण जी दे अमरवाक ने के ऐ अर्जन, जद जद भी धर्म दी गिलानी ते हानि हुंदी है, मेरा आगमन होंदा ही रहिंदा है, मैं आउंदा ही रहना। दरअसल ओ परिपूर्ण परमात्मा ज्योतिमान किसी दे अंदर महान जोत उजागर करके जगत नू संदेश ते उपदेश देण लई आउंदा है। बहुती गर्मी, बहुती तपश, कड़कदी होई लू, इस गल दा आगमन है कि बरखा होवेगी, बरसात होवेगी। होम है, गुम है, तपश है, सेक है, लू है। सियाणे कहिंदे ने हुण बदलां दे आउण दे च देरी नहीं, हुण बरखा दे होण दे च देर नहीं है। जुल्म है, तशद्दत है, अनर्थ है, घोर अत्याचार है। तो धार्मिक पुरुष कह देंदे ने कि हुण प्रभु कोई ना कोई अवतार धारण करेगा। समाजिक तौर ते, राजनैतिक तौर ते और धार्मिक तौर ते जद ए देश पस्तियां दे खड्डे दे जाग रहा, उदों गुरु नानक दा आगमन होया, उदों गुरु नानक दा अवतार होया। तुलसा दाई दे मुखारबिंद तो निकले बचन, ए ते कोई सूर्य आया है, एते कोई आफताब आया है, जगत ते हर बच्चा रोंदा होया जन्म लेंदा है। ये ठीक है कि पशुआं दे बच्चे खामोशी नाल जन्म लेंदे ने, किसे हद तक पंछियां दे बच्चे अंडियां दे चों चहचहांदे हुए निकलदे ने, पर मनुखी बच्चा रोंदा होया ही जन्म लेंदा है। और ये रोना किसे हद तक जीवन भर कायम रहिंदा है, रोंदा होया जमदा है, ਰੋਂਦਾ ਹੋਇਆ ਜੀਵਦਾ ਹੈ ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਐ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ ਰੁਖਸਤ ਹੋਣ ਲੱਗਿਆ ਤੇ ਮੁਸਕਰਾਹਟ ਹੋਵੇ। ਅਗਰ ਰੁਖਸਤ ਹੋਣ ਲੱਗਿਆ ਮੁਸਕਰਾਹਟ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ, ਆਉਣਾ ਸਫਲ ਹੋਇਆ, ਜੀਵਣਾ ਸਫਲ ਹੋਇਆ। ਤੋ ਅਕਸਰ ਮਨੁੱਖੀ ਬੱਚੇ ਜਗਤ ਵਿੱਚ ਰੋਂਦੇ ਹੋਏ ਜਨਮ ਲੈਂਦੇ ਨੇ। ਰੂਹੇ ਜ਼ਮੀਨ ਤੇ ਇੱਕ ਐਸਾ ਕਾਰਾਮਦ ਮਹਾਨ ਪੁਰਸ਼ ਦਾ ਆਗਮਨ ਹੋਇਆ ਜੋ ਹੱਸਦਾ ਹੋਇਆ ਆਇਆ ਹੈ, ਔਰ ਤੁਲਸਾ ਹੈਰਾਨ ਹੈ ਹੱਸਦੇ ਹੋਏ ਜਨਮ। ਬਾਲਕ ਦੇ ਬੁੱਲਾਂ ਤੇ ਮੁਸਕਰਾਹਟ ਹੈ, ਚਿਹਰੇ ਤੇ ਨੂਰ ਹੈ, ਹਾਸਾ ਹੈ, ਖਿੜਖਿੜਾਹਟ ਹੈ। ਇੱਥੇ ਤੱਕ ਹੀ ਕਹਿਣਾ ਪਏਗਾ ਕਿ ਜੋ ਰੋਂਦਾ ਹੋਇਆ ਆਇਆ ਹੈ ਇਹ ਰੋਵੇਗਾ, ਇਹ ਰੁਲਾਏਗਾ, ਪਰ ਜੋ ਹੱਸਦਾ ਹੋਇਆ ਆਇਆ ਹੈ, ਮੁਸਕੁਰਾਉਂਦਾ ਹੋਇਆ ਆਇਆ ਹੈ, ਇਹਨੇ ਖੇੜੇ ਵੰਡਣੇ ਨੇ, ਇਹਨੇ ਖੁਸ਼ੀਆਂ ਵੰਡਣੀਆਂ ਨੇ, ਇਹਨੇ ਹੱਸਣਾ ਹੈ, ਇਹਨੇ ਹਸਾਉਣਾ ਹੈ, ਇਹਨੇ ਜਗਤ ਦੀ ਝੋਲੀ ਵਿੱਚ ਆਨੰਦ ਪਾਉਣਾ ਹੈ ਤੇ ਖੁਸ਼ੀਆਂ ਪਾਉਣੀਆਂ ਨੇ। ਤੋ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕੁਰਾਉਂਦੇ ਹੋਇਆ, ਹੱਸਦੇ ਹੋਇਆ। ਪਿਤਾ ਕਾਲੂ ਜੀ ਦੀ, ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸਹੁਰੇ ਪਰਿਵਾਰ ਵਿੱਚ ਹੋਇਆ। ਤ੍ਰਿਪਤਾ ਜੀ ਦਾ ਉਹਨਾਂ ਦੇ ਨਾਂ ਵਿੱਚ ਵਾਸਾ ਮਾਤਾ ਪਿਤਾ ਦੇ ਘਰ ਵਿੱਚ ਸੀ। ਬੱਚੀ ਦਾ ਜਨਮ ਹੋਇਆ ਤੇ ਨਾਨੀ ਦੀ ਰਸਨਾ ਤੋਂ ਨਿਕਲਿਆ, ਇਹ ਤੇ ਨਾਨਕਿਆਂ ਦੀ, ਨਾਨੀ ਦਾ ਬੜਾ ਪਿਆਰ ਬਈ ਇਹ ਤੇ ਨਾਨੀ ਦੀ ਹੈ, ਨਾਨੇ ਦਾ ਬੜਾ ਪਿਆਰ ਬਈ ਇਹ ਤੇ ਨਾਨੇ ਦੀ ਹੈ। ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਨਾਨੇ ਦੀ ਹੈ, ਨਾਨੀ ਦੇ ਮੂੰਹੋਂ ਨਿਕਲਿਆ ਇਹ ਨਾਨੀ ਦੀ ਹੈ, ਤੋ ਪਰਿਵਾਰ ਵਿੱਚ ਇਹ ਗੱਲ ਚੱਲ ਪਈ ਇਹ ਤੇ ਨਾਨਕਿਆਂ ਦੀ। ਨਾਂ ਪੈ ਗਿਆ ਨਾਨਕੀ, ਇਹ ਨਾਮ ਧੁਰ ਦਰਗਾਹੋਂ ਆਇਆ, ਸੁਭਾਵਕ ਆਇਆ, ਅੰਤਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ ਨਾਨਕੀ। ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਸੰਨ 1469 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਣ ਦਾਸ ਜੀ ਦੇ ਘਰ ਵਿੱਚ ਦੂਸਰੀ ਔਲਾਦ ਦਾ ਜਨਮ ਹੋਇਆ। ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਵਿੱਚ ਪਾਇਆ, ਉਸ ਮਾਸੂਮ ਨਾਨਕੀ ਦੀ ਗੋਦ ਵਿੱਚ, ਤੇ ਆਖਿਆ ਇਹ ਨਾਨਕੀ ਦਾ ਨਾਨਕ, ਇਹ ਨਾਨਕੀ ਦਾ ਵੀਰ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ ਔਰ ਇੱਕ ਨਾਮ ਮਾਤਾ ਦੀ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ, ਬਲਕਿ ਇਹਨਾਂ ਨਾਮਾਂ ਦੇ ਉੱਤੇ ਨਿਰੰਕਾਰ ਦੀ ਛਾਪ ਹੈ, ਕਰਤਾਰ ਦੀ ਛਾਪ ਹੈ, ਪਰਮਾਤਮਾ ਦੀ ਛਾਪ ਹੈ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ ਔਰ ਦੁਨੀਆਂ ਵਿੱਚ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਿਆਮਤ ਨਾਮੇ ਦੇ ਬਾਨੀ ਵਲੀ ਨਿਆਮਤ ਅਲੀ ਸ਼ਾਹ ਦਾ ਕਹਿਣਾ ਹੈ, ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਖੁਸ਼ਾ। ਜਗਤ ਵਿੱਚ ਇੱਕ ਨਾਨਕ ਨਾਮ ਦਾ ਖੁਦਾਵੰਦ ਤਾਲਾ ਦਾ ਨਜ਼ਦੀਕ ਹੀ ਖੁਦਾ ਦੇ ਰਾਜ਼ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ, ਜੋ ਦੁਨੀਆਂ ਦੇ ਉੱਤੇ ਖੁਦਾ ਦੇ ਗੁੱਝੇ ਭੇਦ ਮੁਨਜ਼ਰ ਆਮ ਕਰੇਗਾ, ਪ੍ਰਗਟ ਕਰੇਗਾ, ਔਰ ਜੋ ਇੱਕ ਸਿੱਧਾ ਤੇ ਸਰਲ ਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ। ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਕੁਸ਼ਾ। ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਆਪ ਸਹਿਜੇ ਸਹਿਜੇ ਵੱਡੇ ਹੋ ਰਹੇ ਨੇ, ਬੱਚਿਆਂ ਨਾਲ ਆਪ ਖੇਡਦੇ ਨੇ, ਪਰ ਖੇਡ ਦੇ ਵਿੱਚ ਵੀ ਧੁਨੀ ਸਤਨਾਮ ਦੀ ਲਾਉਂਦੇ ਨੇ। ਖੇਡ ਦੇ ਵਿੱਚ ਵੀ ਗੱਲ ਪਰਮਾਤਮਾ ਦੀ ਘੜ ਘੜ ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ ਔਰ ਖਿਡਾਉਣੇ ਨਾਲ ਤੇ ਮਨੁੱਖ ਖੇਡਦਾ। ਤੋ ਜਗਤ ਲਈ ਧਰਮ ਇੱਕ ਖਿਡਾਉਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ। ਇਤਨੇ ਹੋਏ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਉਣ ਦੀ ਜਾਚ ਆਈ ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਹਨਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ, ਲਿਆਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਧੇ ਕੋਲ ਬਿਠਾਇਆ, ਗੋਪਾਲ ਜੀ ਆਪ ਇਹਨਾਂ ਨੂੰ ਵਕਤ ਦੀ ਵਿੱਦਿਆ ਪੜਾਓ, ਵਕਤ ਦਾ ਗਿਆਨ ਦਿਓ, ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ ਹੈ, ਵਪਾਰ ਕਰਨਾ ਹੈ, ਹੋਰ ਪਸਾਰਾ ਇਹਨਾਂ ਨੇ ਪਸਾਰਨਾ ਹੈ, ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਵਿੱਚ ਜਦ ਗੁਰੂ ਨਾਨਕ ਦੀ ਤਖਤੀ ਦੇ ਉੱਤੇ ਗੋਪਾਲ ਪਾਂਧੇ ਨੇ ਊੜਾ ਲਿਖਿਆ ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ ਔਰ ਇਹ ਲਿਪੀ ਕੁਛ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਦੇ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ, ਬਹੁਤ ਪੁਰਾਣੀ। ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ ਔਰ ਇਸ ਢੰਗ ਦੇ ਨਾਲ ਤਮਾਮ ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਧੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸ ਦਾ ਅਰਥ। ਤੋ ਪਾਂਧਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ ਪੂਰਾ ਸ਼ਬਦ ਬਣੇ ਤੇ ਫਿਰ ਉਸਦੇ ਅਰਥ ਹੋ ਸਕਦੇ ਨੇ। ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਧਾ ਜੀ ਇਹ ਊੜਾ ਬੇਮੈਨੀ ਹੈ। ਹਾਂ ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸਦਾ ਕੋਈ ਅਰਥ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਦਮ ਆਪਣੇ ਬਸਤਰ ਝਾੜ ਕੇ ਖੜੇ ਹੋ ਗਏ ਔਰ ਕਹਿਣ ਲੱਗੇ, ਪਾਂਧਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨਾ ਔਰ ਇਸ ਦੁਨੀਆਂ ਵਿੱਚ ਮੈਂ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ, ਜਿਸ ਅੱਖਰ ਦਾ ਕੋਈ ਮਕਸਦ ਨਹੀਂ, ਜਿਸ ਅੱਖਰ ਦਾ ਕੋਈ ਅਰਥ ਨਹੀਂ, ਜਿਸ ਲਫ਼ਜ਼ ਦੇ ਕੋਈ ਮੈਨੇ ਹੀ ਨਹੀਂ, ਉਹ ਮੈਂ ਨਹੀਂ ਪੜ੍ਹਨਾ। ਆਪ ਜੈਸੇ ਚਲੇ ਨੇ ਤੇ ਪਾਂਧੇ ਨੇ ਡਾਂਟ ਕੇ ਰੋਕਿਆ, ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ, ਜੇ ਅਰਥ ਆਉਂਦੇ ਹੋਣ ਤੇ ਊੜਾ ਵੀ ਕਿਸੇ ਦਿਸ਼ਾ ਦੀ ਪ੍ਰੇਰਣਾ ਦਿੰਦੀ ਹੈ, ਐੜਾ ਵੀ ਕਿਸੇ ਮਾਰਗ ਦੀ ਸੂਚਨਾ ਦਿੰਦਾ, ਸੱਸਾ ਵੀ ਕਿਸੇ ਹੋਂਦ ਨਾਲ ਜੋੜਦਾ ਹੈ ਤੇ ਕੱਕਾ ਵੀ ਕਿਸੇ ਦੁਨੀਆਂ ਵਿੱਚ ਪਹੁੰਚਾਉਂਦਾ ਹੈ। ਤੋ ਹੈਰਾਨ ਹੋ ਗਿਆ ਪਾਂਧਾ ਔਰ ਉਹ ਕਹਿੰਦਾ ਹੈ ਇਹ ਨਾਮੁਮਕਿਨ ਹੈ, ਐਸਾ ਨਹੀਂ ਹੋ ਸਕਦਾ ਕਿ ਇੱਕ ਅੱਖਰ ਦੇ ਵੀ ਕੋਈ ਮਾਇਨੇ ਹੋਣ, ਕੋਈ ਅਰਥ ਹੋਵੇ। ਲਿਖ ਕੇ ਦੱਸੋ, ਮੈਨੂੰ ਦੱਸੋ। ਤੋ ਮੇਰੇ ਪਾਤਸ਼ਾਹ ਨੇ ਆਪਣੇ ਉਸਤਾਦ ਦੇ ਸਾਹਮਣੇ ਪੱਟੀ ਲਿਖੀ ਹੈ, ਪਾਂਧੇਜ਼ ਦੇ ਸਾਹਮਣੇ ਪੱਟੀ ਲਿਖੀ ਹੈ, ਔਰ ਇਹ ਪੱਟੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਸਾ ਰਾਗ ਦੇ ਅੰਦਰ ਦਰਜ ਹੈ, ਔਰ ਜਿਸਦਾ ਸਿਰਲੇਖ ਹੈ ਆਸਾ ਮੱਲਾ ਪਹਿਲਾ ਪੱਟੀ ਲਿਖੀ। ਗੁਰੂ ਨਾਨਕ ਨੇ ਤਖਤੀ ਲਿਖੀ, ਗੁਰੂ ਨਾਨਕ ਨੇ ਪੱਟੀ ਲਿਖੀ, ਜਿਸ ਨੂੰ ਪੜ੍ਹ ਕੇ ਪਾਂਧਾ ਸਮਾਧੀ ਦੇ ਚਲਾ ਗਿਆ। ਸੱਸੇ ਸੋਏ ਸ੍ਰਿਸ਼ਟ ਜਿਨਸਾ ਜੀ ਸਭ ਨਾ ਕਾਰਨ ਏਕ ਭਇਆ। ਐ ਪਾਂਧੇ ਤੂੰ ਸੱਸੇ ਤੂੰ ਇਹ ਪ੍ਰੇਰਨਾ ਕਿਉਂ ਨਹੀਂ ਲੈਂਦਾ ਕਿ ਉਸਨੇ ਹੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਹੀ ਸਾਜਨਹਾਰ ਹੈ। ਸੱਸੇ ਤੂੰ ਇਹ ਪ੍ਰੇਰਨਾ ਲੈ ਕੇ ਉਹ ਸਾਜਨਹਾਰ ਹੈ, ਉਹ ਸ੍ਰਿਸ਼ਟੀ ਦਾ ਰਚੈਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦੀ ਪੱਟੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ 52 ਅੱਖਰੀ ਹੈ, ਤੇ ਭਗਤ ਕਬੀਰ ਜੀ ਮਹਾਰਾਜ ਦੀ ਵੀ 52 ਅੱਖਰੀ ਹੈ। ਇੱਕ ਇੱਕ ਅੱਖਰ ਤੋਂ ਪਰਮਾਤਮਾ ਦੀ ਦਿਸ਼ਾ ਦੀ ਪ੍ਰੇਰਨਾ ਲੈਣੀ, ਜੈਸੇ ਭਗਤ ਕਬੀਰ ਵੀ ਕਹਿੰਦੇ ਉਹ ਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਇ ਨ ਮਾਨਾ, ਊੜੇ ਤੋਂ ਮੈਂ ਇਹ ਪ੍ਰੇਰਨਾ ਲਈ ਕਿ ਉਹ ਜੋ ਉਹ ਅਹੰਕਾਰ ਹੈ ਉਹ ਅਨਾਦੀ ਹੈ, ਉਹ ਮੇਟਿਆ ਨਹੀਂ ਜਾ ਸਕਦਾ, ਉਹ ਬਣਾਇਆ ਨਹੀਂ ਜਾ ਸਕਦਾ, ਉਹ ਆਕਾਰ ਤੋਂ ਰਹਿਤ ਹੈ। ਮੈਂ ਇਸ ਊੜੇ ਤੋਂ ਉਹ ਅਹੰਕਾਰ ਦੀ ਪ੍ਰੇਰਨਾ ਲਈ ਹੈ, ਮੈਂ ਇਸ ਊੜੇ ਤੋਂ ਉਹ ਅਹੰਕਾਰ ਦੇ ਨਾਲ ਜੁੜਿਆ, ਔਰ ਮੈਨੂੰ ਇਸ ਊੜੇ ਨੇ ਇੱਕ ਇਹਦਾ ਬੋਧ ਕਰਾ ਦਿੱਤਾ ਹੈ। ਦਰਅਸਲ ਕਬੀਰ ਦਾ ਤੇ ਐਸਾ ਕਹਿਣਾ ਹੈ, ਅੱਖਰ ਅੰਦਰ ਤ੍ਰਿਭੁਵਨ ਧਾਰੇ, ਅੱਖਰਾਂ ਦੇ ਵਿੱਚ ਹੀ ਤੇ ਤਿੰਨ ਲੋਕਾਂ ਦਾ ਗਿਆਨ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਗਤ ਦੇ ਸਾਰੇ ਸੰਜੋਗ ਵਿਜੋਗ ਗਿਆਨ ਧਿਆਨ, ਸੰਗੀਤ ਗਾਣਾ ਵਜਾਣਾ, ਇਹਦੀ ਸਾਰੀ ਵਿਦਿਆ ਅੱਖਰਾਂ ਦੇ ਵਿੱਚ ਹੈ। ਇਸ ਵਾਸਤੇ ਗੁੰਗਾ ਮਨੁੱਖ ਨਾ ਕਵੀ ਹੋ ਸਕਦਾ ਹੈ, ਨਾ ਦਾਰਸ਼ਨਿਕ ਹੋ ਸਕਦਾ ਹੈ, ਨਾ ਸੰਗੀਤਕਾਰ ਹੋ ਸਕਦਾ ਹੈ। ਜ਼ਿੰਦਗੀ ਦੇ ਹਰ ਪਹਿਲੂ ਦੇ ਦੁਆਰ ਗੁੰਗੇ ਲਈ ਬੰਦ ਹੋ ਜਾਂਦੇ ਨੇ, ਕਿਉਂਕਿ ਉਹਦੇ ਕੋਲ ਅੱਖਰ ਕੋਈ ਨਹੀਂ, ਆਵਾਜ਼ ਹੈ ਅਲਫਾਜ਼ ਨਹੀਂ ਹੈ, ਧੁਨ ਤੇ ਹੈ ਪਰ ਅਕਸ਼ਰ ਨਹੀਂ ਹੈ। ਤੇ ਅਕਸ਼ਰਾਂ ਦੇ ਨਾਲ ਹੀ ਤੇ ਜਗਤ ਦਾ ਗਿਆਨ ਦਿੱਤਾ ਜਾਂਦਾ ਹੈ ਔਰ ਲਿੱਤਾ ਜਾਂਦਾ ਹੈ। ਇਸ ਵਾਸਤੇ ਗੁਰੂ ਬਾਬਾ ਤੇ ਦਾਅਵੇ ਨਾਲ ਕਹਿੰਦੇ ਨੇ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਦੇ ਚ ਗੀਤ ਹੋਵੇ, ਅੱਖਰਾਂ ਦੇ ਚ ਗਿਆਨ ਹੋਵੇ, ਤੇ ਅੱਖਰਾਂ ਦੇ ਬੋਧ ਨਾਲ ਪਰਮਾਤਮਾ ਦਾ ਬੋਧ ਮਿਲੇ, ਉਹ ਅੱਖਰ ਬੇਮੈਨੀ ਨਹੀਂ ਹੋ ਸਕਦੇ। ਇੱਕ ਇੱਕ ਅੱਖਰ ਦੇ ਚ ਕੁਝ ਮਹਿਨਾ ਹੈ, ਇੱਕ ਇੱਕ ਅੱਖਰ ਕਿਸੇ ਦਿਸ਼ਾ ਦੀ ਪ੍ਰੇਰਨਾ ਹੈ, ਔਰ ਇੱਕ ਇੱਕ ਅੱਖਰ ਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਅਗਰ ਅੱਖਰਾਂ ਦਾ ਬੋਧ ਹੋਵੇ, ਉਸ ਤਖਤੀ ਨੂੰ ਪੜ੍ਹ ਕੇ, ਉਸ ਪੱਟੀ ਨੂੰ ਪੜ੍ਹ ਕੇ, ਗੁਰੂ ਨਾਨਕ ਦੀ ਬਾਂਹ ਪਕੜ ਕੇ ਪਾਂਧਾ ਪਿਤਾ ਕਲਿਆਣ ਦਾਸ ਜੀ ਪਾਸ ਆਇਆ ਔਰ ਆਖਣ ਲੱਗਾ, ਪਟਵਾਰੀ ਜੀ ਮਹਿਤਾ ਜੀ ਤੁਹਾਡੇ ਇਸ ਬਾਲਕ ਨੂੰ ਮੈਂ ਨਹੀਂ ਪੜ੍ਹਾ ਸਕਦਾ, ਔਰ ਹਕੀਕਤ ਇਹ ਹੈ, ਸੱਚਾਈ ਇਹ ਹੈ, ਇਹ ਜਗਤ ਵਿੱਚ ਪੜ੍ਹਨ ਵਾਸਤੇ ਨਹੀਂ ਆਇਆ, ਪੜਾਉਣ ਵਾਸਤੇ ਆਇਆ ਹੈ, ਇਹ ਕੁਝ ਸਮਝਣ ਲਈ ਨਹੀਂ ਆਇਆ, ਇਹ ਸਮਝਾਉਣ ਲਈ ਆਇਆ। ਜਨਮਾਂ ਜਨਮਾਂਤਰਾਂ ਦੇ ਬੰਦ ਦੁਆਰ ਅੱਜ ਇਸਨੇ ਮੇਰੇ ਖੋਲ੍ਹ ਦਿੱਤੇ ਨੇ, ਅੱਜ ਮੇਰੇ ਦੁਆਰ ਮੇਰੇ ਕਪਾਟ ਖੁੱਲ੍ਹ ਗਏ ਨੇ, ਅੱਜ ਮੈਨੂੰ ਹਕੀਕਤ ਦਾ ਬੋਧ ਹੋਇਆ, ਮੈਂ ਬਹੁਤ ਕੁਛ ਪੜਾਇਆ ਬਹੁਤ ਕੁਛ ਪੜਾਇਆ, ਪਰ ਅਫਸੋਸ ਮੈਂ ਤੇ ਇੱਕ ਅੱਖਰ ਵੀ ਨਹੀਂ ਪੜਿਆ। ਪਰ ਅੱਜ ਇਹ ਜੋ ਮੇਰੇ ਕੋਲ ਬਾਲਕ ਪੜ੍ਹਨ ਆਇਆ, ਇਹਨੇ ਮੈਨੂੰ ਬਹੁਤ ਕੁਛ ਪੜਾ ਦਿੱਤਾ, ਇੱਕ ਅੱਖਰ ਵਿੱਚ ਬਹੁਤ ਕੁਛ ਪੜਾ ਦਿੱਤਾ, ਬਹੁਤ ਸਾਰਾ ਬੋਧ ਕਰਾ ਦਿੱਤਾ, ਬਹੁਤ ਸਾਰਾ ਗਿਆਨ ਕਰਾ ਦਿੱਤਾ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਇਸ ਢੰਗ ਨਾਲ ਪਾਂਧਾ ਨਹੀਂ ਪੜਾ ਸਕਿਆ, ਤੋ ਮਜਬੂਰ ਹੋ ਕੇ ਪਿਤਾ ਕਲਿਆਣ ਦਾਸ ਜੀ ਨੇ ਮੌਲਵੀ ਪਾਸ ਬਿਠਾਇਆ ਔਰ ਆਖਿਆ, ਮੌਲਵੀ ਸਾਹਿਬ ਤੁਸੀਂ ਪਰਸ਼ੀਅਨ ਪੜਾਓ, ਇਹਨਾਂ ਨੂੰ ਫਾਰਸੀ ਪੜਾਓ। ਤਾਂ ਗੁਰੂ ਨਾਨਕ ਦਾ ਉੱਥੇ ਵੀ ਇਹੀ ਪ੍ਰਸ਼ਨ ਸੀ, ਮੌਲਵੀ ਸਾਹਿਬ ਅਲਫ ਦੇ ਮਹਿਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, ਅਲਫ ਇਹਦੇ ਕੋਈ ਮਾਇਨੇ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠ। ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ, ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ, ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ। ਤੋ ਅਲਫ ਤੇ ਕਿਸੇ ਮਾਰਗ ਦੀ ਪ੍ਰੇਰਨਾ ਹੈ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ ਹੈ, ਅਲਫ ਤੇ ਕਿਸੇ ਮੰਜ਼ਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ ਇਤਨੇ ਬਿਸਮਾਦੀ ਰੰਗ ਚ ਕਹਿ, ਇਤਨੀ ਇਕਾਗਰਤਾ ਦੇ ਚ ਕਹਿ, ਇਤਨੀ ਮਸਤੀ ਦੇ ਚ ਕਹਿ ਕਿ ਹੰਕਾਰੀ ਮੌਲਵੀ ਦਾ ਮਸਤਕ ਝੁਕ ਗਿਆ। ਔਰ ਆਪ ਨੇ ਗੁਰੂ ਨਾਨਕ ਦੀ ਕਦਮ ਬੋਸੀ ਕੀਤੀ, ਆਖਿਆ ਹਾਂ ਇਹ ਅਲਫ ਤੇ ਅੱਲਾ ਦਾ ਹੀ ਸੂਚਕ ਹੈ, ਇਹ ਅੱਲਾ ਹੀ ਅਲਫ ਦੇ ਸਮਾਇਆ ਹੋਇਆ ਤੇ ਇਹ ਅਲਫ ਹੀ ਅੱਲਾ ਨੂੰ ਪ੍ਰਗਟ ਕਰਦਾ। ਜਦ ਪਿਤਾ ਕਾਲੂ ਮਾਯੂਸ ਹੋਏ ਇਸ ਗੱਲ ਤੋਂ ਕਿ ਮੌਲਵੀ ਨੇ ਔਰ ਪਾਂਧੇ ਨੇ ਵੀ ਗੁਰੂ ਨਾਨਕ ਨੂੰ ਪੜਾਇਆ ਨਹੀਂ, ਤਾਂ ਆਪ ਨੇ ਸਵੈਮ ਕੋਸ਼ਿਸ਼ ਕੀਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੁਝ ਦੱਸੀਏ। ਪਰ ਜਿਤਨਾ ਪਿਤਾ ਕਾਲੂ ਜੀ ਜਗਤ ਬਾਰੇ ਦੱਸਦੇ ਨੇ ਉਤਨਾ ਗੁਰੂ ਨਾਨਕ ਦੇਵ ਜੀ ਜਗਤ ਦੇ ਕਰਤੇ ਬਾਰੇ ਗੱਲ ਕਰਦੇ ਨੇ। ਜਿਤਨਾ ਪਿਤਾ ਕਾਲੂ ਸੰਸਾਰ ਦੀ ਗੱਲ ਕਰਦਾ ਹੈ ਉਸ ਤੋਂ ਵੱਧ ਕਈ ਗੁਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਦੀ ਗੱਲ ਕਰਨ। ਜਿਤਨੀ ਗੱਲ ਪਿਤਾ ਕਾਲੂ ਵਪਾਰ ਦੀ ਕਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਨੀ ਹੀ ਗੱਲ ਕਰਤਾਰ ਦੀ ਕਰਨ। ਵਪਾਰ ਤੇ ਕਰਤਾਰ ਦਾ ਤਾਲਮੇਲ ਨਾ ਬੈਠੇ, ਸੰਸਾਰ ਤੇ ਨਿਰੰਕਾਰ ਦਾ ਤਾਲਮੇਲ ਨਾ ਬੈਠੇ, ਔਰ ਇਸ ਤਾਲਮੇਲ ਨਾ ਬੈਠਣ ਕਰਕੇ ਪਿਤਾ ਤੇ ਪੁੱਤਰ ਦਾ ਵੀ ਤਾਲਮੇਲ ਨਾ ਬੈਠੇ, ਔਰ ਪਿਤਾ ਔਖਾ ਹੀ ਰਹਿਆ। ਜੈਸੇ ਜਗਤ ਦੇ ਰਹਿਬਰੀ ਪੁਰਸ਼ਾਂ ਤੋਂ ਮਾਂ ਬਾਪ ਔਖੇ ਰਹੇ ਨੇ, ਉਂਝ ਵੀ ਸਿਆਣੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਤੋਂ ਗਾਲਬਨ ਤਿੰਨ ਲੋਕ ਫਾਇਦਾ ਨਹੀਂ ਉਠਾ ਸਕਦੇ, ਪ੍ਰਥਮ ਮਾਂ ਬਾਪ, ਦੂਸਰੇ ਸ਼ਰੀਕ ਔਰ ਤੀਸਰੇ ਦੁਸ਼ਮਣ। ਇਹ ਮਹਾਂਪੁਰਸ਼ ਨੂੰ ਬਹੁਤ ਨੇੜਿਓਂ ਨਹੀਂ ਵੇਖ ਸਕਦੇ ਔਰ ਨਾ ਹੀ ਜੋ ਹੈ ਸਮਝ ਸਕਦੇ ਨੇ, ਇਸ ਵਾਸਤੇ ਉਹ ਉੱਪਰੋਂ ਉੱਪਰੋਂ ਵੇਖਦੇ ਨੇ ਤੇ ਦੂਰੀ ਬਣੀ ਰਹਿੰਦੀ ਹੈ, ਸੰਬੰਧ ਨਹੀਂ ਜੁੜਦਾ। ਤੋ ਪਿਤਾ ਕਾਲੂ ਨੂੰ ਇਸ ਗੱਲ ਦੀ ਚਿੰਤਾ ਹੋਈ ਕਿ ਮੇਰੇ ਘਰ ਦੇ ਤੇ ਉਹ ਪੁੱਤਰ ਆ ਗਿਆ ਹੈ ਜੋ ਸੁਦਾਈ ਹੈ, ਪਰ ਕੌਣ ਪਿਤਾ ਕਲਿਆਣ ਦਾਸ ਨੂੰ ਸਮਝੇ ਔਰ ਦਸਾਵੇ ਕਿ ਕਲਿਆਣ ਦਾਸ ਜੀ, ਪਿਤਾ ਕਾਲੂ ਜੀ, ਇਹ ਸੁਦਾਈ ਨਹੀਂ, ਇਹ ਸਾਰੇ ਜਗਤ ਨੂੰ ਮਤ ਦੇਣ ਆਇਆ ਹੈ, ਇਹ ਸਾਰੇ ਜਗਤ ਦੇ ਭੂਤ ਨੇ ਉਤਾਰਨ ਆਇਆ ਹੈ, ਇਹ ਸਮਗਰ ਜ਼ਿੰਦਗੀ ਨੂੰ ਇੱਕ ਤਾਲ ਦੇਣ ਲਈ ਆਇਆ ਹੈ ਔਰ ਸਾਰੇ ਸੰਸਾਰ ਨੂੰ ਉਸ ਇੱਕ ਨਿਰੰਕਾਰ ਦੇ ਨਾਲ ਜੋੜਨ ਲਈ ਆਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਹੇ ਜਿਧਰਨ ਵਿਚਰਨ, ਕਿਸੇ ਪਾਸੇ ਬੈਠਣ, ਘਰ ਦੇ ਚ ਨੇ ਬਾਹਰ ਨੇ, ਗੱਲ ਇੱਕ ਦੀ ਕਰਦੇ ਨੇ, ਵੇਖਦੇ ਇੱਕ ਨੂੰ ਨੇ, ਬੋਲਦੇ ਇੱਕ ਦੇ ਬਾਰੇ ਨੇ। ਔਰ ਨਾਨਕ ਨਾਮ ਬੜਾ ਖੂਬ ਹੈ, ਨਾ ਅਨੇਕ ਜਿਹਦੇ ਚ ਅਨੇਕਤਾ ਨਹੀਂ, ਜੋ ਇੱਕ ਨਾਲ ਜੁੜਿਆ ਹੈ, ਇੱਕ ਦੀ ਗੱਲ ਕਰਦਾ ਹੈ, ਇੱਕ ਦੇ ਚ ਲੀਨ ਹੈ ਔਰ ਇੱਕ ਦੇ ਚ ਲੀਨ ਹੋ ਕੇ ਜੋ ਆਨੰਦ ਮਾਣਦਾ ਹੈ ਔਰ ਸਮੁੱਚੇ ਜਗਤ ਨੂੰ ਜੋ ਇੱਕ ਨਾਲ ਜੋੜਦਾ ਹੈ, ਉਸੇ ਦਾ ਹੀ ਨਾਂ ਹੈ ਨਾਨਕ। ਤੇ ਪਿਆਰ ਨਾਲ ਸਿੱਖ ਜਗਤ ਨੇ ਆਖਿਆ, ਧਨ ਗੁਰੂ ਨਾਨਕ, ਗੁਰੂ ਬਾਬਾ ਨਾਨਕ, ਧਨ ਗੁਰੂ ਨਾਨਕ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਦਾ ਬਹੁ ਪੱਖ ਦਾ ਜੋ ਅਧਿਐਨ ਹੋਇਆ, ਹਰ ਪੱਖ ਆਪ ਦਾ ਸੰਪੂਰਨ ਹੈ, ਮਹਾਨ ਹੈ ਔਰ ਮੁਕੰਮਲ ਹੈ। ਪੂਰਨ ਪੁਰਖ ਉਸੇ ਨੂੰ ਹੀ ਕਹਿੰਦੇ ਨੇ ਜੋ ਧਾਰਮਿਕ ਤੌਰ 'ਤੇ ਮੁਕੰਮਲ ਹੋਵੇ, ਸਮਾਜਿਕ ਤੌਰ 'ਤੇ ਮੁਕੰਮਲ ਹੋਵੇ ਔਰ ਨੈਤਿਕ ਤੌਰ 'ਤੇ ਪੂਰਨ ਹੋਵੇ। ਅਕਸਰ ਐਸਾ ਦੇਖਿਆ ਗਿਆ ਕਿ ਜਗਤ ਦੇ ਕੁਛ ਮਹਾਨ ਮਨੁੱਖ, ਪੂਰਨ ਤੇ ਮੈਂ ਨਹੀਂ ਕਵਾਂਗਾ, ਮਹਾਨ ਮਨੁੱਖ, ਕਿਉਂ ਕਿ ਉਹ ਧਾਰਮਿਕ ਪਹਿਲੂ ਤੇ ਮੁਕੰਮਲ ਸਨ, ਲੇਕਿਨ ਸਮਾਜਿਕ ਤੌਰ ਤੇ ਬਿਲਕੁਲ ਟੁੱਟੇ ਹੋਏ, ਆਰਥਿਕ ਦੁਨੀਆਂ ਨੂੰ ਬਿਲਕੁਲ ਛੱਡ ਗਏ, ਨੈਤਿਕ ਦੁਨੀਆਂ ਨਾਲ ਦੂਰ ਦਾ ਵੀ ਸੰਬੰਧ ਨਾ ਰੱਖਿਆ, ਜਿਸ ਦਾ ਜ਼ਿਕਰ भाई गुरदास जी इस तरह करते ने कि सिद्ध छप बैठे परबती कौन जगत को पार उतारा। सिद्ध पुरुष तो मुराद ओ सिद्ध जो गल नू समझ दिन, जीवन नू समझ दिन, जीवन दी बारीकियां दे जिन्हां ने बहुत झात मारी है, जिन्हां नू असलियत दा पता है, जीवन दा पता है, अगर ओही जिंदगी तो किनारा कश हो के ते पहाड़ां दी कंदरां दे जा बैठन तां किसी हद तक मनुख दी जिंदगी ते कंदरी बन के रह जाएगी। मनुखता केवल पहाड़ां दीआं कंदरां ही बन के रह जाएगी। हू बहू गुरु नानक देव जी महाराज दे वक्त यही हालत सी। साहिब श्री गुरु नानक देव जी महाराज ने संसार दी खातर निरंकार नहीं छड़िया और निरंकार दी खातर संसार नहीं छड़िया। अक्सर ऐसा देखा गया एक मनुख धन दी खातर धर्म छड़ देंदा है, दूजा मनुख धर्म दी खातर धन छड़ देंदा है, पर गुरु नानक देव जी महाराज ने दोहां नूं कबूल कीता और आखिया धन लोक दी खुशी है, धर्म परलोक दी खुशी है। धन तो बिना संसार दे च विचरना औखा है और धर्म तो बिना अध्यात्मक आनंद माणना बहुत औखा है। तो पूर्ण मनुख भी ओही है जिदे कुल लोकल जिंदगी संपूर्ण है ते जिदे कुल परलोक दा आनंद भी संपूर्ण तौर ते मौजूद है। साहिब श्री गुरु नानक देव जी महाराज तो साहिब श्री गुरु नानक देव जी महाराज बचपन तो ही यही सूझ बूझ अकाल पुरख परिपूर्ण परमात्मा तो लेके आए, इसलिए बचपन विच भी आप दी यही सुरत रही। सहजे सहजे जद आप वड्डे होए ते वड्डे होंदिया धार्मिक बिरतियां भी आप दियां वड्डियां हुई, नैतिक बिरतियां भी आप दियां वड्डियां हुई, समाजिक सूझ भी आप दी वड्डी होंदी गई ते जवान होंदिया जैसे कहन जवानी च जोश प्रधान होंदा है तो जवानी दे नाल नाल धर्म दा जोश भी आप दे अंदर प्रधान होया। इतना प्रधान कि आप किरत कर रहे ने, मोदी खाना चला रहे ने, दिन भर आप रसद देंदे ने नवाब दे नौकरां नूं और प्रजा नूं। एक दिन ऐसा होया धर्म दे जोश ने सुरत नूं इतना उच्चा कीता, एक गिणिया दो गिणिया तीन गिणिया यारां बारां ते जद तेरां दा हिंसा जबान तो निकलिया तो सुरत तेरे विच ही लीन रह गई। तेरां तो बाद अगे नहीं जा सके, तेरा तेरा सब कुछ तेरा तेरा तेरा, इसे ही धुन विच खो गए, इसे विच ही लीन हो गए। किरत करदियां कीर्ति नहीं भुले, जो किरत करदे आ कीर्ति नहीं भुलिया उदी किरत भी धर्म है, उदी किरत भी बंदगी है। अक्सर पूर्ण पुरखां दा धंधा भी धर्म आंदा है पर अधूरे मनुखां दा ते धर्म भी धंधा आंदा है। उन्हां दे धर्म दे चों भी संसार दी बदबू आउंदी है जदके पूर्ण मनुख दे धंधे दे चों भी निरंकार दी सुगंधी आउंदी है, खुशबू आउंदी है, महक आउंदी है। तो साहिब श्री गुरु नानक देव जी महाराज जद इस ढंग नाल बैरागमयी अवस्था दे च अपनी जिंदगी बतीत कर रहे ने तो दूर दृष्टि दे नाल समग्र जगत नू वेख्या है। आप नू जल्दी सब पृथ्वी दिस आई, हर पासे नैतिक दुनिया दे च, धार्मिक दुनिया दे च, समाजिक दुनिया दे च, आर्थिक दुनिया दे च आप नू अग लगी हुई दिखाई दित्ती। नाम दी मशक लेके इस अग नू बुझाण दा तहिया आपने सुल्तानपुर दे च ही कीता। लंबी सोचनी तो बाद आपने लंबियां उदासियां नू जन्म दिता, एक एक उदासी बारह बारह साल दी। कई दफा प्रश्न खड़ा होंदा है कि गुरु नानक ने इतना भ्रमण क्यों कीता। इतिहासकारां दे कथन अनुसार गालबन 82,000 मील दा ए पैदल सफर बनता है। इतना भ्रमण, इतना देश दिशांतरां दा रटन, तीर्थां दा भ्रमण, शहरां दा भ्रमण, जंगल ते ब्याबानां दे सूफी संतां दे डेरियां दे च महात्मा लोगां दी संगत थां थां ते आपने भ्रमण कीता और पहुंचे ने। एक सवाल खड़ा होंदा है, इतना भ्रमण गुरु नानक ने क्यों कीता? तो इस प्रश्न दा इक्को एक उत्तर है कि गुरु नानक दे अंदर एक दुख सी, एक तड़प सी। तर्क खड़ी होवेगी, जिदे अंदर दुख सी ओ जगत नू की दे सकदा है, जिस दे अंदर तड़प सी ओने संसार नू की देना है। पर इसका एक उत्तर है, मसलन बच्चा बीमार है, रात दा वक्त है और ताप करके बुखार करके बच्चा बेचैन है, पर कोल बैठी मां भी बेचैन है। बच्चा ताप करके दुखी है पर मां भी दुखी है। बच्चा ताप करके सो नहीं रहा पर नींद मां नूं भी नहीं आ रही। पूछिया जा सकता है इस मां कोलों, बे ताप ते बच्चे नूं चढ़िया है, तैनूं ते नहीं, तू आराम नाल सौ जा। पर मां ने यही आखना है, नहीं मैं नहीं सो सकती। क्यों? जेड़ा ताप बच्चे दे तन नूं चढ़िया होया है उही ताप मां दे मन नूं चढ़िया होया है। बच्चा तन करके दुखी है, मां मन करके दुखी है। बच्चे दे ताप नूं जद मां ने अपने हिरदे विच वसाया तो ओ सारी रात चैन नाल सो नहीं सकी। एक बच्चे दा दुख ते जद उस दुख नूं हिरदे विच वसाया ते मां सारी रात चैन नाल सो नहीं सकी। ते जद सारी दुनिया दा गम सारी दुनिया दा दुख ओनू गुरु नानक ने अपने हिरदे च थां दित्ती तो चैन नाल सुल्तानपुर किस तरह रह सकते सन, ओ आराम नाल अपने परिवार विच किस तरह रह सकते सन। आप नू सारे दा सारा संसार जलदा होया दिखाई दिता, आपने रटन आरंभ कर दिता। ते आप दे रटन विच पहले चोटी दे तीर्थ ने, तीर्थां ते ही रटन क्यों कीता? पहली उदासी विच गुरु नानक देव जी महाराज ने, दरअसल तीर्थ धर्म दे चश्मे सन। ते जे चश्मा ही गंदा है ते लोगां नूं पानी गंदा मिलना सी, इस वास्ते गुरु नानक ने पहले चश्मियां नूं निर्मल करन दी सोची। तो थां थां ते आप तीर्थां ते पहुंचे ते तीर्थां दे मुखियां नूं सच दी गल सुनाई, सच नाल जुड़न दा ढंग दसिया। सच की है, उहदी होंद की है, ए जगत दे सामने सारी विचारधारा रखी, ए आप दी पहली कोशिश। जगत दे संबंध च आप दे विचार ए कि जाली रैण जाल दिन हुआ, जेती घड़ी फाही थेती। दिन एक जाल है, रात भी एक जाल है, दिन ते रात दियां घड़ियां ए भी फाइयां ही ने। रस रस चोग चुगे नित फासे, छूटस मूड़े कवन गुणी। ए जीव तरह तरह दे रस चोगदा है दिन नूं रात नूं, तो इस तरीके नाल रात उस लई जाल बन जांदी है, दिन उस लई जाल बन जांदा है। हर दिन कुछ ऐसा हो जांदा है कि दिन एक विपता दिखाई देंदी है, हर रात कुछ ऐसा हो जांदा है कि हर रात कयामत दिखाई देंदी है। तो दिन जाल बन गया, रात जाल बन गई और इस जाल दे सारी मनुखता आप नूं फसी हुई दिखाई देती। फिर मनुखी मन बारे सतगुरां दे ए विचार कि काया अहरण मन विच लोहा, पंच अगन तित लाग रही। एक काया ते अहरण है और मन लोहा है, ते इस मन लोहे नू पंज अग्नियां हर वक्त तपा के रख दियां, तपे ही रहिंदा है ये लोहा। क्रोध दी अगन, लोभ दी अगन, काम दी अगन, ਮੋਹ ਦੀ ਅਗਨ, ਅਹੰਕਾਰ ਦੀ ਅਗਨ। ਕਾਇਆ ਅਹਿਰਨ ਮਨ ਵਿੱਚ ਲੋਹਾ, ਪੰਜ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਜੇ ਕਿਧਰੇ ਅੱਗ ਠੰਡੀ ਪੈਂਦੀ ਹੈ, ਕੋਇਲੇ ਮੱਧਮ ਪੈਂਦੇ ਨੇ, ਅੱਗ ਬੁੱਝਣ ਲੱਗਦੀ ਹੈ, ਤੋ ਸਤਿਗੁਰ ਕਹਿੰਦੇ ਨੇ ਪਾਪ ਦੇ ਕੋਲੇ ਹੋਰ ਪਾ ਦਿੱਤੇ ਜਾਂਦੇ। ਔਰ ਇੰਜ ਇਹ ਪੰਜੇ ਅਗਨੀਆਂ ਪੂਰਨ ਜੋਬਨ ਦੇ ਉੱਤੇ ਭੜਕ ਉੱਠਦੀਆਂ ਨੇ, ਤੇ ਸੰਨੀ ਕੀ ਹੈ, ਜਿਹਦੇ ਨਾਲ ਲੋਹੇ ਨੂੰ ਪਰਤੀ ਦਾ, ਪਰਤ ਪਰਤ ਕੇ ਰੱਖੀ ਦਾ। ਸਾਹਿਬ ਕਹਿੰਦੇ ਮਨ ਜਲਿਆ ਸੰਨੀ ਚਿੰਤ ਬਈ, ਸੰਨੀ ਤੇ ਚਿੰਤਾ। ਤੋ ਚਿੰਤਾ ਵਿੱਚ ਮਨ ਉਲਟ ਪੁਲਟ ਹੁੰਦਾ ਰਹਿੰਦਾ ਹੈ। ਕਬਾਬੇ ਸੀਖ ਹੈ ਹਮ ਕਰਵਟੇ, ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਯੇ ਪਹਿਲੂ, ਤੋ ਵੋਹ ਪਹਿਲੂ ਬਦਲਤੇ ਹੈ। ਤੋ ਚਿੰਤਾ ਮਨ ਨੂੰ ਕਦੀ ਇਸ ਪਾਸੇ ਕਦੀ ਉਸ ਪਾਸੇ ਇੰਜ ਪਲਟਦੀ ਰਹਿੰਦੀ ਹੈ, ਤੇ ਮਨ ਦੀਆਂ ਹੀ ਕਰਵਟਾਂ ਤਨ ਦੀਆਂ ਕਰਵਟਾਂ ਬਣ ਜਾਂਦੀਆਂ ਨੇ। ਜਦ ਅੰਦਰ ਚਿੰਤਾ ਹੈ ਤੋ ਮਨ ਕਰਵਟਾਂ ਲੈਂਦਾ ਹੈ, ਤੇ ਜਦ ਮਨ ਕਰਵਟਾਂ ਲੈਂਦਾ ਹੈ ਤੋ ਬੰਦਾ ਆਰਾਮ ਨਾਲ ਕਿਸ ਤਰ੍ਹਾਂ ਸੋ ਸਕੇਗਾ, ਤਨ ਵੀ ਕਰਵਟਾਂ ਲੈਂਦਾ ਰਹੇਗਾ। ਜਿਹੜਾ ਬੰਦਾ ਸਾਰੀ ਰਾਤ ਕਰਵਟ ਲੈਂਦਾ ਰਿਹਾ, ਕਦੀ ਇਸ ਕਰਵਟ ਤੇ ਕਦੀ ਉਸ ਕਰਵਟ, ਉਹ ਤੇ ਸਮਝ ਲਓ ਸਾਰੀ ਰਾਤ ਵਰਜਿਸ਼ ਕਰਦਾ ਰਿਹਾ, ਐਕਸਰਸਾਈਜ਼ ਕਰਦਾ ਰਿਹਾ, ਉਹ ਤੇ ਥੱਕਿਆ ਹੋਇਆ ਹੋਵੇਗਾ। ਸਵੇਰੇ ਜਿਉਂ ਉੱਠੇਗਾ ਉਹਦੇ ਸਰੀਰ ਵਿੱਚ ਤਾਜ਼ਗੀ ਨਹੀਂ ਹੋਵੇਗੀ, ਉਸਦੇ ਸਰੀਰ ਵਿੱਚ ਸਫੁਰਤੀ ਨਹੀਂ ਹੋਵੇਗੀ। ਕਿਉਂ? ਕਿਉਂਕਿ ਸਾਰੀ ਰਾਤ ਮਿਹਨਤ ਕਰਦਾ ਰਿਹਾ, ਕਰਵਟਾਂ ਬਦਲਦਾ ਰਿਹਾ। ਕਿਉਂ ਕਰਵਟਾਂ ਬਦਲਦਾ ਰਿਹਾ? ਦਰਅਸਲ ਮਨ ਪਾਸੇ ਬਦਲਦਾ ਰਿਹਾ। ਤੇ ਮਨ ਕਿਉਂ ਪਾਸੇ ਬਦਲਦਾ ਰਿਹਾ? ਦਰਅਸਲ ਮਨ ਚਿੰਤਾ ਦੇ ਹੱਥਾਂ 'ਚ ਸੀ, ਤੇ ਚਿੰਤਾ ਦੀ ਸੰਨੀ ਮਨ ਨੂੰ ਬਦਲਦੀ ਰਹੀ ਹੈ, ਕਦੀ ਸੱਜੇ ਕਦੀ ਖੱਬੇ, ਤੋ ਤਨ ਵੀ ਕਰਵਟਾਂ ਬਦਲਦਾ ਰਿਹਾ। ਇਸ ਵਾਸਤੇ ਚਿੰਤਾਤੁਰ ਬੰਦੇ ਕੋਲ ਵਿਸ਼ਰਾਮ ਨਹੀਂ ਹੁੰਦਾ, ਚਿੰਤਾਤੁਰ ਬੰਦੇ ਕੋਲ ਦੁੱਖ ਹੀ ਦੁੱਖ ਹੁੰਦਾ, ਬੇਚੈਨੀਆਂ ਹੀ ਬੇਚੈਨੀਆਂ ਆਉਂਦੀਆਂ ਨੇ। ਤੋ ਸਾਹਿਬ ਕਹਿੰਦੇ ਮਨ ਜਲਿਆ ਸੰਨੀ ਚਿੰਤ ਭਈ, ਇਸ ਜਲਨ ਦੇ ਚ ਔਰ ਇਸ ਚਿੰਤਾ ਦੀ ਸੰਨੀ ਦੀ ਪਕੜ ਦੇ ਚ ਸਾਰੇ ਜਗਤ ਦਾ ਮਨ ਸੀ। ਆਪ ਦੇ ਮਨ ਵਿੱਚ ਤਰਸ ਦਇਆ, ਤੋ ਇਹ ਦਇਆ ਇਸ ਤਰਸ ਨੇ ਆਪ ਨੂੰ ਘਰ ਦੇ ਚ ਆਰਾਮ ਨਾਲ ਬੈਠਣ ਨਹੀਂ ਦਿੱਤਾ। ਆਪ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਉਸ ਸੱਚ ਸੀਤਲ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਮਕਸਦ ਹੈ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਧੇਹ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਮੂਲ ਰਚਨਾਵਾਂ ਜਪਜੀ ਤੇ ਸਿੱਧ ਗੋਸ਼ਟ ਨੇ। ਕਿਸੇ ਹੱਦ ਤੱਕ ਜਪਜੀ ਸਾਹਿਬ ਦਾ ਵੀ ਬਹੁਤ ਸਾਰਾ ਹਿੱਸਾ ਸਿੱਧ ਚਰਚਾ ਹੈ, ਜੋਗੀਆਂ ਨਾਲ ਚਰਚਾ ਹੈ। ਔਰ ਇਹ ਉਸ ਵਕਤ ਦਾ ਸਿਰਮੌਰ ਧਰਮ ਸੀ, ਜੋਗ ਮਤ ਔਰ ਸਮੁੱਚੇ ਭਾਰਤ ਵਿੱਚ ਇਹ ਛਾਏ ਹੋਏ ਸਨ। ਰਿਧੀਆਂ ਸਿੱਧੀਆਂ ਹੋਣ ਦੇ ਨਾਤੇ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਵੀ ਬੜੀ ਸੀ, ਸਨਮਾਨ ਵੀ ਬੜੀ ਬੜਾ ਸੀ, ਲੇਕਿਨ ਜੀਵਨ ਵਿੱਚ ਰਸ ਨਹੀਂ ਸੀ, ਆਨੰਦ ਨਹੀਂ ਸੀ, ਖੇੜਾ ਨਹੀਂ ਸੀ। ਕਹਿੰਦੇ ਨੇ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਲੀ ਭੀਤ ਦੇ ਨੇੜੇ ਉਸ ਸਥਾਨ ਤੇ ਪਹੁੰਚੇ ਜਿਸ ਦਾ ਨਾਂ ਅੱਜ ਕੱਲ ਨਾਨਕ ਮਥਾ ਹੈ, ਪਰ ਨਾਨਕ ਮਤੇ ਤੋਂ ਪੇਸ਼ਤਰ ਇਸ ਅਸਥਾਨ ਦਾ ਨਾਮ ਸੀ ਗੋਰਖ ਮਤਾ। ਜਦ ਪਹੁੰਚੇ ਨੇ ਮੇਰੇ ਪਾਤਸ਼ਾਹ ਉੱਥੇ, ਤਾਂ ਜੋਗੀਆਂ ਨੇ ਗੁਲਾਬ ਦਾ ਫੁੱਲ ਆਪ ਨੂੰ ਪੇਸ਼ ਕੀਤਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਬੜੇ ਆਵ ਭਗਤ ਨਾਲ ਪੇਸ਼ ਆਏ ਨੇ, ਜੋਗੀ ਬੜਾ ਸਨਮਾਨ ਕਰ ਰਹੇ ਨੇ, ਆਪ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ ਹੈ। ਤੋ ਸਤਿਗੁਰੂ ਕਹਿਣ ਲੱਗੇ, ਨਹੀਂ ਮਰਦਾਨਿਆ, ਹਮੇਸ਼ਾ ਦੀ ਤਰ੍ਹਾਂ ਜੋਗੀ ਹੁਣ ਵੀ ਚਰਚਾ ਹੀ ਕਰ ਰਹੇ ਨੇ, ਭੈਸ ਕਰ ਰਹੇ ਨੇ, ਹਮੇਸ਼ਾ ਦੀ ਤਰ੍ਹਾਂ ਹੁਣ ਵੀ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਸ਼ਨ ਖੜਾ ਕਰ ਦਿੱਤਾ ਹੈ। ਇਹਨਾਂ ਨੇ ਫੁੱਲ ਭੇਟ ਨਹੀਂ ਕੀਤਾ, ਇੱਕ ਪ੍ਰਸ਼ਨ ਭੇਟ ਕੀਤਾ ਹੈ, ਇੱਕ ਸਵਾਲ ਭੇਟ ਕੀਤਾ ਹੈ, ਔਰ ਉਸਦਾ ਅਸੀਂ ਜਵਾਬ ਦੇਣਾ ਹੈ। ਮਹਾਰਾਜ ਨੇ ਉਸ ਫੁੱਲ ਨੂੰ ਵੇਖਿਆ, ਉਹਦੀ ਸੁਗੰਧੀ ਦਾ ਆਨੰਦ ਮਾਣਿਆ, ਔਰ ਫੁੱਲ ਜੋਗੀਆਂ ਨੂੰ ਵਾਪਸ ਕੀਤਾ। ਜੋਗੀ ਕਹਿਣ ਲੱਗੇ, ਮਹਾਰਾਜ ਇਹ ਕਬੂਲ ਨਹੀਂ, ਆਪ ਨੂੰ ਪ੍ਰਵਾਨ ਨਹੀਂ। ਕਿਉਂ? ਮਹਾਰਾਜ ਕਹਿੰਦੇ ਨੇ ਫੁੱਲ ਬਹੁਤ ਖੂਬਸੂਰਤ ਹੈ, सुगंधित है, कोमल है, सारियां खूबियां इस देश ने।

ਜੋਗ ਮੱਧ ਚਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ। ਸੰਸਾਰਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ ਔਰ ਇਹ ਬਹੁਤ ਕੁਛ ਹੈ, ਇਹ ਬਹੁਤ ਵੱਡੀ ਗੱਲ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਠੀਕ ਹੈ ਜੋਗੀਓ, ਠੀਕ ਹੈ, ਇਸ ਜੋਗ ਮੱਧ ਵਿੱਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਪਰ ਨਾਮ ਦਾ ਫਲ ਨਹੀਂ ਹੈ, ਪ੍ਰਭੂ ਗਿਆਨ ਦਾ ਫਲ ਨਹੀਂ ਹੈ, ਪਰਮਾਤਮ ਫਲ ਨਹੀਂ ਹੈ, ਤੇ ਨਾਨਕ ਨੂੰ ਫਲ ਚਾਹੀਦਾ ਹੈ। ਕੇਵਲ ਰਿੱਧੀ ਸਿੱਧੀ ਨਹੀਂ, ਕੇਵਲ ਸੰਸਾਰ ਦੀ ਪੂਜਾ ਪ੍ਰਤਿਸ਼ਠਾ ਨਹੀਂ, ਨਾਨਕ ਨੂੰ ਪਰਮਾਤਮਾ ਚਾਹੀਦਾ ਹੈ, ਨਾਨਕ ਨੂੰ ਗਿਆਨ ਚਾਹੀਦਾ ਹੈ, ਨਾਨਕ ਨੂੰ ਨਾਮ ਚਾਹੀਦਾ ਹੈ, ਤੇ ਮੈਂ ਜਗਤ ਦੀ ਝੋਲੀ ਵਿੱਚ ਉਹ ਫੁੱਲ ਪਾਉਣਾ ਹੈ ਜਿਸ ਫੁੱਲ ਵਿੱਚ ਨਾਮ ਦਾ ਫਲ ਵੀ ਹੈ। ਮੈਂ ਤੇ ਉਹੀ ਕਰਮ ਦ੍ਰਿੜ ਕਰਾਣੇ ਨੇ ਜਿਨ੍ਹਾਂ ਕਰਮਾਂ ਚੋਂ ਨਾਮ ਦਾ ਫਲ ਪੈਦਾ ਹੋਵੇ, ਨਾਮ ਦਾ ਰਸ ਪੈਦਾ ਹੋਵੇ। ਸਤਿਗੁਰੂ ਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਹਰਿਦੁਆਰ ਤੇ ਫਿਰ ਬਨਾਰਸ, ਤਾਂ ਆਪ ਦੇ ਨਾਲ ਫਿਰ ਗੋਸ਼ਟੀ ਤੇ ਚਰਚਾ ਹੋਈ। ਚਰਚਾ ਇਸ ਢੰਗ ਨਾਲ ਹੋਈ ਕਿ ਕੁਛ ਵਿਦਵਾਨਾਂ ਨੇ ਇਹ ਆਖਿਆ ਪੁਰਾਣੇ ਮਤ ਅਨੁਸਾਰ ਕਿ ਸੰਸਾਰ ਨੂੰ ਬਣਾ ਰਿਹਾ ਬ੍ਰਹਮਾ, ਇਹਦੀ ਪਾਲਣਾ ਕਰ ਰਿਹਾ ਵਿਸ਼ਨੂੰ, ਇਹਨੂੰ ਨਾਸ ਕਰ ਰਿਹਾ ਸ਼ੰਕਰ। ਉਹ ਅੰਕਾਰ ਦੇ ਕਿਸੇ ਹੱਦ ਤੱਕ ਅਰਥ ਵੀ ਇਹੀ ਹੋਏ, ਅਕਾਰ ਉਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਕਲਾਮ ਉਚਾਰਨ ਕੀਤਾ, ਓਅੰਕਾਰ ਨਹੀਂ, ਇੱਕ ਓਅੰਕਾਰ, ਇੱਕ ਓਅੰਕਾਰ, ਇੱਕ ਹੀ ਆਕਾਰ ਹੈ, ਇੱਕ ਹੀ ਓਕਾਰ ਹੈ, ਇੱਕ ਹੀ ਮਕਾਰ ਹੈ, ਇੱਕ ਤੋਂ ਉਤਪਤੀ ਹੋ ਰਹੀ ਹੈ, ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਇੱਕ ਤੋਂ ਹੀ ਨਾਸ ਹੋ ਰਿਹਾ। ਸੰਸਾਰ ਦਾ ਧਿਰ ਇੱਕ ਹੈ, ਅਨੇਕ ਨਹੀਂ ਹੈ। ਸਮੂਹ ਬ੍ਰਹਿਮੰਡ ਦੀ ਅਨੇਕਤਾ ਦਾ ਮੂਲ ਇੱਕ ਹੈ, ਉਸੇ ਇੱਕ ਤੋਂ ਉਤਪਤੀ ਹੋ ਰਹੀ ਹੈ, ਉਸੇ ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਇੱਕ ਤੋਂ ਹੀ ਸੰਗਾਰ ਚੱਲ ਰਿਹਾ। ਪ੍ਰਸ਼ਨ ਖੜਾ ਹੋਇਆ, ਜੋ ਪਾਲਣਾ ਕਰ ਰਿਹਾ ਉਹਨੂੰ ਨਾਸ ਕਰਨ ਦੀ ਕੀ ਲੋੜ ਹੈ, ਤੇ ਜਿਹੜਾ ਨਾਸ ਕਰ ਰਿਹਾ ਉਹਨੂੰ ਉਤਪਤੀ ਕਰਨ ਦੀ ਕੀ ਲੋੜ ਹੈ? ਤਾਂ ਸਤਿਗੁਰ ਕਹਿੰਦੇ ਨੇ ਖੇਲ, ਕੋਈ ਮੁੱਦਾ ਨਹੀਂ, ਕੋਈ ਮਕਸਦ ਨਹੀਂ ਹੈ। ਜੈਸੇ ਬੱਚੇ ਦਰਿਆ ਦੇ ਕੰਢੇ ਤੇ ਰੇਤ ਦੇ ਘਰ ਬਣਾਉਂਦੇ ਨੇ, ਹੱਸ ਕੇ ਬਣਾਉਂਦੇ ਨੇ, ਖੁਸ਼ੀ ਨਾਲ ਬਣਾਉਂਦੇ ਨੇ, ਮਸਤੀ ਵਿੱਚ ਬਣਾਉਂਦੇ ਨੇ, ਔਰ ਬਣਾਉਂਦੇ ਹੋਇਆ ਬੜਾ ਰਸ ਲੈਂਦੇ ਨੇ, ਬੜਾ ਸਵਾਦ ਲੈਂਦੇ ਨੇ, ਪਰ ਸ਼ਾਮ ਨੂੰ ਜੈਸੇ ਘਰ ਵਾਪਸ ਜਾਂਦੇ ਨੇ ਤਾਂ ਹੱਸ ਕੇ ਹੀ ਤੋੜਦੇ ਨੇ, ਉਤਸ਼ਾਹ ਨਾਲ ਤੋੜਦੇ ਨੇ, ਉਸੇ ਖੇੜੇ ਨਾਲ ਤੋੜਦੇ ਨੇ। ਬਣਾਉਣ ਲੱਗਿਆਂ ਵੀ ਹਾਸਾ, ਤੋੜਨ ਲੱਗਿਆਂ ਵੀ ਹਾਸਾ, ਬਣਾਉਣ ਲੱਗਿਆਂ ਵੀ ਖੁਸ਼ ਸਨ, ਹੁਣ ਤੋੜਨ ਲੱਗਿਆਂ ਵੀ ਖੁਸ਼ ਸਨ। ਖਿੜ ਖੜਾ ਕੇ ਬਣਾ ਰਹੇ ਸਨ ਔਰ ਖਿੜ ਖੜਾ ਕੇ ਤੋੜ ਰਹੇ ਸਨ, ਕਿਉਂ ਕਿ ਬਣਾਉਣ ਦਾ ਜਦ ਕੋਈ ਮੁੱਦਾ ਹੀ ਨਹੀਂ, ਕੋਈ ਮਕਸਦ ਹੀ ਨਹੀਂ, ਤਾਂ ਐਸਾ ਬਣਾਉਣਾ ਇੱਕ ਖੇਲ ਹੈ। ਖੇਲ ਦੇ ਵਿੱਚ ਕੋਈ ਮੁੱਦਾ ਨਹੀਂ ਹੁੰਦਾ, ਖੇਲ ਦੇ ਵਿੱਚ ਕੋਈ ਮਕਸਦ ਨਹੀਂ ਆਉਂਦਾ, ਖੇਲ ਸਿਰਫ ਖੇਲ ਹੈ। ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਸਮੁੱਚਾ ਜਗਤ ਪਰਮਾਤਮਾ ਦਾ ਖੇਲ ਹੈ, ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀ ਨੀ ਮਾਇਆ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤਮਾਸ਼ਾ ਹੈ, ਖੇਲ ਹੈ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਦਾ ਤਮਾਸ਼ਾ ਵੇਖਣ ਲਈ ਆਇਆ, ਖੇਲ ਵੇਖਣ ਲਈ ਆਇਆ। ਖੇਲ ਦੇ ਵਿੱਚ ਸਿਰਫ ਇੱਕ ਵਿਧੀ ਵਿਧਾਨ ਹੈ, ਨਿਯਮ ਹੈ, ਹੋਰ ਤੇ ਕੁਛ ਨਹੀਂ ਹੈ, ਮਕਸਦ ਨਹੀਂ ਹੈ। ਅਕਸਰ ਦੇਖਿਆ ਗਿਆ ਕਿ ਕਾਰੋਬਾਰ ਦੇ ਵਿੱਚ, ਧੰਦੇ ਦੇ ਵਿੱਚ ਜਾਂ ਆਮ ਸੰਸਾਰੀ ਕਿਰਤ ਦੇ ਵਿੱਚ ਕੋਈ ਬੰਦਾ ਬੇਈਮਾਨੀ ਕਰੇ ਤਾਂ ਜਗਤ ਕਬੂਲ ਕਰ ਲੈਂਦਾ, ਚੱਲਦੀ ਰਹਿੰਦੀ ਹੈ। ਪਰ ਕੋਈ ਖੇਡ ਦੇ ਵਿੱਚ ਬੇਈਮਾਨੀ ਕਰੇ, ਤਾਸ਼ ਖੇਡ ਰਿਹਾ ਕੋਈ, ਕੁਸ਼ਤੀ ਖੇਡ ਰਿਹਾ ਜਾਂ ਫੁੱਟਬਾਲ ਖੇਡ ਰਿਹਾ, ਗਰਜ ਕੇ ਜੋ ਖੇਲ ਹੈ ਉਹਦੇ ਚ ਕੋਈ ਬੇਈਮਾਨੀ ਕਰੇ ਤਾਂ ਕਬੂਲ ਨਹੀਂ, ਪ੍ਰਵਾਨ ਨਹੀਂ, ਲੜਾਈ ਹੋ ਸਕਦੀ ਹੈ, ਝਗੜਾ ਹੋ ਸਕਦਾ, ਕਿਉਂ? ਖੇਲ ਦੇ ਆਧਾਰ ਹੀ ਨਿਯਮ ਹੈ, ਤੇ ਜਦ ਨਿਯਮ ਹੀ ਤੋੜ ਦਿੱਤਾ ਤਾਂ ਖੇਲ ਖੇਲ ਨਹੀਂ ਰਹਿ ਜਾਂਦਾ, ਖੇਲ ਵੀ ਧੰਦਾ ਹੋ ਜਾਂਦਾ, ਖੇਲ ਵੀ
ਸੰਸਾਰ ਬਣ ਜਾਂਦਾ ਹੈ, ਖੇਲ ਵੀ ਬਾਜ਼ਾਰ ਬਣ ਜਾਂਦਾ ਹੈ।

0: کھیل تے اتنے چر تک کھیل ہے جد کوئی مدعا نہیں تے مقصد نہیں تے کھیل دا آدھار کیول ایک کوئی ہے نیم۔ تو پرماتما دی ساری جیڑی بنتر ہے کسے نیم تے کھڑی ہے، اور جی ٹوٹ بھج ہے یہ بھی کسے نیم تے کھڑی ہے، پر بنان دا اس دا کوئی مدعا نہیں۔ اگر کچھ منک بنا کے بننا چاہتا ہے تو سپشٹ گل ہے منک ادھورا ہے، پورا مکان بنا کے کچھ بننا چاہتا ہے، کم دھندا بنا کے کچھ بننا چاہتا ہے، منک کچھ بننا چاہتا ہے تو بنن لئی انہوں کچھ چاہیے۔ منک دے بنان دے نال کچھ مدعا ہے، کیونکہ کچھ بنتا ہے تو خود بھی بنتا ہے، خود بھی سمرد ہے تے شنگاریا جاندا ہے تے اگاں ودھدا ہے۔ اگر پرماتما دے بھی بنان دا کچھ مقصد ہے، مدعا ہے، تے بنان نال ہی وہ کچھ بن سکتا ہے تو اتنی گل سپشٹ ہے، ادھورا ہے، اجے ادھورا ہے۔ کچھ بنا کے بنے گا، کچھ بنائے گا، کچھ اس دا مدعا ہے، مدعا اس دا ہوندا ہے، مقصد اس دا ہوندا ہے جو ادھورا ہے۔ تو پرماتما تے سمپورن ہے، پورن پورن اس نو کہنن جیدی کوئی سیما نہیں، کتھوں شروع ہوندا ہے کتھے ختم ہوندا ہے کوئی سیما نہیں۔ تو اس دے بنان دا کوئی مدعا نہیں، اور وگاڑن دا بھی، ناس کرن دا بھی کوئی مدعا نہیں۔ پھر کی ہے؟ کھیل آون جان، ایک کھیل بنایا آگیا کاری کینی مایا، یہ تو اس دا کھیل ہے۔ تو گرو نانک دیو جی مہاراج کہن لگے اس تو اتپتی ہو رہی ہے، اس تو پالنا ہو رہی ہے، اور اسے تو ہی ناس ہو رہا ہے، اور اسے دا ہی کھیل ہے، اسے دی لیلا ہے۔ تو پرشن کھڑا ہویا، کیا برہما بشن مہیش نہیں نے؟ سدگر کہن لگے ہے گئے نے، اس کایا اندر برہما بشن مہیشا جس اپت سب سنسارا۔ پرماتما دے نام ویکتیاں نو دتے گئے، بندیاں نو دتے گئے۔ تو صاحب کہندے نے اے برہما، اے بشن، اے مہیش، اے منک دے اندر نے رجو گن، تمو گن، ستو گن۔ رجو گن بنان دیاں رچیاں، اے تمام جیواں دے اندر رجو گن موجود ہے۔ پنچھی بھی گھونسلے بناندے نے، کیڑے مکوڑے بھی کھڈاں بناندے نے، منک بھی کچھ بناندا ہے، ریلاں، موٹراں، گڈیاں بنا رہا ہے، سڑکاں بنا رہا ہے، پل بنا رہا ہے، طرح طرح دے سازو سامان بنا رہا ہے۔ یہ جڑی بنان دی رچی ہے یہ رجو گن ہے، تے جو کچھ بنایا ہے یہ ٹکیا رہے اور اینوں ٹکائی رکھنا ہے۔ دراصل یہ پالنا دی رچی بھی منک دے اندر ستو گن، یہ وشنو ہے، بنان دی رچی برہما ہے۔ تے یقین جانو منک ہی ناس کردا ہے، اور منک ہی ناس کرن دے ساز و سمان بناندا ہے۔ کیوں بناندا ہے؟ منک دے اندر تمو گن ہے، ایٹم بم منک بنا رہا ہے، ہائیڈروجن بم منک بنا رہا ہے۔ بستیاں دیاں بستیاں منک نے اجاڑیاں نے، شہراں دے شہر منک نے تباہ کیتے نے، ملکاں دے ملک غرق کیتے نے، تو منک نے ہی کیتے نے۔ کیوں؟ کہ منک دے اندر تمو گن بھی ہے۔ صرف مکان بناندا نہیں، مکان ڈھاندا بھی ہے۔ صرف یہ شہر تعمیر نہیں کردا، شہراں نو اگ وی لاندا ہے۔ صرف بستیاں بساندا نہیں، بلکہ منک بستیاں اجاڑدا وی ہے۔ جد رجو گن پردھان ہوندا ہے تاں کچھ بناندا ہے، تے جد تمو گن پردھان ہوندا ہے کچھ بگاڑدا ہے۔ جد ستو گن پردھان ہوندا ہے تاں اسارے ہوئے دی پالنا کردا ہے، اونوں ٹکان دی جو ہے کوشش کردا ہے۔ صاحب کہندے نے اے تنے گن برہما، بشن، مہیش نے اور منک دے اندر نے، اور اسے نال ہی سمچے سنسار دی کار چل رہی ہے، وہار چل رہا ہے، سمگر جو ہے جگت چل رہا ہے۔ صاحب شری گرو نانک دیو جی مہاراج دا پھر مول اپدیش، منک اپنے شبھ کرما کر کے پرماتما دے نیڑے ہے، تے اشبھ کرما کر کے دور ہے۔ کرمی آپو آپنی، کے نیڑے کے دور۔ جو پرماتما دے نیڑے ہے وہ سورگ دے نیڑے ہے، جو پرماتما تو دور ہے وہ نرک دے چھے، جو پرماتما دے نیڑے ہے وہ پرکاش دے چھے، جو پرماتما تو دور ہے اندھکار دے چھے، جو پرماتما دے نیڑے ہے آنند دے چھے، جو پرماتما تو دور ہے وہ دکھ دے چھے۔ نیڑتا سکھ ہے، دوری دکھ ہے، نیڑتا پرکاش ہے، دوری اندھکار ہے۔ اور جو منک جتنا دور چلا جائے گا اتنا اندھکار وچ بھٹک جائے گا۔ اس واسطے گرو نانک دی درشٹی وچ پرماتما ایک نور ہے، ایک چاننا ہے، چاندنا چاندن آنگن پرب جیو انتر چاندنا۔ نام جپت کوٹ سور اجارا، بن سے بھرم ਅੰਧੇਰਾ। ਨਾਮ ਜਪਦਿਆਂ ਜਪਦਿਆਂ ਕਰੋੜਾਂ ਸੂਰਜਾਂ ਵਰਗਾ ਚਾਨਣਾ ਹੋ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਚਾਨਣ ਹੈ, ਪ੍ਰਮਾਤਮਾ ਪ੍ਰਕਾਸ਼ ਹੈ, ਪ੍ਰਮਾਤਮਾ ਆਨੰਦ ਹੈ, ਅਕਾਲ ਪੁਰਖ ਖੁਸ਼ੀ ਹੈ। ਦੂਰੀ ਅੰਧਕਾਰ ਹੈ, ਔਰ ਜੈਸੇ ਜੈਸੇ ਮਨੁੱਖ ਦੀ ਦੂਰੀ ਹੁੰਦੀ ਹੈ, ਭਟਕਣਾ ਸ਼ੁਰੂ ਹੁੰਦੀ ਹੈ, ਦੁੱਖ ਤੇ ਸੰਤਾਪ ਸ਼ੁਰੂ ਹੁੰਦਾ ਹੈ। ਅਜੋਕੇ ਯੁੱਗ ਵਿੱਚ, ਅਜੋਕੇ ਸਮੇਂ ਵਿੱਚ ਮਨੁੱਖਤਾ ਨੂੰ ਦੁਖੀ ਦੇਖ ਕੇ ਕਹਿਣਾ ਪੈਂਦਾ ਹੈ ਕਿ ਰੱਬ ਤੋਂ ਦੂਰ ਨੇ, ਪਰਮਾਤਮਾ ਤੋਂ ਦੂਰ ਨੇ, ਕਿਉਂਕਿ ਘਰ ਘਰ ਵਿੱਚ ਦੁੱਖ, ਹਰ ਵਿਅਕਤੀ ਕੋਲ ਦੁੱਖ, ਤੇ ਦੁੱਖ ਦੀ ਅਗਨ ਵਿੱਚ ਸਾਰੇ ਦਾ ਸਾਰਾ ਸੰਸਾਰ ਜਲ ਰਿਹਾ ਹੈ। ਗੱਲ ਸਪਸ਼ਟ ਹੋ ਗਈ, ਦੂਰੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਗੁਰੂ ਨਾਨਕ ਦੀ ਕੋਸ਼ਿਸ਼ ਜਗਤ ਕਿਸੇ ਤਰੀਕੇ ਨਾਲ ਨੇੜੇ ਹੋਵੇ। ਤੋ ਨੇੜੇ ਦਾ ਸਾਧਨ ਆਪ ਨੇ ਸੱਚ ਦਾ ਜਪ ਦੱਸਿਆ। ਗੁਰੂ ਨਾਨਕ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ, ਤੇ ਗੁਰੂ ਨਾਨਕ ਦੀ ਮੂਲ ਸਿੱਖਿਆ ਤੇ ਦੀਕਸ਼ਾ ਜਪ ਹੈ। ਜੋ ਜਪ ਕਰਦਾ ਜਾਏਗਾ, ਜੋ ਉਸਦਾ ਨਾਮ ਆਪਣੀ ਜ਼ਬਾਨ ਤੇ ਰੱਖ ਕੇ ਰਟਨ ਕਰਦਾ ਜਾਏਗਾ, ਨੇੜੇ ਹੋ ਜਾਏਗਾ। ਔਰ ਜੋ ਨੇੜੇ ਹੋ ਜਾਏਗਾ, ਉਹ ਪ੍ਰਕਾਸ਼ ਵਿੱਚ ਚਲਾ ਜਾਏਗਾ, ਕਿਉਂਕਿ ਸੱਚ ਇੱਕ ਪਰਮ ਸ਼ਕਤੀ ਹੈ, ਤੇ ਜਿਹੜਾ ਉਸ ਸ਼ਕਤੀ ਦੇ ਨੇੜੇ ਚਲਾ ਗਿਆ, ਉਹ ਮਹਾਨ ਸ਼ਕਤੀਮਾਨ ਹੋ ਜਾਏਗਾ। ਜਦ ਮਨੁੱਖ ਕਿਸੇ ਮਹਾਨ ਮਨੁੱਖ ਦੇ ਨੇੜੇ ਹੋ ਜਾਂਦਾ ਹੈ, ਕਿਸੇ ਹੁਕਮਰਾਨ ਜਾਂ ਰਾਜੇ ਦੇ ਨੇੜੇ ਹੋ ਜਾਂਦਾ ਹੈ, ਤੋ ਰਾਜੇ ਦੇ ਨੇੜੇ ਹੋਣ ਕਰਕੇ ਉਸਦਾ ਵੀ ਸਨਮਾਨ ਹੁੰਦਾ ਹੈ, ਤੇ ਜੋ ਰਾਜਿਆਂ ਦੇ ਮਹਾਰਾਜੇ ਪਰਿਪੂਰਨ ਪ੍ਰਮਾਤਮਾ ਦੇ ਨੇੜੇ ਹੋ ਜਾਏ, ਤੋ ਕੁਦਰਤੀ ਗੱਲ ਹੈ, ਫਿਰ ਸਨਮਾਨ ਉਸਦਾ ਵੀ ਹੋਵੇਗਾ, ਪ੍ਰਤਿਸ਼ਠਾ ਉਸਦੀ ਵੀ ਹੋਵੇਗੀ, ਮਹਾਨਤਾ ਉਸਦੀ ਵੀ ਹੋਵੇਗੀ। ਤੋ ਸਮਗਰ ਪ੍ਰਿਥਵੀ ਵਿੱਚ ਭਰਮਣ ਕਰਕੇ ਗੁਰੂ ਨਾਨਕ ਦੀ ਇਹ ਕੋਸ਼ਿਸ਼ ਰਹੀ ਕਿ ਮਨੁੱਖ ਜਪ ਕਰਕੇ ਉਸ ਸੱਚ ਦੇ ਨੇੜੇ ਹੋਵੇ, ਤੇ ਜਪ ਹੀ ਸ਼ੁਭ ਕਰਮਾਂ ਦੇ ਚੋਂ ਸ਼ੁਭ ਕਰਮ ਹੈ, ਔਰ ਜਪ ਨਾ ਕਰਨਾ ਹੀ ਵੀ ਅਸ਼ੁਭ ਕਰਮ ਹੈ, ਤੇ ਅਸ਼ੁਭ ਕਰਮ ਨਾਲ ਦੂਰੀ ਹੈ, ਸ਼ੁਭ ਕਰਮ ਨਾਲ ਨੇੜਤਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਗੁਰੂ ਨਾਨਕ ਦਾ ਮੂਲ ਸੰਦੇਸ਼ ਉਪਦੇਸ਼ ਕਿ ਮਨੁੱਖ ਉਸ ਸੱਚ ਦੇ ਨੇੜੇ ਹੋਵੇ, ਉਸ ਨੂਰ ਦੇ ਨੇੜੇ ਹੋਵੇ, ਔਰ ਆਪ ਦੀ ਦਇਆ, ਆਪ ਦੀ ਕਿਰਪਾ, ਆਪ ਦੀ ਪ੍ਰੇਰਣਾ ਹਰ ਜੀਵ ਨੂੰ ਇਹੀ ਰਹੀ ਵੀ ਕਿਸੇ ਤਰੀਕੇ ਨਾਲ ਜੀਵ ਸੱਚ ਦੇ ਨੇੜੇ ਹੋਵੇ।
1: ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ, ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਵਸ ਕਰਨ ਸਰਣ ਜਾਚਕ ਪ੍ਰਿਤ ਪਾਲਣ, ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੇ ਸੋ ਪੈ ਤਰੇ, ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣਾ ਕਰੇ। ਵਿਸਾਖ ਸੁਧੀ ਇੱਕ, ਸੰਮਤ 1561 ਬਿਕਵਰੀ, ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਦੇ ਅੰਦਰ ਇੱਕ ਐਸੀ ਆਤਮਾ ਦਾ ਜਨਮ ਹੋਇਆ ਜਿਸ ਨੇ ਬਾਅਦ ਵਿੱਚ ਦੂਸਰਾ ਗੁਰੂ ਨਾਨਕ ਕਹਿਲਾਇਆ। ਗੁਰੂ ਨਾਨਕ ਦੇ ਅੰਗ ਲੱਗ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ। ਪਿਤਾ ਸੁਭਾਵਕ ਧਾਰਮਿਕ ਖਿਆਲਾਂ ਦੇ ਸਨ ਔਰ ਦੇਵੀ ਦੇਵਤਾਵਾਂ ਦੇ ਉਪਾਸ਼ਕ ਸਨ। ਪਿਤਾ ਦੀ ਹੀ ਰੰਗਤ ਚੜ੍ਹਨੀ ਸੁਭਾਵਕ ਸੀ, ਜੈਸੇ ਕਿ ਆਮ ਕਹਾਵਤ ਹੈ ਕਿ ਬਹੁਤ ਕੁਝ ਪੁੱਤਰ ਪਿਤਾ ਤੋਂ ਲੈਂਦਾ ਹੈ। ਵਿਰਾਸਤ ਮਿਲੀ ਇਹ ਧਾਰਮਿਕ ਪਰੰਪਰਾ, ਉਸ ਦੇ ਮੁਤਾਬਕ ਆਪ ਵੀ ਗਾਹੇ ਬਗਾਹੇ ਸੰਗੀ ਸਾਥੀਆਂ ਦੇ ਨਾਲ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਰਹੇ। ਪਿਤਾ ਫੇਰੂਮਲ, ਮਾਤਾ ਸੁਬਰਾਈ, ਦਾਨੀ ਸੁਭਾ, ਸੀਲ ਸੰਜਮੀ ਤੇ ਪਰਉਪਕਾਰੀ ਸਨ। ਲੋੜਵੰਦ ਦੀ ਲੋੜ ਪੂਰੀ ਕਰਨਾ ਆਪਣਾ ਸੁਭਾਗ ਸਮਝਦੇ ਸਨ, ਆਪਣੇ ਆਪ ਨੂੰ ਧਨਭਾਗੀ ਸਮਝਦੇ ਸਨ। ਇਹ ਸਾਰੇ ਗੁਣ ਮਾਤਾ ਪਿਤਾ ਦੇ ਲਹਿਣਾ ਦੇ ਅੰਦਰ ਸਮਾਏ ਹੋਏ ਸਨ। ਉਨ੍ਹਾਂ ਨੇ ਮਾਤਾ ਪਿਤਾ ਦੇ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਪਰੋਇਆ ਹੋਇਆ ਸੀ। ਇੱਕ ਦਫਾ ਜਦ ਦੇਵੀਆਂ ਦੇ ਦਰਸ਼ਨਾਂ ਨੂੰ ਆਪਣੇ ਸੰਗੀ ਸਾਥੀਆਂ ਦੇ ਸਮੇਤ ਜਾ ਰਹੇ ਸਨ ਤਾਂ ਕੰਨਾਂ ਵਿੱਚ ਕੁਛ ਐਸੇ ਬਚਨ ਪਏ ਜਿਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਆ ਰਿਹਾ ਸੀ। ਆਪ ਨੇ ਸੁਭਾਵਕ ਪੁੱਛਿਆ ਇਹ ਕਿਸਤੇ ਬਚਨ ਨੇ, ਇਨ੍ਹਾਂ ਬਚਨਾਂ ਨੇ ਧੂਹ ਪਾਈ ਹੈ, ਇਨ੍ਹਾਂ ਬਚਨਾਂ ਨੇ ਖਿੱਚਿਆ। ਤਾਂ ਉਸ ਪ੍ਰੇਮੀ ਨੇ ਦੱਸਿਆ ਇਹ ਬਚਨ ਕਲਯੁਗ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੇ। ਆਪ ਕਈ ਦਫਾ ਦੇਵੀ ਦੇ ਦਰਸ਼ਨ ਕਰਾਏ ਸਨ ਔਰ ਸੰਗੀ ਸਾਥੀਆਂ ਨੂੰ ਵੀ ਕਰਾਏ ਸਨ, ਪਰ ਅੱਜ ਜਿਸ ਢੰਗ ਦੀ ਇੱਕ ਧਾਰਮਿਕ ਖਿੱਚ, ਇੱਕ ਰੂਹਾਨੀ ਕਸਕ, ਇੱਕ ਬਾਣੀ ਦਾ ਜੋ ਪ੍ਰਭਾਵ ਪਿਆ, ਸਵੈਮ ਖੁਦ ਹੈਰਾਨ ਸਨ। ਤਾਂ ਆਪ ਨੇ ਉਨ੍ਹਾਂ ਤੋਂ ਪੁੱਛਿਆ ਇਹ ਜੋਤ ਕਿੱਥੇ ਜਲ ਰਹੀ ਹੈ? ਤਾਂ ਉਸ ਪ੍ਰੇਮੀ ਨੇ ਕਿਹਾ ਇਹ ਜੋਤ ਕਰਤਾਰਪੁਰ ਵਿੱਚ ਜਲ ਰਹੀ ਹੈ, ਉੱਥੇ ਜਗਮਗਾ ਰਹੀ ਹੈ। ਤਾਂ ਆਪ ਨੇ ਰੁੱਖ ਕਰਤਾਰਪੁਰ ਦਾ ਕਰ ਲਿਆ। ਪਹਿਲੀ ਦਫਾ ਜਾ ਰਹੇ ਸਨ, ਪੁਰਾਣਾ ਜ਼ਮਾਨਾ, ਪਗਡੰਡੀਆਂ ਦਾ ਰਸਤਾ, ਘੋੜੇ ਤੇ ਅਸਵਾਰ ਸਨ। ਥਾਂ ਥਾਂ ਤੇ ਰਸਤੇ ਤੇ ਰਾਹੀਆਂ ਕੋਲ ਪੁੱਛ ਲੈਂਦੇ ਨੇ ਕਰਤਾਰਪੁਰ ਕਿਹੜੇ ਪਾਸੇ ਹੈ ਔਰ ਗੁਰੂ ਨਾਨਕ ਦਾ ਟਿਕਾਣਾ ਕਿੱਥੇ ਹੈ। ਵਾਕਈ ਗੁਰੂ ਨਾਨਕ ਦਾ ਟਿਕਾਣਾ ਤੇ ਕਰਤਾਰ ਦੇ ਵਿੱਚ ਹੀ ਹੈ। ਇਸ ਵਾਸਤੇ ਗੁਰੂ ਨਾਨਕ ਜਿੱਥੇ ਬੈਠਣ ਉਹ ਕਰਤਾਰਪੁਰ ਹੀ ਹੈ, ਉਹ ਪ੍ਰਭੂ ਦਾ ਟਿਕਾਣਾ ਹੈ, ਉਹ ਈਸ਼ਵਰ ਦਾ ਟਿਕਾਣਾ ਹੈ। ਜਿਹੜਾ ਰਾਹੀ ਮਿਲਦਾ ਹੈ ਰਸਤੇ ਵਿੱਚ ਇਹ ਖਿੱਚ ਕੇ ਤੜਪ ਨਾਲ ਪੁੱਛ ਲੈਂਦੇ ਨੇ ਕਰਤਾਰਪੁਰ ਕਿੱਥੇ ਹੈ ਔਰ ਨਾਨਕ ਤਪੇ ਦਾ ਟਿਕਾਣਾ ਕਿੱਥੇ ਹੈ। ਰਾਹੀ ਦੱਸਦੇ ਨੇ ਉਹ ਅੱਗੇ, ਉਹ ਅੱਗੇ, ਉਹ ਅੱਗੇ। ਗਾਲਬਨ ਇਸ ਤਰ੍ਹਾਂ ਚਾਰ ਪੰਜ ਦਫਾ ਆਪਣੇ ਰਾਹੀਆਂ ਤੋਂ ਪੁੱਛਿਆ ਕਰਤਾਰਪੁਰ ਕਿੱਥੇ ਹੈ ਤੇ ਗੁਰੂ ਨਾਨਕ ਤਪੇ ਦਾ ਘਰ ਕਿੱਥੇ ਹੈ। ਹਰ ਰਾਹੀ ਨੇ ਕਹਿ ਦਿੱਤਾ ਉਹ ਅੱਗੇ, ਉਹ ਅੱਗੇ, ਉਹ ਅੱਗੇ। ਵਾਕਈ ਈਸ਼ਵਰ ਦਾ ਘਰ, ਗੁਰੂ ਦਾ ਘਰ, ਪਰਮ ਪੁਰਖ ਦਾ ਘਰ ਅੱਗੇ ਹੀ ਆਉਂਦਾ। ਸੁਰਤ ਨੂੰ ਅੱਗੇ ਕਰੀਏ ਪ੍ਰਭੂ ਨਾਲ ਜੁੜਦੀ ਏ, ਪਰਮਾਤਮਾ ਨਾਲ ਜੁੜਦੀ ਏ। ਸੁਰਤ ਨੂੰ ਪਿੱਛੇ ਕਰੀਏ ਪਦਾਰਥਾਂ ਵੱਲ ਚਲੀ ਜਾਂਦੀ ਏ, ਸੰਸਾਰ ਵੱਲ ਚਲੀ ਜਾਂਦੀ ਏ। ਇਸੇ ਤਰ੍ਹਾਂ ਹੀ ਲਗਨ ਨਾਲ ਪੁੱਛਦੇ ਪੁੱਛਦੇ ਹੁਣ ਐਸੇ ਟਿਕਾਣੇ ਤੇ ਪਹੁੰਚੇ ਕਿ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛ ਰਹੇ ਨੇ, ਘਰ ਤੋਂ ਹੀ ਘਰ ਦਾ ਪਤਾ ਪੁੱਛ ਰਹੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੁਸਕਰਾਉਂਦੀ ਜੋਤ ਰਸਤੇ ਚ ਮਿਲੀ, ਸੰਜੋਗ ਭਲਾ ਔਰ ਸੁਭਾਵਕ ਸੰਜੋਗ। ਆਪ ਗੁਰੂ ਨਾਨਕ ਤੋਂ ਪੁੱਛਦੇ ਨੇ ਵੀ ਧੰਨ ਗੁਰੂ ਨਾਨਕ ਤਪਾ ਕਲਯੁਗ ਦੇ ਅਵਤਾਰੀ ਪੁਰਸ਼ ਉਨ੍ਹਾਂ ਦਾ ਘਰ ਕਿੱਥੇ ਹੈ? ਤੋ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਤੂੰ ਨਾਨਕ ਤਪੇ ਦੇ ਘਰ ਜਾਣਾ? ਹਾਂ, ਮੈਂ ਨਾਨਕ ਤਪੇ ਦੇ ਘਰ ਜਾਣਾ। ਆ ਮੈਂ ਲੈ ਚਲਾ। ਕਹਿੰਦੇ ਨੇ ਲਗਾਮ ਗੁਰੂ ਨਾਨਕ ਨੇ ਪਕੜ ਲਈ, ਘੋੜੀ ਤੇ ਬੈਠੇ ਨੇ ਲਹਿਣਾ ਜੀ, ਗੁਰੂ ਨਾਨਕ ਹੀ ਆਪਣੇ ਘਰ ਤੱਕ ਲੈ ਜਾ ਰਹੇ ਨੇ ਲਗਾਮ ਪਕੜ ਕੇ। ਸਾਖੀ ਹੈ, ਪ੍ਰੇਰਣਾ ਦਿੰਦੀ ਹੈ, ਜਿਸ ਦੀ ਲਗਾਮ ਗੁਰੂ ਨਾਨਕ ਆਪ ਨਾ ਪਕੜੇ ਮੁਸ਼ਕਿਲ ਹੈ ਉਸਦਾ ਗੁਰੂ ਨਾਨਕ ਦੇ ਘਰ ਤੱਕ ਜਾਣਾ। ਤੇ ਲਗਾਮ ਗੁਰੂ ਨਾਨਕ ਉਸੇ ਦੀ ਪਕੜੇਗਾ ਜੋ ਲਹਿਣੇ ਦੀ ਤਰ੍ਹਾਂ ਤੜਪੇ ਹਿਰਦੇ ਨਾਲ ਪੁੱਛੇ ਨਾਨਕ ਤਪੇ ਦਾ ਘਰ ਕਿੱਥੇ ਹੈ, ਨਾਨਕ ਤਪਾ ਕਿੱਥੇ ਰਹਿੰਦਾ। ਜਦ ਪਹੁੰਚੇ ਟਿਕਾਣੇ ਤੇ ਤਖਤ ਤੇ ਬੈਠੀ ਹੋਈ ਜੋ ਜੋਤ ਦਿਖਾਈ ਦਿੱਤੀ ਇਹ ਤੇ ਉਹੀ ਸੀ ਜਿਸ ਨੇ ਲਗਾਮਾਂ ਪਕੜੀਆਂ ਸਨ। ਇਹ ਤੇ ਉਹੀ ਸੀ ਜੋ ਲੈ ਕੇ ਆਇਆ ਇੱਥੇ। ਕਹਿੰਦੇ ਭੁੱਬਾਂ ਨਿਕਲ ਗਈਆਂ, ਨੇਤਰ ਅਸ਼ਕਵਾਰ ਹੋਏ, ਕਦਮਾਂ ਤੇ ਮਸਤਕ ਰੱਖਿਆ, ਨਿਰਮਾਣਤਾ ਦਾ ਔਰ ਸੀਤਲ ਸੁਭਾਅ ਦਾ, ਸ਼ਾਂਤਮਈ ਕਿਰਨਾਂ ਦਾ ਇਤਨਾ ਅਸਰ ਹੋਇਆ, ਲਹਿਣਾ ਜੀ ਆਪਣੇ ਆਪ ਨੂੰ ਕਾਬੂ ਚ ਨਹੀਂ ਰੱਖ ਸਕੇ। ਫਿਰ ਉਸ ਘਰ ਜੋਗਾ ਹੀ ਹੋ ਗਏ, ਭਾਵੇਂ ਮੱਥੇ ਦੀ ਸਰਾਂ ਤੋਂ ਆਪ ਨੇ ਆ ਕੇ ਵਾਸਾ ਖੰਡੂਰ ਸਾਹਿਬ ਕੀਤਾ ਹੋਇਆ ਸੀ। ਰਾਜ ਗਰਦੀ ਦੇ ਕਾਰਨ ਕਰਕੇ ਮੱਥੇ ਦੀ ਸਰਾਂ ਰਹਿਣਾ ਆਪ ਲਈ ਕਠਿਨ ਹੋ ਗਿਆ ਸੀ, ਤੋ ਖੰਡੂਰ ਸਾਹਿਬ ਆ ਕੇ ਵਸੇ ਸਨ। ਪਰ ਹੁਣ ਗੁਰੂ ਨਾਨਕ ਦੇ ਦਰਸ਼ਨ ਕਰਕੇ ਕਰਤਾਰਪੁਰ ਜੋਗਾ ਹੋ ਗਏ, ਇੱਥੇ ਹੀ ਰਹਿਣ ਲੱਗ ਪਏ ਔਰ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਨੂੰ, ਮਹਾਰਾਜ ਆਪਣੇ ਕਦਮਾਂ ਵਿੱਚ ਮੈਨੂੰ ਥਾਂ ਦਿਓ, ਮੈਂ ਹੁਣ ਇੱਥੇ ਹੀ ਰਹਿਣਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਾਰਮਿਕ ਪਰੰਪਰਾ ਨੂੰ, ਇਸ ਰੂਹਾਨੀ ਜੋਤ ਨੂੰ ਅਗਾਂਹ ਤੋਰਨਾ ਚਾਹੁੰਦੇ ਸਨ। ਆਪ ਦੀ ਕਲਪਨਾ ਵਿੱਚ, ਆਪ ਦੀ ਸੋਚਣੀ ਵਿੱਚ ਜੋ ਮਨੁੱਖਤਾ ਦਾ ਚਿਹਰਾ ਸੀ, ਜੋ ਮਨੁੱਖਤਾ ਦੀ ਅਵਸਥਾ ਸੀ, ਉੱਥੇ ਤੱਕ ਪਹੁੰਚਾਉਣ ਲਈ ਅਜੇ ਕਾਫੀ ਸਮਾਂ ਦਰਕਾਰ ਸੀ ਔਰ ਕਾਫੀ ਸਹਿਯੋਗ ਦਰਕਾਰ ਸੀ। ਆਪ ਆਪਣੇ ਦੂਸਰੇ ਘਰ ਦੀ ਤਲਾਸ਼ ਦੇ ਸਨ, ਜਿੱਥੇ ਕਿ ਆਪਣੀ ਜੋਤ ਨੂੰ ਟਿਕਾਇਆ ਜਾ ਸਕੇ। ਉਸ ਸਮੇਂ ਸਤਿਗੁਰ ਤਰ੍ਹਾਂ ਤਰ੍ਹਾਂ ਦੀ ਪ੍ਰੀਖਿਆ ਆਪਣੇ ਬੱਚਿਆਂ ਦੀ ਲੈ ਰਹੇ ਸਨ, ਬਾਬਾ ਸ੍ਰੀ ਚੰਦ ਦੀ, ਬਾਬਾ ਲਖਮੀ ਦਾਸ ਦੀ। ਇੱਕ ਦਿਨ ਦੀ ਗੱਲ ਹੈ, ਆਪ ਦੇ ਹੱਥ ਵਿੱਚ ਬੜਾ ਹੀ ਖੂਬਸੂਰਤ ਲੋਟਾ ਸੀ, ਨਾਲ ਸੰਗੀ ਸਾਥੀ ਸਨ, ਲੈਣਾ ਜੀ ਸਨ ਤੇ ਸਾਹਿਬਜ਼ਾਦੇ ਵੀ ਸਨ, ਸ੍ਰੀ ਚੰਦ ਲਖਮੀ ਦਾਸ। ਆਪ ਨੇ ਇਹ ਲੋਟਾ ਇੱਕ ਚਿੱਕੜ ਆਲੂਦ ਸਰੋਵਰ ਵਿੱਚ ਸੁੱਟ ਦਿੱਤਾ, ਜਿਸ ਵਿੱਚ ਪਾਣੀ ਘੱਟ ਸੀ ਪਰ ਚਿੱਕੜ ਜ਼ਿਆਦਾ ਸੀ। ਸ੍ਰੀ ਚੰਦ ਨੂੰ ਆਖਿਆ, ਬੇਟਾ ਤੂੰ ਇਹ ਲੋਟਾ ਕੱਢ ਕੇ ਲਿਆ। ਹੱਥ ਜੋੜ ਕੇ ਸ੍ਰੀ ਚੰਦ ਅਰਜ਼ੋਈ ਕਰਨ ਲੱਗੇ, ਬਾਪੂ ਕੱਢ ਕੇ ਹੀ ਲਿਆਣਾ ਸੀ, ਸੁੱਟਿਆ ਕਿਉਂ ਹੈ? ਆਪਨੇ ਸਾਡੇ ਸਾਹਮਣੇ ਸੁੱਟਿਆ ਤੇ ਫਿਰ ਅਸੀਂ ਆਪ ਦੇ ਸਾਹਿਬਜ਼ਾਦੇ ਹਾਂ, ਇਸ ਚਿੱਕੜ ਵਿੱਚ ਗਏ ਤੇ ਖੁਦ ਚਿੱਕੜ ਆਲੂਦ ਹੋ ਜਾਵਾਂਗੇ, ਭਰ ਜਾਵਾਂਗੇ ਚਿੱਕੜ ਨਾਲ। ਆਪ ਕਿਸੇ ਸੇਵਕ ਨੂੰ ਆਖੋ, ਕਿਸੇ ਚੇਲੇ ਨੂੰ ਆਖੋ, ਅਸੀਂ ਤੇ ਆਪ ਦੇ ਸਾਹਿਬਜ਼ਾਦੇ ਹਾਂ। ਫਿਰ ਪਾਤਸ਼ਾਹ ਨੇ ਲਖਮੀ ਦਾਸ ਦੀ ਤਰਫ ਇਸ਼ਾਰਾ ਕੀਤਾ, ਬੇਟਾ ਤੂੰ ਕੱਢ ਲਿਆ। ਕਹਿੰਦੇ ਨੇ ਉਹਨਾਂ ਨੇ ਵੀ ਇਹੀ ਆਖਿਆ, ਵੱਡੇ ਭਰਾਤਾ ਠੀਕ ਕਹਿੰਦੇ ਨੇ ਕਿ ਕੱਢ ਕੇ ਹੀ ਲਿਆਉਣਾ ਹੈ ਤੇ ਆਪਨੇ ਸੁੱਤਿਆ ਕਿਉਂ ਹੈ? ਤੇ ਜੇ ਵਾਕਈ ਹੁਣ ਕੱਢ ਕੇ ਲਿਆਉਣਾ ਹੈ ਤਾਂ ਆਪ ਸੇਵਕ ਨੂੰ ਆਖੋ। ਕਹਿੰਦੇ ਸਤਿਗੁਰ ਦੀਆਂ ਨਜ਼ਰਾਂ ਇਕਦਮ ਲੈਣੇ ਤੇ ਚਲੀਆਂ ਗਈਆਂ, ਲੈਣਾ ਭੱਜੇ ਹੋਏ ਗਏ, ਗੋਡੇ ਗੋਡੇ ਚਿੱਕੜ ਸੀ, ਕੱਪੜੇ ਸਾਰੇ ਚਿੱਕੜ ਆਲੂਦ ਹੋ ਗਏ, ਬਦਨ ਸਾਰਾ ਚਿੱਕੜ ਨਾਲ ਭਰ ਗਿਆ, ਆਪ ਲੋਟਾ ਕੱਢ ਕੇ ਲਿਆ ਰਹੇ ਨੇ। ਜੈਸੇ ਉਸ ਚਿੱਕੜ ਨਾਲ ਭਰੇ ਹੋਏ ਸਰੋਵਰ ਵਿੱਚੋਂ ਬਾਹਰ ਨਿਕਲੇ, ਆਪ ਚਿੱਕੜ ਨਾਲ ਲਿਬੜੇ ਹੋਏ ਸਨ, ਲੋਟਾ ਹੱਥ ਦੇ ਸੀ, ਲਿਬੜੇ ਹੋਏ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ। ਆਖਿਆ, ਲੈਣਿਆ ਤੂੰ ਚਿੱਕੜ ਵਿੱਚੋਂ ਲੋਟਾ ਨਹੀਂ ਕੱਢਿਆ, ਸਾਰੀ ਮਨੁੱਖਤਾ ਨੂੰ ਕੱਢਿਆ, ਕਿਉਂਕਿ ਜੋ ਚਿੱਕੜ ਲੱਗਣ ਤੋਂ ਡਰਦਾ ਹੈ ਉਹ ਕਿਸੇ ਨੂੰ ਚਿੱਕੜ ਵਿੱਚੋਂ ਨਹੀਂ ਕੱਢ ਸਕੇਗਾ। ਪਰਉਪਕਾਰ ਕਰਨਾ ਬਹੁਤ ਕਠਿਨ ਹੈ, ਕਿਸੇ ਨੂੰ ਬਲਦੀ ਹੋਈ ਅੱਗ ਵਿੱਚੋਂ ਉਹੀ ਕੱਢ ਸਕਦਾ ਹੈ ਜੋ ਸੇਕ ਲੱਗਣ ਤੋਂ ਡਰੇ ਨਾ, ਔਰ ਗੰਦਗੀ ਵਿੱਚੋਂ ਉਹੀ ਕਿਸੇ ਨੂੰ ਕੱਢ ਸਕਦਾ ਹੈ ਜੋ ਛਿੱਟੇ ਪੈਣ ਤੋਂ ਡਰੇ ਨਾ। ਇਸ ਤਰ੍ਹਾਂ ਗਾਹੇ ਬਗਾਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਮਤਿਹਾਨ ਲੈਂਦੇ ਰਹੇ ਤੇ ਭਾਈ ਲੈਣਾ ਇਸ ਇਮਤਿਹਾਨ ਤੇ ਹਰ ਵੇਲੇ ਹੀ ਪੂਰੇ ਉਤਰਦੇ ਰਹੇ। ਇਹ ਹੁਕਮ ਮੰਨਣ ਦੀ ਮੂਰਤੀ ਸਨ, ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇਸ ਸਿਧਾਂਤ ਦੇ ਮੁਤਾਬਕ ਪਾਈ ਲੈਣਾ ਜੀ ਜੀ ਰਹੇ ਸਨ। ਇੱਕ ਹੋਰ ਪ੍ਰੀਖਿਆ ਦੀ ਘੜੀ ਆਈ। ਇਤਨੀ ਵੱਡੀ ਦਾਤ, ਇਤਨੀ ਵੱਡੀ ਸੌਗਾਤ ਆਪ ਨੂੰ ਇਹ ਕਿਵੇਂ ਪ੍ਰਾਪਤ ਹੋਈ? ਪਿਛੋਕੜ ਬਹੁਤ ਸੁੰਦਰ ਇਤਿਹਾਸ ਹੈ। ਜਗਤਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਨਕ ਰੂਪ ਧਾਰਨ ਕੀਤਾ, ਡਰਾਉਣਾ, ਐਸਾ ਲਿਬਾਸ ਪਹਿਨ ਲਿਆ, ਪਿੱਛੇ ਕੁੱਤੇ ਲਾ ਲਏ, ਹੱਥ ਵਿਚ ਬਹੁਤ ਵੱਡਾ ਸੋਟਾ ਰੱਖ ਲਿਆ, ਝੋਲੇ ਵਿਚ ਪੱਥਰ ਰੱਖ ਲਏ। ਮਖਲੂਕ ਜਿਹੜੀ ਪਿੱਛੇ ਚੱਲ ਰਹੀ ਸੀ, ਮਹਾਰਾਜ ਨੇ ਪੱਥਰ ਮਾਰਨੇ ਸ਼ੁਰੂ ਕੀਤੇ। ਅੱਧੀ ਦੁਨੀਆ ਵਾਪਸ ਹੋ ਗਈ ਵੀ ਗੁਰੂ ਨਾਨਕ ਦੇਵ ਜੀ ਭੂਤਨੇ ਹੋ ਗਏ ਨੇ, ਬੇਤਾਲੇ ਹੋ ਗਏ ਨੇ, ਇਨ੍ਹਾਂ ਨੂੰ ਕੁਛ ਹੋ ਗਿਆ। ਮਹਾਰਾਜ ਪਿੱਛੇ ਮੁੜ ਕੇ ਦੇਖਦੇ ਨੇ, ਅਜੇ ਵੀ ਕੁਛ ਨਾਲ ਚੱਲ ਰਹੇ ਨੇ। ਤਾਂ ਆਪ ਦੇ ਹੱਥ ਜੋ ਸੋਟਾ ਸੀ ਉਹ ਵਾਣਾ ਸ਼ੁਰੂ ਕੀਤਾ, ਉਹ ਮਾਰਨਾ ਸ਼ੁਰੂ ਕੀਤਾ। ਅੱਧਿਆਂ ਦੇ ਚੋਂ ਵੀ ਫਿਰ ਅੱਧੇ ਚਲੇ ਗਏ ਵਾਪਸ, ਭਈ ਵਾਕਈ ਕੁਛ ਹੋ ਗਿਆ, ਇਨ੍ਹਾਂ ਦੇ ਦਿਮਾਗ ਨੂੰ ਵਾਕਈ ਕੁਛ ਹੋ ਗਿਆ। ਪਰ ਹੁਣ ਵੀ ਜਦ ਸਤਿਗੁਰ ਦੇਖਦੇ ਨੇ, ਅਜੇ ਵੀ ਥੋੜੀ ਜਿਹੇ ਸਰੀਰ ਪਿੱਛੇ ਚੱਲ ਰਹੇ ਨੇ, ਆ ਰਹੇ ਨੇ। ਆਪਣੇ ਝੋਲੇ ਦੇ ਚੋਂ ਮੋਹਰਾਂ ਕੱਢੀਆਂ, ਸੋਨੇ ਦੀਆਂ, ਚਾਂਦੀ ਦੀਆਂ, ਉਹ ਸੁੱਟਣੀਆਂ ਸ਼ੁਰੂ ਕੀਤੀਆਂ। ਭਾਈ ਲੈਣੇ ਤੋਂ ਬਿਨਾਂ ਸਭ ਨੇ ਚੁੱਕ ਲਈਆਂ ਔਰ ਵਾਪਸ ਹੋ ਗਏ। ਪੱਥਰ ਖਾ ਕੇ, ਸੋਟਾ ਖਾ ਕੇ ਜੋ ਨਾਲ ਚੱਲ ਰਹੇ ਸਨ, ਸੋਨੇ ਦੀ ਮੋਹਰ ਨਹੀਂ ਸਹਾਰ ਸਕੇ। ਦੇਖਣ ਵਿਚ ਆਇਆ, ਦੁੱਖ ਕਰਕੇ ਤੇ ਕਈ ਦਫਾ ਮਨੁੱਖ ਪਰਮਾਤਮਾ ਦਾ ਨਾਮ ਲਈ ਜਾਂਦਾ ਹੁੰਦਾ, ਕਿਸੇ ਸੰਤ ਦੇ ਪਿੱਛੇ ਚੱਲਦਾ ਹੈ, ਪਰ ਜਦ ਸੁੱਖਾਂ ਦੀ ਮਾਰ ਪੈ ਜਾਏ, ਐਸਾ ਆਲਸੀ ਹੋ ਜਾਂਦਾ ਹੈ, ਐਸਾ ਦਲਿਦਰੀ ਹੋ ਜਾਂਦਾ ਹੈ, ਰੁਕ ਜਾਂਦਾ ਹੈ। ਪਰ ਸੋਨੇ ਨੂੰ ਵੀ ਲਿਤਾੜ ਕੇ, ਸੁੱਖ ਨੂੰ ਵੀ ਲਿਤਾੜ ਕੇ ਲੈਣਾ, ਗੁਰੂ ਨਾਨਕ ਦੇ ਪਿੱਛੇ ਚੱਲਦੇ ਰਹੇ, ਚੱਲਦੇ ਰਹੇ। ਅੱਜ ਜਗਤ ਗੁਰੂ ਬਾਬੇ ਨੇ ਪੁੱਛ ਹੀ ਲਿਆ, ਲੈਣਿਆ ਸਾਰੇ ਚਲੇ ਗਏ, ਤੂੰ ਨਹੀਂ ਗਿਆ। ਹੱਥ ਜੋੜ ਕੇ ਲੈਣਾ ਜੀ ਕਹਿਣ ਲੱਗੇ, ਗੁਰਦੇਵ ਪਿਤਾ, ਸਭ ਦੇ ਆਪਣੇ ਆਪਣੇ ਘਰ ਸਨ, ਆਪਣੇ ਘਰਾਂ ਨੂੰ ਚਲੇ ਗਏ, ਮੈਂ ਤੇ ਨਿਥਾਵਾਂ, ਤੁਹਾਡੇ ਕਦਮ ਹੀ ਮੇਰਾ ਘਰ ਨੇ, ਤੁਹਾਡੀ ਥਾਂ ਹੀ ਮੇਰੀ ਥਾਂ ਹੈ, ਹੋਰ ਤੇ ਮੇਰੀ ਕੋਈ ਆਪਣੀ ਥਾਂ ਨਹੀਂ, ਹੋਰ ਤੇ ਮੇਰਾ ਕੋਈ ਆਪਣਾ ਘਰ ਨਹੀਂ। ਇਹ ਵੀ ਗੁਰੂ ਨਾਨਕ ਦੀ ਪਾਈ ਹੋਈ ਕਸਵੱਟੀ ਸੀ। ਇਸ ਤੇ ਵੀ ਲੈਣਾ ਜੀ ਪੂਰੇ ਉਤਰੇ, ਮੁਕੰਮਲ ਉਤਰੇ। ਭਾਈ ਲੈਣਾ ਦੀ ਮਨੋਬਿਰਤੀ ਐਸੀ, ਦਿਨ ਦਿਨ ਰੰਗ ਚੜਦਾ ਗਿਆ, ਵੱਧਦਾ ਗਿਆ, ਗੁਰੂ ਨਾਨਕ ਦੇ ਅੰਗ ਦੇ ਨਾਲ ਛੂੰਦਿਆਂ ਛੂੰਦਿਆਂ ਵਾਕਈ ਗੁਰੂ ਨਾਨਕ ਦੇ ਅੰਗ ਆਪ ਦੇ ਅੰਦਰ ਪ੍ਰਦਰਸ਼ਿਤ ਹੋਣ ਲੱਗ ਪਏ, ਆਪ ਦੇ ਅੰਦਰ ਪ੍ਰਗਟ ਹੋਣ ਲੱਗ ਪਏ। ਅੱਜ ਕਰਤਾਰਪੁਰ ਵਿਚ ਬੜੀ ਸੰਗਤ ਆਈ, ਬਹੁਤ ਸੰਗਤ ਆਈ ਸਤਿਗੁਰਾਂ ਦੇ ਦਰਸ਼ਨਾਂ ਲਈ ਔਰ ਪਾਤਸ਼ਾਹ ਦੇ ਅੰਮ੍ਰਿਤਮਈ ਬਚਨ ਸੁਣਨ ਲਈ। ਭਰੀ ਸੰਗਤ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਚੰਦ ਨੂੰ ਆਵਾਜ਼ ਮਾਰੀ ਤੇ ਆਖਿਆ, ਬੇਟਾ ਸੰਗਤ ਬਹੁਤ ਆਈ। ਹਾਂ ਮਾਂ, ਸੰਗਤ ਤੇ ਬਹੁਤ ਆਈ ਗੁਰਦੇਵ ਪਿਤਾ, ਦੂਰ ਦੂਰ ਤੋਂ ਆਈ ਹੈ। ਸਾਡੀ ਇੱਛਾ ਹੈ ਸਭ ਨੂੰ ਮਿਠਾਈ ਛਕਾਈਏ। ਲੰਗਰ ਦੇ ਚ ਬਹੁਤ ਸਾਰਾ ਤਰ੍ਹਾਂ ਤਰ੍ਹਾਂ ਦਾ ਮਿਸ਼ਟਾਨ ਬਣਵਾਈਏ। ਉਸ ਵਕਤ ਸ੍ਰੀ ਚੰਦ ਨੇ ਕਿਹਾ, ਮਹਾਰਾਜ ਅਚਨਚੇਤ ਤੇ ਇੰਤਜ਼ਾਮ ਕਰਨਾ ਔਖਾ ਹੈ। ਅੱਛਾ, ਇੰਜ ਕਰੋ ਫਿਰ, ਜੇ ਅਚਾਨਕ ਇੰਤਜ਼ਾਮ ਕਰਨਾ ਔਖਾ ਹੈ ਤਾਂ ਇਸ ਸਾਹਮਣੇ ਜੋ ਜੰਡ ਦਾ ਦਰਖਤ ਹੈ ਇਸ ਤੇ ਚੜ ਜਾਓ, ਇਹਨੂੰ ਝੂਣੋ, ਇਹਨੂੰ ਹਿਲਾਓ, ਮਿਠਾਈ ਟਪਕੇਗੀ, ਥੱਲੇ ਚਾਦਰਾਂ ਵਿਛਾਓ, ਲੰਗਰ ਵਿਚ ਵੰਡਾਂਗੇ, ਸੰਗਤ ਦੀ ਝੋਲੀ ਚ ਪਾਵਾਂਗੇ। ਸ੍ਰੀ ਚੰਦ ਹੱਥ ਜੋੜ ਕੇ ਕਹਿਣ ਲੱਗੇ, ਗੁਰਦੇਵ ਪਿਤਾ, جنڈ تے ایسا درخت ہے جنو کوئی ڈھنگ دا پھل بھی نہیں لگدا، آپ مٹھائی دی گل کر دے ہو۔ آپ دی عمر وڈیری ہو گئی، انہونیاں گلنا کرن لگ پے۔ کہندے نے ہو بہو لکھمی داس نے بھی انکار کیتا، اور اوہی لفظ دو رائے گردیو پتا وڈے بھراتا ٹھیک کہندے نے، جنڈ دے درخت تو مٹھائیاں نہیں ٹپک دیاں۔ تاں سب تو سنگت دے اخیر بیٹھے بھائی لینے نو گرو نانک نے آواز ماری۔ گرو نانک دی سنگت کردیاں لینا او مورتی بن گئے، حکم مننا جنہ دا سبھا ہو گیا سی، حکم مننا جنہ دی اوستھا بن گئی، حکم نو مننا جنہ لئی ایک آنند سی، رس سی، کھیڑا سی، خوشی سی۔ خوشی محسوس کر دے جد گرو نانک کسی کارج لئی آپ نو کہن دے۔ بھجے ہویا ہے، ہاتھ جوڑ کے کھڑے ہو گئے، حکم۔ تا پادشاہ کہن لگے، توں چڑ اس جنڈ دے درخت تے، اس نو ہلا، مٹھائیاں ٹپکن گیاں، آپاں سنگت دچ ونڈیاں نے۔ ایک دم بھائی لینا جی درخت تے چڑھن لگے نے۔ سری چند نے آواز مار کے آکھیا، لینا جی درختاں تو کدی مٹھائی نہیں ٹپکے، آپ انہونی گل نہ کرو، اور انہونی ہونی بھی نہیں۔ لوکی کی آکھن گے تو اس وقت بھائی لینا بابا سری چند نو کہن لگے، مٹھائی ٹپکے پاوے نہ ٹپکے، اس نال میرا کوئی مطلب نہیں، میں تے گردیو پتا دا حکم مننا ہے، حکم مننا یہی میری خوشی ہے، حکم مننا یہی میری لئی آنند ہے، اور حکم من لینا یہی سب تو وڈی بخشش ہے، یہی سب تو وڈی کرپا ہے۔ حکم منن دی مورتی، حکم منن دا سروپ صاحب شری گرو انگد دیو جی مہاراج اج اپنی اوستھا اس ٹکانے تے لے گئے کہ گرو نانک نے سنگھاسن تے بٹھا دیتا۔ جگت دیکھتی دنگ رہ گئی کہ لینے دی پھیرائین نانکا دو ہی کھٹیے، کل تک لہنا گرو نانک دی پرکرما کردا سی، اج گرو نانک لہنے دی پرکرما کر رہے نے۔ کل تک لہنا گرو نانک دے قدماں تے اپنا مستک رکھدا سی، اج گرو نانک نے اپنا مستک لہنے دے قدماں تے رکھ دیتا ہے۔ دنیا دیکھ کے دنگ رہ گئی۔ دوجا دیوا جل پیا، جوت تو جوت جلی، چاننا ونڈن لئی، روشنی ونڈن لئی آپ دی درشٹی امرتمئی، جیسے کہ بھٹ کہندے نے، درشٹ دھرت تم ہرن دہن اگ پاپ پرناسن، میر بھری درشت دے نال آپ جسنو ویکھ لین او دے انتش کرن تو پاپ نکل جاندے سن، اس طرح دی برکتاں دے آپ مالک بنے۔ آپ کرتار پور تو کھنڈور صاحب دچ آ گئے، کنوج دے میدان تو شیر شاہ سوری تو ہار کھا کے ہمایوں اصفان دی طرف بھج رہا سی، جا رہا سی۔ رستے چ کوئی فقیر ملے، پیر ملے، او دی دعا لے لیندا سی، او دے کول آشرواد لین دی کوشش کردا سی کہ میں اے ہاری ہوئی بازی پھر جت جاواں، کسی طریقے نال اے تخت جو میرے کول شیر شاہ سوری نے کھولے ہے پھر پراپت ہوئے۔ تا رستے دچ کسے نے کہہ دیتا، گرو نانک دی گدی تے براجمان نے دھن گرو انگد دیو جی مہاراج، تسی انہا تو اسیس لو، انہا تو آشرواد لو۔ آپ بیاس نو پار کر کے جد پہنچے کھنڈور صاحب، جگمگان دی جوت دے درشن کیتے، پر ستگر سمادھی دے سن۔ اچھا اٹھ کے تک کے ہمایوں دی طرف نہیں دیکھیا۔ ہمایوں نو حیرانگی ہوئی کیونکہ پیر فقیر سنمان کردے رہ سن، آدر کردے رہ سن، بادشاہ رہ چکے اسی تو بادشاہ دا اپنا ہنکار۔ میان چو تلوار کڑ لی اس نے غصے چاہ کے، ستگر دے نیتر کھلے، کہنے لگے جتھے تلوار چلنی چاہی دی سی تو اتھے میدان میان دچ رکھ کے پج پے ہیں، اور جتھے میان دچ رکھنی چاہی دی ہے اتھے تو باہر کڈ رہے ہیں۔ بڑا قائر ہے، بڑا نا سمجھ ہے۔ شرمسار ہویا ہمایوں قدماں تے چکیا، آکھیا گردیو پتا معافی، بھول ہو گئی، غلطی ہو گئی۔ گرو انگد دیو جی مہاراج نے اس نو اپدیش دیتا، ہمایوں فقیران تے تلوار نہیں چلائی دی، فقیران دی تلوار کولوں اپنا ناس کرائی دے۔ بچن بڑے اگمی، فقیر دی جد تلوار چل دی ہے دوجے دے ہنکار نو کٹ کے رکھ دیندی ہے، تے دوجے نو این نرمانتا دی مورتی بنا دیندی ہے۔ واقعی ہاتھ جڑ گئے سن ہمایوں دے اور معافی منگن لگ پیا سی، بھل منگن لگ پیا سی، باپا میرے کول بھل ہو گئی، غلطی ہو گئی۔ دھن گرو انگد دیو جی مہاراج نے گرمکھی لپی دے پرسار لئی، گربانی جگت پڑھ سکے، پڑھا سکے، سمجھ سکے، سمجھا سکے، انہاں اکھراں دے پڑھن پڑھان دی طرف بھی کافی رچی دتی۔ آپ نے سوئم بچیاں نوں پڑھانا آرمب کیتا تاکہ اے پرمپرا لمبے ویاپک روپ دے جو ہے چل سکے، اور جگت اس بانی نوں پڑھ سکے جس دے چ ربی الہام نازل ہویا ہے، جس دچ ربی گیان نازل ہویا ہے۔ آپ نے بڑے وڈے پدر تے لنگر دی پرمپرا چلائی۔ اس دچ آپ دی سپتنی دھرم پتنی جگت ماتا کھیوی جی دا بہت وڈا ہتھ، اور آپ دے لنگر دچ جو کچھ بندا سی ستے برمنڈے دی وار دچ بقاعدہ اس دا جو ہے ذکر ہے۔ لنگت دولت ونڈیے رس امرت کھیر گھیالی، گھیو دے نال اوت پروت کھیر دن رات لنگر دے چل دیے، پکوان سندر بندے نے، آئے ہوئے یاتروں نو چھکائے جاندے نے، پہلے بھوجن نال انہاں نو ترپت کیتا جاندہ ہے، تے جد انہاں دا تن ترپت ہو جاندہ ہے تو انہاں دی من دی ترپتی لئی پھر بھجن دا انتظام، پھر نام بانی دا ابیاس صاحب اے کروان دے سن تاکہ تن دی ترپتی تو بعد انہاں نو من دا سکون بھی ملے، من دی شانتی بھی ملے۔ صاحب شری گرو نانک دیو جی مہاراج دی چلائی ہوئی پرمپرا لنگر دی اس نو آپ نے وسترت کیتا، وستار سہت پھیلایا، جگایا۔ پھر اسی طریقے دے نال پروبکار کردے ہوئے، گربانی دا اپدیش دیندے ہوئے سن 1606 بکرمی جی کھنڈور صاحب دچ آپ جوتی جوت سما گئے، اور صاحب شری گرو نانک دیو جی مہاراج دا پرم روپ استھاپن کر گئے دھن گرو امرداس جی مہاراج، جو آپ دے رشتے دچ بقاعدہ کڑم سن۔ گرو انگد دیو جی مہاراج دے بیشتر سلوک نے، بہت سارے شبد نے جو بقاعدہ گرو گرنتھ صاحب جی مہاراج دے جو ہے درج نے، لیکن سارے شبداں دچ، سارے سلوکاں دچ حکم منن دی تاکید ہے، حکم منن دا اپدیش ہے، حکم دے مارگ تے چلن دا ہی سندیش ہے۔ صاحب شری گرو نانک دیو جی مہاراج تو جو سکشا دکشا دھن بھائی لینے نے لئی اپنے طور تے پوری شکتی دے نال ونڈدے رہے، یادگاری استھان آپ جی دا کھنڈور صاحب وچ موجود ہے، جتھے آپ نے جگت نو پڑھانا شروع کیتا او استھان بھی آپ جی دا پاون روپ دے جو ہے موجود ہے۔ بھٹ آپ دی اپما اس طریقے نال کردے نے درشت دھرت تم ہرن دہن اگ پاک پرناسن سبد سور بلونت کام ار کرود بناسن لوبھ مو وس کرن سرن جا چک پرت پالن آتم رت سنگرہن کہن امرت کل ڈالن ستگرو کل ستگرو تلت ست لاگے سو پے ترے گر جگت پھرن سی انگرو راج جوگ لہنا کرے پٹ کہندے نے اے لہنا جی اے گرو انگد دیو جی ایتھے راج یوگ دی پرمپرا چلا رہے نے اے اندروں برہم نال جڑے ہوئے نے باہروں جگت نال جڑے ہوئے نے مول آپ دا سندیش اپدیش پرماتما دی خاطر پدارت تو نہیں ٹوٹنا اور پدارتھاں دی خاطر پرماتما تو نہیں ٹوٹنا سنسار دی خاطر نرنکار تو نہیں ٹوٹنا اور نرنکار دی خاطر سنسار تو نہیں ٹوٹنا کیونکہ سنسار بھی اسے دا روپ ہے سنسار پربھو دا تن ہے اور خود آپ سبھاوک روپ دے چ ایک جوت ہے اسی طریقے نال اس نے ساڈی بنتر بنائیے سانو تن دیتا ہے سانو من دیتا ہے من دے جد پربھو دا نام وس جائے تو من جوگی بن جاندا ہے اور تن نو پدارتھ مل جان تو تن راجا بن جاندا ہے انج دھن گرو انگد دیو جی مہاراج نے جگت نو جو سندیش تے اپدیش دیتا او راج یوگ دا دیتا صاحب گرو انگد دیو جی مہاراج نے اسی پرمپرا نو اگے تورن لئی پھر تیسری جوت دھن گرو امرداس جی مہاراج دی پرکرما کر کے اور اسی پرمپرا دے مطابق اپنا مستک برد بابا گرو امرداس جی مہاراج دے قدماں تے رکھ کے ہاتھ جوڑ کے متھا ٹیکیا آپ تن دے کر کے دھرتی وچ سما گئے جوت کر کے گرو امرداس جی مہاراج دے اندر براجمان ہوئے۔ گھن ہر بوند بسور ماول کسم بسنت گننت نیاوے راو سس کرن ادر ساگر کو

धन गुरु अमरदास जी महाराज ऐसी ब्रिद मूर्ति हन जिन्हां दे जीवन दी छाप जगत नू ए उपदेश देंदी है कि उम्र दे किसे भी हिस्से विच मनुख नू निराश नहीं होना चाहिदा, चाहे शरीर बुढ़ा भी हो गया बिरद भी हो गया पर मनुख दे अंदर अगर उत्साह है उमंग है आशा है तो बहुत वड्डे वड्डे कम उस अवस्था दे च भी हो सकदे ने जदके अक्सर बुढ़े पिछलोकी निराशा दे खड़ दे च जा गिरदे ने। धन गुरु अमरदास जी महाराज दा जन्म पिंड बासर के जिला अमृतसर माता लक्ष्मी जी दी कुखों पिता तेज भान दे घर दे च होया। आप जी दा जन्म विसाख सुदी 14-1526 विच होया। आप जी दी संतान मोहरी जी मोहन जी ते दो पुत्रियां दानी जी भानी जी, ए आप जी दा ग्रस्ती जीवन सी। बच्चियां देच परिवार देच घर ग्रस्ती देच आप जीवन इस ढंग दा बतीत कर रहे सन जैसे के पानी विच रहिंदा होया कमल। लेकिन फिर भी एक धू अंदर बनी रहिंदी सी कि परम आनंद ओ जो समाधि है ओ नसीब होवे। कहिंदे ने आपने इसी इच्छा नु मुख रख के थां थां ते तीर्थां दा विरटन कीता और अक्सर गाहे बगाहे हरिद्वार भी जांदे सन। एक दिन गंगा देच इशनान करके ठंड दे दिन सन रेत देच बैठे चरना नु पसार के पैर पसार के एक पांदा जो इल्मे निजूम देच माहिर सी ज्योतिषी सी लंघया। उदी निगाह पसरे हुए चरना ते पै गई और उसने मत्था टेकया। धन गुरु अमरदास जी महाराज ने रोकया, आख्या ब्राह्मण देवता मैं ते खत्री हां, तू ब्राह्मण है कुल करके जात करके तो उच्चा है, मैनू क्यों मत्था टेकया। तो ब्राह्मण हथ जोड़ के कहन लगा, महाराज थोड़े चरना दिच पदम है, ये पदम ते किसे ब्रह्म ज्ञानी दे चरना दिच होंदा है, ये पदम ते किसे पहुंची हुई रूह दे चरना च होंदा है, थोड़े कदमा दिच पदम। तां गुरु अमरदास जी महाराज बड़ी रूहानी मुस्कुराहट च कहन लगे, ब्राह्मण देवता मैं ते एक यात्री हां, बिल्कुल यात्री। ओ ब्राह्मण कहन लगा, महाराज ये बीज अजे अंकुरित नहीं होएगा, होया ए होण वाला है, और जदों ए बीज अंकुरित होवे है मैनू भुलना नहीं, मैं थोड़े चरना चावांगा, मैं थोड़े दर्शन करन लई फिर आवांगा। रब दी नेत गुरु अंगद देव जी महाराज दी पुत्री बीबी अमरो आप दे भतीजे नू व्याई गई। इस्त्री के नाल गुरु अंगद देव जी महाराज दी बच्ची आप जी दी नू बनी। एक दिन बीबी अमरो साहिब श्री गुरु नानक देव जी महाराज दी बाणी चाटी नू रिड़क दे होया अलाप रही सी पढ़ रही सी बड़े मधुर ढंग देच बड़े मधुर वेग देच। बिरद बाबा गुरु अमरदास जी महाराज ने पूछ लिया, बेटा ये किस दे बचन पढ़ रही है, ये किस दी बाणी पढ़ रही है, बहुत खिच पाई है इसने मैनू। ता नौ राणी कहन लगी, बाबा ए बाणी धन गुरु अंगद देव जी महाराज दी है, दूसरे गुरु नानक और वो मेरे पिता ने रिश्ते देच मेरे पिता ने, हैं थोड़े पिता ने।
نام ضرور سنیا سی اور ویاہ دے سمیچ کڑما چاریاں دا جیسے ملاپ ہوندا ہے اے وی ضرور ہویا، لیکن کھچ تے آخر شبد تو پیندی ہے۔ اگر کالیاں گھٹاواں سورج دے اگوں بھی آ جان تے ایک دفعہ پرتھوی تے اندھکار ہو جاندا ہے۔ اے گل وکھرا ہے کہ سورج وچ اندھیرا نہیں، سورج وچ اندھکار نہیں، پر سورج دا چاننا، سورج دا پرکاش صحیح مینے دھرتی تے پہنچ سکے کالیاں گھٹاواں روک تے کھڑی کر دیندیاں نے۔ تو کڑما چاری، رشتے داری، شریکا چاری اور سماجک رشتے، سنسار دیاں پرمپراواں اتنیاں نکیاں وڈیاں بدلیاں سن جنہاں دے چوں گرو امر داس جی مہاراج نوں جھانکن دا موقع ہی نہ ملیا کہ گرو انگد دیو جی مہاراج وقت دے او روحانی سورج نے جو چاروں پاسے چاننا ونڈ رہے نے۔ پر اج جد اس سورج دی ایک کرن کنا دچ پئی، شبد تے آخر کنا چی پئے گا اور سنیا اپنی نو رانی تو، تاں درشنا لئی چل پئے۔ شریک دچ تے کڑما چاری ہے اور پھر آپ پتر والے نے، بیٹے والے نے، جدکہ گرو انگد دیو جی مہاراج پتری والے سن۔ آخر بھارتی پرمپرا دے مطابق لڑکی والے اکثر اپنے آپ نو نرمانتا وچ رکھدے نے، غریبی وچ رکھدے نے، اور ہمیشہ لڑکے والے سوئے ابمان دے نال آندے نے، مان تاڑ دے نال آندے نے۔ پر اج کچھ روحانی دنیا دی جھلک نے الٹی گنگا چلا دیتی۔ اج لڑکے والیاں دا سرپرست مکھی برد بابا امرداس، گرو انگد دیو جی مہاراج دے درشنا لئی چلے ہے، رشتے چ کڑما چاری ہے۔ کھنڈور صاحب آ کے جد دیدار کیتے، بھری سنگت وچ گرو انگد دیو جی مہاراج دے مخار بند تو جد امرتمئی بچن سنے، تاں جس ڈھنگ نال کہندے نے سر جھکدا ہے جھکایا نہیں جاندا، سبھاو کی جھک گیا، قدماں تے ڈگ پئے، ڈنڈوت کیتی تے ہتھ جوڑ کے بینتی کیتی، گردیو اس کڑما چاری دے رشتے نوں میں ایک پاسے کردا، میں اج تو آپ دا سیوک، آپ دا سکھ، اور واقعی آپ نے مینوں قبول کیتا ہے۔ سیوک دے روپ وچ تاں ضرور کوئی سیوا وی بخشو، میں سیوا وی کراں۔ ہن اک تے برد سریر غالبن 70 تو اچھی ٹپی ہوئی اوستھا، برد سریر پر اتشاہ بڑا ہے، وہ منگ بڑ گیا ہے۔ گرو انگد دیو جی مہاراج نے ہاں کر دیتی، ٹھیک ہے سیوک دے روپ دے تسی قبول، سانو امرت ویلے اشنان کرا دیتا کرو، روز دی سیوا۔ ہن بیاسا ادھی رات نو اٹھ دے نے، سر تے گاگر رکھ دے نے اور آپ جاندے نے، پہلے سوئم اشنان کر دے نے، پھر گاگر نو بیاسا دے جل نال بھر کے سر تے رکھ دے نے۔ اے بھری ہوئی گاگر جد چک کے برد بابا گرو انگد دیو جی مہاراج دے مارگ تے چلدا ہے، تے انج جاپدا ہے جویں ترلوکی دا بھار اس برد بابے نے چکیا ہویا ہے، جویں سمو سنسار دی ذمہ واری اس بابے نے چکی ہوئی ہے۔ بعد وچ واقعی آپ دے کردار راہیں، آپ دے پرچار راہیں یہ سب کچھ پرگٹ بھی ہویا۔ یہ سیوا آپ نے کوئی ایک دن نہیں کی تھی، ایک مہینہ نہیں کی تھی، ایک سال نہیں، بلکہ 12 سال کی تھی۔ روز ادھی رات نو اٹھنا ہے،
ਵਿਆਸਾ ਤੇ ਪਹੁੰਚਣਾ ਹੈ। ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ ਜਲ ਭਰ ਕੇ ਲਿਆਉਣਾ ਹੈ ਔਰ ਗਾਲਬਨ 3 ਕੋਹ ਦਾ ਪੈਂਡ ਹੈ, 6 ਕਿਲੋਮੀਟਰ ਦਾ ਇਹ ਰਸਤਾ ਹੈ ਜੋ ਆਪ ਰੋਜ਼ ਤੈਅ ਕਰਦੇ ਨੇ ਜਾਣਾ ਤੇ ਆਉਣਾ। ਅੱਜ ਕਿਧਰੇ ਐਸਾ ਹੋਇਆ ਜਦ ਜਾਣ ਲੱਗੇ ਅੱਧੀ ਰਾਤ ਦਾ ਵਕਤ, ਰਾਤ ਹਨੇਰੀ ਸੀ। ਆਪ ਇੱਕ ਚੁਲਾਹੇ ਦੀ ਖੱਡੀ ਦੇ ਚ ਗਿਰ ਗਏ। ਆਵਾਜ਼ ਆਈ, ਖੜਾਕ ਆਈ ਤਾਂ ਜੁਲਾਹੇ ਨੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ, ਦੇਖ ਬਾਹਰ ਕੋਈ ਹੈ, ਖੱਡੀ ਦੇ ਖੜਦੇ ਚ ਕੋਈ ਗਿਰਿਆ ਹੈ। ਤਾਂ ਜੁਲਾਹੀ ਕਹਿਣ ਲੱਗੀ, ਅੱਧੀ ਰਾਤ ਨੂੰ ਉਹੀ ਅਮਰੂ ਨਿਥਾਵਾਂ ਹੋਵੇਗਾ, ਉਸ ਤੋਂ ਇਲਾਵਾ ਹੋਰ ਕੌਣ ਹੋਵੇਗਾ। ਅੱਧੀ ਰਾਤ ਨੂੰ ਉਹੀ ਉੱਠਦਾ ਹੈ, ਉਸੇ ਦੇ ਸਿਰ ਤੇ ਗਾਗਰ ਆਉਂਦੀ ਹੈ, ਉਹੀ ਭਟਕਦਾ ਹੋਇਆ ਗਿਰ ਗਿਆ ਹੋਏਗਾ, ਉਹੀ ਅਮਰੂ ਨਿਥਾਵਾਂ। ਬਥੇਰਿਆਂ ਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ ਕਿ ਬਿਰਧ ਸਰੀਰ ਹੈ, ਸ਼ਾਇਦ ਪੁੱਤਰ ਨਹੀਂ ਰੱਖਦੇ, ਭਤੀਜੇ ਨਹੀਂ ਰੱਖਦੇ, ਤਾਂ ਹੀ ਤੇ ਸ਼ਰੀਕਾਂ ਦੇ ਘਰ ਆ ਕੇ ਟਿਕੇ ਨੇ। ਔਰ ਸਿਰਫ ਟਿਕੇ ਹੀ ਨਹੀਂ, ਤਾਂ ਹੀ ਤੇ ਵਿਆਸਾ ਤੋਂ ਗਾਗਰ ਜਲਦੀ ਭਰ ਕੇ ਲਿਆਂਦੇ ਨੇ। ਦਿਨ ਨੂੰ ਲੱਕੜਾਂ ਫਾੜਦੇ ਨੇ, ਤੱਪੜ ਛਾੜਦੇ ਨੇ, ਲੰਗਰ ਬਣਾਉਣ ਦੀ ਸੇਵਾ ਕਰਦੇ ਨੇ, ਇਹ ਨੌਕਰੀ ਕਰਦੇ ਨੇ, ਇਹ ਗੁਲਾਮੀ ਕਰਦੇ ਨੇ, ਇਨ੍ਹਾਂ ਦਾ ਕੋਈ ਥਾਂ ਨਹੀਂ। ਪ੍ਰਚਲਿਤ ਹੋ ਗਈ ਗੱਲ ਖੰਡੂਰ ਦੇ ਚ, ਅਮਰੂ ਨਿਥਾਵਾਂ, ਅਮਰੂ ਨਿਥਾਵਾਂ, ਅਮਰੂ ਨਿਥਾਵਾਂ। ਇਹ ਬਚਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ ਚ ਪਹੁੰਚੇ ਔਰ ਆਪ ਦੇ ਕੰਨਾਂ ਨੇ ਸੁਣ ਕੇ ਹੈਰਾਨਗੀ ਜਤਾਈ, ਹੈ ਅਮਰੂ ਨਿਥਾਵਾਂ। ਜੈਸੇ ਅਮਰਦਾਸ ਜੀ ਆਏ, ਕੋਲ ਬਿਠਾਇਆ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਗੁਰੂ ਅਮਰਦਾਸ ਨਿਥਾਵਿਆਂ ਦੀ ਥਾਂ, ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨੇ ਆਸਰਿਆਂ ਦੇ ਆਸਰੇ। ਇੰਜ ਲਗਾਤਾਰ ਵਰਦੇ ਹੀ ਗਏ ਔਰ ਇਹ ਵਾਕਈ ਸਪਸ਼ਟ ਹੋਇਆ ਕਿ ਗੁਰੂ ਅਮਰਦਾਸ ਨਿਥਾਵਿਆਂ ਦੀ ਥਾਂ ਬਣੇ, ਨਿਮਾਣਿਆਂ ਦੇ ਮਾਣ ਬਣੇ, ਨਿਆਸਰਿਆਂ ਦੇ ਆਸਰੇ ਬਣੇ, ਨਿਓਟਿਆਂ ਦੀ ਓਟ ਬਣੇ। ਆਪ ਨੇ ਗੁਰਗੱਦੀ ਤੇ ਬੈਠਦਿਆਂ ਹੀ ਸਿੱਖ ਜਗਤ ਦਾ ਪਹਿਲਾ ਕੇਂਦਰੀ ਤੀਰਥ ਆਬਾਦ ਕੀਤਾ, ਬਣਾਇਆ ਗੋਬਿੰਦਵਾਲ। ਉੱਥੇ ਬਾਉਲੀ ਤਿਆਰ ਕੀਤੀ, ਇਹ ਸਿੱਖ ਜਗਤ ਦਾ ਪਹਿਲਾ ਤੀਰਥ ਹੈ। ਉਸ ਦੀਆਂ 84 ਪੌੜੀਆਂ ਰੱਖੀਆਂ, ਇਸ਼ਨਾਨ ਦੀ ਮਹਾਨਤਾ ਦੱਸੀ ਔਰ ਉੱਥੇ ਹੀ ਆਪ ਨੇ ਲੰਗਰ ਦੀ ਜਿਹੜੀ ਪਰੰਪਰਾ ਤੋਰੀ, ਉਸ ਦੇ ਚ ਵਰਨ ਵੰਡ ਖਤਮ ਕਰ ਦਿੱਤੀ। ਆਖਿਆ, ਮੈਂ ਕਿਸੇ ਜ਼ਾਤ ਪਾਤ ਨੂੰ ਨਹੀਂ ਮੰਨਦਾ ਔਰ ਕਿਸੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ। 80% ਇਸ ਦੇਸ਼ ਦੀ ਆਬਾਦੀ ਜੋ ਸ਼ੂਦਰ ਕਹੀ ਜਾਂਦੀ ਸੀ, ਇਸ ਦੇ ਸਾਰੇ ਕਿਰਤੀ ਬੰਦੇ ਆ ਜਾਂਦੇ ਸਨ, ਲੋਹਾਰ, ਦਰਖਾਣ, ਧੋਬੀ, ਜੁਲਾਹੇ, ਚਮਾਰ, ਮਾਮਾਰ, ਕੁਮਾਰ, ਇਹ ਸਾਰੇ ਲੋਕ ਕਿਰਤੀ ਸ਼ੂਦਰ ਕਹੇ ਜਾਂਦੇ ਸਨ। ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬੂਹੇ ਇਨ੍ਹਾਂ ਸਾਰਿਆਂ ਲਈ ਖੋਲ ਦਿੱਤੇ। ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਨ੍ਹਾਂ ਲਈ ਬੰਦ ਸਨ, ਖੋਲ ਦਿੱਤੇ ਔਰ ਆਖਿਆ, ਇਕੱਠੇ ਬੈਠ ਕੇ ਇੱਕੋ ਹੀ ਪੰਗਤ ਦੇ ਚ ਲੰਗਰ ਛਕੋ, ਰਾਣਾ ਰੰਗ ਬਰਾਬਰੀ ਕਰ ਦਿੱਤੀ। ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਕਲਾਮ ਦਾ, ਗੁਰੂ ਨਾਨਕ ਦੀ ਜੋਤ ਦਾ ਅਗਾਂਹ ਪ੍ਰਸਾਰ ਕਰ ਰਹੇ ਨੇ। ਕਹਿੰਦੇ ਨੇ, ਦਰਸ਼ਨਾਂ ਦੀ ਲੋਹ ਅਕਬਰ ਦੇ ਅੰਦਰ ਵੀ ਪੈਦਾ ਹੋਈ। ਉਸ ਜ਼ਮਾਨੇ ਦਾ ਮੁਗਲ ਸਮਰਾਟ, ਮੁਗਲੇ ਆਜ਼ਮ ਅਕਬਰ, ਜੋ ਅਕਸਰ ਮਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਬ ਰੱਖਦਾ ਸੀ, ਇੱਛਾ ਵੀ ਰੱਖਦਾ ਸੀ, ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ।
ਘਾਟੇ ਸੀ, ਅਧਕੜ ਜਿਹੀ ਉਮਰ ਹੋ ਗਈ, ਘਰ ਦੇ ਸੰਤਾਨ ਨਹੀਂ ਸੀ। ਤਾਂ ਕਿਸੇ ਨੇ ਕਿਹਾ, ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਇਹ ਵਰ ਪ੍ਰਾਪਤ ਕਰੋ। ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ, ਪਹਿਲੇ ਪੰਗਤ ਪਾਛੇ ਸੰਗਤ। ਜੋ ਪੰਗਤ ਵਿਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ, ਉਹਨੂੰ ਸੰਗਤ ਵਿਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ। ਇਹ ਆਪਨੇ ਇਸ ਵਾਸਤੇ ਕੀਤਾ ਕਿ ਵਰਨ ਵੰਡ ਤੇ ਜ਼ਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ। ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ, ਤੇ ਜਦ ਚੋਬਦਾਰ ਭਜਿਆ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਮੁਗਲੇ ਆਜ਼ਮ ਅਕਬਰ ਆਇਆ ਤੇ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਹੀ ਬਚਨ ਨਿਕਲੇ, ਪਹਿਲੇ ਪੰਗਤ ਪਾਛੇ ਸੰਗਤ, ਪਹਿਲੇ ਪੰਗਤ ਪਾਛੇ ਸੰਗਤ। ਚੋਬਦਾਰ ਇਸ਼ਾਰਾ ਸਮਝ ਗਿਆ। ਉਹ ਮੁਗਲ ਆਜ਼ਮ ਨੂੰ ਕਹਿਣ ਲੱਗਾ, ਪਹਿਲੇ ਆਪ ਨੂੰ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਪਏਗਾ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ, ਫਿਰ ਸੰਗਤ ਵਿਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ। ਬੈਠ ਗਏ ਪੰਗਤ ਵਿਚ ਅਕਬਰ।

0: ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ ਤੇ ਦੂਸਰਾ ਦਾਤੋ ਜੀ ਮੈਂ ਅੱਧੀ ਰਾਤ ਨੂੰ ਉੱਠ ਕੇ ਬਿਆਸਾ ਤੋਂ ਜਲ ਭਰਨ ਦੀ ਸੇਵਾ ਕਰਦਾ ਰਿਹਾ 12 ਵਰੇ ਲੱਕੜ ਫਾੜਨੇ ਤੱਪੜ ਝਾੜਨੇ ਔਰ ਲੰਗਰ ਵੰਡਣਾ ਇਸ ਤਰ੍ਹਾਂ ਦੀ ਕਰੜੀ ਸੇਵਾ ਕਰਕੇ ਔਰ ਵਡੇਰੀ ਉਮਰ ਕਰਕੇ ਮੇਰਾ ਸਰੀਰ ਕਰੜਾ ਹੋ ਗਿਆ ਮੇਰੀਆਂ ਹੱਡੀਆਂ ਕਰੜੀਆਂ ਹੋ ਗਈਆਂ ਨੇ ਇੱਕ ਤੋਂ ਸੇਵਾ ਕਰਤ ਰਹੇ ਹੂੰ ਦੁਤੀਏ ਬਹਿ ਤੇ ਬਿਰਦ ਭਏ ਹੂੰ ਯਾਂ ਤੇ ਅਧਿਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਰ ਨੈ ਥੋਰਾ ਤੋ ਮੇਰਾ ਸਰੀਰ ਬੜਾ ਕਰੜਾ ਹੋ ਗਿਆ ਤੁਹਾਡੇ ਚਰਨ ਬੜੇ ਕੋਮਲ ਨੇ ਤੁਸੀਂ ਮੈਨੂੰ ਖਿੱਚ ਕੇ ਲੱਤ ਮਾਰੀਏ ਕਿਧਰੇ ਤੁਹਾਡੇ ਚਰਨਾਂ ਨੂੰ ਮੋਚ ਤੇ ਨਹੀਂ ਆਈ ਇੰਜ ਹੱਥ ਜੋੜ ਕੇ ਖੜੇ ਨੇ ਦਾਤੂ ਦਾ ਅਹੰਕਾਰ ਤੇ ਕ੍ਰੋਧ ਪਾਣੀ ਪਾਣੀ ਹੋ ਗਿਆ ਔਰ ਆਖਣ ਲੱਗਾ ਇਹੀ ਨਿਰਮਾਣਤਾ ਇਹੀ ਗਰੀਬੀ ਦਰਅਸਲ ਇਸੇ ਕਰਕੇ ਤੁਸੀਂ ਸਾਡਾ ਘਰ ਲੁੱਟ ਕੇ ਲੈ ਗਏ ਸਾਡੀ ਗੱਦੀ ਲੈ ਗਏ ਸਾਡੀ ਵਿਰਾਸਤ ਤੁਸੀਂ ਲੈ ਗਏ ਪਰ ਇਹ ਬਚਨ ਵੀ ਬੜੇ ਖੁਸ਼ੀ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਸੁਣਦੇ ਰਹੇ ਜਿੱਥੇ ਆਪ ਨੇ ਵਰਨ ਵੰਡ ਜ਼ਾਤ ਦੀ ਪ੍ਰਥਾ ਨੂੰ ਖਤਮ ਕੀਤਾ ਉੱਥੇ ਇੱਕ ਤੀਸਰੀ ਲਾਨਤ ਛਾ ਗਈ ਸੀ ਦੇਸ਼ ਦੇ ਚ ਪੜਦੇ ਦੀ ਇਸਤਰੀ ਨੂੰ ਲੰਬਾ ਗੁੰਡ ਕਢਾਉਣਾ ਜਾਂ ਬੁਰਕੇ ਦੇ ਚ ਰੱਖਣਾ ਕੁਛ ਇਸਲਾਮੀ ਤਹਿਜ਼ੀਬ ਦਾ ਅਸਰ ਤੇ ਕੁਛ ਮਨੁੱਖ ਦੀ ਪਰਬਲ ਵਾਸ਼ਨਾ ਕਰਕੇ ਇਸਤਰੀ ਜਗਤ ਦਾ ਆਪਣਾ ਇੱਕ ਸੰਕੋਚ ਲੰਬਿਆ ਗੁੰਡ ਔਰ ਬੁਰਕਾ ਆਲਮੇ ਵਜੂਦ ਦੇ ਚ ਆਇਆ ਗੁਰੂ ਅਮਰਦਾਸ ਜੀ ਮਹਾਰਾਜ ਇਸ ਦੀ ਮੁਖਾਲਫਤ ਕਰਦੇ ਨੇ ਔਰ ਆਪਨੇ ਹੁਕਮ ਕਰ ਦਿੱਤਾ ਕਿ ਸੰਗਤ ਵਿਚ ਕੋਈ ਵੀ ਬੀਬੀ ਪੜਦਾ ਕਰਕੇ ਨਾ ਆਵੇ ਬੁਰਕੇ ਵਿਚ ਨਾ ਆਵੇ ਕੁੰਡ ਕੱਢ ਕੇ ਨਾ ਆਵੇ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਦੇ ਰਾਜੇ ਦੀ ਪਹਾੜੀ ਰਾਜਿਆਂ ਦੀ ਇੱਕ ਰਾਣੀ ਕਿਧਰੇ ਬਹੁਤ ਲੰਬਾ ਗੁੰਡ ਕੱਢ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਕੌਣ ਝੱਲੀ ਆਈ ਝੱਲੀ ਹੋ ਗਈ ਸੀ ਔਰ ਫਿਰ ਜਦ ਸ਼ਰੀਕਾ ਨੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹ ਝੱਲੀ ਹੋ ਗਈ ਇਹ ਤੇ ਠੀਕ ਨਹੀਂ ਹੋਇਆ ਤੋ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ ਘੁੰਡ ਇੱਕ ਪਾਸੇ ਕਰਕੇ ਲੰਗਰ ਦੇ ਭਾਂਡੇ ਮਾਂਜੇ ਠੀਕ ਹੋ ਜਾਏਗੀ ਔਰ ਵਾਕਈ ਉਹ ਠੀਕ ਹੋ ਗਈ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿਚ ਕੋਈ ਵੀ ਬੀਬੀ ਘੁੰਡ ਕਰਕੇ ਨਹੀਂ ਆਉਂਦੀ ਸੀ ਬੁਰਕੇ ਦੇ ਜੋ ਹੈ ਨਹੀਂ ਆਉਂਦੀ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬੁਰਕੇ ਦੀ ਮੁਖਾਲਫਤ ਕਰਦੀ ਏ ਪੜਦੇ ਦੀ ਮੁਖਾਲਫਤ ਕਰਦੀ ਏ ਰਹੋ ਰਹੋਰੀ ਬਹੁਰੀਆ ਘੂੰਘਟ ਜਿਨ ਕਾੜੇ ਅੰਤ ਕੀ ਬਾਰ ਲਹੇ ਗਿਨ ਆਂਡੇ ਐ ਬਹੂ ਐ ਬੀਬੀ ਘੁੰਡ ਕਿਉਂ ਕੱਢ ਰਹੀ ਏ ਸੰਗਤ ਵਿਚ ਬੈਠ ਘੁੰਡ ਨੂੰ ਇਕ ਪਾਸੇ ਕਰਕੇ ਹਾਂ ਅਗਰ ਗੁੰਡ ਕੱਢਣਾ ਹੀ ਹੈ ਵਾਕਈ ਪੜਦਾ ਕਰਨਾ ਹੀ ਹੈ ਤੋ ਗੁੰਡ ਤੇ ਇਹ ਹੁੰਦਾ ਘੂੰਘਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰਨਾਚੇ ਘੁੰਡ ਤੇ ਆਉਂਦਾ ਹੈ ਸ਼ਰਮੋ ਹਯਾ ਦਾ ਗੁੰਡ ਤੇ ਹੁੰਦਾ ਹੈ ਮਾਸੂਮੀਅਤ ਦਾ ਸਚਾਈ ਦਾ ਅਗਰ ਇਹੀ ਨਹੀਂ ਤੋ ਕੱਪੜੇ ਦਾ ਗੁੰਡ ਕੱਪੜੇ ਦਾ ਬੁਰਕਾ ਇੱਜ਼ਤ ਨਹੀਂ ਬਚਾ ਸਕੇਗਾ ਸ਼ਰਮੋ ਹਯਾ ਤੇ ਸਚਾਈ ਇੱਕ ਐਸਾ ਪੜਦਾ ਹੈ ਕਿ ਮਨੁੱਖ ਲਈ ਉਹੀ ਲਾਭਕਾਰੀ ਹੁੰਦਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ ਧਾਰਮਿਕ ਜਗਤ ਵਿਚ ਆਏ ਹੋਏ ਪਖੰਡ ਨੂੰ ਜੋ ਹੈ ਇੱਕ ਪਾਸੇ ਕੀਤਾ ਔਰ ਇਸ ਤਰੀਕੇ ਦੇ ਨਾਲ ਸਾਰੀ ਮਾਨਵਤਾ ਦੇ ਲਈ ਇੱਕੋ ਰਸਤਾ ਇੱਕ ਦਾ ਪੁਜਾਰੀ ਇੱਕ ਦਾ ਸੰਦੇਸ਼ ਇੱਕ ਦਾ ਉਪਦੇਸ਼ ਦਿੱਤਾ ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹਿ ਗੋਵਿੰਦਵਾਲ ਦੇ ਵਿਚ ਦੂਰ ਦੂਰ ਤੋਂ ਯਾਤਰੀ ਆਉਂਦੇ ਰਹੇ ਸੰਗਤਾਂ ਆਉਂਦੀਆਂ ਰਹੀਆਂ ਆਪ ਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੂਹਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ ਭੱਟਾ ਨੇ ਆਪ ਦੀ ਉਪਮਾ ਵਿਚ ਜੋ ਪਾਵਨ ਪਵਿੱਤਰ ਇੱਕ ਸਵਈਆ ਉਚਾਰਨ ਕੀਤਾ ਹੈ ਉਹ ਇਹ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਬਸੰਤ ਰੁੱਤ ਵਿਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਜਿਵੇਂ ਸ਼ਿਵ ਜੀ ਦਾ ਲੰਬਾ ਗਹਿਰਾ ਧਿਆਨ ਨਹੀਂ ਨਾਪਿਆ ਜਾ ਸਕਦਾ, ਇਸੇ ਤਰੀਕੇ ਨਾਲ ਹੇ ਗੁਰੂ ਅਮਰਦਾਸ ਜੀ ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ, ਤੁਹਾਡੀ ਮਹਿਮਾ ਨਹੀਂ ਨਾਪੀ ਜਾ ਸਕਦੀ। ਗਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਵ ਜਨ ਭਲ ਉਨੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ।
1: ਗੁਰੂ ਰਾਮਦਾਸ ਜੀ ਮਹਾਰਾਜ ਰੂਹੇ ਜ਼ਮੀਨ ਤੇ ਮਹਾਂਪੁਰਸ਼ਾਂ ਦੀ ਦੁਨੀਆਂ ਵਿੱਚ ਅਵਤਾਰੀ ਪੁਰਸ਼ਾਂ ਦੀ ਦੁਨੀਆਂ ਚ ਇੱਕ ਮਹਾਨ ਮਨੁੱਖ ਨੇ, ਇੱਕ ਪੂਰਨ ਪੁਰਖ ਨੇ। ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਵਿੱਚ ਹੋਇਆ, ਸੋਢੀ ਹਰਦਾਸ ਜੀ ਦੇ ਘਰ। ਸੰਸਾਰ ਦੇ ਅਨੇਕਾਂ ਮਹਾਂਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇੱਕ ਗਰੀਬ ਘਰਾਣੇ ਵਿੱਚ ਬਤੀਤ ਹੋਇਆ। ਅਜੇ 27 ਵਰਿਆਂ ਦੇ ਸਨ ਕਿ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰ ਤੋਂ ਜਾਂਦਾ ਰਿਹਾ। ਆਪ ਬਿਲਕੁਲ ਯਤੀਮੀ ਦੀ ਹਾਲਤ ਵਿੱਚ ਹੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾਹ ਲਈ, ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੌਖੇ ਨਹੀਂ ਸਨ। ਲਿਹਾਜ਼ਾ ਨਾਨੀ ਆਪ ਨੂੰ ਘੂਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਾਲ ਅਵਸਥਾ ਵਿੱਚ ਇਸ ਤਰ੍ਹਾਂ ਗਲੀ ਗਲੀਆਂ ਵਿੱਚ ਘੂੰਗਣੀਆਂ ਵੇਚ ਕੇ ਆਪਣੀ ਉਪਜੀਵਿਕਾ ਚਲਾਉਂਦੇ ਸਨ, ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ। ਸਹਿਜੇ ਸਹਿਜੇ ਆਪ ਵੱਡੇ ਹੁੰਦੇ ਗਏ, ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ, ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੁਚੀ ਨੂੰ ਜਨਮ ਦਿੰਦਾ ਹੈ ਤੇ ਸੰਘਰਸ਼ ਇੱਕ ਗਿਲੇ ਤੇ ਸ਼ਿਕਵਿਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ। ਜਦ ਗਿਲੇ ਤੇ ਸ਼ਿਕਵਿਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਯਾਰ ਡਾਕੂ ਬਣ ਜਾਂਦਾ ਹੈ, ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ ਸਿਵਾਏ ਦੁੱਖ ਦੇ, ਤਾਂ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀ ਬਿਰਤੀਆਂ ਉਜਾਗਰ ਹੁੰਦੀਆਂ ਹਨ ਔਰ ਉਹੀ ਪ੍ਰੇਮ ਤੇ ਬ੍ਰਹਮ ਗਿਆਨ ਉਤਪਤੀ ਦਾ ਕਾਰਨ ਬਣਦੀਆਂ, ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ। ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ, ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗਮਈ ਅਵਸਥਾ ਵਿੱਚ ਹੀ ਆਪ ਅਜੇ ਗਲੀ ਗਲੀ ਵਿੱਚ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ, ਕਿਉਂਕਿ ਬਾਸਰ ਕੇ ਤੋਂ ਬਾਅਦ ਜੇਠਾ ਜੀ ਗੋਬਿੰਦਵਾਲ ਸਾਹਿਬ ਵਿੱਚ ਆ ਗਏ ਸਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ, ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹਿ ਗਏ। ਕਹਾਵਤ ਹੈ, ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਛ ਇੱਕ ਸਿਆਣਿਆਂ ਨੂੰ ਕਹਿ ਰੱਖਿਆ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ, ਭਾਨੀ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਹ। ਤੋ ਇੱਕ ਸਿਆਣੇ ਨੇ ਕਿਹਾ, ਮਹਾਰਾਜ ਚੂੰਕਿ ਗੱਲ ਰਸਤੇ ਚ ਹੋਈ, ਉਹ ਸਾਹਮਣੇ ਜੋ ਘੂੰਗਣੀਆਂ ਵੇਚਦਾ ਪਿਆ ਇਸ ਵਰਗਾ ਹੋਵੇ? ਤੋ ਸਤਿਗੁਰ ਕਹਿਣ ਲੱਗੇ, ਇਸ ਵਰਗਾ ਤਾਂ ਫਿਰ ਇਹੀ ਹੈ, ਹੁਣ ਇਹੀ ਠੀਕ ਹੈ। ਤੋ ਆਪ ਨੇ ਭਾਈ ਜੇਠਾ ਜੀ ਨੂੰ ਦਾਮਾਦ ਬਣਾ ਲਿਆ ਔਰ ਗੁਰੂ ਦੀ ਸੰਗਤ, ਸਤਸੰਗੀਆਂ ਦਾ ਇਕੱਠ, ਇਸ ਸਭ ਕੁਛ ਨੇ ਸੇਵਾ ਭਾਵ ਨੂੰ ਜਨਮ ਦਿੱਤਾ, ਪ੍ਰੇਮਾ ਭਗਤੀ ਨੂੰ ਜਨਮ ਦਿੱਤਾ ਔਰ ਹਿਰਦਾ ਪ੍ਰੇਮ ਰੰਗ ਨਾਲ ਰੋਜ਼ ਰੋਜ਼ ਰੰਗੀਣ ਲੱਗ ਪਿਆ। ਦਿਨ ਪ੍ਰਤੀ ਦਿਨ ਅਧਿਆਤਮਿਕ ਮੰਡਲ ਵਿੱਚ ਉੱਨਤੀ ਹੋਣ ਲੱਗੀ। साहिब गुरु अमरदास जी महाराज ने एक दिन गुरु रामदास जी महाराज नु आख्या है, भाई जेठा जी नु, भाई तू दाद दे विच कुछ साथों मंगया नहीं, जवाई मंग करदे ने, दामाद मंग करदे ने, तुसी ते कुछ भी नहीं मंगया, मंगो। तो आप दी बड़ी सुंदर पंक्ति है गुरु ग्रंथ साहिब जी महाराज दे अंदर, हर प्रभ मेरे बाबला, हर देवो दान मैं दाजो, हर कपड़ देवो, हर शोभा देवो, जित सवरे मेरा काजो। हे मेरे गुरुदेव पिता, जे देना ही है ते हरी नाम दा कपड़ा देव, हरी नाम दी दौलत देव, हरी नाम दा साजो समान देव, ताके लोक परलोक मेरा सुहेला हो जाए। आप जी दा एक होर भी वाक है, हर के जन सत गुर सत पुरखा, बिनो करो गुर पास, हम कीरे किरम सत गुर सरनाई, कर दया नाम परगास, मेरे मीत गुरदेव मोको राम नाम परगास। हे मेरे मित्र गुरदेव पिता, मेरे हिर सिमरन दिया रुचियां भी वधदियां गईयां, गुरु अमरदास जी महाराज दे दो दामाद सन, भाई जेठा जी, भाई रामा जी, ते दोवें गुरु अमरदास जी महाराज दे पास रहिंदे सन। सियां भी भानी जी ते दानी जी भी सतगुरु दी हजूरी च रह के साध संगत दी ते आप जी दी सेवा करके ही समा बतीत कर दियां सन ते जीवन अपना सफल कर लिया सन। एक दिन साहिब गुरु अमरदास जी महाराज ने बड़ी लंबी सोचनी सोची कि सानू कोई सिंघासन चाहिदा जिथे ओ जोत विराजमान हो सके, जिसनू के कहंदे ने गुरु नानक। घर बदलदा रहा, सिंघासन बदलदे रहे, जोत ओही सी, सिंघासन ते बैठन वाला ओही सी, सिंघासन बदलदे रहे, घर बदलदे रहे, पर घरां विच रहण वाला ओही इक सी। अज गुरु अमरदास जी महाराज ने भाई रामे नूं बुलाया ते आखिया, एक खूबसूरत थड़ा बनाओ, असी उस दे उत्ते बैठना है, विराजमान होना है। नाले भाई जेठा जी नूं भी कह दिता, बनाओ तुसी भी, और जिसदा थड़ा खूबसूरत होया, चंगा होया, साडे बैठण दे लायक होया, असी फिर उस ते बैठांगे। शाम तक भाई जेठे जी ने बड़ी मेहनत की थी, ते अपनी मेहनत दे नाल बड़ा सोहना जिहा थड़ा बनाया, भाई रामे जी ने भी बनाया। गुरु अमरदास जी महाराज टहलदे होए भाई रामा जी पास आए ते कहण लगे, तू थड़ा बनाया? हाथ जोड़ के कहण लगा, हां महाराज, ए थड़ा है, बना दिता है। महाराज कहण लगे, ए थड़ा साडे बैठण दे लायक नहीं है, इनू ढा दो। भाई रामा कहण लगा, मेहनत ते मैं बहुत कीती, ढंग नाल बनाया है, पर पातशाह पता नहीं आप नूं क्यों नहीं पसंद आया, सो आप दा हुक्म है तो हुण मैं ढा देना। इसे तरीके नाल गुरु अमरदास जी महाराज भाई जेठा जी पास गए ते आखण लगे, पुरखा थड़ा तेरा भी किसे कम दा नहीं, ढा दो। हाथ जोड़ के भाई जेठा जी कहण लगे, पातशाह मैं भुलण हार जो होया, छोटी मत वाला जो होया, छोटी सोचनी जो सी, हुण होर आप कृपा करो, बख्शिश करो, मेरी सोच मेरी मत वधे, ताकि मैं आप जी दे बैठण लायक थड़ा बना सकां। वाकई मैं आप जी दे बैठण लायक थड़ा नहीं बना सकया, मैं ढा देना बादशाह। दूसरे दिन साहिब गुरु अमरदास जी महाराज फिर भाई रामा जी पास आए ते रामा थड़ा बना के बैठा सी, बड़ा खुश सी, भई हुण मैं काबले दी ते बड़ा सोहना ही थड़ा बनाया है, साहिबां नूं पसंद आएगा। पर गुरु अमरदास जी महाराज ने देखदियां सारी कह दिता, ये थड़ा नहीं किसे काम दा, इटहा दा, ये गिरा दा। भाई रामा जी दे मन विच एकदम ख्याल आया कि गुरु अमरदास जी महाराज वडेरी उम्र दे हो गए, ਅਨਹੋਣੀਆਂ ਗੱਲਾਂ ਕਰਦੇ ਨੇ। ਪਰ ਜਦ ਹੁਣ ਗੁਰੂ ਨੇ, ਗੁਰੂ ਪਿਤਾ ਨੇ ਤੇ ਜਦੋਂ ਹੁਕਮ ਕੀਤਾ ਹੈ ਤਾਂ ਢਾ ਦਿੰਦੇ ਆ, ਪਰ ਅੰਦਰ ਮਨ ਇਨਕਾਰੀ ਹੈ, ਅੰਦਰ ਮਨ ਬਾਗੀ ਹੋ ਚੁੱਕਿਆ ਹੈ। ਨਿਮੂਜੜੇ ਜਿਹਾ ਮਨ ਨਾਲ ਕਹਿਣ ਲੱਗਾ, ਅੱਛਾ ਪਾਤਸ਼ਾਹ ਬਣਾਇਆ ਤੇ ਮੈਂ ਬਹੁਤ ਵਧੀਆ ਬਹੁਤ ਵਧੀਆ, ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆ ਰਿਹਾ, ਪਰ ਹੁਣ ਆਪ ਕਹਿੰਦੇ ਹੋ ਤੇ ਮੈਂ ਢਾ ਦਿੰਦਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਕਹਿਣ ਲੱਗੇ, ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਨੇ, ਬਾਰ ਬਾਰ ਬਖਸ਼ਤ ਹੋ ਮੋਹੀ ਗੁਨਾਹਗਾਰ ਅਪਰਾਧੀ ਕੋਹੀ। ਹੇ ਪਾਤਸ਼ਾਹ, ਮੈਂ ਬਾਰ ਬਾਰ ਭੁੱਲ ਕਰਦਾ, ਤੁਸੀਂ ਬਾਰ ਬਾਰ ਮੈਨੂੰ ਬਖਸ਼ ਦਿਓ। ਮੈਂ ਬਾਰ ਬਾਰ ਗਲਤੀ ਕਰਦਾ, ਤੁਸੀਂ ਬਾਰ ਬਾਰ ਨਜ਼ਰ ਅੰਦਾਜ਼ ਕਰ ਦਿਓ। ਹੁਣ ਮਿਹਰ ਵਰਤਾਣੀ, ਬਖਸ਼ਿਸ਼ ਕਰਨੀ, ਮੈਂ ਚੰਗਾ ਬਣਾ ਸਕਾਂ, ਮੈਂ ਇਧਰਾ ਦਿੰਦਾ। ਪਾਤਸ਼ਾਹ ਵਾਕਈ ਇਹ ਆਪ ਦੇ ਬੈਠਣ ਲਾਇਕ ਨੇ। ਅੱਜ ਤੀਜੇ ਦਿਨ ਜਦ ਸਤਿਗੁਰ ਨਿਰੀਖਣ ਕਰਨ ਆਏ ਤੇ ਦੇਖਦਿਆਂ ਸਾਰ ਭਾਈ ਰਾਮੇ ਨੂੰ ਕਹਿ ਦਿੱਤਾ, ਥੜਾ ਢਾ ਦੇ, ਨਹੀਂ ਕਿਸੇ ਕੰਮ ਦਾ। ਤੇ ਰਾਮਾ ਜੀ ਕਹਿਣ ਲੱਗੇ, ਨਹੀਂ ਕਿਸੇ ਕੰਮ ਦਾ ਤੇ ਨਾ ਸਹੀ, ਨਹੀਂ ਬੈਠਣਾ ਤੇ ਨਾ ਸਹੀ, ਪਰ ਮੈਂ ਢਾਣਾ ਨਹੀਂ, ਕਿਸੇ ਕੀਮਤ ਤੇ ਨਹੀਂ ਢਾਣਾ, ਤੁਸੀਂ ਬੈਠੋ ਚਾਹੇ ਨਾ ਬੈਠੋ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਚਲੇ ਗਏ ਭਾਈ ਜੇਠਾ ਜੀ ਪਾਸ। ਉੱਥੇ ਵੀ ਇਹੀ ਫਿਕਰਾ ਦੁਹਰਾਇਆ, ਜੇਠਾ ਜੀ ਤੋੜ ਦਿਓ ਥੜਾ, ਇਹ ਸਾਡੇ ਬੈਠਣ ਦੇ ਲਾਇਕ ਨਹੀਂ ਹੈ। ਤਾਂ ਇਕਦਮ ਭਾਈ ਜੇਠਾ ਜੀ ਕਹਿਣ ਲੱਗੇ, ਹਾਂ ਵਾਕਈ ਮਹਾਰਾਜ, ਇਹ ਆਪ ਜੀ ਦੇ ਬੈਠਣ ਦੇ ਲਾਇਕ ਕਿੱਥੇ ਹੋ ਸਕਦਾ। ਮੈਂ ਨਿਮਾਣਾ, ਮੈਂ ਛੋਟੀ ਮਤ ਵਾਲਾ ਪਾਤਸ਼ਾਹ, ਮੈਂ ਇਤਨਾ ਮਹਾਨ ਥੜਾ ਕਿੱਥੇ ਬਣਾ ਸਕਦਾ ਜਿਸ ਤੇ ਆਪ ਬਿਰਾਜਮਾਨ ਹੋ ਸਕੋ। ਮਿਹਰ ਕਰੋ, ਬਖਸ਼ਿਸ਼ ਕਰੋ, ਮੇਰੀ ਮਤ ਮਹਾਨ ਹੋਵੇ ਤੇ ਮੈਂ ਉਸ ਢੰਗ ਦਾ ਬਣਾਵਾ ਜੋ ਆਪ ਨੂੰ ਪਸੰਦ ਆਵੇ। ਕਈ ਲੈ ਕੇ ਜਿਉਂ ਢਾਣ ਲੱਗੇ ਤਾਂ ਗੁਰੂ ਅਮਰਦਾਸ ਜੀ ਨੇ ਗਲੋਕੜੀ ਚ ਲੈ ਲਿਆ, ਆਖਿਆ, ਨਹੀਂ ਜੇਠਾ ਜੀ, ਥੜਾ ਬਣ ਗਿਆ, ਤੂੰ ਥੜਾ ਬਣਾ ਦਿੱਤਾ, ਅਸੀਂ ਹੁਣ ਇਸੇ ਥੜੇ ਤੇ ਬੈਠਾਂਗੇ। ਭੋਲਿਆ, ਸਾਨੂੰ ਇਹ ਮਿੱਟੀ ਦੇ ਥੜੇ ਥੋੜੀ ਚਾਹੀਦੇ ਸਨ, ਤੇ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਹਾ ਸੀ, ਤੋ ਥੜਾ ਬਣ ਗਿਆ, ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ, ਆਈਂਦਾ ਤੋ ਦੁਨੀਆ ਦੇਖੇਗੀ ਕਿ ਤੇਰੇ ਹਿਰਦੇ ਦੇ ਸਿੰਘਾਸਣ ਤੇ ਗੁਰੂ ਨਾਨਕ ਦੀ ਜੋ ਬਿਰਾਜਮਾਨ ਹੈ। ਥੜਾ ਬਣ ਗਿਆ, ਸਿੰਘਾਸਣ ਬਣ ਗਿਆ। ਇਸ ਤਰੀਕੇ ਨਾਲ ਆਪ ਨੂੰ ਗੋਬਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਨਸੀਬ ਹੋਈ ਤੇ ਆਪ ਨੇ ਉਸਾਰੂ ਕੰਮ ਸ਼ੁਰੂ ਕੀਤੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ, ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪ ਨੇ ਸਾਕਾਰ ਕਰਨਾ ਸ਼ੁਰੂ ਕੀਤਾ, ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ। ਇਸ ਦੀ ਕਲਪਨਾ, ਇਸ ਦਾ ਚਿਤਰਨ, ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ, ਔਰ ਉਸੇ ਸੁਪਨੇ ਨੂੰ, ਉਸੇ ਫੁਰਨੇ ਨੂੰ, ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨ ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ, ਔਰ ਉਸਦਾ ਨਾਂ ਰੱਖਿਆ ਗੁਰੂ ਕਾ ਚੱਕ। ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾਂ ਇੱਕ ਮਹਾਨ ਤੀਰਥ ਦਿੱਤਾ, ਗੁਰੂ ਕੀ ਬਾਉਲੀ। ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ, ਮਰਕਜ਼ ਦਿੱਤਾ, ਇੱਕ ਬੁਨਿਆਦੀ ਅਸਥਾਨ ਦਿੱਤਾ, ਜਿਸ ਦਾ ਨਾਂ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤੋਂ ਬਾਅਦ ਹਰਿਮੰਦਰ ਦੀ ਉਸਾਰੀ ਦੇ ਸੰਕਲਪ ਨੂੰ ਵੀ ਅਗਾਂਹ ਵਧਾਉਣਾ ਚਾਹਿਆ। ਉਦੋਂ ਤੱਕ ਗੁਰੂ ਕੇ ਚੱਕ ਦਾ ਨਾਂ ਸ੍ਰੀ ਅੰਮ੍ਰਿਤਸਰ ਪੈ ਗਿਆ, ਕਿਉਂਕਿ ਪਾਣੀ ਦੇ ਨਾਲ ਅੱਠੇ ਪੈਰ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ, ਭਜਨੀਕ ਲੋਕਾਂ ਦਾ ਸੰਬੰਧ ਜੁੜਿਆ ਹੋਇਆ ਸੀ। तो पानी भजन करके अमृत बन गया। उंज भी पंज प्यारे जद पंज बाणियां पढ़ दें ते दृष्टि पानी दे च रख दें तो पानी अमृत बनता है। तो इस पानी दा अठे पैर गुरबाणी नाल संबंध जुड़े हुआ, नाम रस नाल संबंध जुड़े हुआ, लिहाजा इस स्थान दा नाम पिया श्री अमृतसर। भट्ट गुरु रामदास जी महाराज की उपमा विच कहिंदे ने, जनक सोए जिन जानिया उन मन रथ धरिया, सत संतोख समाचरे अभरासर भरिया, अकथ कथा अमरापुरी, जिस देश पावे ए जनक राज गुरु रामदास तुझ ही बनावे। हे गुरु रामदास जी महाराज, थोड़ा हिरदा अमृत सरोवर नाल भर गया, अमेय रस नाल भर गया, तुसी ते परम आनंद देच अठे पैर लीन रहंदे हो। भट्ट तदी ते गुरु रामदास जी महाराज दे अगों अरदास कर देने, जोदड़ी कर देने, हम अवगुण भरे एक गुण नाए, अमृत छाड़ बिखे बिखाई, माया मोह भरम पे भूले, सुद्दा रास प्रीत लगा, एक उत्तम पन सुनयो गुर संगत, तह मिलंत जम त्रास मिटाई, एक अरदास भाट कीरत की, गुरु रामदास राखो सरनाई, गुरु रामदास राखो सरनाई। जिस ढंग दा तीरथ गुरु रामदास जी महाराज ने जगत नु दिता, वाकई इस ढंग दा तीरथ रूहे जमीन ते अज तक ना बने है ते ना ही बन सकेगा। तदी ते उस तीरथ दी शोभा विच ए बड़ियां कीमतियां पंक्तियां गुरु ग्रंथ साहिब जी महाराज विच अंकित ने, डिठे सबे थां नहीं तुद जेहा, बद्धो पुरख बिदाते तां तू सोया। इस स्थान नु संस्कृत ते ब्रिज दे महान कवि कवि ग्वाल ने जद वेख्या, परिक्रमा विच दर्शन कीते, अमृत सरोवर विच इशनान कीता, परिक्रमा विच बैठे भजनीक रसक ते साधक अभ्यासी लोग वेखे, साहिबां दा दर्शन कीता, तां आप दे मुखारबिंद तों श्री अमृतसर लई जो उपमा भरे शब्द निकले ने वो ए ने। आप कहिंदे ने, राजे सुर इहां तो इहां साधु सुर राजे सदा, सुधा है उहां तो इहां सुधा सर दर्श है। सुनिया बैकुंठ देच अमृत दा कुंभ है ते देवते ने, कवि ग्वाल कहिंदे ने इत्थे अमृत दा सरोवर है ते साधुआं दा इकट्ठ है, अभ्यासियां दा इकट्ठ है, ते साधु राजे ने गृहस्थी राजे ने, राजे सुर उहां तो इहां साधु सुर राजे सदा, सुधा है उहां तो इहां सुधा सर दर्श है, पान की ते किए वाके होत अमर सो मरुं के, जीवन मुकत ये सब को परश है। बैकुंठ दे अमृत नु पींदिया मनुख अमर हो जांदा है, पर अमृत सरोवर दा जल पींदिया मनुख जीवन मुकत हो जांदा है, मौत दे भय तो दूर हो जांदा है, मैं मौत दे भय तो किनारा कश हो जांदा है, और ए सारियां लई उपलब्ध है जदके ओ किसे किसे नु। ग्वाल कवि योगन को दुर्लभ कहा है वो, योगी भोगी दोवन को होत इया हर्ष है, उहा हरि मंदिर तो इहां हरि मंदिर, यहां ते गुरु पुरुष सुर पुर ते सरस है, उत्थे केवल हरि दा मंदिर है बैकुंठ दे च, पर इत्थे हरि दा भी मंदिर है, गुरु दा भी मंदिर है। ते कवि ग्वाल कहिंदे ने, अगर मेनू कोई चुनन वास्ते कहे कि तू बैकुंठ नु चुनना है कि अमृतसर नु चुनना है, तो कवि ग्वाल कहिंदे ने, मैं इस अमृतसर नु चुनांगा जिथे हरि दा भी मंदिर है, गुरु दा भी मंदिर है, अमृत दा कुंभ नहीं अमृत दा सरोवर है, उत्थे केवल देवते ने पर इत्थे ते साधु भी ने, देवते बैठे ने, अभ्यासी बैठे ने, रसक पुरुष बैठे ने, तो समग्र संसार नु इस तरह दा एक महान तीर्थ गुरु रामदास जी महाराज ने बख्शिश कीता। तामीरी रुचियां जो सिख जगत विच पाई जांदियां ने, भई धर्मशाला बनानी है, स्कूल बनाना है, गुरुद्वारा बनाना है, ये जिहड़ी बिरती سکھاں دے اندر ہے. دراصل اے گرو رام داس جی مہاراج دی بخشش ہے, انہاں دی دتی پریرنا ہے, اور انہاں دی اس اسارو رچیاں تو بعد ہر سکھ دے اندر اے برتیاں اجاگر ہو گئیاں کہ دھارمک مندر بنانے نے, دھارمک استھان بنانے نے, دھرمشالہ بناونیاں نے, ودیالے بنانے نے. اے رچی اج وی سکھ جگت دے وچ بہت وڈی پربل روپ وچ موجود ہے, اور اے گرو رام داس جی مہاراج دی بخشش ہے, رحمت ہے. صاحب شری گرو رام داس جی مہاراج دا ہردا پرماتما دے پریم دے وچ کتنا بھیجیا ہویا ہے. آپ کہندے نے میرے من پریم لگو ہر تیر, ہمری بیدن ہر پرب جانے میرے من انتر کی پیر. پریم تے برہا, جس نال پریم ہے اس دا وچھوڑا تے بہت وڈی پیڑ ہے. ملے تو بنا چین ملنا بہت اوکھا ہے, بہت اوکھا ہے. تے مہاراج کہندے نے پریم دا تیر لگے ہے, تے تیر دے لگدیاں پیڑا تے ہووے گی. جس نال پریم ہے او دا ملاپ نہیں وچھوڑا ہے تو ہردا تے تڑپے گا, ہردا تے بہبل ہووے گا. گرو رام داس جی مہاراج دے اس طرح دے انیکاں شبد ربی عشق نال بھرے ہوئے نے, ربی سرور نال بھرے ہوئے نے, ربی مستی نال بھرے ہوئے نے. آپ نے ایک ہور تھاں تے بڑے سندر خیال جگت نو دتے نے. جد آپ دے کول چوٹی دے سنگیتکار آئے ستار لے کے, مردنگ لے کے, ڈھولک لے کے, ہور طرح طرح دے تنتی ساز لے کے, تے صاحباں نو کہن لگے اسی آپ نو راگ ناد دی محفل سجا کے آپ نو راگ رنگ سنانا ہے. سنو, اسی سنگیت دے راہیں راگاں دے راہیں پرماتما دے گیت گانا نے. پر مانسک برتیاں جو انہاں دیاں سن انہاں نو ویکھ کے گرو رام داس جی مہاراج کہندے نے, کب کو بھالے گھونگر تالا, کب کو بجاوے رباب میلت چند کھن پل چسا لاگے ہوں تب لگ سماروں رام. اے راگیو, اے سنگیتکار, جتنے چر تک تسی ستار سر وچ کرنی ہے, مردنگ سر وچ کرنی ہے, باقی دے سازاں نو سر وچ کرنا ہے, اپنے گلے نو سر وچ کرنا ہے, اس تو پہلے اسی رام آکھ کے رام نال جڑ جانا ہے. دراصل اے سارے سادھن تے رام نال جڑن دے واسطے نے, تے رام دی دھنی الاپدیاں جو رام نال جڑ گیا ہے او انہاں سادھنا نو کی کرے گا. تو گرو رام داس جی مہاراج کتنے وڈے پدر دے اس پریپورن اکال پتا نال جڑے ہوئے نے, آپ نمک ماتر دا بھی وچھوڑا برداشت کرن نو تیار نہیں. صاحب رام داس جی مہاراج نے سری امرتسر دے یاتروں دے لئی آرام گاہ بنائی, اور آئے ہوئے یاتروں دے لئی لنگر پانی دا انتظام کیتا. آئے ہوئے یاترو رام نال جڑ سکن, اکال پرکھ دی بندگی کر سکن, اس سچ دی سوج تے سمجھ پہ سکے. سویرے تے شام آپ نے ستسنگ دے پرواہ جو ہے جاری کیتے. انج گرو نانک دیو جی مہاراج دی اے چوتھی جوت سری امرتسر جگمگاندی رہی, اور جگت نو چاننا دیندی رہی, جگت نو پرکاش دیندی رہی, جگت نو آنند دیندی رہی. گرو گرنتھ صاحب جی مہاراج دے آئے آپ دے آسا دیوار دے چھند, اور بیشتر شبد جنہاں نو پڑھن تو تے سمجھن تو بعد پتا چلدا ہے کہ گرو رام داس جی مہاراج اس سچ دا کتنا وڈا بودھ رکھدے نے, کتنا وڈا انبھاؤ رکھتے ہیں, کتنا وڈا رس ہے آپ دے ہردے چ, اور کتنی وڈی گیان دی گنگا آپ دے انتشکرن دے جو ہے وگ رہی ہے. صاحب شری گرو رام داس جی مہاراج اتنے مہان نے کہ ستا برمنڈا کہندے نے, دھن دھن رام داس گر جن سریا تنے سواریا, پوری ہوئی کرامات آپ سر جن ہارے تاریا. کرامات واقعی پوری ہو گئی, کیونکہ سپورن پرخ نے آپ ساجے, آپ بنایا ہے, آپ شنگارے ہے, تو قدرتی گل ہے ہر گل پوری ہونی سی. ਤੇ ਪੂਰੇ ਕਾ ਕੀਆ ਸਭ ਕਿਛ ਪੂਰਾ ਘਟਵਤ ਕਿਛ ਨਾਹੀ। ਦਰਅਸਲ ਪੂਰਨ ਪੁਰਖ ਦਾ ਜੋ ਕੁਛ ਵੀ ਕੀਤਾ ਹੋਇਆ ਹੁੰਦਾ ਹੈ ਉਹ ਸਭ ਕੁਛ ਮੁਕੰਮਲ ਹੈ, ਸਭ ਕੁਛ ਪੂਰਨ ਹੈ। ਅੰਮ੍ਰਿਤਸਰ ਦੀ ਗਲੀਆਂ ਵਿਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ, ਦਰਬਾਰ ਸਾਹਿਬ ਵਿਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ। ਸਮੁੱਚੀ ਦੁਨੀਆਂ ਤੋਂ ਯਾਤਰੀ ਜਦ ਦਰਬਾਰ ਸਾਹਿਬ ਆਉਂਦੇ ਨੇ ਤੇ ਮਹਿਸੂਸ ਕਰਦੇ ਨੇ ਇੱਥੇ ਜੋ ਚੈਨ ਤੇ ਸਕੂਨ ਮਿਲਦਾ ਹੈ ਦੁਨੀਆਂ ਦੇ ਕਿਸੇ ਕੋਨੇ ਵਿਚ ਨਹੀਂ ਮਿਲਦਾ। ਔਰ ਦੁਨੀਆਂ ਦਾ ਵਾਹਿਦ ਉਹ ਮੰਦਿਰ ਹੈ, ਹਰੀ ਮੰਦਿਰ, ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ ਜਾਰੀ ਹੈ, ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ ਹੈ, ਭਜਨ ਕੀਰਤਨ ਚੱਲ ਰਿਹਾ। ਤੋ ਅੱਠੇ ਪੈਰ ਬੰਦਗੀ ਦਾ ਪ੍ਰਵਾਹ, ਨਾਮ ਰਸ ਦਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਉਹਨੂੰ ਕਹਿੰਦੇ ਨੇ ਗੁਰੂ ਰਾਮਦਾਸ ਪੁਰ, ਉਹਨੂੰ ਕਹਿੰਦੇ ਨੇ ਗੁਰੂ ਕਾ ਚੱਕ, ਤੇ ਉਸਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ। ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਣ, ਮਹਾਨ ਬਖਸ਼ਿਸ਼, ਜਗਤ ਵਿਚ ਬਖਸ਼ਿਸ਼ਾਂ ਵੰਡ ਰਹੀ ਹੈ, ਰਹਿਮਤ ਵੰਡ ਰਹੀ ਹੈ, ਗਿਆਨ ਵੰਡ ਰਹੀ ਹੈ, ਆਨੰਦ ਵੰਡ ਰਹੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਮੂਲ ਉਪਦੇਸ਼ ਕਿ ਹਿਰਦੇ ਦੀ ਸ਼ੁੱਧੀ ਤੋਂ ਬਿਨਾਂ ਜਿਤਨੇ ਵੀ ਕਰਮ ਨੇ ਫਿਜ਼ੂਲ ਨੇ। ਦਰਅਸਲ ਸ਼ੁਭ ਕਰਮ ਇੱਕ ਚੰਗਾ ਬੀਜ ਹੈ, ਪਰ ਸ਼ੁੱਧ ਹਿਰਦਾ ਇੱਕ ਚੰਗੀ ਧਰਤੀ ਹੈ। ਤੇ ਚੰਗੇ ਬੀਜ ਨੂੰ ਜਿਤਨੇ ਚਿਰ ਤੱਕ ਚੰਗੀ ਧਰਤੀ ਦੀ ਮਿਲਾਪ ਨਾ ਹੋਵੇ, ਜਿਤਨੇ ਚਿਰ ਤੱਕ ਚੰਗੀ ਧਰਤੀ ਨਾ ਮਿਲ ਸਕੇ, ਉਹ ਚੰਗਾ ਬੀਜ ਢੰਗ ਨਾਲ ਪ੍ਰਫੁੱਲਤ ਨਹੀਂ ਹੁੰਦਾ, ਵਧਦਾ ਨਹੀਂ, ਫੁੱਲਦਾ ਨਹੀਂ। ਆਪ ਕਹਿੰਦੇ ਨੇ ਮੱਥਾ ਟੇਕਣਾ ਇੱਕ ਚੰਗਾ ਕਰਮ ਹੈ, ਪਰ ਹਿਰਦੇ ਦੀ ਸ਼ੁੱਧੀ ਇੱਕ ਚੰਗੀ ਧਰਤੀ ਹੈ। ਅਗਰ ਚੰਗੀ ਧਰਤੀ ਨਹੀਂ ਤੋ ਮੱਥਾ ਟੇਕਣਾ ਫਿਜ਼ੂਲ ਹੈ। ਸੀਸ ਨਿਵਾਈਏ ਕਿਆ ਥੀਏ, ਜਾ ਹਿਰਦੇ ਕੁਸੁੱਧੇ ਜਾਏ। ਗਾ ਰਿਹਾ ਗੀਤ ਪਰਿਪੂਰਨ ਪਰਮਾਤਮਾ ਦੇ, ਹਿਰਦੇ ਦੀ ਸ਼ੁੱਧੀ ਨਹੀਂ ਤੋ ਗੁਰੂ ਰਾਮਦਾਸ ਜੀ ਮਹਾਰਾਜ ਦਾ ਕਹਿਣਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਬੀਜੇ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ। ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜ਼ੋਰ ਦਿੱਤਾ, ਇਹ ਬੰਦੇ ਸ਼ੁਭ ਕਰਮਾਂ ਦੇ ਨਾਲ ਨਾਲ ਸ਼ੁੱਧ ਹਿਰਦਾ ਵੀ ਬੜਾ ਲਾਜ਼ਮੀ ਹੈ, ਚੰਗੇ ਬੀਜ ਦੇ ਨਾਲ ਨਾਲ ਚੰਗੀ ਧਰਤੀ ਦਾ ਹੋਣਾ ਬੜਾ ਲਾਜ਼ਮੀ ਹੈ। ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਮੂਲ ਸੰਦੇਸ਼ ਸੀ, ਮੂਲ ਉਪਦੇਸ਼ ਸੀ, ਔਰ ਆਪ ਇਸੇ ਤਰੀਕੇ ਨਾਲ ਉਪਦੇਸ਼ ਕਰਦੇ ਰਹੇ, ਜਗਤ ਨੂੰ ਪਰਿਪੂਰਨ ਪਰਮਾਤਮਾ ਨਾਲ ਜੋੜਦੇ ਰਹੇ, ਸ਼ੁਭ ਕਰਮ ਤੇ ਸ਼ੁੱਧ ਹਿਰਦੇ ਦਾ ਉਪਦੇਸ਼ ਤੇ ਸੰਦੇਸ਼ ਆਪ ਜੀ ਦੀ ਬਾਣੀ ਵਿੱਚ ਅੱਜ ਵੀ ਮਿਲ ਰਿਹਾ ਹੈ, ਸਮੁੱਚੇ ਜਗਤ ਨੂੰ ਮਿਲ ਰਿਹਾ ਹੈ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਔਰ ਇਹ ਚਾਰੇ ਪੰਜੇ ਸਰੋਵਰ, ਇਹ ਸਾਰੇ ਅਸਥਾਨ, ਸ੍ਰੀ ਅੰਮ੍ਰਿਤਸਰ ਦਾ ਇਹ ਮਹਾਨ ਨਗਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਇੱਕ ਦੇਣ, ਇੱਕ ਬਖਸ਼ਿਸ਼। ਤੇ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕਰਦਿਆਂ ਹੀ ਰਸਨਾ ਤੋਂ ਨਿਕਲ ਜਾਂਦਾ ਹੈ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਜਵੀਂ ਜੋਤ ਹਨ, ਔਰ ਇੰਜ ਕਹਿ ਲੋ ਸਿੱਖ ਜਗਤ ਗੁਰਮਤ ਦਾ ਇਹ ਮੱਧ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਣੀ ਦਾ ਬਹੁਤ ਕਹਿੰਦੇ ਨੇ, ਬਾਣੀ ਦਾ ਸਾਗਰ ਕਹਿੰਦੇ ਨੇ। ਆਪ ਜੀ ਦਾ ਜਨਮ ਵਾਕਈ ਅਦੁੱਤੀ ਹੈ, ਮਹਾਨ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਤੇ ਸਭ ਤੋਂ ਛੋਟੇ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ। ਮਾਤਾ ਭਾਨੀ ਜੀ ਹਨ, ਔਰ ਇਸ ਤਰੀਕੇ ਨਾਲ ਆਪ ਧਾਰਮਿਕ ਮਾਹੌਲ ਵਿੱਚ ਪਰਵਰਿਸ਼ ਪਾ ਰਹੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਗੋਦ ਵਿੱਚ ਅਕਸਰ ਖੇਡਦੇ ਹਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਸੀਸ ਅਕਸਰ ਆਪ ਨੂੰ ਪ੍ਰਾਪਤ ਹੁੰਦੀ ਹੈ। ਇੱਕ ਦਿਨ ਆਪ ਜਦ ਇੱਕ ਸਾਲ ਦੇ ਸਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ੍ਹ ਰਹੇ ਸਨ, ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਇੰਦਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ। ਤਾਂ ਇਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ, ਬਈ ਨਹੀਂ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਸਤਿਗੁਰਦੇਵ ਜੀ ਮਹਾਰਾਜ ਦਾ ਅਸਥਾਨ ਹੈ, ਇਸ ਤੇ ਨਹੀਂ ਬੈਠੀ ਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਕਦਮ ਗਲਵਕੜੀ ਚ ਲੈ ਲਿਆ ਆਪਣੇ ਦੋਹਤੇ ਨੂੰ ਤੇ ਮੁਖਾਰਬਿੰਦ ਤੋਂ ਆਖਿਆ, ਇਹ ਦੋਹਤਾ ਬਾਣੀ ਕਾ ਬਹੁਤ। ਸਿੰਘਾਸਣ ਤੇ ਬਿਠਾ ਕੇ ਆਖਿਆ, ਦੋਹਤਾ ਬਾਣੀ ਕਾ ਬਹੁਤ। ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇਕਦਮ ਪਤਾ ਚੱਲ ਗਿਆ। ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮ ਅਤੇ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ ਹੋ, ਬ੍ਰਹਮ ਦੇ ਪਹਿਚਾਨਣ ਵਾਲੇ ਹੋ। ਸਾਧਨਾ ਕਰਕੇ ਤੁਸੀਂ ਬ੍ਰਹਮ ਨੂੰ ਨਹੀਂ ਪਹਿਚਾਣਿਆ, ਬਲਕਿ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ, ਬੋਧ ਤੁਹਾਡੇ ਕੋਲ ਹੈ, ਗੁਰੂ ਦੀ ਮਤ ਤੁਹਾਡੇ ਕੋਲ ਹੈ। ਕਹਿੰਦੇ ਨੇ, ਚਾਰ ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖੀਦੇ ਨੇ। ਇੱਕ ਉਹ ਜਨਮ ਲੈਂਦਾ ਹੈ, ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਵਤਾਰੀ ਪੁਰਸ਼ ਕਹਿਲਾਉਂਦੇ ਨੇ, ਉੱਚ ਕੋਟੀ ਦੇ ਪੁਰਸ਼ ਕਹਿਲਾਉਂਦੇ ਨੇ ਔਰ ਇਹ ਪ੍ਰਥਮ ਸ਼੍ਰੇਣੀ ਦੇ ਪੁਰਸ਼ ਹੁੰਦੇ ਨੇ। ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ, ਸਾਧਨਾ ਕਰ ਕਰਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ। ਇਹ ਗੱਲ ਵੱਖਰੀ ਹੈ, ਸਾਧਨਾ ਇੱਕ ਦਿਨ ਦੀ ਕੀਤੀ ਹੈ, ਇੱਕ ਮਹੀਨੇ ਦੀ ਕੀਤੀ ਹੈ, ਜਾਂ ਸਾਧਨਾ ਇੱਕ ਸਾਲ ਦੀ ਹੈ, ਜਾਂ ਇੱਕ ਜਨਮ ਦੀ ਹੈ, ਜਾਂ ਕਈ ਜਨਮਾਂ ਦੀ ਹੈ। ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ, ਪਰ ਪਹੁੰਚੇ ਉਹ ਸਾਧਨਾ ਕਰ ਕਰਕੇ ਹੀ ਨੇ। ਇਸ ਸ਼੍ਰੇਣੀ ਦੇ ਜਿਹੜੇ ਮਹਾਂਪੁਰਸ਼ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ। ਭਗਤ ਬਾਣੀ ਤੇ ਗੁਰਬਾਣੀ ਦੇ ਵਿੱਚ ਕੋਈ ਅੰਤਰ ਨਹੀਂ। ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤਾਂ ਉਹ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸ ਨੇ ਅੱਖ ਖੋਲੀ ਤੇ ਪਰਮਾਤਮਾ ਦੀ ਗੋਦ ਵਿੱਚ ਸੀ। ਭਗਤ ਉਹ ਹੈ ਜੋ ਚੱਲ ਚੱਲ ਕੇ ਪਹੁੰਚਿਆ ਪਰਮਾਤਮਾ ਦੀ ਗੋਦ ਤੱਕ, ਲੇਕਿਨ ਦੋਹਾਂ ਨੇ ਗੱਲ ਉਸ ਗੋਦ ਦੀ ਕੀਤੀ ਹੈ, ਉਸ ਪਰਮਾਤਮਾ ਦੀ ਕੀਤੀ ਹੈ, ਉਸ ਅਕਾਲ ਪੁਰਖ ਦੀ ਕੀਤੀ ਹੈ। ਤੋ ਕਬੀਰ ਤੇ ਖੁਦ ਆਪਣੀ ਰਚਨਾ ਵਿੱਚ ਕਬੂਲ ਕਰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। ਹੇ ਅਕਾਲ ਪੁਰਖ, ਪਿਛਲੇ ਜਨਮ ਦੇ ਵਿੱਚ ਵੀ ਮੈਂ ਤੇਰਾ ਸੇਵਕ ਸੀ, ਸਾਧਨਾ ਕਰਦਾ ਰਿਹਾ, ਪਰ ਮੇਰੀ ਸਾਧਨਾ ਸਫਲ ਨਹੀਂ ਹੋਈ ਕਿਉਂਕਿ ਮੈਂ ਤੇਰੀ ਗੋਦ ਤੱਕ ਨਹੀਂ ਪਹੁੰਚਿਆ, ਮੈਂ ਤੇਰੇ ਦਰ ਤੱਕ ਨਹੀਂ ਪਹੁੰਚ ਸਕਿਆ। ਜੀਵਨ ਦਾ ਅੰਤ ਹੋ ਗਿਆ ਰਸਤੇ ਦੇ ਵਿੱਚ, ਔਰ ਅਦਕੀ ਤੂੰ ਮੇਰ ਕਰ, ਬਖਸ਼ਿਸ਼ ਕਰ, ਮੈਂ ਤੇਰੀ ਗੋਦ ਤੱਕ ਪਹੁੰਚਾਂ, ਤੇਰੇ ਦਰ ਤੱਕ ਪਹੁੰਚਾਂ, ਤੇਰੇ ਘਰ ਤੱਕ ਪਹੁੰਚਾਂ। ਤੋ ਦੂਸਰੀ ਸ਼੍ਰੇਣੀ ਦੇ ਵਿੱਚ ਇਹ ਮਨੁੱਖ ਆਉਂਦੇ ਨੇ, ਪਰਮ ਪੁਰਖ ਜੋ ਚੱਲ ਚੱਲ ਕੇ ਪਰਮਾਤਮਾ ਦੀ ਗੋਦ ਤੱਕ ਪਹੁੰਚੇ ਨੇ। ਤੀਸਰੇ ਉਹ ਨੇ ਜੋ ਦੋ ਕਦਮ ਅੱਗੇ ਚੱਲਦੇ ਨੇ, ਇੱਕ ਕਦਮ ਪਿੱਛੇ ਵੀ ਮੁੜਦੇ ਨੇ। ਉਹਨਾਂ ਦਾ ਚੱਲਣਾ ਬਸ ਐਸਾ ਹੈ, ਅੱਗੇ ਵੀ ਗਏ ਪਿੱਛੇ ਵੀ ਚਲੇ ਗਏ, ਦਾਨ ਪੁੰਨ ਵੀ ਕੀਤਾ ਪਰ ਕੁਛ ਬੇਈਮਾਨੀ ਵੀ ਕਰ ਲਈ, ਸੱਚ ਵੀ ਬੋਲ ਲਿਆ, ਝੂਠ ਵੀ ਬੋਲ ਲਿਆ, ਪਰਉਪਕਾਰ ਵੀ ਕਰ ਲਿਆ, ਦੁਰਾਚਾਰ ਵੀ ਕਰ ਲਿਆ, ਅੱਗੇ ਵੀ ਵਧੇ ਪਿੱਛੇ ਵੀ ਮੁੜੇ। ਇਹ ਤੀਸਰੀ ਤਰ੍ਹਾਂ ਦੇ ਸਾਧਕ ਨੇ ਔਰ ਅਕਸਰ ਰਸਤੇ ਵਿੱਚ ਰਹਿ ਜਾਂਦੇ ਨੇ ਤੇ ਧਾਰਮਿਕ ਦੁਨੀਆ ਦੇ ਇਹ ਤੀਸਰੀ ਕੋਟੀ ਦੇ ਮਨੁੱਖ ਨੇ। ਧਾਰਮਿਕ ਦੁਨੀਆ ਦੇ ਚੌਥੀ ਸ਼੍ਰੇਣੀ ਦੇ ਉਹ ਮਨੁੱਖ ਨੇ ਜੋ ਜੀਵਨ ਭਰ ਪੁੱਛਦੇ ਤੇ ਰਹਿੰਦੇ ਨੇ ਪਰ ਮਾਰਗ ਤੇ
0: ਕਦੀ ਕਦਮ ਨਹੀਂ ਰੱਖਦੇ, ਚੱਲਦੇ ਨਹੀਂ। ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਇੰਜ ਕਰਦੇ ਨੇ, ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਸਿਰਫ ਪੁੱਛਦੇ ਹੀ ਰਹਿੰਦੇ ਨੇ ਔਰ ਸਾਰੀ ਜ਼ਿੰਦਗੀ ਪੁੱਛਦਿਆਂ ਹੀ ਬਤੀਤ ਕਰ ਛੱਡਦੇ ਨੇ, ਮਾਰਗ ਤੇ ਕਦੀ ਕਦਮ ਨਹੀਂ ਰੱਖਦੇ, ਕਦੀ ਪੈਰ ਨਹੀਂ ਰੱਖਦੇ। ਇਹ ਚੌਥੀ ਸ਼੍ਰੇਣੀ ਦੇ ਮਨੁੱਖ ਨੇ। ਪੰਜਵੀਂ ਸ਼੍ਰੇਣੀ ਦਾ ਮਨੁੱਖ ਧਾਰਮਿਕ ਦੁਨੀਆਂ ਵਿੱਚ ਨਹੀਂ ਆਉਂਦਾ, ਉਹ ਮਨੁੱਖ ਹੈ ਜਿਹਦੀ ਜ਼ਿੰਦਗੀ ਵਿੱਚ ਧਰਮ ਕੋਈ ਮਸਲਾ ਹੀ ਨਹੀਂ, ਉਹ ਪੁੱਛਦਾ ਵੀ ਨਹੀਂ, ਚੱਲਦਾ ਤੇ ਹੈ ਹੀ ਨਹੀਂ, ਉਹ ਪੁੱਛਦਾ ਵੀ ਨਹੀਂ, ਉਹਦੀ ਜ਼ਿੰਦਗੀ ਵਿੱਚ ਇਸਦਾ ਕੋਈ ਸਵਾਲ ਨਹੀਂ ਹੈ। ਈਸ਼ਵਰ ਉਹਦੀ ਜ਼ਿੰਦਗੀ ਦੀ ਸਮੱਸਿਆ ਨਹੀਂ ਹੈ, ਧਰਮ ਉਹਦੇ ਜੀਵਨ ਦੀ ਕੋਈ ਲੋੜ ਨਹੀਂ। ਇਹ ਬਿਲਕੁਲ ਬੇਹੋਸ਼ ਸੁੱਤਾ ਹੋਇਆ ਮਨੁੱਖ ਹੈ। ਇਹ ਤੇ ਕੋਈ ਬਹੁਤ ਵੱਡੀ ਦੁੱਖ ਦੀ ਚੋਟ ਇਸ ਨੂੰ ਲੱਗੇ ਤਾਂ ਹੀ ਧਰਮ ਇਹਦੀ ਜ਼ਿੰਦਗੀ ਦਾ ਮਸਲਾ ਹੋ ਸਕੇਗਾ, ਤਾਂ ਹੀ ਇਹ ਥੋੜਾ ਸੁਚੇਤ ਹੋ ਕੇ ਇਸ ਮਾਰਗ ਤੇ ਚੱਲ ਸਕੇਗਾ, ਵਰਨਾ ਇਹ ਤੇ ਇਸੇ ਤਰੀਕੇ ਨਾਲ ਬੇਹੋਸ਼ੀ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ। ਔਰ ਦੁੱਖ ਹਰ ਹਾਲਤ ਵਿੱਚ ਦੁੱਖ ਨਹੀਂ, ਦੁੱਖ ਦੀ ਚੋਟ ਇਸ ਵਾਸਤੇ ਹੈ ਕਿ ਬੰਦਾ ਜਾਗੇ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨ ਹੋਈ ਯਾ ਕੇਤਿਆਂ ਦੁੱਖ ਭੂਖ ਸਦਮਾਰ ਇਹ ਬੇਦਾ ਤੇਰੀ ਦਾਤਾ। ਇੱਕ ਸੂਫੀ ਫਕੀਰ ਦਾ ਕਹਿਣਾ ਹੈ, ਜ਼ਖਮ ਜਬ ਵੀ ਕੋਈ ਜ਼ਹਿਨੋ ਦਿਲ ਪਰ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ, ਹਮ ਵੀ ਗੋਇਆ ਕਿਸੀ ਸਾਜ਼ ਕੇ ਤਾਰ ਹੈ, ਚੋਟ ਖਾਤੇ ਰਹੇ ਗੁਨਗੁਨਾਤੇ ਰਹੇ, ਚੋਟ ਖਾਤੇ ਰਹੇ ਗੁਨਗੁਨਾਤੇ ਰਹੇ। ਜ਼ਰਬ ਤੋਂ ਬਿਨਾਂ, ਚੋਟ ਤੋਂ ਬਿਨਾਂ ਤੇ ਸਿਤਾਰ ਦੀਆਂ ਤਾਰਾਂ ਵੀ ਨਹੀਂ ਬੋਲਦੀਆਂ, ਚੋਟ ਤੋਂ ਬਿਨਾਂ ਤੇ ਤਬਲੇ ਵਿੱਚ ਆਵਾਜ਼ ਵੀ ਨਹੀਂ ਨਿਕਲਦੀ। ਬਿਨਾਂ ਦੁੱਖ ਦੀ ਚੋਟ ਤੋਂ ਮਨੁੱਖ ਦੀ ਰਸਨਾ ਵਿੱਚੋਂ ਵੀ ਪਰਮਾਤਮਾ ਦਾ ਨਾਮ ਨਹੀਂ ਨਿਕਲਦਾ, ਈਸ਼ਵਰੀ ਇਬਾਦਤ ਨਹੀਂ ਆਉਂਦੀ। ਤੋ ਦੁੱਖ ਹਰ ਹਾਲਤ ਵਿੱਚ ਪਰਮਾਤਮਾ ਦੀ ਦਿੱਤੀ ਹੋਈ ਕਰੋਪੀ ਨਹੀਂ, ਉਹਦੀ ਬਖਸ਼ਿਸ਼ ਹੈ। ਜਗਾਉਣ ਵਾਸਤੇ ਇਹ ਚੋਟ ਚਾਹੀਦੀ ਹੈ, ਜਗਾਉਣ ਲਈ ਇਹ ਦੁੱਖ ਇਹ ਭੁੱਖ ਚਾਹੀਦੀ ਹੈ। ਇਸ ਵਾਸਤੇ ਜਗਤ ਗੁਰੂ ਬਾਬੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁੱਖ ਨੂੰ ਈਸ਼ਵਰ ਦੀ ਕਰੋਪੀ ਨਹੀਂ ਆਖਿਆ, ਦਾਤ ਆਖਿਆ। ਕੇਤਿਆਂ ਦੁੱਖ ਭੁੱਖ ਸਦਮਾਰ ਇਹ ਭੇਦਾ ਤੇਰੀ ਦਾਤਾ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਅਵਤਾਰੀ ਪੁਰਸ਼ ਨੇ ਔਰ ਪ੍ਰਥਮ ਸ਼੍ਰੇਣੀ ਦੇ ਪੁਰਸ਼ ਨੇ। ਤੈ ਜਨਮਤ ਗੁਰਮਤ ਬ੍ਰਹਮ ਪਛਾਣ, ਆਪ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਕਰਨ ਵਾਲੇ ਨੇ ਔਰ ਗੁਰਮਤ ਦੇ ਧਾਰਨੀ ਨੇ। ਆਪ ਜੀ ਦੀ ਦੇਣ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਜਿੱਥੇ ਅੰਮ੍ਰਿਤ ਸਰੋਵਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਣ ਹੈ, ਉੱਥੇ ਹਰਿਮੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ। ਔਰ ਆਪ ਨੇ ਮਹਾਨ ਤੀਰਥ ਤਰਨ ਤਾਰਨ ਸਾਹਿਬ ਬਣਾਇਆ, ਜੋ ਅੱਜ ਵੀ ਉਹ ਤੀਰਥ ਰੋਗੀਆਂ ਦੇ ਰੋਗ ਖੰਡਣ ਵਿੱਚ ਸਮਰੱਥ ਹੈ। ਖਾਸ ਕਰਕੇ ਜਿਲਦੀ ਬਿਮਾਰੀਆਂ ਦੇ ਰੋਗੀ, ਕੋੜ ਦੇ ਰੋਗੀ, ਹੋਰ ਇਸ ਤਰ੍ਹਾਂ ਦੇ ਛੋਟੇ ਮੋਟੇ ਜਿਲਦੀ ਬਿਮਾਰੀਆਂ ਦੇ ਰੋਗੀ ਉੱਥੇ ਜਾ ਕੇ ਜਦ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਸਰੋਵਰ ਦਾ ਇਸ਼ਨਾਨ ਕਰਦੇ ਨੇ ਭਾਵਨਾ ਨਾਲ, ਤੋ ਦੇਖਣ ਵਿੱਚ ਆਇਆ ਇਹ ਬਿਮਾਰੀ ਅੱਜ ਵੀ ਉਹਨਾਂ ਦੀ ਦੂਰ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਅੱਜ ਵੀ ਉੱਥੇ ਪੂਰਨ ਰੂਪ ਵਿੱਚ ਛਾਈਆਂ ਹੋਈਆਂ ਨੇ। ਆਪ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ ਔਰ ਇੱਥੇ ਵੀ ਸਤਸੰਗ ਦਾ ਮਹਾਨ ਪ੍ਰਵਾਹ ਚਲਾਇਆ। ਤਾਮੀਰੀ ਰੁਚੀਆਂ ਦੇ ਆਪ ਮਾਲਕ, ਲੇਕਿਨ ਆਪ ਮਹਾਨ ਕਲਾਕਾਰ ਨੇ। ਸੰਗੀਤ ਤੇ ਕਵਿਤਾ ਆਪ ਦੇ ਰੋਮ ਰੋਮ ਵਿੱਚ ਸਮਾਈ ਹੋਈ ਹੈ। ਕੀਰਤਨ ਦੇ ਆਪ ਇਤਨੇ ਆਸ਼ਕ, ਇਤਨੇ ਰਸਕ ਕਿ ਕੀਰਤਨ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਸਨ। ਇੱਕ ਦਫ਼ਾ ਸੱਤੇ ਤੇ ਬ੍ਰਹਮੰਡ ਨੇ ਜਦ ਕੀਰਤਨ ਕਰਨ ਤੋਂ ਇਨਕਾਰ ਕੀਤਾ ਹੈ, ਤੋ ਆਪ ਖੁਦ ਹੀ ਸਰੰਦਾ ਲੈ ਕੇ ਕੀਰਤਨ ਕਰਨ ਲੱਗੇ ਔਰ ਝੂਮ ਝੂਮ ਕੇ ਮਸਤੀ ਵਿੱਚ ਕੀਰਤਨ ਕਰਨ ਲੱਗੇ। ਇਸ ਤੋਂ ਇੱਕ ਗੱਲ ਸਪਸ਼ਟ ਹੋਈ, ਜਿੱਥੇ ਆਪ ਮਹਾਨ ਬਾਣੀ ਦੇ ਬਹੁਤ ਨੇ, ਉੱਥੇ ਆਪ ਮਹਾਨ ਸੰਗੀਤਕਾਰ ਨੇ। ਔਰ ਇਹ ਹਕੀਕਤ ਹੈ
1: कि जद कोई हिरदा परिपूर्ण परमात्मा नाल जुड़िया होया होवे उहदे अंदरों राग निकलेगा। अज भी असीं देखदे हां कि दुख विच बंदा रोंदा है, खुशी विच बंदा गाउंदा है। खुशी विच गाउणा निकलदा है, दुख विच रोणा निकलदा है। ते जिस दिन बंदे नूं परम खुशी मिलदी है, ते परम खुशी मिलदी है परम पुरख की प्राप्ति दे नाल, ते परम पुरख है परमात्मा। ओ खुशी भी परम है, महान है, इतनी वड्डी खुशी कि अंदरों संगीत दे फुहारे छुट पैंदे ने, संगीत दी झरनाट अंदरों छुट पैंदी है। संसार दा इतिहास इस गल दा गवाह है कि संगीत ते साजां दे जन्म दाते संत लोग ने, महापुरुष ने। मुरली दी देन श्री कृष्ण दी है। एक तारा नारद ने जगत नूं भेंट कीता है, डमरू शंकर दी देन है, रबाब सूफी फकीरां दा बख्शिश कीता होया, और ए साज गुरु नानक देव जी महाराज नूं बहुत प्यारा सी, अत्यंत प्यारा सी। सरंदा गुरु अर्जन देव जी महाराज दी देन है। तो गल एक स्पष्ट होई कि जद बंदा दुख दे चोवे ते रोना निकलदा है, जद बंदा परम आनंद दे चोवे तो गावना निकलदा है, संगीत निकलदा है, गीत निकलदा है। यही कारण है कि जिन्हां भगतां नूं परम आनंद दी प्राप्ति होई, परम आनंद उन्हां दे अंदरों गीत ते संगीत दे राही प्रगट होया। दुनिया भर दे भगतां ने परमात्मा दी गल गीत दे च आखी है, संगीत दे च आखी है। चाहे वह कबीर ने, चाहे वह रविदास ने, चाहे वह बैणी ने, चाहे वह त्रिलोचन ने, ते चाहे जगत प्रसिद्ध भगतनी मीरा है, वह जद भी परमात्मा की गल करती है गीत दे च करती है, संगीत दे च करती है। गुरु नानक देव जी महाराज जिथे भी प्रभु की गल बोलते ने गीत दे च बोलते ने, संगीत दे च बोलदे ने। गुरु गोबिंद सिंह जी महाराज अकाल पुरख दी गल करदे ने गीत दे च करदे ने, संगीत दे च करदे ने। ए बहुत वड्डी कला है गीत और संगीत। तो जद भी परिपूर्ण परमात्मा दी प्राप्ति आउंदी है, ओ हिरदे दी सेजा ते विराजमान आउंदा है, फिर भगतां दी रसना तो गीत संगीत दे राही प्रगट हुंदा है, ते जगत नूं उस परमात्मा दा जो बोध मिलदा है गीत दे राही, संगीत दे राही। और ए गीत ते संगीत परमात्मा दी प्राप्ति दा भी साधन बनदे ने। जैसे गुरु तेग बहादुर साहिब जी महाराज फरमान करदे ने, नानक भव जल पार परे जो गावे प्रभ के गीत। भव सागर तो ते ओही पार होवेगा जो गीत गावे। और गीत गांदियां गांदियां मनुख उस विस्माद मंडल दे छा जांदा है जद अंदरों ही संगीत फुटन लग पैंदा है, अंदरों ही संगीत फुटन लग पैंदा है, अंदरों ही गीत दा सागर उमड़ पैंदा है। तो मुख्तसर अर्ज ए कि जद भी परिपूर्ण परमात्मा दी प्राप्ति होवेगी, परमात्मा गीत ते संगीत दे राही बार प्रगट होवेगा। दुनिया भर दे कीमती साज और खास करके साडे मुलुक दे साज ए भगतां दी देन ने। बीणा सुरस्ती दी देन है, एक तारा नारद दी देन है, डमरू शंकर दी देन है, मुरली श्री कृष्ण दी देन है, सरंदा गुरु अर्जन देव जी महाराज दी देन है, ढोलक ए भगतां दी देन है, खड़ताला ए भगतां दी देन है। दरअसल परमात्मा दी झरनाट जद अंदर वजदी है ते उस झरनाट नूं, उस अनहद धुनी नूं भगत जन बार प्रगट करना चाहते ने, तो वह बार फिर उस तरह की आवाज लभदे ने जिड़ी के ओ अंदर सुन देने। भगत नामदेव जी महाराज कहंदे ने, अणमड़िया मंदल बाजे बिन सावन घनहर गाजे, बादल बिन बरखा होई जो तत बिचारे कोई। नामदेव जी महाराज दा कहना कि मेरे अंदर एक ढोल वजरे है पर वो चमड़े दा मड़िया होया नहीं है। इसी तरीके नाल मीरा कहंदी सी, मेरे अंदर एक धुन वज रही है, उन्हों मैं बार प्रगट करना है। तो एक तारा वजा के उन्हें प्रगट कर देता, ढोलक वजा के नामदेव ने अंदर दी धुन नूं बार प्रगट कर दिता, डमरू वजा के अंदर दे अनहद नाद नूं शंकर ने बार प्रगट कर दिता, और रबाब दी झरनाट दे नाल अनहद बाणी नूं गुरु नानक देव जी महाराज ने गा गा के ਬਾਹਰ ਪ੍ਰਗਟ ਕੀਤਾ। ਸਰੰਦੇ ਦੀ ਧੁਨ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਦਰ ਦੇ ਗੀਤ ਨੂੰ, ਅੰਦਰ ਦੇ ਸੰਗੀਤ ਨੂੰ ਬਾਹਰ ਜੋ ਹੈ ਪ੍ਰਗਟ ਕੀਤਾ। ਤੋ ਗੱਲ ਸਪਸ਼ਟ ਹੈ, ਬਹੁਤੇ ਦੁੱਖ ਦੇ ਵਿੱਚ ਬੰਦਾ ਰੋਂਦਾ ਹੈ, ਪਰਮ ਆਨੰਦ ਦੇ ਵਿੱਚ ਮਨੁੱਖ ਗਾਉਂਦਾ ਹੈ। ਗੀਤ ਦਾ, ਸੰਗੀਤ ਦਾ ਸੰਬੰਧ ਖੁਸ਼ੀ ਦੇ ਵਿੱਚ ਹੈ। ਅੱਜ ਵੀ ਜਿਸ ਘਰ ਦੇ ਵਿੱਚ ਕੋਈ ਮੰਗਲ ਹੋਵੇ, ਕੋਈ ਖੁਸ਼ੀ ਹੋਵੇ, ਉੱਥੇ ਫਿਰ ਗੀਤ ਸੰਗੀਤ ਦੀਆਂ ਧੁਨਾਂ ਛਿੜਦੀਆਂ ਨੇ। ਜੈਸੇ ਬਰਾਤ ਹੈ ਤੋ ਬਰਾਤ ਤੇ ਸੰਗੀਤ ਨਾਲ ਸ਼ੋਭਾ ਪਾਉਂਦੀ ਹੈ, ਬੈਂਡ ਵਾਜੇ, ਢੋਲਕ, ਮਰਦੰਗ ਇਤਿਆਦਿ। ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਸੰਗੀਤ ਹੋਵੇਗਾ, ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਗੀਤ ਹੋਵੇਗਾ। ਤੋ ਗੀਤ ਪਰਮਾਤਮਾ ਹੈ, ਸੰਗੀਤ ਪਰਮਾਤਮਾ ਹੈ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੀਤ ਤੇ ਸੰਗੀਤ ਦੇ ਮੁਜੱਸਮੇ ਨੇ। ਆਪ ਦੇ ਰੋਮ ਰੋਮ ਵਿੱਚ ਸੰਗੀਤ ਹੈ, ਆਪ ਦੇ ਰੋਮ ਰੋਮ ਵਿੱਚ ਪਰਮਾਤਮਾ ਦੇ ਗੀਤ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਮਲ ਹਿਰਦੇ ਦੇ ਮਾਲਕ। ਪਰ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਹੁੰਦੇ ਨੇ ਸਤਵਾਦੀ, ਇਹ ਪਰੰਪਰਾਵਾਦੀ ਨਹੀਂ ਹੁੰਦੇ, ਤੋ ਅਕਸਰ ਇਹਨਾਂ ਦਾ ਸਤਾਧਾਰੀਆਂ ਨਾਲ ਘੋਲ ਹੋ ਜਾਂਦਾ ਹੈ, ਟਕਰਾਓ ਹੋ ਜਾਂਦਾ ਹੈ। ਵਕਤ ਦੀ ਹਕੂਮਤ, ਵਕਤ ਦੇ ਹੋਰ ਸਮਾਜ ਦੇ ਮੁਖੀ, ਧਰਮ ਦੇ ਮੁਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਟਕਰਾਏ। ਟਕਰਾਏ ਕਿਉਂ? ਕਿ ਪਰਮ ਪੁਰਖ ਪਰੰਪਰਾਵਾਦੀ ਨਹੀਂ ਹੁੰਦਾ, ਸਤਵਾਦੀ ਹੁੰਦਾ ਹੈ। ਤੇ ਸਤ ਤੇ ਪਰੰਪਰਾ ਵਿੱਚ ਬੜਾ ਅੰਤਰ ਹੈ। ਪਰੰਪਰਾ ਤੇ ਲਕੀਰ ਦਾ ਫਕੀਰ, ਮੱਖੀ ਤੇ ਮੱਖੀ ਮਾਰਨਾ। ਪਰ ਸਤਵਾਦੀ ਤੇ ਉਹ ਦੇਖਦਾ ਹੈ ਕਿ ਸੱਚਾਈ ਕੀ ਹੈ, ਸੱਚ ਕੀ ਹੈ। ਤੋ ਅਕਸਰ ਐਸਾ ਹੁੰਦਾ ਹੈ ਕਿ ਸਤਾਧਾਰੀਆਂ ਦਾ ਤੇ ਸਤਵਾਦੀਆਂ ਦਾ ਘੋਲ ਹੋ ਜਾਂਦਾ ਹੈ। ਉਡੀਕ ਹੈ ਉਸ ਦਿਨ ਦੀ ਜਿਸ ਦਿਨ ਸਤਾ ਤੇ ਸਤਾਧਾਰੀ ਦੇ ਵਿੱਚ, ਸਤ ਤੇ ਸਤਾਧਾਰੀ ਦੇ ਵਿੱਚ ਘੋਲ ਨਾ ਹੋਵੇ, ਇੱਕ ਮਿਕ ਹੋਵੇ। ਤੇ ਇਹ ਤਾਂ ਹੀ ਹੋ ਸਕੇਗਾ ਕਿ ਸਤਵਾਦੀ ਸਤਾਧਾਰੀ ਹੋਵੇ ਤੇ ਸਤਾਧਾਰੀ ਸਤਵਾਦੀ ਹੋਵੇ। ਤਾਂ ਹੀ ਜਗਤ ਦੇ ਵਿੱਚ ਕਲਿਆਣ ਮੰਗਲਾ ਚਰਨ ਦੀਆਂ ਧੁਨਾਂ ਗੂੰਜਣਗੀਆਂ, ਨਹੀਂ ਤੇ ਜਗਤ ਅਨਰਥ ਤੇ ਨਰਕ ਦਾ ਰੂਪ ਬਣਿਆ ਰਹੇਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਮਸੰਦਾਂ ਤੇ ਸ਼ਰੀਕਾਂ ਨੇ ਵੀ ਬਹੁਤ ਭੈੜਾ ਵਤੀਰਾ ਕੀਤਾ, ਔਰ ਖਾਸ ਕਰਕੇ ਆਪ ਦੇ ਵੱਡੇ ਭਰਾ ਨੇ। ਚਾਰੋਂ ਪਾਸੇ ਮਸੰਦਾਂ ਦੀ ਡਿਊਟੀ ਲਾ ਦਿੱਤੀ। ਕੋਈ ਵੀ ਸਿੱਖ, ਕੋਈ ਵੀ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪਹੁੰਚਣ ਨਾ ਪਾਵੇ। ਐਸਾ ਹੋਇਆ, ਤਿੰਨ ਦਿਨ ਲੰਗਰ ਵੀ ਮਸਤਾਨਾ ਰਿਹਾ, ਔਰ ਹਾਲਤ ਐਸੀ ਹੋ ਗਈ ਕਿ ਜਗਤ ਮਾਤਾ ਗੰਗਾ ਜੀ ਆਪ ਜੀ ਦੀ ਸੁਪਤ ਨੇ, ਉਹਨਾਂ ਨੇ ਸਾਰਾ ਘਰ ਟੋਲਿਆ। ਬੜੀ ਮੁਸ਼ਕਿਲ ਦੇ ਨਾਲ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਥੋੜਾ ਜਿਹਾ ਬੇਸਨ ਪਿਆ ਸੀ, ਉਹਦੇ ਦੋ ਪ੍ਰਸ਼ਾਦੇ ਬਣਾ ਕੇ ਸਤਿਗੁਰਾਂ ਦੇ ਅੱਗੇ ਰੱਖੇ। ਕਿਉਂਕਿ ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ ਸੀ, ਧਨ ਲੁੱਟ ਕੇ ਲੈ ਗਿਆ, ਚਰਪਾਈਆਂ ਲੁੱਟ ਕੇ ਲੈ ਗਿਆ, ਭਾਂਡੇ ਲੁੱਟ ਕੇ ਲੈ ਗਿਆ, ਘਰ ਵਿੱਚ ਕੁਛ ਵੀ ਨਹੀਂ ਸੀ। ਦੋ ਰੁੱਖੇ ਮਿਸੇ ਪ੍ਰਸ਼ਾਦੇ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਤਾਂ ਆਪ ਜ਼ਾਰੋ ਜ਼ਾਰ ਰੋ ਪਈਆਂ। ਧੀਰਜ, ਦਿਆਲੂ ਤੇ ਬ੍ਰਹਮ ਗਿਆਨ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਪਤਨੀ ਨੂੰ ਸੰਬੋਧਨ ਕਰਦੇ ਹੋਇਆ ਇਹ ਕੀਮਤੀ ਪੰਕਤੀਆਂ ਉਚਾਰਨ ਕੀਤੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਾਨੜਾ ਰਾਗ ਵਿੱਚ ਦਰਜ ਨੇ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ। ਕੀ ਹੋਇਆ ਐ ਸਖੀ, ਭੋਜਨ ਰੁੱਖਾ ਹੈ, ਅੰਨ ਨਹੀਂ ਹੈ, ਧਨ ਨਹੀਂ ਹੈ, ਪਰ ਤੂੰ ਫਿਕਰ ਨਾ ਕਰ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਵਸਤਰ ਲੁੱਟ ਕੇ ਲੈ ਗਿਆ, ਸਾਜ਼ੋ ਸਮਾਨ ਲੁੱਟ ਕੇ ਲੈ ਗਿਆ, ਪਰ ਇਹਨਾਂ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਜਿਹੜਾ ਦਾਤਾ ਹੈ ਉਹ ਤੇ ਮੇਰੇ ਹਿਰਦੇ ਚ ਬੈਠਾ ਹੈ, ਉਸਨੂੰ ਤੇ ਲੁੱਟ ਕੇ ਨਹੀਂ ਲੈ ਗਿਆ, ਉਹ ਤੇ ਮੇਰੇ ਕੋਲ, ਉਹ ਤੇ ਮੇਰੇ ਅੰਦਰ ਬਿਰਾਜਮਾਨ। ਇਤਨੇ ਧੀਰਜਵਾਨ, ਖਿਮਾ ਦੀ ਮੂਰਤੀ, ਨਿਰਮਾਣਤਾ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਪ੍ਰੀਤ ਆਪ ਦੇ ਰੋਮ ਰੋਮ ਦੇ ਛਾਈ ਹੋਈ ਹੈ, ਰੱਬੀ ਪਿਆਰ ਆਪ ਦੇ ਅੰਗ ਅੰਗ ਦੇ ਸਮਾਇਆ ਹੋਇਆ। ਆਪ ਤੇ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। हे अकाल पुरख, ए तिक परंपरा है, कथनी है कि सतयुग तो बाद त्रेता आया, त्रेते तो बाद द्वापुर आया, द्वापुर तो बाद कलयुग आया। असलियत ए है, ए प्रभु जिस घड़ी तो नहीं मिलता, बस उसे वक्त कलयुग है।

ਕੋ ਖੁਸ਼ੀ ਨਾ ਆਇਓ। ਭਟਕੇ ਨੇ ਹਰ ਥਾਂ ਤੇ ਕਥਨੀ ਸੀ, ਰਹਿਣੀ ਨਹੀਂ ਸੀ, ਕਹਿਣੀ ਸੀ, ਰਹਿਣੀ ਨਹੀਂ ਸੀ। ਪਰ ਅੱਜ ਇਸ ਤਰ੍ਹਾਂ ਦੇ ਪੁਰਸ਼ ਦੇ ਦਰਸ਼ਨ ਹੋਏ ਨੇ ਜੋ ਰਹਿਣੀ ਦਾ ਮੁਜੱਸਮਾ ਹੈ ਤੇ ਕਹਿਣੀ ਦਾ ਸਰਦਾਰ ਹੈ, ਕਹਿਣੀ ਦਾ ਸਿਰਮੋਰ ਹੈ, ਕਥਨੀ ਦਾ ਸੂਰਵੀਰ ਹੈ ਔਰ ਕਰਨੀ ਦਾ ਮਹਾਬਲੀ ਹੈ। ਉਸ ਤੇ ਅੱਜ ਦਰਸ਼ਨ ਹੋਏ ਨੇ। ਤਦੀ ਤੇ ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ, ਜਬ ਲੋ ਨਹੀਂ ਭਾਗ ਲਿਲਾਰ ਉਹਦੇ, ਤਬ ਲੋ ਭ੍ਰਮ ਤੇ ਫਿਰ ਤੇ ਬਹੁਧਾਇਓ, ਕਲ ਘੋਰ ਸਮੁੰਦਰ ਮੇ ਬੂਡਤ ਥੇ, ਕਬ ਹੋ ਮਿਟਹੇ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਗਰਭ ਨ ਆਇਓ। ਵਕਤ ਦੀ ਹਕੂਮਤ ਨੇ, ਵਕਤ ਦੀ ਸਤਾ ਨੇ ਜੇਠ ਸੁਤੀ ਚੌਥ ਨੂੰ ਲਾਹੌਰ ਵਿਚ ਆਪ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ। ਤੱਤੀ ਤਵੀ ਤੇ ਬਿਠਾਇਆ, ਉਬਲਦੀ ਦੇਗ ਵਿਚ ਉਬਾਲਿਆ, ਗਰਮ ਗਰਮ ਰੇਤਾ ਸੀਸ ਵਿਚ ਪਾਇਆ। ਕਸੂਰ ਇਤਨਾ ਹੀ ਸੀ ਕਿ ਆਪ ਸਤਵਾਦੀ ਸਨ, ਪਰੰਪਰਾਵਾਦੀ ਨਹੀਂ ਸਨ। ਸਾਈ ਮੀਆਂ ਮੀਰ ਜੋ ਆਪ ਦੇ ਅਨੰਨ ਭਗਤ ਸਨ, ਜਦ ਆਪ ਦੀ ਇਹ ਦਸ਼ਾ ਵੇਖੀ ਕਿ ਆਪ ਦੇ ਸੀਸ ਤੇ ਗਰਮ ਗਰਮ ਰੇਤਾ ਪਾਇਆ ਜਾ ਰਿਹਾ, ਆਪ ਨੂੰ ਤੱਤੀ ਤਵੀ ਤੇ ਬਿਠਾਇਆ ਹੋਇਆ, ਤਾਂ ਦੁੱਖ ਧੋਖੇ ਰੋ ਉੱਠੇ। ਗੁਰਦੇਵ ਨੇ ਉਸ ਵਕਤ ਜਿਹੜੇ ਬਚਨ ਉਚਾਰਨ ਕੀਤੇ, ਬਕੌਲ ਇੱਕ ਸ਼ਾਇਰ, ਸੁਣ ਕਿਹਾ ਸਤਿਗੁਰ ਨੇ ਮੀਆਂ, ਛੋੜੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਗਿਆ, ਮਨ ਸ਼ਾਂਤ ਹੈ ਹਰੀ ਨਾਮ ਸੇ। ਆਪ ਦੇ ਹੀ ਬਚਨ ਨੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨ ਮਿਟੇ ਘਾਮ, ਸੀਤਲ ਥੀਵੇ ਨਾਨਕਾ, ਜਪੰਦੜੋ ਹਰੀ ਨਾਮ। ਬਾਹਰ ਦੀ ਗਰਮੀ ਔਰ ਬਾਹਰ ਦੀ ਠੰਡ ਇੱਥੇ ਬਾਹਰ ਹੀ ਰਹਿੰਦੀ ਹੈ, ਪਰ ਅੰਦਰ ਦੀ ਸੀਤਲਤਾ ਤੇ ਹਰੀ ਨਾਮ ਨਾਲ ਮਿਲਦੀ ਹੈ, ਔਰ ਅੰਦਰ ਦੀ ਤਮਾਮ ਗਰਮੀ ਹਰੀ ਨਾਮ ਦੇ ਨਾਲ ਦੂਰ ਹੁੰਦੀ ਹੈ, ਪ੍ਰਭੂ ਸਿਮਰਨ ਦੇ ਨਾਲ ਦੂਰ ਹੁੰਦੀ ਹੈ। ਤੋ ਸਿਮਰਨ ਦਾ ਹੀ ਸਾਗਰ, ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਮਹਾਨ ਦੇਣ ਜਗਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਦਲ ਭੰਜਨ ਗੁਰਸੂਰਮਾ, ਵੜ ਯੋਦਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਦੇ ਲਿਖਤ ਇਹ ਸ਼ਬਦ, ਦਲ ਭੰਜਨ ਗੁਰੂ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ। ਪਰਉਪਕਾਰ ਦੀ ਮੂਰਤੀ ਮਹਾਬਲੀ ਯੋਧੇ ਤੇ ਸੂਰਮੇ, ਸਰੀਰ ਕਰਕੇ ਤੇ ਆਪ ਰਿਸ਼ਟ ਪੁਸ਼ਟ ਸਨ, ਆਤਮਾ ਕਰਕੇ ਮਹਾਬਲੀ ਨੇ, ਸੂਰਮੇ ਨੇ। ਆਪ ਜੀ ਦਾ ਜਨਮ ਵਡਾਲੀ ਵਿੱਚ ਹੋਇਆ, ਮਾਤਾ ਗੰਗਾ ਜੀ ਦੀ ਕੁੱਖੋਂ। ਆਪ ਜੀ ਦੇ ਪਿਤਾ ਬਾਣੀ ਦੇ ਬੋਹਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਕਲੌਤੀ ਔਲਾਦ ਸਨ। ਸਹਿਜੇ ਸਹਿਜੇ ਆਪ ਜੀ ਦੇ ਵੱਡਪਣੇ ਦੇ ਨਾਲ, ਸਰੀਰ ਦੇ ਵਧਣ ਦੇ ਨਾਲ, ਉਮਰ ਦੇ ਵਧਣ ਦੇ ਨਾਲ ਅਧਿਆਤਮ ਮੰਡਲ ਦਾ ਵੀ ਵਿਕਾਸ ਚੱਲਦਾ ਰਿਹਾ ਚੱਲਦਾ ਰਿਹਾ। ਜੇਠ ਸੁਦੀ ਚੌਥ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਜੋਤੀ ਜੋਤ ਸਮਾਣ ਤੋਂ ਬਾਅਦ, ਆਪ ਨੇ ਛੇਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਗਮਗਾ ਕੇ ਕਾਰਜ ਆਰੰਭ ਕਰ ਦਿੱਤਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜਿਹੜੇ ਸ਼ਬਦ ਨਿਸ਼ਚਿਤ ਹੋਏ ਨੇ, ਆਪ ਨੂੰ ਆਖਿਆ ਗਿਆ ਮੀਰੀ ਪੀਰੀ ਦੇ ਮਾਲਕ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪੀਰੀ ਦਾ ਸਿਲਸਿਲਾ ਚੱਲਦਾ ਰਿਹਾ, ਦਰਵੇਸ਼ੀ ਦੀ ਗੱਲ ਚੱਲਦੀ ਰਹੀ, ਸੰਤ ਸਰੂਪ ਦਾ ਪ੍ਰਚਾਰ ਹੁੰਦਾ ਰਿਹਾ। ਲੇਕਿਨ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗੁਰਗੱਦੀ ਨਸ਼ੀਨ ਹੋਣ ਦੇ ਨਾਲ ਅਜੀਬੋ ਗਰੀਬ ਘਟਨਾ ਘਟੀ ਕਿ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਗਿਆ, ਮੀਰੀ ਦੇ ਨਾਲ ਪੀਰੀ ਨੂੰ ਜੋੜ ਦਿੱਤਾ ਗਿਆ। ਲਿਹਾਜ਼ਾ ਆਪ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
آخیا جان لگا۔ لمبی سوچنی تو بعد گرو ہرگوبند صاحب جی مہاراج نے ایسا کیتا، آپ نو دکھائی دیتا کہ جنہ کول ست ہوندا ہے انہ کول ستا نہیں ہوندی، اور جنہ کول ستا ہوندی ہے انہ کول ست نہیں ہوندا۔ جنہ کول ست ہے وہ سنت نے، درویش نے، فقیر نے، یہ اندرونی سمسیاواں دا تے سمادھان ہو جاتا ہے۔ چین کیویں ملے، سکون کیویں ملے، آنند کیویں ملے، پرماتما کیویں ملے، اتیادک یہ جڑیاں سمسیاواں نے انہاں دا سمادھان تے ہو جاتا ہے۔ پر کچھ سمسیاواں منکھ دیاں باہر نے، آرتھک سمسیاواں، سماجک سمسیاواں، راجنیتک سمسیاواں، انہاں نوں کون حل کرے؟ اگر باہر دا جیون نرک بنے آیا تو اندر دا سورگ بھی خطرے چ پے جاندا ہے۔ اندر نرک ہے تے باہر سورگ ہے، یہ بھی بے معنی ہو جاندا ہے۔ سورگ دے چ کی ہے؟ اندریاں دا رس، دھن سمپدا دی بہتات، ساری لوڑاں دی پورتی، ہر کامنا دی پورتی ہو جانی، یہ تے سورگ ہے۔ لیکن جے من دا چین نہیں، من دا سکون نہیں، آنند نہیں، تو پھر اندر تے نرک بنے آیا۔ اندر دا سورگ پیری نال بنے گا، باہر دا سورگ میری نال بنے گا۔ اندر دی دنیا سورے گی جد کوئی سنت ہوے گا، اور باہروں اوہی سمپن ہو سکے گا جے دے کول ستا ہے، جے دے کول طاقت ہے۔ کمزور واسطے باہر دی دنیا دے کوئی تھاں نہیں، کوئی ٹکانا نہیں۔ کمزور نو دب کے رہنا پائے گا یا مٹ جانا پائے گا۔ سنسار دا اتہاس اس گل دا ثبوت ہے کہ جڑی قوم کمزور رہی ہے، مٹ گئی ہے یا دب کے رہی ہے، تو دب کے رہنا بھی کسی حد تک مٹ جانا ہے، برباد ہو جانا ہے۔ گرو ہرگوبند صاحب جی مہاراج نے شستر دھارن کر لئے، آپ نو میری پیری دا مالک آکھیا جان لگا۔ چاروں پاسے چیمے گوئیاں شروع ہوئیاں کہ سنت نے تلوار دھارن کر لی ہے، سنت نے دھنش بان دھارن کر لیا ہے، سنت نے مالا دی گل چھڑ کے بندوق تے توپاں دی گل آرمب کر دیتی۔ ایک دن آپ گجرات دے نیڑے لنگے جا رہے سن، محل آپ جی دے نال سن، پروار آپ جی دے نال سی، لاؤ لشکر پورے دا پورا آپ جی دے نال سی، تا ایک فقیر نے آپ تے ترک کھڑی کر دیتی، اور ترک اے سی دولت کی تے فقیر کی، استری کی تے فقیر کی، اور پتران دی ہوند کی تے سنت ہونا کی۔ پھر نالے اے آکھیا ہندو کی تے فقیر کی۔ جاپدا ہے اے سوال کسے مسلم فقیر دا سی، ہندو کی تے فقیر کی؟ گرو ہرگوبند صاحب جی مہاراج نے اتر دیتا، دولت گزران، پتر نشان، استری امام، فقیر نہ ہندو نہ مسلمان۔ فقیر انہ بندشاں تو اچا ہوندا ہے، فقیر اس قید تو اچا ہوندا ہے۔ گرو گرنتھ صاحب جی مہاراج دے بڑے سندر بول، نہ ہم ہندو نہ مسلمان، اللہ رام کے پنڈ پران، اسی اللہ دے گیت گان والے ہیں، اسی رام دے گیت گان والے ہیں، اسی رام دی دھن دے چلین ہون والے ہیں، اللہ تو نچھاور ہون والے ہیں، پر اسی ہندو تے مسلم نہیں۔ کیونکہ اے ایک دیوارہ نے تے منکھ دی سوتنترتا ساری دی ساری بھنگ ہو جاندی ہے۔ صاحب شری گرو ہرگوبند صاحب جی مہاراج نے کہہ دیتا، جیسے سورج ساریاں دے گھراں چاننا کردا ہے بنا وتکرے تو، بنا انترے تو۔ سورج اے نہیں دیکھدا کہ میں ہندو دے گھر چاننا کرنا ہے، مسلم دے گھر نہیں، مسلم دے گھر چاننا کرنا ہے، عیسائی دے گھر نہیں، عیسائی دے گھر چاننا کرنا ہے، سکھ دے گھر نہیں۔ جیسے سورج سارے جگت دا سانجھا ہے، پرماتما تے پرماتما دے سنت سانجھے ہوندے نے، سارے جگت دے وہ ایک ہوندے نے۔
تو میری پیری دے مالک نے اس گل تے زور دتا، اے سکھو ہن تھانوں باہر دی دنیا دی وی فکر کرنی پے گی، کیونکہ منک کچھ باہر ہے کچھ اندر ہے، سڈے شریر دے اندر دا پانی باہر دے پانی نال جڑیا ہے، سڈے شریر دے اندر دی اگن باہر دی اگن نال جڑی ہوئی ہے، سڈے شریر دے اندر دی پون تے مٹی باہر دی مٹی تے پون نال جڑی ہوئی ہے، اگر باہر دی پون نال سمبندھ ٹٹ جائے تو اندر دی بھی نہیں رہے گی، اگر باہر دے پانی نال سمبندھ ٹٹ جائے تو شریر دے اندر دا پانی بھی نہیں رہے گا، باہر دی اگنی نال سمبندھ ٹٹ جائے تو شریر دے اندر دی اگن بھی رہے نہیں رہے گی، اندر تے باہروں اسی جڑے ہوئے ہاں ایک مک، تو اے جو ایک مک ہاں اندروں باہروں ایک، تو حفاظت اندر دی بھی کرنی ہے، حفاظت باہر دی بھی کرنی ہے، اسے نو لوک تے پرلوک کہ ہے، اندر نو سوارنا پرلوک سوارنا ہے، باہر نو سوارنا لوک سوارنا ہے، لوک سوردا ہے دھن نال ستا نال، پرلوک سوردا ہے دھرم نال پربھو کیرتی نال، اور دوویں لوک سکھ نے سہیلے کرنے نے، دو لوک سکھ نے سوارنے نے، پرلوک بھی سوارنا ہے لوک بھی سوارنا ہے۔ صاحب گرو ہرگوبند صاحب جی مہاراج نے نعرہ لایا، اگر باہر دی دنیا نہیں سواری تو اندر دی دنیا بھی کوئی سوری ہوئی نہیں رہن دے گا۔ سڈا دیش سادھو سنتاں دا دیش، اور اس گل دی فکر سی کہ صرف پرلوک سوارنا ہے، لوک دی کوئی چنتا ہی نہیں، لوک دا سانو کوئی فکر نہیں، اس نعرے دا انجام اے ہویا کہ 2000 سال تک سڈا دیش غلام رہا، ایتھے ایرانی آئے، افغانی آئے، ڈچ آئے، منگول آئے، عربین آئے، فرینچ آئے، انگریز آئے، سارے نے اس دیش نو غلام رکھیا، سچ تے اے ہے کہ غلاماں نے بھی غلام بنا کے رکھیا، کیوں ایتھے پرلوک سوارن دی گل سی، لوک سوارن دی گل نہیں سی، دنیا اس طریقے نال دو حصیاں چ ونڈی ہوئی ہے، ایک دا نعرہ تے اے ہے کہ میں پرلوک دی خاطر لوک نو چھڈ دا، میرا لوک نال کوئی مطلب نہیں، تے ایک او ہے جڑا کہندا اے جگ مٹھا اگلا کن ڈٹھا، اسی تے صرف لوک سوارنا ہے، پرلوک دی کی چنتا کرنی، پرلوک ہے ہی، کدی کدائیں کوئی روح زمین تے ایسا پرم پرکھ آؤندا ہے جو کہہ دیندا ہے اے بندے ایک لوک دے سوارن دے نال جیون نہیں چل سکے گا، دو پیراں نال شریر چلدا ہے، ایک پیر نال پہاڑاں تے چڑھنا بہت کٹھن ہے، ایک بان ٹوٹ جائے، ایک اکھ چلی جائے، ایک کن چلا جائے تو شریر ادھا رہ جاندا ہے، ادھا گیان منک تو چھین ہو جاندا ہے، جیون دا ادھا رس ماریا جاندا ہے، تو سمپورن زندگی یہی ہے لوک سوارنا ہے پرلوک سوارنا ہے، جویں پرلوک سوارے کوئی تے پرلوک دی دولت لٹن والے بہت نے، کوئی کھما شانتی سیل سنجم پرم آنند جب تپ کے کر کے کٹھا کرے تو کام لٹ کے لے جا سکتا ہے، کرودھ لٹ کے لے جا سکتا ہے، موہ لٹ کے لے جا سکتا ہے، اور اہنکار لٹ کے لے جا سکتا ہے، انہاں تو بچانا ہے اس اندر دی دولت نو، بھگت کبیر کہنے نے اس تن من مدھے مدن چور جن گیان رتن ہر لین مور، ایتھے کام چور ہے، لوگ چور ہے، میرا سارا جب تب کیتا ہویا چورا کے لے گیا، نسا کے لے گیا، مینوں خالی کر گیا، جویں اندر دی دولت نو لٹن والے بہتے نے، باہر دی عصمت دولت تے سنسکرتی نو لٹن والے بھی بہت نے، اس واسطے منک نو باہروں ستاداری بننا چاہیدا ہے، اندروں ستوادی بننا چاہیدا ہے، ست اندر دی طاقت ہے، ستا باہر دی طاقت ہے، جس پہلو تو بھی منک کمزور ہوئے گا زندگی ادھوری ہو جائے گی، تے اپورنتا جڑی ہے اے دکھ تے سنتاپ نو جنم دے وے گی،
ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਇਸ ਢੰਗ ਦਾ ਨਾਰਾ ਲਾਇਆ ਤਾਂ ਕੁਦਰਤੀ ਗੱਲ ਹੈ, ਸਤਾਧਾਰੀਆਂ ਨੂੰ ਉਖਿਆਈ ਹੋਣੀ ਸੀ। ਲਿਹਾਜ਼ਾ ਆਪ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਕਸੂਰ ਆਪ ਦਾ ਕੀ? ਕਸੂਰ ਇਤਨਾ ਹੀ ਕਿ ਆਪ ਸ਼ਸਤਰਧਾਰੀ ਹੋ ਗਏ, ਸੈਨਾ ਰੱਖਣ ਲੱਗ ਪਏ, ਘੋੜ ਸਵਾਰ ਰੱਖਣ ਲੱਗ ਪਏ ਔਰ ਸਿੱਖ ਨੂੰ ਉਹਨਾਂ ਨੇ ਸੰਤ ਦੇ ਨਾਲ ਨਾਲ ਸਿਪਾਹੀ ਬਣਾ ਦਿੱਤਾ। ਇਹ ਗੱਲ ਨਾਗਵਾਰ ਗੁਜ਼ਰੀ, ਸਤਾਧਾਰੀਆਂ ਨੂੰ ਆਪ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ ਗਿਆ। ਚਾਰੋਂ ਪਾਸੇ ਹੁੰਦੀ ਬਗਾਵਤ ਦੇਖ ਕੇ ਤੇ ਗੁਰੂ ਦਰਸ਼ਨਾਂ ਦੀ ਸ਼ਰਧਾ ਸਿੱਖਾਂ ਦੇ ਅੰਦਰ ਉਮੜੀ ਹੋਈ ਵੇਖ ਕੇ ਜਹਾਂਗੀਰ ਨੂੰ ਝੁਕਣਾ ਪਿਆ, ਰਿਹਾਈ ਦਾ ਹੁਕਮ ਸਾਦਰ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਤਾਂ ਜੇਲ੍ਹ ਤੋਂ ਬਾਹਰ ਆਣਾ, ਕਿਲੇ ਤੋਂ ਬਾਹਰ ਆਣਾ, ਸਾਡੇ ਨਾਲ ਇਹ ਜੋ ਤੁਸੀਂ 52 ਰਾਜੇ ਕੈਦ ਕਰ ਰੱਖੇ ਨੇ ਇਹ ਵੀ ਰਿਹਾ ਕਰਨੇ ਪੈਣਗੇ। ਰਾਜਸਥਾਨ ਦੇ ਰਾਜਵਾੜੇ, ਮੱਧ ਭਾਰਤ ਦੇ ਰਾਜਵਾੜਿਆਂ ਦੇ ਤਮਾਮ ਰਾਜੇ, ਛੋਟੇ ਛੋਟੇ ਜਾਗੀਰਦਾਰ ਗਵਾਲੀਅਰ ਦੇ ਕਿਲੇ ਵਿੱਚ ਬੰਦ ਸਨ ਔਰ ਇਹ ਟੋਟਲ ਕੁੱਲ 52 ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਉਹਨਾਂ ਦੀ ਦੀਨ ਦਸ਼ਾ ਦੇਖੀ ਤੇ ਆਪ ਨੂੰ ਬੜਾ ਤਰਸ ਆਇਆ। ਇਹ ਤੇ ਠੀਕ ਹੈ ਕਿ ਜਿਸ ਦਿਨ ਜੇਲ੍ਹ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ ਅੰਦਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ, ਰਾਜਿਆਂ ਨੂੰ ਸਕੂਨ ਮਿਲਿਆ, ਕੈਦੀਆਂ ਨੂੰ ਆਨੰਦ ਮਿਲਿਆ, ਕੈਦੀਆਂ ਨੂੰ ਕੁਝ ਜੀਵਨ ਮਿਲਿਆ। ਪਰ ਜਦ ਇਹ ਹੁਕਮਨਾਮਾ ਅੱਜ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਜ਼ਾਦ ਕੀਤਾ ਜਾਣ ਲੱਗਾ ਤਾਂ 52 ਦੇ 52 ਰਾਜੇ ਦੁਖੇ ਹੋ ਗਏ, ਪੀੜਤ ਹੋ ਗਏ, ਰੋਣ ਲੱਗ ਪਏ। ਆਖਣ ਲੱਗੇ, ਪਾਤਸ਼ਾਹ ਤੁਹਾਡਾ ਸਦਕਾ ਇੱਥੇ ਸ਼ਾਂਤੀ ਬਣੀ ਹੋਈ ਸੀ, ਮਨ ਨੂੰ ਕੁਝ ਰਸ ਮਿਲ ਰਿਹਾ ਸੀ ਤੇ ਆਪ ਦਾ ਵਿਛੋੜਾ ਕਿਸ ਤਰ੍ਹਾਂ ਸਾਰੀਏ ਤੇ ਆਪ ਜਾ ਰਹੇ ਹੋ? ਦਿਆਲੂ ਸਤਿਗੁਰ ਨੇ ਕਿਹਾ, ਨਹੀਂ, ਅਸੀਂ ਤਾਂ ਕਿਲੇ ਤੋਂ ਬਾਹਰ ਨਿਕਲਾਂਗੇ ਜੇ ਤੁਸੀਂ ਵੀ ਨਿਕਲ ਸਕੇ। ਤੋ ਇਕਦਮ ਸਤਿਗੁਰ ਨੇ ਕਹਿ ਦਿੱਤਾ, ਅਸੀਂ ਰਿਹਾ ਨਹੀਂ ਹੋਣਾ, ਸਾਡੇ ਨਾਲ ਇਹਨਾਂ 52 ਰਾਜਿਆਂ ਨੂੰ ਵੀ ਆਜ਼ਾਦ ਕਰਨਾ ਪਏਗਾ। ਕਹਿੰਦੇ ਨੇ ਜਹਾਂਗੀਰ ਨੇ ਇਹ ਹੁਕਮ ਕੀਤਾ ਕਿ ਜੋ ਜੋ ਆਪ ਦਾ ਦਾਮਨ ਪਕੜ ਲਏਗਾ ਉਹ ਬਾਹਰ ਆ ਸਕੇਗਾ। ਤੋ 52 ਕਲੀਆਂ ਵਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚੋਲਾ ਸਿਲਵਾਇਆ ਤੇ ਉਹ ਚੋਲਾ ਪਹਿਨਿਆ, ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਪਕੜ ਲਈ। ਇਸ ਢੰਗ ਨਾਲ 52 ਰਾਜੇ ਆਪ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਰਧਾਲੂ ਸਿੱਖ ਨੂੰ ਕਿਸ ਢੰਗ ਨਾਲ ਗਲਵਕੜੀ ਚ ਲੈਂਦੇ ਨੇ, ਇਹ ਵਾਕਿਆ ਆਗਰਾ ਦਾ। ਜਦ ਜਹਾਂਗੀਰ ਆਪ ਨੂੰ ਆਗਰੇ ਲਿਆਇਆ ਤੇ ਮਹਿਲਾਂ ਵਿੱਚ ਨਿਵਾਸ ਕਰਨ ਲੱਗਾ, ਸਤਿਗੁਰ ਕਹਿਣ ਲੱਗੇ, ਨਹੀਂ, ਅਸੀਂ ਜਮਨਾ ਦੇ ਤੱਟ ਦੇ ਉੱਤੇ ਖੈਮਾ ਬਣਾ ਕੇ ਉਹਦੇ ਚ ਰਵਾਂਗੇ। ਜਹਾਂਗੀਰ ਨੇ ਆਪਣਾ ਖੈਮਾ ਵੀ ਉੱਥੇ ਹੀ ਗੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਹਾਡੀ ਹੋਂਦ ਦੇ ਨਾਲ ਸਿੱਖਾਂ ਦੀ ਆਵਾਜਾਈ ਚ ਫਰਕ ਪੈਗਾ, ਕਿਉਂਕਿ ਚਾਰੋਂ ਪਾਸੇ ਪਹਿਰੇਦਾਰ ਤੇ ਹਰ ਬੰਦੇ ਨੂੰ ਆਣ ਨਹੀਂ ਦੇਣਗੇ, ਲਿਹਾਜ਼ਾ ਸਾਡੇ ਤੱਕ ਸੰਗਤਾਂ ਪਹੁੰਚ ਨਹੀਂ ਸਕਣਗੀਆਂ, ਤੁਸੀਂ ਵੀ ਖੈਮਾ ਇੱਥੇ ਲਾ ਦਿੱਤਾ। ਤੋ ਜਹਾਂਗੀਰ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਪਹਿਰਾ ਖਤਮ ਕਰ ਦੇਣਾ, ਜਿਤਨੇ ਚਿਰ ਤੱਕ ਆਪ ਇੱਥੇ ਹੋ ਕੋਈ ਪਹਿਰਾ ਨਹੀਂ ਰਹੇਗਾ, ਲੋਕੀ ਖੁੱਲੇ ਆਣ ਤੇ ਖੁੱਲੇ ਜਾਣ। ਇੱਕ ਘਾਈਆ ਸਿੰਘ ਜੋ ਦਿਨ ਭਰ ਘਾਸ ਖੋਦ ਕੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦਾ ਸੀ, ਉਹ ਜਦ ਕੰਨਾਂ ਦੇ ਨਾਲ ਸੌਂ ਸੁਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਵਿੱਚ ਆਏ ਨੇ, ਛੇਤੀ ਛੇਤੀ ਘਾਸ ਦੀ ਪੰਡ ਦੋ ਕਸੀਰਿਆਂ ਦੀ ਵੇਚ ਪੱਲੇ ਨਾਲ ਬੰਨ ਬੰਨ ਇਕਦਮ ਦਰਸ਼ਨਾਂ ਨੂੰ ਦੌੜਿਆ। ਸ਼ਾਮ ਹੋ ਚੁੱਕੀ ਸੀ। ਖੈਮੇ ਦੇ ਅੰਦਰ ਜੋ ਪਹਿਲਾ ਖੈਮਾ ਸੀ ਉਹ ਜਹਾਂਗੀਰ ਦਾ ਸੀ ਤੇ ਅੰਦਰ ਉਹ ਪਲੰਗ ਤੇ ਲੇਟਿਆ ਹੋਇਆ ਮੁਗਲ ਸ਼ਹਿਨਸ਼ਾਹ ਦਾੜੀਆਂ ਰੱਖਦੇ ਸਨ, ਦਸਤਾਰ ਸਜਾਉਂਦੇ ਸਨ ਤੇ ਜਹਾਂਗੀਰ ਮੋਤੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਸਜਾਇਆ ਹੋਇਆ ਸੀ, ਮੁਗਲ ਸ਼ਹਿਨਸ਼ਾਹ ਸਜਾ ਕੇ ਰੱਖਦੇ ਸਨ। ਤੋ ਸਿੱਖ ਇਕਦਮ ਖੈਮੇ ਦੇ ਅੰਦਰ ਚਲਾ ਗਿਆ।
جہانگیر نو ویکھ کے متھا ٹیکیا اور دو کسیرے اگے رکھ دیتے، ہاتھ جوڑ کے کہندا ہے اے دین دنیا دے مالک مینوں وی نام دا رس دے، میرا پرلوک سہیلا کر۔ اتنے بول سکھ دے منہ نکلے تے جہانگیر کہن لگا اسی دنیا دے مالک ہاں دین دے نہیں، اسی اس جہان دے مالک ہاں اس دے نہیں، یہ جو رس تے آنند ہے یہ اسی نہیں دے سکتے، میں جہانگیر ہاں، تینوں جو پرلوک دا رس چاہیدا ہے اس دا خیمہ اگے ہے، دین تے دنیا دا جو مالک ہے او دا تمبو اگے ہے، تو اگے چلا جا۔ سکھ نے ایک دم دو کسیرے چک لے تے جہانگیر کہندا اے تے توں بھیٹ کر چکے ہیں، آخر میں بھی شہنشاہ تے میری وقت دو کسیریاں ورگی بھی نہیں جڑے تو بھیٹ کیتے نے تے چک رہے ہیں، آخر لوکی راجیاں نو بھی نظرانے بھیٹ کر گئے ہیں۔ سکھ کہن لگا نہیں، یہ دو کسیرے انہاں وچ میری شردا ہے، انہاں وچ میری بھاونا ہے، تے میں ایک گرو نو ہی ارپن کر سکدا تینوں نہیں۔ جہانگیر نے سونے دے موراں دی تھیلی سکھ دے اگوں رکھی، آکھیا لے اے چک لے، اے اپنے گرو نو بھیٹ کریں۔ تے سکھ کہندا نہیں، بادشاہ سلامت اے دو کسیرے میں دن بھر اپنا پسینہ وگایا ہے، محنت کیتی ہے، خون پسینہ ایک کر کے گھاس کھو دیا ہے، ویچے ہے، اس تو یہ مینوں پراپت ہوئے نے، اے پویتر نے، اے پاون نے، اے دو کسیرے پویترتا دی مورتی نے، پتہ نہیں تیرا دھن کس طرح دے نال آیا ہے، لہذا پتہ نہیں گرو دی پرسنتا ہونی ہے کہ نہیں، میں اے تھیلیاں نہیں چک سکتا، میں دو کسیرے لینے، ایک دم چک لے۔ جہانگیر دے خیمے تو جیسے سکھ باہر نکلے، اپنے خیمے تو گرو ہرگوبند صاحب جی مہاراج باہر نکلے، دو قدم اے سکھ چلے آئے، بھجے ہویا آئے گرو ہرگوبند صاحب جی مہاراج، سکھ نو گلوکڑی چلے لیا، آکھیا دھن سکھی دھن سکھی، کوملتا دے مجسمے گرو ہرگوبند صاحب جی مہاراج نے اتھا پیار کیتا، اور گلوکڑی دے چلاندے آئے بسماد منڈل دے چھا گیا، او سکھ جو شردھا دی مورتی سی اتھا شردھا گرو ہرگوبند صاحب جی مہاراج دے چلکدا سی۔ گرو ہرگوبند صاحب جی مہاراج کتنے غریب نواز نے، دین رکشک نے، آپ ایک دن سری نگر بارہ مولا دے نیڑے شکار کھیڑ کے واپس آ رہے سن اپنے ٹکانے، تاں کی دیکھدے نے گندگی دے ڈھیر دے اُتے ایک معصوم منکھی بچہ پیا سی، کسے نے سٹ دیتا سی، بچے دے رون تے چیخن دی آواز گرو ہرگوبند صاحب جی مہاراج دے کناں وچ پئی۔ ستگر کہن لگے ایک کون منکھی بچہ گندگی دے ڈھیر تے رو رہے، کسے نے سٹے؟ سکھ بھجے ہوئے گئے، کہن لگے ہاں مہاراج منکھی بچہ ہے، پتہ نہیں کسے نے سٹے۔ ستگر کہن لگے کسے نے سٹے ہے، چک لیا۔ تو سکھ کہن لگے مہاراج یہ تے گندا بڑا ہے، کروپ بڑا ہے، بہت کو بڑا چہرہ اس کا، بہت ہی کروپ ہے مہاراج اور بہت ہی گندا ہے۔ ستگر کہن لگے کوئی نہیں، کوہترا نہیں، یہ گندا نہیں، یہ ستھرا ہوے گا، چک لیا۔ اس دا نام ستھرا شاہ پیا، انو پالیا گرو ہرگوبند صاحب جی مہاراج نے، تخمے تاثیر کر کے مزاقی سبھا دا سی، پر گرو ہرگوبند صاحب جی مہاراج دی بخشش دا صدقہ برہم گیانی ہویا، بھگت ہویا، مہان تپیشور ہویا، مہان جپیشور ہویا، اور ہاس رس دے نال لوگاں نوں برہم گیان دی سیدھ دے جاندا سی۔ صاحب گرو ہرگوبند صاحب جی مہاراج وی اس دے نال اتھا پیار کردے سن، اتینت ستکار کردے سن۔ گرو ہرگوبند صاحب جی مہاراج نے اس دیش دے وچ ست تے ستا دی کٹھی شمع روشن کیتی، اور آکھیا ستا تو بنا ست نہیں چل سکے گا، اور ست تو بنا
ستا بےہودی ہے۔ ڈاکٹر محمد اقبال دے بڑے قیمتی بول، آپ کہندے نے جلال پادشاہی ہو یا جمہوری تماشا ہو، جدا ہو دین سیاست سے تو رہ جاتی ہے چنگیزی۔ دین نو اگر سیاست تو کڑ دو تو سیاست بن جاندی ہے چنگیز خان، ہلاکو ہٹلر، موسولینی۔ ظلم دا اکھاڑا بن کے رہ جاندی ہے سیاست اگر اس دے چوں دھرم نو کٹ دئیے، دین نو کٹ دئیے۔ جلال پادشاہی ہو یا جمہوری تماشا ہو، جدا ہو دین سیاست سے تو رہ جاتی ہے چنگیزی۔ سیاست باہر دی ستا، دھرم اندر دی ستا، انہ دوہاں نو یکجا کرنا ہے۔ ساڈے دیش وچ اگر رام دی پوجا ہوئی ہے تو صرف اس کر کے نہیں کہ وہ راجہ سن، وہ سنت پہلے سن، راجہ بعد دے سن۔ سری کرشن دا سنمان ہویا اس دیش دے تو اس کر کے نہیں کہ وہ دوارکا دے راجہ سن، نہیں، دوارکا دے راجہ بعد دے بنے نے، مہا یوگی وہ پہلے نے، تپیشور وہ پہلے نے، سنت وہ پہلے نے۔ تو سنت اگر راجہ بنے تو جگت سورگ بن جاتا ہے۔ سنت دا مطلب جو سچ دے جی رہے، اگر وہ راجہ بنے تو باہر دی ساری کریا دے مور سچ دی ہوے گی۔ گرو نانک دیو جی مہاراج کہندے موجودہ دور تے ایسا ہے، کل جگ رتھ اگن کا کوڑ اگے رتھوا، یہ ترشنا دا رتھ ہے اور انہوں جھوٹ چلا رہے ہیں۔ مہاپرشاں دی کوشش ہوندی ہے کہ زندگی سچ دے آسرے تے چلے، جیون دے ہر ویوہار دے اتے مور سچ دی ہوئے، تے جد زندگی دے ہر ویوہار دے اتے، ہر وچار دے اتے، ہر کردار دے اتے مور سچ دی ہو جاندی ہے، تا اس سمے نو آکھیا جاندا ہے ست یوگ۔ ہن تے ست یوگ ہے، ہن تے کوئی جھوٹ نہیں، ہن تے ست ہی ست ہے، ہن تے ہر منک ست بولدا ہے، ست سندا ہے، ست سوچدا ہے، ست کردا ہے۔ تو مہاپرش آوندے نے ست جگ نو جنم دین لئی، اور عام سنساری جیوندا ہے کل جگ نو جنم دین لئی۔ اس واسطے ست تے ستا دا آد کال تو گھول رہا، سنگرش رہا۔ گرو ہرگوبند صاحب جی مہاراج نے اس گھول نو مٹان دی کوشش کیتی اور نعرہ لایا، جدے کول ستا ہے ادے کول ست ہووے، جدے کول ست ہے ادے کول ہی ستا ہووے، تا جگت سکھ چین دے نال رہ سکے گا، آنند دے نال رہ سکے گا۔ آپ جی دی اے ریتی لوکاں نوں پسند نہ آئی، کیونکہ لوگ تے ویکھنا چاہندے سن سنت کول کیول مالا ہی چاہیے، تلوار کیوں ہے؟ سنت سادھے سبھا دا ہووے انہیں موتیاں دی مالا کیوں پہن لی؟ وہ گھوڑا سواری کیوں کرن لگ پیا؟ تو چاروں پاسے شریک تے ستا دھاریاں دی وروتتا دا گرو ہرگوبند صاحب جی مہاراج نو سامنا کرنا پیا۔ ستگر نے چار جنگاں بھی لڑیاں اور چار ہی جنگاں دے آپ نو بقیدہ جت پراپت ہوئی۔ بھارت واسیاں دا گرو ہرگوبند صاحب جی مہاراج اس ڈھنگ دے نال حوصلہ ودھان دے گئے اور آکھ دے گئے کہ اگر راج ستا نہیں تو دھرم نہیں چلے گا، اگر دھرم نہیں تے منک شیطان ہو جائے گا، منک حیوان ہو جائے گا۔ آپ دے وچاراں دا، آپ دے خیالاں دا بہو پکھی اثر ہویا اور لوکی دھڑا دھڑ گرو ہرگوبند صاحب جی مہاراج دی سکشا تے دکشا نو من سنت سپاہی بن لگ پئے، شستر دھاری بن لگ پئے۔ ستگر نے آگیا کی تھی، ہن آئندہ تو مینوں شستر آ کے بھیٹ کرو، گھوڑے آ کے بھیٹ کرو، تاکہ ہر منک مضبوط ہو کے جی سکے، تو اتنا کمزور بھی نہ ہو کہ جنے کھنے دی پگ لا چھڈے، جنا کھنا تیری پگ لا چھڈے، پر تو اتنا ظالم بھی نہ ہو کہ ہر ایک دی توں پگ لا، اتنا ٹھنڈا نہ ہو کہ تینوں کوئی پیراں تھلے کچل دے، پر تو اتنا گرم بھی نہ ہو کہ اپنے پیراں تھلے تو ہر ایک نو کچلی جاویں، نہیں، خود جی تے دوجے نو جین دا حق دے، خود زندہ رہے تے دوجیاں دی زندگی دے مسرت دا باعث بن،
خوشیاں دا باعث بن. ایران دے ایک صوفی فقیر دا کہنا ہے کہ اے بندے رستے وچ انج چل کہ تینوں کوئی سلام کرن تے مجبور نہ ہوئے. از راہ چنا کہ سلامت نہ کند, با خلق چنا زی کہ قیامت نہ کند. خلقت وچ اس ڈھنگ نال رہ کہ تیرے رہن دے نال قیامت نہ ہوئے, تیرے رہن دے نال پرلے نہ ہوئے. صاحب گرو ہرگوبند صاحب جی مہاراج دا جنم وڈالی دے چ ہویا. آپ جوتی جوت سمائے سری کیرت پور دے چ کیرتی کردیاں کردیاں کیرتی دے آپ مجسمہ ہوئے, تے جتھے آپ سمائے اس تھان دا نام ہویا کیرت پور. سکھ جگت دا اے مہان تیرت ہے. درشن کرن والے گرو ہرگوبند صاحب جی مہاراج دے اس دیہ ورے تے مہان پریرنا لیندے نے, اور گرو ہرگوبند صاحب جی مہاراج دی سکھ جگت نو اے دین کہ سنت نے سپاہی بننا ہے, سپاہی نے سنت بننا ہے. گرو ارجن دیو جی مہاراج دی شہادت تو بعد اے بیر رس اے کرانتی دی شمع گرو ہرگوبند صاحب جی مہاراج نے جلائی. گرو ہر رائے صاحب جی گرو نانک دیو جی مہاراج دی ستویں جوت ہیں. آپ گرو ہرگوبند صاحب جی مہاراج دے پوترے ہیں. گرو ہرگوبند صاحب جی مہاراج دے پانچ سپتر سن, جنہاں وچوں سب تو وڈے بابا گردتا جی, بابا انی رائے جی, بابا اٹل جی, بابا سورج مل تے صاحب شری گرو تیگ بہادر صاحب جی. آپ دی ایک بچی بھی سی جس دا نام بی بی ویرو کر کے سی. صاحب شری گرو ہرگوبند صاحب جی مہاراج نے کچھ پرستھتیاں نو مکھ رکھ کے تے اپنے چون دے نظریے نو مکھ رکھ کے گدی پوترے نو بخشش کیتی. گرو ہر رائے صاحب جی مہاراج گرو ہرگوبند صاحب جی مہاراج دے پوترے نے, تے سکھ جگت دے چ اے ادوتی گھٹنا اگاں چل کے گھٹی کہ گرو ہر کرشن جی مہاراج نے گرو تیگ بہادر صاحب جی مہاراج اپنے دادے نو گدی دیتی, دادے نے پوترے نو گدی دیتی ہے, پوترے نے دادے نو گدی دیتی ہے. گرو ہر رائے صاحب جی مہاراج شانتی دی مورتی شانتی دے مجسمے سن. اتہاس دے چک بڑی سندر گاتھا ہے. بغیچے وچ آپ ٹہل رہے سن کہ آپ دا جامع چولا ہوا نال اڑیا, تے اس اڑاری دے نال ایک پھل ٹوٹ گیا. چولے دے سپرش دے نال ایک کھڑے ہویا پھل زمین تے گرے ہے. گرو ہر رائے صاحب دے قدم رک گئے, بھاویں آپ بال روپ دے سن اتھے ہی کھڑے ہو گئے, سوچی پہ گئے. اتنے وچ گرو ہرگوبند صاحب جی مہاراج ٹہل دے ہویا ہے تے پچھن لگے بیٹا کس سوچ دے چ, کس دلیل دے چ پے ہو؟ تاں گرو ہر رائے صاحب کہن لگے گردیو پتا میرے چولے دے سپرش نال اے پھل ٹوٹ گیا ہے, ہنے کھڑیا ہویا سی ڈالی نال لگیا ہویا سی جھوم رہا سی ڈگیا ہے, ادا جھومنا بند ہو گیا, مینوں دکھ ہے. اس تو ہی پتا چلتا ہے گرو ہر رائے صاحب جی مہاراج دا ہردا کتنا کومل ہے, کتنا اتینت کومل ہے. گرو ہرگوبند صاحب جی مہاراج نے ایک دم فرمان کیتا, بیٹے جی وڈا چولا پہنی دا ہے تاں اسنو سنبھال کے رکھی دا ہے. اشارہ رمز بہت وڈی کر گئے گرو ہرگوبند صاحب جی مہاراج, اور اشاریاں چی کہہ گئے تسی چولا ہن اگاں چل کے وڈا ہی دھارن کرنا ہے, ذمہ واری بہت وڈی سنبھالنی ہے. سما پا کے گرو نانک دیو جی مہاراج دی گدی دے آپ وارث بنے. 2200 اسوار آپ اپنے نال رکھ دے سن, لیکن جنگ آپ نے کدرے بھی نہیں لڑی. اے صرف آپ جی دی سرکشا,
اور جگت نو اے دسنا سی کہ زندگی دے کچھ مسئلے ایسے نے جو بیرونی شکتی نال حل ہوندے نے، کچھ مسئلے ایسے نے جو اندرونی شکتی نال حل ہوندے نے۔ صبر، صدق، وچار، گیان دی مورتی گرو ہر رائے صاحب جی مہاراج دے اگوں ایک دفعہ سکھاں نے بینتی کیتی، پادشاہ پاٹھ کریں ہم نت گروانی، ارتھ پرمارتھ کچھو نہ جانی، جو مارگ گر شبد بتائیں سو ہم تے نہیں جات کمائیں۔ پادشاہ بانی دا پاٹھ تے سی دن رات کر دے ہاں، پر سوج نہیں، سمجھ نہیں، ارتھاں دا بودھ نہیں۔ تے جے کسے کسے تھا ارتھ دا کچھ بودھ بھی ہے تو بانی ہردے چ نہیں وسی، اندر نہیں ٹکی۔ تو جد ہردے چ بانی وسی نہیں تے بانی دی ساڈے کول وچار نہیں تے پادشاہ اس طرح دے پاٹھ دا بھی کچھ لاب ہے۔ اتہاسکار بھائی صاحب بھائی سنتوک سنگھ جی لکھتے ہیں، سیر کردے ہویا آپ جی دے نال سکھا نے یہ پرشن کیتا، آپ دا پیر ایک مٹی دی ٹھیکری نو وجیا، اے ٹھیکری ایک ایسی ڈولی گھڑی دی سی جے دے چ گھو پا کے رکھیا گیا سی کافی چر تک، کافی سمے تک، ٹوٹ گئی، بج گئی، اگلے نے سٹ دیتی، لیکن اس ٹھیکری دے چکنائی سی۔ مہاراج کہن لگے، رہی چکنتا ٹھیکر ماہی، تیوں بانی رہے من ماہی۔ اے ٹھیک ہے کہ ہن گھو نہیں، پر گھو دی چکنائی اجے بھی اس ٹھیکری دے نال ہے۔ اے ٹھیک ہے ہردے چ بانی تے نہیں ٹکی، پر بانی اپنی چکنائی دے جائے گی۔ کم سے کم جتنی دیر تک منو پاٹھ کرے گا اتنا بہت تے ضرور ہوئے گا کہ میں پاٹھ کر رہے ہیں، اتنی دیر تے رسنا غلط بیانی نہیں کرے گی۔ چلو بانی نہیں رہی، بانی دی چکنائی تے رہ جائے گی۔ ایس واسطے اگر ارتھ نہیں بھی آؤں دے، اندر نہیں بھی ٹکی، من نہیں بھی جڑیا، تامی بانی دا پاٹھ لابکاری ہے۔ گرو ہر رائے صاحب جی مہاراج دا اے سندیش، اے اپدیش۔ صاحب گرو ہر رائے صاحب جی مہاراج نے اپنے اپدیشاں رائیں سکھ جگت نو بار بار اے سمجھایا کہ کدی پردرشنی نہ کرنا، نمائش نہیں کرنی۔ جتنا گن، جتنی سمرتھا تھوڑے کول ہے، اتنا ہی پرگٹ کرن دی کوشش کرنی۔ جو تسی نہیں ہو وہ نہ پرگٹ کرنا، جو تسی ہو اس نو چھپان دی کوشش بھی نہ کرنا۔ کسے حد تک منک دی ادھی شکتی جو کچھ ہے اس نو چھپان دے خرچ ہو جاندی ہے، تے ادھی شکتی جو کچھ اے نہیں ہے انو پرگٹ کرن دے خرچ ہو جاندی ہے۔ اس طرح سارا جیون ویرتھ چلا جاندہ ہے، اکارت چلا جاندہ ہے۔ سری گرو ہر رائے صاحب جی مہاراج دیاں دو سنتانا سن، دو بچے، بابا رام رائے تے سری گرو ہری کرشن۔ گرو ہر رائے صاحب جی نے پرن کیتا ہویا سی کہ نئے ملیچ کو درشن دے ہیں، اسی اپنا پاون درشن ملیچ نو نہیں دینا، خاص کر کے اس نو جو گرو گھر دا اتینت گھاتک ہے، گھاتک ہے۔ آخر وقت دے ستادھاریاں نے آپ جی دے نال 2200 اسواراں نو ویخ کے اپنے لئی خطرہ سمجھیا۔ اے گل وکھری ہے کہ کومل ہردے دے مالک گرو ہر رائے صاحب جی مہاراج انہاں نال کوئی ویر نہیں رکھدے سن۔ کہندے نے ایک دفعہ شاہ جہاں دے لڑکے دارا نو، جو بعد وچ بڑا خدا ترس ہویا، اس نو کچھ پیٹ دے اس ڈھنگ دے بھیانک روگ ہوئے تے ویدا نے آکھیا کہ اتنی اتنی مقدار دی ہرڑ تے لونگ ہووے، اتنے وزن دی، تے اس دی اوشتی بنا کے روگ دور کیتا جا سکتا ہے۔ اس وقت اے چیزاں کیول گرو ہر رائے صاحب جی مہاراج دے توشے خانے چی سن، تا آپ نے فوراً بھجوا دتیاں۔ کومل ہردے دے مالک نے
ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿੱਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਸੀ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ। ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਜੋ ਉਸ ਵਕਤ ਕੇਵਲ 5.5 ਵਰ੍ਹਿਆਂ ਦੇ ਸਨ ਗੱਦੀ ਤੇ ਬਿਠਾਇਆ। 5.5 ਵਰ੍ਹੇ ਦੇ ਬਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ ਤਾਂ ਚਾਰੋਂ ਪਾਸੇ ਚੇਵੇਂ ਗੋਈਆਂ ਵੀ ਹੋਈਆਂ। ਹੈ 5.5 ਸਾਲ ਦਾ ਬੱਚਾ ਔਰ ਗੁਰੂ ਚਾਣਕ ਤੇ ਇਸ ਤਰ੍ਹਾਂ ਦੇ ਹੋਰ ਆਲਮਾਂ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪ੍ਰੌੜਤਾ, ਬਾਲਗ ਹੋਣਾ, ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਚਾਣਕ ਦਾ ਐਸਾ ਕਹਿਣਾ ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ ਤੇ ਬਿਠਾਉਣਾ, ਸਮਾਜ ਸੁਧਾਰਕ ਬਣਾਉਣਾ ਜਾਂ ਧਾਰਮਿਕ ਮੁਖੀ ਬਣਾਉਣਾ ਹੈ ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਇਸ ਅਸੂਲ ਨੂੰ ਬੜੇ ਕਰੜੇ ਢੰਗ ਨਾਲ ਭਾਰਤ ਵਾਸੀ ਮੰਨਦੇ ਆਏ, ਸਿਆਣੇ ਲੋਕ ਮੰਨਦੇ ਆਏ ਵੀ ਜਿਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ ਕਮ ਸੇ ਕਮ ਉਸਦੇ ਸੰਜੀਦਗੀ ਦੂਰ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਸਭ ਕੁਛ ਜੀਵਨ ਭਰ ਦੀਆਂ ਠੋਕਰਾਂ ਖਾ ਕੇ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਲੇਕਿਨ ਇਸ ਵਿਚਾਰ ਦੇ ਨਾਲ ਜਗਤ ਦੇ ਅਧਿਆਤਮੀ ਪੁਰਸ਼ ਬਹੁਤ ਸਾਰੇ ਆਲਮ ਭਗਤ ਜਨ ਸਹਿਮਤ ਨਹੀਂ ਹਨ ਕਿ ਬਜ਼ੁਰਗੀ ਦੂਰ ਦ੍ਰਿਸ਼ਟੀ ਅਕਲਮੰਦੀ 35 ਸਾਲ ਤੋਂ ਸ਼ੁਰੂ ਹੁੰਦੀ ਹੈ। ਇੱਥੇ ਸਾਲਾਂ ਦਾ ਤਕਾਜ਼ਾ ਨਹੀਂ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਬਜ਼ੁਰਗੀ ਬਾ ਅਕਲ ਅਸਤ ਨਖੇ ਬਾ ਸਾਲ ਤਵੰਗਰੀ ਬਾ ਦਿਲ ਅਸਤ ਨਖੇ ਬਾ ਮਾਲ। ਬਜ਼ੁਰਗੀ ਅਕਲ ਤੋਂ ਸ਼ੁਰੂ ਹੁੰਦੀ ਹੈ ਨਖੇ ਸਾਲਾਂ ਤੋਂ। ਸਾਲਾਂ ਨਾਲ ਅਕਲ ਨੂੰ ਨਾਪਣਾ ਬਹੁਤ ਔਖੀ ਗੱਲ ਹੈ। ਹੋ ਸਕਦਾ ਹੈ ਉਮਰ ਸਾਲਾਂ ਕਰਕੇ 10 ਸਾਲ ਦੀ ਹੋਵੇ ਪਰ ਬੌਧਕ ਉਮਰ 100 ਸਾਲ ਦੀ ਹੋਵੇ। ਐਸਾ ਵੀ ਹੋ ਸਕਦਾ ਸਰੀਰਕ ਉਮਰ 100 ਸਾਲ ਦੀ ਹੋਵੇ ਤੇ ਬੌਧਕ ਉਮਰ ਸਿਰਫ 5 ਵਰ੍ਹਿਆਂ ਦੀ ਹੋਵੇ, 10 ਸਾਲ ਦੀ ਹੋਵੇ। ਔਰ ਅਸੀਂ ਅਕਸਰ ਦੇਖਦੇ ਹਾਂ ਕਈ ਦਫ਼ਾ ਛੋਟੇ ਮਾਸੂਮ ਬੱਚੇ ਬਜ਼ੁਰਗਾਂ ਵਾਲੀ ਗੱਲ ਕਰਦੇ ਨੇ, ਕਈ ਦਫ਼ਾ ਬਹੁਤ ਵੱਡੇ ਵੱਡੇ ਬੁੱਢੇ ਬਿਲਕੁਲ ਬੱਚਿਆਂ ਵਾਲੀ ਗੱਲ ਕਰਦੇ ਨੇ। ਪਹਿਚਾਣ ਕਿਸ ਤਰ੍ਹਾਂ ਹੋਵੇਗੀ ਕਿ ਇਸ ਬੰਦੇ ਕੋਲ ਬਾਲ ਬੁੱਧ ਹੈ, ਬੌਧਕ ਤੌਰ ਤੇ ਇਹ ਉੱਨਤ ਨਹੀਂ ਹੋ ਸਕਿਆ, ਬਚਪਨਾ ਬਣਿਆ ਹੋਇਆ ਹੈ। ਸਰੀਰ ਨੂੰ ਵੇਖਾਂਗੇ ਤੇ ਸਰੀਰ ਦੀ ਬਣਾਵਟ ਤੋਂ ਇਕਦਮ ਅੰਦਾਜ਼ਾ ਲੱਗ ਜਾਂਦਾ ਇਹ ਬੱਚਾ ਹੈ, ਜਵਾਨ ਹੈ, ਇਹ ਬੁੱਢਾ ਹੈ। ਪਰ ਇਹ ਕਿਸ ਤਰ੍ਹਾਂ ਅੰਦਾਜ਼ਾ ਲੱਗੇ ਇਹ ਬੌਧਕ ਤੌਰ ਤੇ ਬਜ਼ੁਰਗ ਹੈ, ਜਵਾਨ ਹੈ ਤੇ ਬੱਚਾ ਹੈ, ਪਹਿਚਾਣ ਹੋ ਸਕਦੀ ਹੈ। ਬੱਚੇ ਦੀਆਂ ਰੁਚੀਆਂ ਵਿੱਚ ਖੇਡ ਪ੍ਰਧਾਨ ਹੈ, ਉਹ ਖੇਡਣਾ ਚਾਹੁੰਦਾ ਹੈ ਤੇ ਖੇਡਣ ਲਈ ਉਹਨੂੰ ਚਾਹੀਦੇ ਨੇ ਖਿਡੌਣੇ। ਜਦ ਘਰ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਔਰ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ, ਮੈਂ ਤੇਰੀ ਪਿੱਠ ਤੇ ਬੈਠਣਾ। ਤੂੰ ਜੋ ਮਾਂ ਨੂੰ ਖਿਡੌਣਾ ਬਣਾ ਸਕਦਾ, ਪਿਤਾ ਨੂੰ ਖਿਡੌਣਾ ਬਣਾ ਸਕਦਾ, ਉਸ ਬੱਚੇ ਦੀ ਦ੍ਰਿਸ਼ਟੀ ਚ ਗੁਰੂ ਵੀ ਖਿਡੌਣਾ ਹੈ, ਪਰਮਾਤਮਾ ਵੀ ਖਿਡੌਣਾ ਹੈ। ਭਗਤ ਕਬੀਰ ਨੇ ਜ਼ਿਕਰ ਕੀਤਾ ਹੈ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ। ਜਿਹਦੀ ਦ੍ਰਿਸ਼ਟੀ ਵਿੱਚ ਰਾਮ ਖਿਡਾਉਣਾ ਹੈ ਸਪਸ਼ਟ ਹੈ ਕਿ ਧਾਰਮਿਕ ਬੁੱਧੀ ਜਿਹੜੀ ਉਸਦੇ ਕੋਲ ਹੈ ਉਹ ਬੱਚਿਆਂ ਵਾਲੀ ਹੈ, ਬੌਧਕ ਤੌਰ ਤੇ ਉੱਨਤ ਨਹੀਂ ਹੋ ਸਕਿਆ। ਤੇ ਅਜੋਕੀ ਸਿਆਣਿਆਂ ਨੇ ਮਨੋਵਿਗਿਆਨੀਆਂ ਨੇ
ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬੌਧਕ ਉਮਰ ਦਾ ਸਰੀਰਕ ਉਮਰ ਨਾਲ ਕੋਈ ਤਲੁਕ ਨਹੀਂ। ਸਰੀਰ ਦੇ ਵਿਕਾਸ ਦੇ ਨਾਲ ਨਾਲ ਬੌਧਕ ਵੀ ਵਿਕਾਸ ਹੋਇਆ ਹੈ, ਇਹ ਲਾਜ਼ਮੀ ਨਹੀਂ, ਇਹ ਜ਼ਰੂਰੀ ਨਹੀਂ। ਰਿਸ਼ਟ ਪੁਸ਼ਟ ਖਿਜ਼ਾ ਖਾ ਕੇ ਚੰਗੇ ਭੋਜਨ ਪਦਾਰਥ ਛੱਕ ਕੇ ਤੇ ਉਹਨੂੰ ਪਚਾ ਕੇ ਮਨੁੱਖ ਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ, ਜਵਾਨ ਹੁੰਦਾ ਹੈ, ਬਲਵਾਨ ਹੁੰਦਾ ਹੈ। ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਤੇ ਵਿਚਾਰਨ ਦੇ ਨਾਲ ਮਨੁੱਖ ਦਾ ਅਧਿਆਤਮਿਕ ਬੋਧ ਵਧਦਾ ਹੈ। ਜੈਸੇ ਕਿ ਭਗਤ ਕਬੀਰ ਜੀ ਕਹਿੰਦੇ ਨੇ, ਤੁਰਕ ਤਰੀਕ ਖਜਾਨੀਏ, ਹਿੰਦੂ ਵੇਦ ਪੁਰਾਣ ਮਨ ਸਮਝਾਵਨ ਕਾਰਨੇ, ਕਛੁ ਇਕ ਪੜੀਏ ਗਿਆਨ। ਮਨ ਨੂੰ ਉੱਨਤ ਕਰਨ ਲਈ, ਬੌਧਕ ਤੌਰ ਤੇ ਉੱਨਤ ਹੋਣ ਲਈ ਕੁਛ ਨਾ ਕੁਛ ਗਿਆਨ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ ਦਰਅਸਲ ਮਿਹਨਤ ਵੱਖ ਹੈ, ਸਰੀਰਕ ਮਿਹਨਤ ਵੱਖ ਹੈ, ਦਿਮਾਗੀ ਮਿਹਨਤ ਵੱਖ ਹੈ। ਸਰੀਰ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ, ਬੁੱਧੀ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ। ਤੋ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਉਮਰ ਕਰਕੇ ਤੇ ਭਾਵੇਂ 5.5 ਵਰਿਆਂ ਦੇ ਨੇ, ਔਰ 7.5 ਸਾਲ ਦੇ ਹੁੰਦੇ ਹੁੰਦੇ ਆਪ ਜਗਤ ਤੋਂ ਰੁਖਸਤ ਵੀ ਹੋ ਗਏ। ਕੇਵਲ 2 ਸਾਲ ਆਪ ਗੁਰੂ ਗੱਦੀ ਤੇ ਬਿਰਾਜਮਾਨ ਹੋਏ, ਲੇਕਿਨ ਸੰਸਾਰ ਦੇ ਵਿੱਚ ਇੱਕ ਅਮਿੱਟ ਛਾਪ ਛੱਡ ਗਏ ਕਿ ਉਮਰ ਦਾ ਤਕਾਜ਼ਾ ਨਹੀਂ, ਸਾਲਾਂ ਦੀ ਗੱਲ ਨਹੀਂ, ਗੱਲ ਬੁੱਧੀ ਦੀ ਹੈ, ਗੱਲ ਅਕਲ ਦੀ ਹੈ, ਗੱਲ ਅਧਿਆਤਮਿਕ ਉੱਨਤੀ ਦੀ ਹੈ। ਸੰਸਾਰ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਚੱਲਦਾ ਹੈ, ਕੁਛ ਬਜ਼ੁਰਗਾਂ ਨੇ ਬਿਲਕੁਲ ਬੱਚਿਆਂ ਵਾਲੀ ਗੱਲ ਕੀਤੀ ਹੈ, ਔਰ ਕੁਛ ਬੱਚਿਆਂ ਨੇ ਬਜ਼ੁਰਗਾਂ ਵਾਲੀ ਗੱਲ ਕੀਤੀ ਹੈ। ਸੰਸਾਰ ਦੇ ਇਤਿਹਾਸ ਵਿੱਚ ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਸ਼ਹੀਦ ਹੋਏ ਨੇ, ਔਰ ਜੋ ਕਮੀ ਰਹਿ ਗਈ ਸੀ ਉਹਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕੀਤਾ। ਬੱਚੇ ਗੁਰੂ ਵੀ ਹੋ ਸਕਦੇ ਨੇ। ਧਰੂ ਤੇ ਪ੍ਰਹਿਲਾਦ ਜਿਨ੍ਹਾਂ ਦੀ ਉਮਰ 5-6 ਸਾਲ ਦੀ ਹੈ, ਤੇ 5-6 ਸਾਲ ਦੀ ਉਮਰ ਦੇ ਵਿੱਚ ਹੀ ਇਹ ਦੋਵੇਂ ਬ੍ਰਹਮ ਗਿਆਨੀ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੀ ਕਿ ਨਾਮ ਕਿਵੇਂ ਜਪਣਾ, ਤੋ ਮਹਾਰਾਜ ਦੀ ਬਾਣੀ ਕਹਿੰਦੀ ਏ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰੀ ਜੈਸੇ। ਐ ਬੰਦੇ, ਐਸੀ ਸਾਲ ਦੇ ਬੁੱਢੇ, ਐ 60 ਸਾਲ ਦੇ ਬਜ਼ੁਰਗ ਬੰਦੇ, ਪਰਮਾਤਮਾ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਧਰੂ ਨੇ ਜਪਿਆ, 5 ਸਾਲ ਦੇ ਪ੍ਰਹਿਲਾਦ ਨੇ ਜਪਿਆ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਤੋ ਸੰਸਾਰ ਦੇ ਇਤਿਹਾਸ ਵਿੱਚ ਕੁਛ ਬੱਚੇ ਐਸੇ ਹੋਏ ਨੇ ਜੋ ਪੂਰਨ ਭਗਤ ਸਨ, ਬ੍ਰਹਮ ਗਿਆਨੀ ਸਨ। ਕੁਛ ਐਸੇ ਸਿੱਖ ਹੋਏ ਨੇ, ਉਮਰ ਕਰਕੇ ਤੇ ਬੱਚੇ ਸਨ ਪਰ ਅਕਲ ਕਰਕੇ ਬਜ਼ੁਰਗ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਾਸੂਮ ਬਾਲਕ ਨੇ, 7-8 ਵਰਿਆਂ ਦੇ ਬਾਲਕ ਨੇ ਮਿੱਸੇ ਪ੍ਰਸ਼ਾਦੇ ਤੇ ਲੱਸੀ ਦਾ ਲੋਟਾ ਪੇਸ਼ ਕੀਤਾ। ਆਖਿਆ, ਬਾਬਾ ਜੀ ਆਪ ਪਾਨ ਕਰੋ, ਛਕ ਲੋ, ਮੈਂ ਬੜੀ ਸ਼ਰਧਾ ਦੇ ਨਾਲ ਲਿਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਚੇ ਦੀ ਸ਼ਰਧਾ ਵੇਖੀ, ਬੋਲਣ ਦਾ ਲਹਿਜਾ ਵੇਖਿਆ, ਪੇਸ਼ ਕਰਨ ਦਾ ਅੰਦਾਜ਼ ਵੇਖਿਆ, ਤਾਂ ਆਪ ਨੇ ਇਕਦਮ 2 ਮਿੱਸੇ ਪ੍ਰਸ਼ਾਦੇ ਲੈ ਲਏ, ਲੱਸੀ ਦਾ ਲੋਟਾ ਲੈ ਲਿਆ, ਬੜੇ ਪ੍ਰੇਮ ਨਾਲ ਛਕਿਆ ਤੇ ਭਾਂਡੇ ਵਾਪਸ ਕਰਦਿਆਂ ਹੋਇਆਂ ਸਤਿਗੁਰੂ ਕਹਿਣ ਲੱਗੇ, ਬਾਲਕ ਅਸੀਂ ਤ੍ਰਿਪਤ ਹੋ ਗਏ, ਲੈ ਤੂੰ ਆਪਣੇ ਭਾਂਡੇ ਲੈ ਜਾ। ਇਹ ਮਾਸੂਮ ਬਾਲਕ ਹੱਥ ਜੋੜ ਕੇ ਕਹਿੰਦਾ, ਗੁਰੂ ਬਾਬਾ, ਭੋਜਨ ਛਕਣ ਦੇ ਨਾਲ ਸਰੀਰ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਰਜਦਾ ਹੈ, ਦੰਗ ਰਹਿ ਗਏ। ਇਸ ਪ੍ਰਸ਼ਨ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ, ਵੀ ਉਮਰ ਤੇ ਕੁਛ ਵੀ ਨਹੀਂ, ਸਿਰ ਤੇ ਹੱਥ ਰੱਖਿਆ ਤੇ ਉਸ ਬੱਚੇ ਨੂੰ ਆਖਿਆ, ਬੱਚਿਆ, ਉਮਰ ਤੇ ਤੇਰੀ ਕੁਛ ਵੀ ਨਹੀਂ, ਪਰ ਗੱਲਾਂ ਬੁੱਢਿਆਂ ਲਈ ਕਰਦਾ, ਵਿਚਾਰਾਂ ਬੂੜਿਆਂ ਲਈ ਪੁੱਛਦਾ। ਇਸ ਬਾਲਕ ਦਾ ਨਾਂ ਪੈ ਗਿਆ ਬਾਬਾ ਬੁੱਢਾ। ਇਹ 6 ਪਾਤਸ਼ਾਹੀਆਂ ਤੱਕ ਰਿਹਾ,
ਇਸ ਨੇ ਪੰਜ ਪਾਤਸ਼ਾਹੀਆਂ ਨੂੰ ਆਪਣੇ ਹੱਥੀ ਤਿਲਕ ਦਿੱਤਾ। ਤੋ ਇੱਥੇ ਸਾਲਾਂ ਦੀ ਗੱਲ ਨਹੀਂ, ਉਮਰ ਦੀ ਗੱਲ ਨਹੀਂ, ਇੱਥੇ ਬੁੱਧੀ ਦੀ ਗੱਲ ਹੈ, ਅਕਲ ਦੀ ਗੱਲ ਹੈ। ਸੰਸਾਰ ਦੇ ਇਤਿਹਾਸ ਵਿੱਚ ਕੁਝ ਬੱਚੇ ਐਸੇ ਵੀ ਹੋਏ ਨੇ ਜੋ ਪੂਰਨ ਸ਼ਹੀਦ ਨੇ। ਹਜ਼ਰਤ ਅਲੀ ਦੇ ਦੋ ਮਾਸੂਮ ਬੱਚੇ ਹਸਨ ਤੇ ਹੁਸੈਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਮਾਸੂਮ ਲਾਡਲੇ, ਦੋ ਮੈਦਾਨ ਜੰਗ ਵਿੱਚ ਚਮਕੌਰ ਸਾਹਿਬ ਸ਼ਹੀਦ ਹੋਏ, ਦੋ ਸਰਹੰਦ ਦੀ ਨੀਹਾਂ ਵਿੱਚ ਚਿਣ ਦਿੱਤੇ ਗਏ। ਲਾਹੌਰ ਵਿੱਚ ਇੱਕ ਮਾਸੂਮ ਬੱਚਾ ਸਹਿਜਧਾਰੀ ਘਰਾਣੇ ਦਾ, ਗੁਰਸਿੱਖ ਘਰਾਣੇ ਦਾ ਹਕੀਕਤ ਰਾਹ ਸ਼ਹੀਦ ਹੋ ਗਿਆ। ਤੋ ਇਤਿਹਾਸ ਪੜ੍ਹਨ ਤੋਂ ਪਤਾ ਚੱਲਦਾ ਹੈ ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਗੁਰੂ ਕੇ ਸਿੱਖ ਹੋਏ ਨੇ। ਤੇ ਰਹਿੰਦੀ ਜੋ ਕਮੀ ਸੀ ਉਸ ਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕਰ ਦਿੱਤਾ, ਕਿਉਂਕਿ ਬੱਚਾ ਅਜੇ ਤੱਕ ਗੁਰੂ ਨਹੀਂ ਹੋਇਆ ਸੀ। ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਇਸ ਖਲਾ ਨੂੰ ਵੀ ਆਪਨੇ ਪੂਰਾ ਕਰ ਦਿੱਤਾ, ਇਸ ਕਮੀ ਨੂੰ ਵੀ ਆਪਨੇ ਮੁਕੰਮਲ ਕਰ ਦਿੱਤਾ, ਸੰਪੂਰਨ ਕਰ ਦਿੱਤਾ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। 80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ, ਐ ਮੇਰੇ ਬੱਚੇ ਤੈਨੂੰ ਇਹ ਜਪਣਾ ਪਏਗਾ, ਜਲ ਹਰਨਾਕਸ਼ ਥਲ ਹਰਨਾਕਸ਼ ਜਲ ਹਰਨਾਕਸ਼ ਥਲ ਹਰਨਾਕਸ਼। ਪਰ ਪੰਜ ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ, ਜਲ ਹੈ ਰਾਮ ਥਲ ਹੈ ਰਾਮ। ਤੋਂ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰ ਰਿਹਾ, 80 ਸਾਲ ਦਾ ਬੁੱਢਾ ਬਿਲਕੁਲ ਬੱਚਿਆਂ ਵਾਲੀ ਗੱਲ ਕਰ ਰਿਹਾ। ਕਹਿੰਦੇ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗਮਨ ਕੀਤਾ ਦਿੱਲੀ ਦਾ, ਆਪ ਰਸਤੇ ਦੇ ਵਿੱਚ ਪੰਜੋਕਰਾ ਠਹਿਰੇ ਕਾਲਕਾ ਦੇ ਕੋਲ, ਤਾਂ ਇੱਥੋਂ ਦੇ ਇੱਕ ਪਾਂਧੇ ਨੇ ਬਹੁਤ ਵੱਡੀ ਤਰਕ ਖੜੀ ਕਰ ਦਿੱਤੀ, ਬਈ ਦੁਆਪੁਰ ਯੁੱਗ ਦੇ ਵਿੱਚ ਹੋਏ ਨੇ ਸ੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਉਚਾਰਨ ਕੀਤੀ, ਤੇ ਆਪ ਦਾ ਨਾਮ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ, ਬਹੁਤ ਲੰਬਾ ਨਾਮ। ਤੁਸੀਂ ਗੀਤਾ ਦੇ ਅਰਥ ਹੀ ਕਰਕੇ ਦੱਸ ਦਿਓ ਤੇ ਅਸੀਂ ਮੰਨ ਲਵਾਂਗੇ ਤੁਸੀਂ ਅਵਤਾਰੀ ਪੁਰਸ਼ ਹੋ। ਮਹਾਰਾਜ ਮੌਜ ਵਿੱਚ ਬੈਠੇ ਸਨ, ਸਾਹਮਣੇ ਗੁੰਗਾ ਬੈਠਾ ਸੀ, ਗੁੰਗੇ ਦੇ ਸਿਰ ਤੇ ਛੜੀ ਰੱਖੀ ਤੇ ਆਖਿਆ, ਤੂੰ ਗੀਤਾ ਦਾ ਪਾਠ ਵੀ ਕਰੀ ਜਾ ਨਾਲੇ ਅਰਥ ਵੀ ਕਰੀ ਜਾ। ਜਦ ਉਸ ਗੁੰਗੇ ਨੇ ਅਰਥ ਕੀਤੇ ਤੇ ਪਾਠ ਕੀਤਾ, ਬ੍ਰਾਹਮਣ ਕਦਮਾਂ ਤੇ ਆ ਕੇ ਡਿੱਗਿਆ ਔਰ ਆਖਣ ਲੱਗਾ, ਮਹਾਰਾਜ ਬੁੱਲ ਹੋ ਗਈ, ਸ਼ਮਾ ਕਰਨੀ, ਮੈਂ ਆਪ ਜੀ ਦੀ ਉਮਰ ਨੂੰ ਵੇਖ ਕੇ ਇਸ ਤਰ੍ਹਾਂ ਦੀ ਤਰਕ ਖੜੀ ਕਰ ਬੈਠਾ, ਮੈਨੂੰ ਨਹੀਂ ਪਤਾ ਸੀ ਕਿ ਆਪ ਦੀ ਬੌਧਕ ਉਮਰ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਦੇ ਚ ਹੋਇਆ, ਆਪ ਜੋਤੀ ਜੋਤ ਦਿੱਲੀ ਦੇ ਸਮਾਏ, ਆਪ ਜਿੱਥੇ ਸਮਾਏ ਉਹਨਾਂ ਦੀ ਯਾਦ ਵਿੱਚ ਦੇਹੁਰਾ ਬਣਿਆ ਹੋਇਆ ਹੈ ਜਿਹਨੂੰ ਗੁਰਦੁਆਰਾ ਬਾਲਾ ਸਾਹਿਬ ਕਰਕੇ ਕਹਿੰਦੇ ਨੇ। ਦਿੱਲੀ ਵਿੱਚ ਆ ਕੇ ਰਾਜਾ ਜੈ ਸਿੰਘ ਦੇ ਬੰਗਲੇ ਚ ਆਪ ਨੇ ਨਿਵਾਸ ਕੀਤਾ ਔਰ ਪੂਰਨ ਤੌਰ ਤੇ ਇੱਥੇ ਸਿੱਖ ਜਗਤ ਨੂੰ ਉਪਦੇਸ਼ ਤੇ ਸੰਦੇਸ਼ ਦਿੰਦੇ ਰਹੇ ਔਰ ਰਾਜੇ ਤੇ ਰਾਣੀਆਂ ਨੂੰ ਵੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ, ਅਕਾਲ ਪੁਰਖ ਦੇ ਨਾਲ ਜੋੜਿਆ। ਉਸ ਅਸਥਾਨ ਦਾ ਨਾਂ ਹੈ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ। ਸਾਹਿਬ ਦੇ ਰਹਿਣ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਰਹਿਣ ਦੇ ਨਾਲ ਬੰਗਲਾ ਵੀ ਸਾਹਿਬ ਹੋ ਗਿਆ, ਬੰਗਲਾ ਵੀ ਪੂਜਨੀਕ ਹੋ ਗਿਆ, ਬੰਗਲਾ ਵੀ ਮਹਾਨ ਹੋ ਗਿਆ। ਇਸ ਤਰ੍ਹਾਂ ਦੀ ਬਖਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਰਦੇ ਹੋਏ ਜੋਤੀ ਜੋਤ ਦਿੱਲੀ ਦੇ ਵਿੱਚ ਹੀ ਸਮਾ ਗਏ। ਆਪ ਕੇਵਲ 2 ਵਰੇ ਹੀ ਰਹੇ ਗੁਰਗੱਦੀ ਤੇ ਔਰ ਜਲਦੀ ਰੁਖਸਤ ਹੋਣ ਦਾ ਮੈਨੂੰ ਜੋ ਕਾਰਨ ਦਿਖਾਈ ਦਿੰਦਾ ਹੈ ਉਹ ਇਹ ਕਿ ਆਪ ਅਗਰ ਵਡੇਰੀ ਉਮਰ ਵਿੱਚ ਰੁਖਸਤ ਹੁੰਦੇ ਤਾਂ ਗੁਰਿਆਈ ਦਾ ਬਚਪਨਾ ਨਹੀਂ ਰਹਿਣਾ ਸੀ।
ਦਰਅਸਲ ਇੱਥੇ ਤੇ ਜਗਤ ਨੂੰ ਇਹ ਦੱਸਣਾ ਹੈ, ਉਮਰ ਦੀ ਗੱਲ ਨਹੀਂ, ਇੱਥੇ 84 ਵਰਿਆਂ ਦੇ ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਹੋ ਸਕਦੇ ਨੇ, ਔਰ ਇੱਥੇ 5.5 ਵਰਿਆਂ ਦੇ ਸ੍ਰੀ ਗੁਰੂ ਹਰਕ੍ਰਿਸ਼ਨ

ਇਸਦੀ ਧਾਰਮਿਕ ਦੁਨੀਆ ਨੂੰ ਕੇਵਲ ਇੱਕੋ ਹੀ ਜ਼ਰੀਏ ਨਾਲ ਬਚਾਇਆ ਜਾ ਸਕਦਾ ਹੈ ਕਿ ਦੇਸ਼ ਦਾ ਕੋਈ ਬਹੁਤ ਵੱਡਾ ਸੰਤ ਮਹਾਂਪੁਰਖ ਕੁਰਬਾਨੀ ਦੇਵੇ, ਆਪਣਾ ਸੀਸ ਭੇਟ ਕਰੇ। ਤੋ ਤਿਆਰੀ ਦੇ ਜੁਟੇ ਨੇ ਇਸ ਦੇਸ਼ ਦੇ ਉੱਤੋਂ, ਦੇਸ਼ ਦੀ ਸੰਸਕ੍ਰਿਤੀ ਦੇ ਉੱਤੋਂ ਆਪਣਾ ਸੀਸ ਨਿਛਾਵਰ ਕਰਨ ਲਈ, ਆਪਣਾ ਸੀਸ ਭੇਟ ਕਰਨ ਲਈ। ਆਪ ਬ੍ਰਹਮ ਗਿਆਨ ਦੀ ਮੂਰਤੀ ਨੇ, ਲੇਕਿਨ ਫਿਰ ਵੀ 26 ਸਾਲ ਤੱਕ ਭੋਰੇ ਦੇ ਚ ਰਹੇ ਤੇ ਜਦ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਰਚਨਾ ਤੋਂ ਨਿਕਲਿਆ ਬਾਬਾ ਬਕਾਲੇ, ਤਾਂ ਆਪ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤੋਂ ਵੱਡਾ ਤਿਆਗ ਰੂਹੇ ਜ਼ਮੀਨ ਦੇ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਆਪ ਸਭ ਕੁਛ ਨੇ ਛੁਪ ਕੇ ਬੈਠੇ ਨੇ, ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕੁਰਬਾਨ ਹੋ ਗਏ ਨੇ, ਨਿਛਾਵਰ ਹੋ ਗਏ ਨੇ ਦੇਸ਼ ਤੋਂ ਔਰ ਧਰਮ ਤੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਪ ਦੇ ਆਏ ਸ਼ਬਦ ਬੈਰਾਗ ਦੀ ਮੂਰਤੀ ਨੇ। ਧਰਮ ਤੇ ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ। ਬੈਰਾਗ ਤੋਂ ਬਿਨਾਂ ਕੋਈ ਵੀ ਰਾਗ ਮੰਡਲ ਪ੍ਰਮਾਤਮਾ ਤੱਕ ਨਹੀਂ ਪਹੁੰਚਿਆ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਇ ਮਿਲੇ ਰਗ ਰਾਇਆ। ਆਪ ਦਾ ਭੋਲਾ ਸੁਭਾਅ, ਆਪ ਦਾ ਭੋਲਾਪਣ ਤੇ ਆਪ ਦੇ ਬੈਰਾਗ ਦੀ ਮੂਰਤੀ ਇਤਨਾ ਪ੍ਰਭਾਵਿਤ ਕਰਦੀ ਸੀ ਜਗਤ ਨੂੰ ਕਿ ਭੋਲੇ ਭਾਇ ਤੇ ਬੈਰਾਗ ਦੇ ਪ੍ਰਵਾਨੇ ਆਪ ਦੇ ਆਲੇ ਦੁਆਲੇ ਇਕੱਤਰ ਰਹਿੰਦੇ ਸਨ, ਆਪ ਤੋਂ ਸਿੱਖਿਆ ਲੈਂਦੇ ਸਨ, ਆਪ ਤੋਂ ਦੀਕਸ਼ਾ ਲੈਂਦੇ ਸਨ। ਇਹ ਸਭ ਕੁਛ ਵਧਦਾ ਹੋਇਆ ਦੇਖ ਕੇ ਵਕਤ ਦੇ ਸਤਾਧਾਰੀਆਂ ਨੂੰ ਚੰਗਾ ਨਹੀਂ ਲੱਗਿਆ। ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖੈਜ਼ ਇਲਾਕਾ ਹੈ, ਖੂਬਸੂਰਤ ਇਲਾਕਾ ਹੈ। ਨੂਰਜਹਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀ, ਅਗਰ ਫਿਰਦੋਸ ਬਰੂ ਏ ਜ਼ਮੀਂ ਅਸਤੋ ਹਮੀ ਅਸਤੋ ਹਮੀ ਅਸਤੋ ਹਮੀ ਅਸਤੋ। ਅਗਰ ਕੋਈ ਫਿਰਦੋਸ ਜੰਨਤ ਬਹਿਸ਼ਤ ਸਵਰਗ ਜ਼ਮੀਨ ਦੇ ਉੱਤੇ ਹੈ ਤਾਂ ਫਿਰ ਇਹੀ ਹੈ, ਇਹੀ ਹੈ, ਇਹੀ ਹੈ। ਕਸ਼ਮੀਰ ਦੇ ਵਿੱਚ ਜੇਹਲਮ ਦੇ ਕੰਢੇ ਦੇ ਉੱਤੇ ਨੂਰ ਜਹਾਂ ਨੇ ਇਹ ਵਾਕ ਉਚਾਰਨ ਕੀਤੇ, ਬਸ ਇਹੀ ਜੰਨਤ ਹੈ, ਇਹੀ ਜੰਨਤ ਹੈ, ਇਹੀ ਜੰਨਤ ਹੈ। ਇਸ ਜੰਨਤ ਦੇ ਚੋਂ ਅਨੇਕਾਂ ਹੀ ਪਾਣੀ ਦੇ ਝਰਨੇ ਤੇ ਦਰਿਆ ਨਿਕਲਦੇ ਸਨ ਜੋ ਅਗਾਂਹ ਚੱਲ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਸ਼ਾਦਾਬ ਕਰਦੇ ਸਨ। ਸਿਰਫ ਪਾਣੀ ਦੇ ਝਰਨੇ ਇੱਥੋਂ ਨਹੀਂ ਨਿਕਲਦੇ ਸਨ, ਕਸ਼ਮੀਰ ਦੇ ਚੋਂ ਗਿਆਨ ਦੇ ਝਰਨੇ ਵੀ ਨਿਕਲਦੇ ਸਨ। ਗਿਆਨ ਦੀ ਗੰਗਾ ਵੀ ਫੁੱਟਦੀ ਸੀ। ਕਸ਼ਮੀਰ ਰਿਸ਼ੀ ਕਸ਼ੈਪ ਦੀ ਔਲਾਦ ਦਾ ਦੇਸ਼, ਰਿਸ਼ੀ ਮੁਨੀਆਂ ਦਾ ਦੇਸ਼, ਤੀਰਥਾਂ ਦਾ ਇਲਾਕਾ, ਵਿਦਵਾਨ ਪੰਡਤਾਂ ਦੀ ਭੂਮੀ। ਜਿਸ ਤਰ੍ਹਾਂ ਉੱਚੇ ਪਹਾੜਾਂ ਤੋਂ ਝਰਨੇ ਥੱਲੇ ਆ ਕੇ, ਦਰਿਆ ਥੱਲੇ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਇਸ ਤਰ੍ਹਾਂ ਪਹਾੜਾਂ ਤੋਂ ਥੱਲੇ ਲੈ ਕੇ ਇਹ ਵਿਦਵਾਨ ਜਗਤ ਦਾ ਕਲਿਆਣ ਕਰਦੇ ਸਨ, ਗਿਆਨ ਦੇ ਕੇ, ਵਿਚਾਰ ਦੇ ਕੇ, ਔਰ ਇਸ ਤਰੀਕੇ ਨਾਲ ਰੱਬ ਨਾਲ ਜੋੜਦੇ ਸਨ। ਵਕਤ ਦੇ ਸਤਾਧਾਰੀ ਪਾਣੀ ਦੇ ਝਰਨਿਆਂ ਨੂੰ ਤੇ ਬੰਦ ਨਾ ਕਰ ਸਕੇ ਤੇ ਬੰਦ ਕਰਨਾ ਉਹਨਾਂ ਨੇ ਮੁਨਾਸਿਬ ਵੀ ਨਾ ਸਮਝਿਆ, ਪਰ ਗਿਆਨ ਦੇ ਧਾਰਾ ਜੋ ਉੱਥੋਂ ਵਗਦੀ ਸੀ ਉਹਨੂੰ ਬੰਦ ਕਰਨ ਦਾ ਤਹੀਆ ਕਰ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਕਸ਼ਮੀਰ ਦੇ ਦਰਿਆ, ਕਸ਼ਮੀਰ ਦੇ ਝਰਨੇ ਫਰਿਆਦ ਲੈ ਕੇ ਆਏ, ਜਿਨ੍ਹਾਂ ਦੇ ਦਿਲ ਦਿਮਾਗ ਚੋਂ ਗਿਆਨ ਦੀ ਗੰਗਾ ਨਿਕਲਦੀ ਸੀ, ਨਾਮ ਦੇ ਝਰਨੇ ਚੱਲਦੇ ਸਨ, ਵਿਚਾਰ ਦੇ ਚਸ਼ਮੇ ਵਗਦੇ ਸਨ। ਇਹ ਸਾਰੇ ਚਸ਼ਮੇ, ਇਹ ਸਾਰੇ ਝਰਨੇ ਅੱਜ ਦਰਬਾਰ ਦੇ ਵਿੱਚ ਅਨੰਦਪੁਰ ਸਾਹਿਬ ਆ ਕੇ ਹਾਜ਼ਰ ਹੋਏ ਨੇ, ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਗੁਰੂ ਮਹਾਰਾਜ ਰਹਿਮਤ ਕਰੋ, ਬਖਸ਼ਿਸ਼ ਕਰੋ, ਸੁੱਖ ਜਾਵਾਂਗੇ। ਅਗਰ ਇਹ ਮਰੂਥਲ ਦੇ ਟਿੱਬੇ ਸਾਡੇ ਅੱਗੋਂ ਆ ਗਏ ਸਤਾ ਦੇ, ਤੋ ਸੁੱਖ ਜਾਵਾਂਗੇ, ਨੇਸਤੋ ਨਾਬੂਦ ਹੋ ਜਾਵਾਂਗੇ, ਸਾਡਾ ਗਮਨ ਬੰਦ ਹੋ ਜਾਏਗਾ ਤੇ ਅਸੀਂ ਰਸਤੇ ਚ ਕਈਆਂ ਦੀ ਪਿਆਸ ਬੁਝਾਉਂਦੇ ਹੋਏ ਜੋ ਸਾਗਰ ਦੇ ਵਿੱਚ ਲੀਨ ਹੋਣਾ ਆਪਣਾ ਲਕਸ਼ ਸਮਝਿਆ, ਇਸ ਲਕਸ਼ ਦੀ ਪੂਰਤੀ ਨਹੀਂ ਹੋ ਸਕੇਗੀ ਤੇ ਜਗਤ ਦੀ ਅਸੀਂ ਪਿਆਸ ਵੀ ਨਹੀਂ ਬੁਝਾ ਸਕਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੰਬੀ ਸੋਚ ਦੇ ਚ ਪੈ ਗਏ।
ਖਾਮੋਸ਼। ਭੋਰੇ ਵਿੱਚ ਬੈਠ ਕੇ ਜੋ ਆਪ ਵਿਉਂਤ ਬਣਾਉਂਦੇ ਰਹੇ ਜਗਤ ਕਲਿਆਣ ਦੀ, ਉਹ ਇਕਦਮ ਆਪ ਦੇ ਸਾਹਮਣੇ ਆਈ। ਆਪ ਅਜੇ ਸੋਚ ਹੀ ਰਹੇ ਸਨ ਕਿ 9 ਸਾਲ ਦੇ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਅਜੇ ਆਪ ਗੋਬਿੰਦ ਰਾਏ ਨੇ ਬੇਨਤੀ ਕੀਤੀ, ਹਜ਼ੂਰ ਗੁਰਦੇਵ ਪਿਤਾ ਆਪ ਕਿਸ ਸੋਚ ਦੇ ਚ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਖਿਆ, ਬੇਟਾ ਕੋਈ ਮਹਾਨ ਮਨੁੱਖ, ਕੋਈ ਮਹਾਨ ਸੰਤ ਆਪਣੀ ਕੁਰਬਾਨੀ ਦੇਵੇ, ਦੇਸ਼ ਦਾ ਧਰਮ ਬਚ ਸਕਦਾ ਹੈ, ਇਹਨਾਂ ਝਰਨਿਆਂ ਦੀ ਰਵਾਨੀ ਬਚ ਸਕਦੀ ਹੈ, ਇਹਨਾਂ ਦਰਿਆਵਾਂ ਦਾ ਵੇਗ ਬਚਾਇਆ ਜਾ ਸਕਦਾ ਹੈ। ਗੋਬਿੰਦ ਰਾਏ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੇ ਕਿਸੇ ਮਹਾਨ ਪੂਰਨ ਪੁਰਖ ਦੀ ਕੁਰਬਾਨੀ ਨਾਲ ਹੀ ਇਹ ਸਭ ਕੁਝ ਬਚਦਾ ਹੈ ਤਾਂ ਫਿਰ ਆਪ ਤੋਂ ਮਹਾਨ ਕੌਣ ਹੈ ਤੇ ਆਪ ਹੀ ਬਚਾਓ। ਖੜਾਵਾਂ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ। ਤਿਆਗ ਤੇ ਵੈਰਾਗ ਆਪ ਦੇ ਰੋਮ ਰੋਮ ਵਿੱਚ ਭਰਿਆ ਹੋਇਆ ਹੈ। ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਬੈਰਾਗ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ, ਅਕਾਲ ਪੁਰਖ ਦੀ ਪ੍ਰਾਪਤੀ ਨਹੀਂ। ਬੈਰਾਗੀ ਹਿਰਦਾ ਇਹ ਮਹਿਸੂਸ ਕਰਦਾ ਜਗਤ ਕੁਛ ਵੀ ਨਹੀਂ ਹੈ, ਇਹ ਸੰਸਾਰ ਕੁਛ ਵੀ ਨਹੀਂ ਹੈ, ਤੇ ਜਦ ਸੰਸਾਰ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ, ਉਹ ਫਿਰ ਉਦਾਸ ਰਹੇਗਾ, ਉਪਰਾਮ ਰਹੇਗਾ। ਉਪਰਾਮਤਾ ਤੇ ਉਦਾਸ ਹੋਣਾ ਧਾਰਮਿਕ ਦੁਨੀਆ ਦਾ ਪਹਿਲਾ ਲੱਛਣ ਹੈ ਔਰ ਸ਼ੁਭ ਲੱਛਣ ਹੈ। ਜੋ ਜਗਤ ਤੋਂ ਉਦਾਸ ਨਹੀਂ ਹੋਇਆ, ਉਪਰਾਮ ਨਹੀਂ ਹੋਇਆ, ਉਹ ਪਰਮ ਜਗਤ ਦੀ ਪ੍ਰਾਪਤੀ ਦੀ ਚੇਸ਼ਟਾ ਵੀ ਨਹੀਂ ਕਰੇਗਾ। ਜੋ ਸੰਸਾਰ ਤੋਂ ਉਪਰਾਮ ਨਹੀਂ ਹੋਇਆ, ਉਹ ਨਿਰੰਕਾਰ ਦੀ ਪ੍ਰਾਪਤੀ ਦਾ ਉਦਮ ਵੀ ਨਹੀਂ ਕਰੇਗਾ। ਇਹ ਹਕੀਕਤ ਹੈ, ਜਿਹਦੇ ਲਈ ਇਹ ਸੰਸਾਰ ਸਭ ਕੁਛ ਹੈ ਉਸਦੇ ਲਈ ਨਿਰੰਕਾਰ ਸੁਪਨਾ ਹੈ, ਤੇ ਜਿਹਦੇ ਲਈ ਇਹ ਸੰਸਾਰ ਤੁੱਛ ਮਾਤਰ ਹੈ, ਸੁਪਨਾ ਹੈ, ਉਹਦੇ ਲਈ ਪਰਮਾਤਮਾ ਹਕੀਕਤ ਹੈ, ਉਹਦੇ ਲਈ ਪਰਮਾਤਮਾ ਸੱਚਾਈ ਹੈ। ਦੋ ਤਰ੍ਹਾਂ ਦੇ ਮਨੁੱਖ ਜਗਤ ਵਿੱਚ ਮਿਲਣਗੇ, ਕਿਸੇ ਲਈ ਸੰਸਾਰ ਸੁਪਨਾ ਹੈ, ਕਿਸੇ ਲਈ ਨਿਰੰਕਾਰ ਸੁਪਨਾ ਹੈ, ਕਿਸੇ ਲਈ ਪਦਾਰਥ ਸੁਪਨਾ ਹੈ ਤੇ ਕਿਸੇ ਲਈ ਪ੍ਰਮਾਤਮਾ ਸੁਪਨਾ ਹੈ। ਇੰਜ ਕਹਿ ਲੋ, ਸੰਤਾਂ ਲਈ ਪਦਾਰਥ ਸੁਪਨਾ ਹੈ ਤੇ ਆਮ ਸੰਸਾਰੀਆਂ ਲਈ ਪ੍ਰਮਾਤਮਾ ਸੁਪਨਾ ਹੈ। ਤੇ ਜੋ ਸੁਪਨਾ ਉਹਦੇ ਨਾਲ ਕੀ ਜੁੜਨਾ, ਜੋ ਸੁਪਨਾ ਹੈ ਉਹਦੇ ਉੱਤੇ ਕੀ ਮਾਣ ਕਰਨਾ? ਤੋ ਕਈਆਂ ਦੀ ਦ੍ਰਿਸ਼ਟੀ ਵਿੱਚ ਪ੍ਰਮਾਤਮਾ ਸੁਪਨਾ ਹੈ ਤੇ ਕਈਆਂ ਦੀ ਦ੍ਰਿਸ਼ਟੀ ਵਿੱਚ ਪਦਾਰਥ ਸੁਪਨਾ ਹੈ। ਤੇ ਜਦ ਪਦਾਰਥ ਸੁਪਨਾ ਪ੍ਰਤੀਤ ਦਿਖਾਈ ਦੇ, ਜਦ ਸੰਸਾਰ ਤੁੱਛ ਮਾਤਰ ਪ੍ਰਤੀਤ ਹੋਵੇ, ਉਦਾਸ ਹੋਣਾ ਲਾਜ਼ਮੀ ਹੈ, ਫਿਰ ਉਪਰਾਮ ਹੋਣਾ ਲਾਜ਼ਮੀ ਹੈ। ਸਾਡੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ, ਬੈਰਾਗੀ ਬਿਰਤੀਆਂ ਦਾ ਜਨਮ ਹੋਵੇ, ਉਪਰਾਮਤਾ ਦਾ ਜਨਮ ਹੋਵੇ। ਕਿਸੇ ਉਜਾੜ ਦੇ ਚਲੇ ਜਾਈਏ, ਜੰਗਲ ਦੇ ਚਲੇ ਜਾਈਏ, ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ, ਜਿੱਥੇ ਚਾਰੋਂ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ, ਤਨਹਾਈ ਹੀ ਤਨਹਾਈ ਹੋਵੇ, ਉਹ ਤਨਹਾਈ ਉਹ ਉਜਾੜ ਮਨ ਨੂੰ ਉਪਰਾਮ ਕਰੇ, ਉਦਾਸ ਕਰੇ, ਤਾਂ ਕਿ ਨਿਰੰਕਾਰ ਦੀ ਪ੍ਰਾਪਤੀ ਅੰਦਰੋਂ ਪੈਦਾ ਹੋਵੇ, ਤਾਂ ਕਿ ਈਸ਼ਵਰ ਦੀ ਪ੍ਰਾਪਤੀ ਦੀ ਧੁਨ, ਈਸ਼ਵਰ ਪ੍ਰਾਪਤੀ ਦੀ ਲਗਨ ਅੰਦਰੋਂ ਜਨਮ ਲੈ ਸਕੇ। ਆਦਿ ਕਾਲ ਤੋਂ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਲੋਕ ਘਰ ਬਾਰ ਨੂੰ ਛੱਡ ਕੇ, ਬਾਜ਼ਾਰ ਮਹਿਲ ਮਾੜੀਆਂ ਨੂੰ ਛੱਡ ਕੇ, ਗੋਸ਼ਾ ਤਨਹਾਈ ਪਹਾੜਾਂ ਦੀਆਂ ਕੰਧਰਾਂ ਤੇ ਬਿਆਬਾਨ ਜੰਗਲਾਂ ਦੇ ਜਾਂਦੇ ਰਹੇ, ਮਹਿਜ਼ ਇਸ ਵਾਸਤੇ ਕਿ ਉਦਾਸੀਨ ਬਿਰਤੀ ਪੈਦਾ ਹੋਵੇ, ਉਪਰਾਮ ਬਿਰਤੀ ਅੰਦਰ ਉਜਾਗਰ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕ ਸਾਹਿਬਜ਼ਾਦੇ ਦਾ ਨਾਂ ਬਾਬਾ ਸ੍ਰੀ ਚੰਦ, ਜਿਨ੍ਹਾਂ ਨੇ ਇਸ ਦੇਸ਼ ਵਿੱਚ ਉਦਾਸੀਨ ਪਰੰਪਰਾ ਨੂੰ ਜਨਮ ਦਿੱਤਾ ਔਰ ਆਪ ਦੇ ਸਾਧੂਆਂ ਨੂੰ ਉਦਾਸੀ ਸਾਧੂ ਕਰਕੇ ਆਖਿਆ ਜਾਂਦਾ, ਔਰ ਇਹ ਉਦਾਸੀਨ ਸੰਪਰਦਾ ਅੱਜ ਵੀ ਮੌਜੂਦ ਹੈ, ਜਿਸ ਨੇ ਗੁਰਬਾਣੀ ਦਾ ਮਹਾਨ ਪ੍ਰਚਾਰ ਦੇਸ਼ ਦੇਸ਼ਾਂਤਰਾਂ ਦੇ ਵਿੱਚ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਜਾੜ ਵਿੱਚ ਜਾ ਕੇ, ਬਿਆਬਾਨ ਜੰਗਲ ਵਿੱਚ ਜਾ ਕੇ ਮਨ ਨੂੰ ਉਪਰਾਮ ਕਰਨਾ, ਉਦਾਸ ਕਰਨਾ, ਉਸ ਤੋਂ ਬਿਹਤਰ ਹੈ ਘਰ ਨੂੰ ਹੀ ਜੰਗਲ ਸਮਝ ਲਿਆ ਜਾਏ।
ਘਰ ਨੂੰ ਹੀ ਉਜਾੜ ਸਮਝ ਲਿਆ ਜਾ ਰੇ ਮਨ ਐਸੋ ਕਰ ਸਨਿਆਸਾ ਬਨ ਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਏ ਉਦਾਸਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਪਰਾਮ ਉਦਾਸ ਤੇ ਬੈਰਾਗ ਦੀ ਮੂਰਤੀ ਸਨ। ਜਗਤ ਵਿਚ ਕੁਛ ਵੀ ਐਸਾ ਨਹੀਂ ਕਿ ਆਪ ਨੂੰ ਖਿੱਚ ਲਵੇ, ਆਪ ਜਗਤ ਤੋਂ ਉੱਚੇ ਜੀਵਦੇ ਸਨ। ਲੇਕਿਨ ਜਗਤ ਤੋਂ ਬਿਰਤੀਆਂ ਉੱਚੀਆਂ ਹੋ ਸਕਣ ਆਪ ਨੇ ਜੰਗਲ ਵਿਚ ਜਾਣਾ ਮੁਨਾਸਿਬ ਨਹੀਂ ਸਮਝਿਆ। ਆਪ ਸਾਫ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਜੋ ਵਿਆਪਕ ਹੈ, ਉਹ ਜੋ ਸਰਬ ਵਿਆਪਕ ਹੈ, ਉਹ ਜੋ ਰੋਮ ਰੋਮ ਵਿਚ ਵਸਿਆ ਹੋਇਆ ਉਹ ਤੇ ਤੇਰੇ ਕੋਲ ਹੈ, ਬਨ ਵਿਚ ਕਿੱਥੇ ਜਾਣਾ। ਸਰਬ ਨਿਵਾਸੀ ਤੇ ਸਦਾ ਅਲਿਪਤ ਇਹ ਦੋ ਸ਼ਬਦ ਐਸੇ ਨੇ ਜੋ ਖੋਜ ਦੇ ਮੁਸਤਹਿਕ ਨੇ। ਜੋ ਵਿਆਪਕ ਹੈ ਸਰਬ ਨਿਵਾਸੀ ਹੈ ਉਹ ਅਲਿਪਤ ਕਿਸ ਤਰ੍ਹਾਂ ਰਹਿ ਸਕਦਾ ਹੈ, ਨਿਰਲੇਪ ਕੈਸੇ ਰਹਿ ਸਕਦਾ ਹੈ। ਜੋ ਸਾਰਿਆਂ ਦੇ ਵਿਚ ਹੈ ਨਿਰਲੇਪ ਹੋਣਾ ਤੇ ਫਿਰ ਬਹੁਤ ਕਠਿਨ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ, ਉਹ ਮੇਰੇ ਵਿਚ ਹੈ ਔਰ ਨਿਰਲੇਪ ਹੈ। ਉਹ ਸਾਰਿਆਂ ਦੇ ਵਿਚ ਹੈ, ਉਹ ਨਿਰਲੇਪ ਹੈ। ਤੋ ਆਪਨੇ ਬੜੇ ਸੁੰਦਰ ਦੋ ਪ੍ਰਮਾਣ ਦਿੱਤੇ ਨੇ। ਪਹੁਪ ਮੱਧ ਜੋ ਬਾਸ ਬਸਤ ਹੈ ਮੁਕਰ ਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਸਰਬ ਨਿਵਾਸੀ ਤੇ ਉਹ ਐਸਾ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿਚ ਮਹਿਕ ਹੈ। ਸਾਰੇ ਫੁੱਲਾਂ ਦੀ ਪੱਤੀ ਪੱਤੀ ਵਿਚ ਸੁਗੰਧੀ ਹੈ, ਮਹਿਕ ਹੈ। ਤੇ ਜੈਸੇ ਫੁੱਲ ਦੇ ਅੰਦਰ ਮਹਿਕ ਵਿਆਪਕ ਹੈ ਤਿਵੇਂ ਪ੍ਰਮਾਤਮਾ ਵਿਆਪਕ ਹੈ। ਪਰ ਪ੍ਰਮਾਤਮਾ ਨਿਰਲੇਪ ਕਿਸ ਤਰ੍ਹਾਂ ਹੈ? ਮੁਕਰ ਮਾਏ ਜੈਸੇ ਛਾਈ, ਜੈਸੇ ਸ਼ੀਸ਼ੇ ਵਿਚ ਅਕਸ, ਸ਼ੀਸ਼ੇ ਵਿਚ ਹੁੰਦਾ ਹੋਇਆ ਵੀ ਸ਼ੀਸ਼ੇ ਵਿਚ ਨਹੀਂ ਹੈ, ਨਿਰਲੇਪ ਹੈ। ਸ਼ੀਸ਼ੇ ਵਿਚ ਜੋ ਕੁਝ ਦਿਖਾਈ ਦੇ ਰਿਹਾ ਅਸੀਂ ਉਹਨੂੰ ਪਕੜ ਨਹੀਂ ਸਕਦੇ, ਬੰਧਨ ਵਿਚ ਨਹੀਂ ਲਿਆ ਸਕਦੇ, ਕਿਉਂਕਿ ਨਿਰਲੇਪ ਹੈ। ਭਾਵੇਂ ਸ਼ੀਸ਼ੇ ਵਿਚ ਹੈ ਫਿਰ ਵੀ ਸ਼ੀਸ਼ੇ ਤੋਂ ਨਿਆਰਾ ਹੈ, ਨਿਰਲੇਪ ਹੈ। ਭਾਵੇਂ ਪ੍ਰਮਾਤਮਾ ਸਾਡੇ ਵਿਚ ਹੈ ਫਿਰ ਵੀ ਉਹ ਨਿਆਰਾ ਹੈ। ਅਗਰ ਵਿਆਪਕ ਹੋ ਕੇ ਉਹ ਨਿਆਰਾ ਨਾ ਆਵੇ ਤਾਂ ਫਿਰ ਜਿਤਨੇ ਅਸੀਂ ਮਹਿਲੇ ਹਾਂ ਪ੍ਰਮਾਤਮਾ ਹੁਣ ਤੱਕ ਮਹਿਲਾ ਹੋ ਗਿਆ ਹੁੰਦਾ, ਉਹ ਨਿਰਲੇਪ ਹੈ। ਇਸ ਵਾਸਤੇ ਸਾਡੇ ਅੰਦਰ ਰਹਿੰਦਾ ਹੋਇਆ ਵੀ ਉਹ ਨਿਰਮਲ ਹੈ, ਸਵੱਛ ਹੈ। ਡਾਕਟਰ ਰਵਿੰਦਰ ਨਾਥ ਟੈਗੋਰ ਨੂੰ ਇਹ ਬੋਧ ਹੋਇਆ ਉਦੋਂ ਜਦੋਂ ਆਪ ਨੇ ਦੇਖ ਲਿਆ ਕਿ ਇੱਕ ਬਹੁਤ ਵੱਡੇ ਗੰਦਗੀ ਦੇ ਢੇਰ ਨੂੰ ਸੂਰਜ ਦੀਆਂ ਕਿਰਨਾਂ ਛੂਹ ਰਹੀਆਂ ਸਨ, ਤਾਂ ਆਪ ਨੱਚ ਉੱਠੇ। ਆਖਣ ਲੱਗੇ ਹੇ ਈਸ਼ਵਰ ਤੇਰੇ ਨਿਰਲੇਪ ਹੋਣ ਦਾ ਬੋਧ ਮਿਲ ਗਿਆ। ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂਹ ਰਹੀਆਂ ਨੇ ਪਰ ਸੂਰਜ ਗੰਦਾ ਨਹੀਂ ਹੋ ਰਿਹਾ, ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ। ਹੇ ਪ੍ਰਮਾਤਮਾ ਤੂੰ ਮੇਰੇ ਗੰਦੇ ਸਰੀਰ ਮਲਮੂਤਰ ਦੇ ਥੈਲੇ ਚ ਬੈਠਾ ਹੈ ਪਰ ਤੂੰ ਗੰਦਾ ਨਹੀਂ ਹੁੰਦਾ, ਤੂੰ ਤੇ ਨਿਰਲੇਪ ਹੈ, ਤੂੰ ਤੇ ਸਵੱਛ ਹੈ, ਤੂੰ ਤੇ ਨਿਰਮਲ ਹੈ। ਤੋ ਸਾਹਿਬ ਕਹਿੰਦੇ ਨੇ ਵਿਆਪਕ ਤੂੰ ਐਸੇ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿਚ ਮਹਿਕ ਹੈ, ਔਰ ਨਿਰਲੇਪ ਤੂੰ ਐਸਾ ਹੈ ਜੈਸੇ ਸ਼ੀਸ਼ੇ ਵਿਚ ਅਕਸ। ਪਹੁਪ ਮੱਧ ਜੋ ਬਾਸ ਬਸਤ ਹੈ ਮੁਖਰ ਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਗਮਨ ਆਰੰਭ ਕੀਤਾ। ਰੋਹਤਕ, ਹਿਸਾਰ, ਹਾਂਸੀ, ਫਿਰ ਇਥੋਂ ਗਮਨ ਕਰਦੇ ਕਰਦੇ ਆਪ ਪਹੁੰਚੇ ਨੇ ਆਗਰਾ, ਜਿਸ ਸਥਾਨ ਵਿਚ ਆਪ ਕਾਫੀ ਸਮੇਂ ਤੱਕ ਟਿਕੇ ਉਸ ਸਥਾਨ ਦਾ ਨਾਂ ਹੈ ਗੁਰਦੁਆਰਾ ਮਾਈ ਥਾਂ। ਬਾਹਰ ਇੱਕ ਚਰਵਾਹੇ ਨੂੰ ਅੰਗੂਠੀ ਆਪ ਨੇ ਭੇਟ ਕੀਤੀ, ਔਰ ਇਸ ਵਾਸਤੇ ਭੇਟ ਕੀਤੀ ਕਿਉਂਕਿ ਸ਼ਾਹੀ ਲਸ਼ਕਰ ਆਪ ਦੀ ਤਲਾਸ਼ ਵਿਚ ਸੀ ਤੇ ਬਹੁਤ ਵੱਡਾ ਇਨਾਮ ਰੱਖਿਆ ਗਿਆ ਸੀ। ਆਪ ਨੇ ਉਸ ਚਰਵਾਹੇ ਨੂੰ ਕਿਹਾ ਲੈ ਤੂੰ ਇਹ ਅੰਗੂਠੀ ਵੀ ਲੈ ਤੇ ਮੈਨੂੰ ਪਕੜਾਉਣ ਦਾ ਬਹੁਤ ਵੱਡਾ ਇਨਾਮ ਵੀ ਪ੍ਰਾਪਤ ਕਰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਆਦਿ ਕਾਲ ਤੋਂ ਸਤਾਧਾਰੀਆਂ ਦੀ ਤੇ ਸਤਵਾਦੀਆਂ ਦੀ ਕਦੀ ਬਣੀ ਨਹੀਂ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜੋੜ ਜੁੜਿਆ ਨਹੀਂ। ਸਤਾਧਾਰੀ ਤੇ ਸਤਵਾਦੀਆਂ ਦੇ ਟਕਰਾਓ ਆਦਿ ਕਾਲ ਤੋਂ ਰਿਹਾ।
ਰਾਮ ਤੇ ਰਾਵਣ ਦਾ ਟਕਰਾਓ, ਕੰਸ ਤੇ ਸ੍ਰੀ ਕ੍ਰਿਸ਼ਨ ਦਾ ਟਕਰਾਓ, ਬਾਬਰ ਤੇ ਗੁਰੂ ਨਾਨਕ ਦਾ ਟਕਰਾਓ, ਜਹਾਂਗੀਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਟਕਰਾਓ, ਔਰ ਵਕਤ ਦੇ ਸਤਾਧਾਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਟਕਰਾਓ, ਧਰੂ ਦਾ ਆਪਣੀ ਮਤਰੇਈ ਮਾਂ ਨਾਲ ਟਕਰਾਓ ਤੇ ਪ੍ਰਹਿਲਾਦ ਦਾ ਹਰਨਾਕਸ਼ ਨਾਲ ਟਕਰਾਓ। ਇਸ ਗੱਲ ਦਾ ਸਬੂਤ ਹੈ ਕਿ ਸਤਾਧਾਰੀਆਂ ਤੇ ਸਤਵਾਦੀਆਂ ਦੀ ਕਦੀ ਆਪਸ ਵਿਚ ਨਹੀਂ ਬਣੀ। ਇਹ ਦੋ ਦਿਸ਼ਾਵਾਂ ਹੀ ਵੱਖ ਵੱਖ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਚਾਈ ਦੇ ਮੁਜੱਸਮੇ ਸਤ ਦੀ ਮੂਰਤੀ, ਤੇ ਦੂਸਰੇ ਪਾਸੇ ਕੇਵਲ ਸਤਾ ਹੈ। ਸਤਾ ਦਾ ਮਤਲਬ ਹੈ ਮੈਂ ਦੂਸਰੇ ਨੂੰ ਜਿੱਤਣਾ ਹੈ, ਤੇ ਸਤ ਦਾ ਮਤਲਬ ਹੈ ਮੈਂ ਆਪਣੇ ਆਪ ਨੂੰ ਜਿੱਤਣਾ ਹੈ। ਹੈਨ ਚਾਹੁੰਦੇ ਤੇ ਦੋਵੇਂ ਹੀ ਜਿੱਤਣਾ ਹੈ, ਚਾਹੀਦਾ ਤੇ ਦੋਵਾਂ ਨੂੰ ਹੀ ਕਾਮਯਾਬੀ ਹੈ, ਸਫਲਤਾ ਜਿੱਤ ਚਾਹੀਦੀ ਹੈ। ਫਰਕ ਸਿਰਫ ਇਤਨਾ ਹੈ, ਇੱਕ ਜਗਤ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਹੈ। ਇੱਕ ਜਗਤ ਤੇ ਹੁਕਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਆਪ ਤੇ ਹੁਕਮ ਕਰਨਾ ਚਾਹੁੰਦਾ ਹੈ। ਇੱਕ ਜਗਤ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਮਨ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਆਪਣੇ ਇੰਦਰੀਆਂ ਨੂੰ ਗੁਲਾਮ ਕਰਨਾ ਚਾਹੁੰਦਾ ਹੈ। ਲੇਕਿਨ ਜੋ ਜਗਤ ਨੂੰ ਗੁਲਾਮ ਕਰਦਾ ਹੈ ਉਹ ਕਿਸੇ ਹੱਦ ਤੱਕ ਇੰਦਰੀਆਂ ਦਾ ਸਵੈ ਗੁਲਾਮ ਹੁੰਦਾ ਹੈ, ਉਹ ਮਨ ਦਾ ਸਵੈ ਗੁਲਾਮ ਹੁੰਦਾ ਹੈ। ਇਸ ਵਾਸਤੇ ਸਾਰੀ ਦੁਨੀਆਂ ਤੇ ਹੁਕਮ ਕਰਨ ਵਾਲਾ ਮਨੁੱਖ ਆਪਣੇ ਮਨ ਤੇ ਹੁਕਮ ਕਰਨਾ ਉਸ ਲਈ ਔਖਾ ਹੋ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਦਾ ਕਹਿਣਾ ਉਸਦਾ ਮਨ ਨਹੀਂ ਮੰਨਦਾ, ਉਹਦੇ ਇੰਦਰੇ ਨਹੀਂ ਮੰਨਦੇ, ਉਹਦਾ ਜਗਤ ਨੂੰ ਜਿੱਤ ਲੈਣਾ ਵੀ ਫੋਕਾ ਹੈ, ਝੂਠ ਹੈ। ਦਰਅਸਲ ਜਗਤ ਦੀ ਜਿੱਤ ਤੇ ਇਸ ਤੇ ਖੜੀ ਹੈ, ਮਨ ਜੀਤੇ ਜਗ ਜੀਤ। ਮਨ ਦੀ ਜਿੱਤ ਨਾਲ ਹੀ ਜਗਤ ਦੀ ਜਿੱਤ ਖੜੀ ਹੈ। ਭਾਵੇਂ ਮਨੁੱਖ ਬਹੁਤ ਕੁਝ ਕਾਬੂ ਕਰ ਲੈਂਦਾ ਹੈ, ਲੇਕਿਨ ਮਨ ਨੂੰ ਕਾਬੂ ਕਰਨਾ ਬਹੁਤ ਵੱਡਾ ਕੰਮ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੰਬੰਧ ਨਾਲ ਇੱਕ ਬਾਰ ਦੀ ਰਚਨਾ, ਮਨ ਲੋ ਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਦੇਖੋ ਮਨੁੱਖ ਨੇ ਨੱਥ ਪਾ ਕੇ ਬੈਲ ਨੂੰ ਕਾਬੂ ਕੀਤਾ ਹੈ, ਲਗਾਮ ਪਾ ਕੇ ਘੋੜੇ ਨੂੰ ਕਾਬੂ ਕੀਤਾ ਹੈ, ਅੰਕੁਸ਼ ਰੱਖ ਕੇ ਹਾਥੀ ਨੂੰ ਕਾਬੂ ਕੀਤਾ ਹੈ। ਅਜੋਕੇ ਯੁੱਗ ਦੇ ਚ ਰੇਲਾਂ ਮੋਟਰਾਂ ਗੱਡੀਆਂ ਮਨੁੱਖ ਦੇ ਕਾਬੂ ਦੇ ਚ ਨੇ। ਇਹ ਠੀਕ ਹੈ ਕਿ ਰੇਲ ਚੱਲਦੀ ਤੇ ਇੱਕੋ ਹੀ ਥਾਂ ਤੋਂ ਹੈ ਜਿੱਥੇ ਇੰਜਨ ਹੈ, ਪਰ ਰੋਕਣ ਦਾ ਆਲਾ ਤੇ ਹਰ ਡੱਬੇ ਚ ਮੌਜੂਦ ਹੈ, ਜਿੱਥੇ ਖਿੱਚੀ ਚੇਨ ਗੱਡੀ ਰੁਕ ਗਈ। ਜੋ ਚੱਲ ਰਹੀ ਹੈ ਉਹਦਾ ਕਾਬੂ ਦੇ ਚ ਹੋਣਾ ਬਹੁਤ ਲਾਜ਼ਮੀ ਹੈ, ਵਰਨਾ ਉਸ ਤੋਂ ਸੁੱਖ ਨਹੀਂ ਉਠਾਇਆ ਜਾ ਸਕਦਾ। ਪਰ ਹੈਰਾਨਗੀ ਦੀ ਗੱਲ, ਹਾਥੀ ਘੋੜੇ ਰਿੱਛ ਬੰਦਰ ਔਰ ਸ਼ੇਰ ਬੈਲ ਔਰ ਖੋਤੇ, ਇਹ ਤੇ ਬੰਦੇ ਦੇ ਕਾਬੂ ਚ, ਲੇਕਿਨ ਬੰਦੇ ਦਾ ਮਨ ਬੰਦੇ ਦੇ ਕਾਬੂ ਚ ਨਹੀਂ ਹੈ। ਇੱਥੋਂ ਹੀ ਗੱਲ ਸਪਸ਼ਟ ਹੋ ਗਈ ਕਿ ਮਨ ਉਹੀ ਕਾਬੂ ਕਰਦਾ ਹੈ ਜੋ ਮਹਾਬਲੀ ਆਉਂਦਾ ਹੈ, ਸੂਰਮਾ ਆਉਂਦਾ ਹੈ, ਔਰ ਇਹ ਇੱਕ ਵੱਖ ਦਿਸ਼ਾ ਹੈ। ਇੱਕ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਮਨ ਨੂੰ ਜਿੱਤਣਾ ਚਾਹੁੰਦਾ ਹੈ। ਸੰਸਾਰ ਨੂੰ ਜਿੱਤ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ, ਮਨ ਨੂੰ ਜਿੱਤ ਕੇ ਪ੍ਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਤੋ ਜੈਸੇ ਆਦ ਕਾਲ ਤੋਂ ਸਤਵਾਦੀਆਂ ਤੇ ਸਤਾਧਾਰੀ ਦੀ ਨਹੀਂ ਬਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦੀ ਵੀ ਨਹੀਂ ਬਣੀ। ਹਿੰਦੀ ਦੇ ਪ੍ਰਸਿੱਧ ਸ਼ਾਇਰ ਕਵੀ ਭੂਸ਼ਣ ਨੇ ਔਰੰਗਜ਼ੇਬ ਬਾਰੇ ਜੋ ਕੁਛ ਲਿਖਿਆ ਹੈ ਉਹ ਇਹ ਹੈ, ਹਾਥ ਤਸਬੀ ਲੀਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ, ਆਗਰੇ ਮੇ ਜਾਏ ਦਾਰਾ ਚੌਕ ਮੇ ਚਿਨਾਏ ਲਿਓ ਛਤਰ ਹੂੰ ਛਨਾਇਓ ਮਾਨੋ ਮਰੇ ਬੂਢੇ ਬੱਪ ਕੇ, ਕੀਨੋ ਹੈ ਸਗੋਤ ਗਾਤ ਸੋ ਮੈਂ ਨਾਹੀ ਕਹੂੰ ਫੇਰੀ ਫੀਲ ਪਰ ਤੁਰਾਇਓ ਚਾਰ ਚੁਗਲ ਕੇ ਗੱਪ ਕੇ, ਭੂਸ਼ਣ ਬਨਤ ਛਰ ਛੰਦੀ ਮਤੀ ਮੰਦ ਮਾਹਾ ਸੋ ਸੋ ਚੂਏ ਖਾਏ ਕੇ ਬਿਲਾਰੀ ਬੈਠੀ ਤਪ ਕੇ। ਹੁਣ ਤੂੰ ਤਸਬੀ ਲੈ ਕੇ ਬੈਠਾ, ਹੁਣ ਤੂੰ ਪੰਜ ਵਕਤ ਦੀ ਨਮਾਜ਼ ਪੜਦਾ, ਰੋਜ਼ੇ ਰੱਖਦਾ, ਪਰ ਵੇਖ ਤੇ ਸਹੀ ਤੂੰ ਪਿਤਾ ਨੂੰ ਕੈਦ ਕੀਤਾ, ਬਰਾਵਾਂ ਨੂੰ ਕਤਲ ਕੀਤਾ, ਬਰਜਾਈਆਂ ਨੂੰ ਕੈਦ ਕੀਤਾ, ਔਰ ਅਗਾਹ ਚੱਲ ਕੇ ਇਸਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਵੀ ਕੈਦ ਕੀਤਾ। ਕਿਧਰੇ ਭਰਾਵਾਂ ਦੀ ਤਰ੍ਹਾਂ, ਪਿਓ ਦੀ ਤਰ੍ਹਾਂ ਇਹ ਪੁੱਤਰ ਵੀ ਵਾਰਸ ਬਣਨ ਦੀ ਕੋਸ਼ਿਸ਼ ਨਾ ਕਰੇ, ਰਾਜਨੀਤੀ ਤੇ ਸਵਾਰਥ ਤੇ ਖੜੀ ਹੈ ਤੇ ਧਰਮ ਪਰ ਸਵਾਰਥ ਤੇ ਖੜਾ ਹੈ।
ਧਰਮ ਦਾ ਤੇ ਮਤਲਬ ਹੈ ਦੂਜਿਆਂ ਦੇ ਹਿੱਤ ਲਈ ਸੋਚਣਾ, ਰਾਜਨੀਤੀ ਦਾ ਮਤਲਬ ਹੈ ਆਪਣੇ ਹਿੱਤ ਲਈ ਸੋਚਣਾ, ਤੋ ਸਵਾਰਥੀ ਹੋਵੇਗਾ ਤੋ ਸਤਵਾਦੀ ਤੇ ਸਤਾਧਾਰੀ ਦਾ ਟਕਰਾਓ ਹੋਇਆ। ਇਸ ਟਕਰਾਓ ਦੇ ਵਿੱਚ ਵਕਤੀ ਤੌਰ ਤੇ ਹਮੇਸ਼ਾ ਸਤਵਾਦੀ ਹਾਰਦੇ ਆਏ ਨੇ। ਸੰਸਾਰ ਦਾ ਇਤਿਹਾਸ ਪੜ੍ਹ ਕੇ ਦੇਖੋ, ਸਤ ਦੀ ਮੂਰਤੀ ਰਾਮ ਬਨ ਬਨ ਦੀਆਂ ਠੋਕਰਾਂ ਖਾ ਰਹੇ ਨੇ, ਪਰ ਝੂਠੀ ਮੰਤਰਾ ਤੇ ਕਹਿ ਕਈ ਸਿੰਘਾਸਣ ਤੇ ਬੈਠੀ, ਮਹਿਲਾਂ ਵਿੱਚ ਬੈਠੀ। ਸੱਚ ਦੀ ਮੂਰਤੀ ਪ੍ਰਹਿਲਾਦ ਜੇਲ ਦੀ ਤੰਗ ਤਾਰੀਕ ਕੋਠੜੀ ਦੇ ਚ ਹੈ, ਪਰ ਝੂਠਾ ਹਰਨਾਕਸ਼ ਸਿੰਘਾਸਣ ਤੇ ਬੈਠਾ। ਸੱਚ ਤੇ ਬੈਰਾਗ ਦੀ ਮੂਰਤੀ ਧਰੂ ਜੰਗਲਾਂ ਦੀ ਠੋਕਰਾਂ ਖਾ ਰਿਹਾ, ਸਾਧਨਾ ਕਰ ਰਿਹਾ, ਪਰ ਝੂਠੀ ਮਤਰੇਈ ਮਾਂ ਮਹਿਲਾਂ ਵਿੱਚ ਬੈਠ ਕੇ ਐਸ਼ ਕਰ ਰਹੀ ਹੈ, ਆਰਾਮ ਕਰ ਰਹੀ ਹੈ, ਸੁਖ ਮਾਣ ਰਹੀ ਹੈ। ਅਗਾਂਹ ਚਲੀਏ ਦੇਵਕੀ ਤੇ ਬਾਸਦੇਵ ਜੋ ਪ੍ਰੇਮਾ ਭਗਤੀ ਦੀ ਮੂਰਤੀ ਨੇ, ਉਹ ਕੰਸ ਦੀ ਕੈਦ ਵਿੱਚ ਨੇ, ਜੇਲ੍ਹ ਦੇ ਅੰਦਰ ਨੇ, ਪਰ ਕੰਸ ਸਿੰਘਾਸਣ ਤੇ ਬੈਠਾ। ਜੇਲ ਦੀ ਤੰਗ ਤਾਰੀ ਕੋਠੜੀ ਦੇ ਚ ਹੀ ਸੱਚ ਦੀ ਮੂਰਤੀ ਸ੍ਰੀ ਕ੍ਰਿਸ਼ਨ ਦਾ, ਦੁਆਪੁਰ ਦੇ ਅਵਤਾਰੀ ਪੁਰਸ਼ ਦਾ ਜਨਮ ਹੋਇਆ ਹੈ। ਹੈਰਾਨਗੀ ਦੀ ਗੱਲ ਜਦ ਮੈਂ ਇਸ ਢੰਗ ਨਾਲ ਪੜ੍ਹਦਾ ਕਿ ਜੇਲ ਦੇ ਵਿੱਚ ਹੀ ਵਕਤ ਦੇ ਸਤਾਧਾਰੀਆਂ ਦੀ ਜੇਲ ਦੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ, ਉਹਨਾਂ ਦਾ ਅੰਤ ਹੋਇਆ ਤੇ ਜੇਲ ਦੇ ਚ ਹੀ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਤੇ ਮੈਨੂੰ ਕਹਿਣਾ ਪੈਂਦਾ ਸੱਚ ਦਾ ਜਨਮ ਹੁੰਦਾ ਹੈ ਤੇ ਜੇਲ੍ਹ ਦੇ ਚ ਹੁੰਦਾ, ਸੱਚ ਦਾ ਅੰਤ ਹੁੰਦਾ ਹੈ ਤੋ ਜੇਲ੍ਹ ਦੇ ਚ ਹੁੰਦਾ। ਸੱਤ ਦੀ ਹਾਰ ਵੀ ਅਸਲ ਵਿੱਚ ਜਿੱਤ ਹੈ ਔਰ ਝੂਠ ਦੀ ਜਿੱਤ ਵੀ ਅਸਲ ਵਿੱਚ ਹਾਰ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਕੂੜ ਨਿਖੁੱਟੇ ਨਾਨਕਾ ਓੜ ਕੇ ਸੱਚ ਰਹੀ। ਆਪ ਦਿੱਲੀ ਦੇ ਚਾਂਦਨੀ ਚੌਂਕ ਦੇ ਸ਼ਹੀਦ ਕੀ ਹੋਏ, ਸਮੁੱਚੇ ਦੇਸ਼ ਨੂੰ ਚਾਨਣਾ ਵੰਡ ਗਏ। ਸੂਰਬੀਰਤਾ ਦਾ, ਬਹਾਦਰੀ ਦਾ, ਅਣਖ ਦਾ, ਗੈਰਤ ਦਾ ਸੁੱਤੀ ਹੋਈ ਕੌਮ ਨੂੰ ਆਪ ਨੇ ਜਗਾਇਆ। ਆਪ ਦੀ ਸ਼ਹਾਦਤ ਦੇ ਨਾਲ ਹੀ ਸਿੱਖੀ ਦਾ ਜੋ ਸਰੂਪ ਬਣਿਆ ਉਹ ਕੇਸ਼ਾਧਾਰੀ ਬਣਿਆ ਔਰ ਸੰਤ ਸਿਪਾਹੀ ਦੀ ਸ਼ਕਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਕਾਇਦਾ ਬਖਸ਼ਿਸ਼ ਕਰ ਦਿੱਤੀ ਤਾਂ ਕਿ ਆਇੰਦਾ ਲਈ ਇਹ ਸੱਤ ਤੇ ਸਤਾ ਇੱਕੋ ਹੀ ਥਾਂ ਤੇ ਰਹੇ ਔਰ ਸਤਵਾਦੀ ਸਤਾਧਾਰੀਆਂ ਦੇ ਹੱਥੋਂ ਬੇਜ਼ਾਰ ਨਾ ਹੁੰਦਾ ਰਹੇ, ਔਖਾ ਨਾ ਹੁੰਦਾ ਰਹੇ। ਸਾਹਿਬਾਂ ਦਾ ਧੜ ਚੁੱਕ ਕੇ ਲੱਖੀ ਸ਼ਾਹ ਵਣਜਾਰਾ ਲਿਆਇਆ ਔਰ ਉਹਨੇ ਆਪਣੇ ਪਿੰਡ ਦੇ ਵਿੱਚ ਆਪਣੇ ਮਕਾਨ ਦੇ ਅੰਦਰ ਰੱਖ ਕੇ ਮਕਾਨ ਨੂੰ ਹੀ ਅੱਗ ਲਾ ਦਿੱਤੀ। ਇਸ ਢੰਗ ਨਾਲ ਉਸਨੇ ਆਪਣਾ ਮਕਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਧੜ ਤੋਂ ਨਿਛਾਵਰ ਕੀਤਾ। ਉਸ ਥਾਂ ਤੇ ਪਾਵਨ ਗੁਰਦੁਆਰਾ ਬਣਿਆ ਹੋਇਆ, ਗੁਰਦੁਆਰਾ ਰਕਾਬਗੰਜ। ਸੀਸ ਦਾ ਦਾਹ ਸੰਸਕਾਰ ਹੋਇਆ ਆਨੰਦਪੁਰ ਸਾਹਿਬ ਦੇ ਵਿੱਚ। ਉਸ ਥਾਂ ਦੇ ਉੱਤੇ ਵੀ ਗੁਰਦੁਆਰਾ ਬਣਿਆ ਹੋਇਆ ਜਿਸ ਦਾ ਨਾਂ ਹੈ ਗੁਰਦੁਆਰਾ ਸੀਸਗੰਜ, ਤੇ ਜਿੱਥੇ ਆਪ ਦੀ ਸ਼ਹਾਦਤ ਹੋਈ ਉੱਥੇ ਵੀ ਅਸਥਾਨ ਬਣਿਆ ਹੋਇਆ ਚਾਂਦਨੀ ਚੌਂਕ ਦੇ ਵਿੱਚ, ਗੁਰਦੁਆਰਾ ਸੀਸਗੰਜ। ਦਰਅਸਲ ਜਿਸ ਦਾ ਖੂਨ ਪਾਵਨ ਹੋ ਜਾਏ ਪਵਿੱਤਰ ਹੋ ਜਾਏ, ਤੇ ਕਿਸ ਦਾ ਖੂਨ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ, ਜਿਹਦੇ ਰੋਮ ਰੋਮ ਦੇ ਅੰਦਰ ਪਰਮਾਤਮਾ ਵਸਿਆ ਹੋਵੇ, ਈਸ਼ਵਰ ਵਸਿਆ ਹੋਵੇ, ਅਕਾਲ ਪੁਰਖ ਵਸਿਆ ਹੋਵੇ। ਜੈਸੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਦਸ ਬੈ ਰਾਗਨ ਮੋਹਿ ਬਸ ਕੀਨੀ, ਪੰਚੋਂ ਕਾ ਮਿਟਨਾਓ, ਸੱਤਰ ਦੋਏ ਭਰੇ ਅੰਮ੍ਰਿਤਸਰ, ਬਿਖ ਕੋ ਮਾਰ ਕਢਾਓ, ਪਾਛੇ ਬਹੁਰ ਨਾ ਆਵਨ ਪਾਓ। ਇਹ ਜੋ 72 ਮੋਠੀਆਂ ਨਾੜਾਂ ਨੇ, ਨਾਮਦੇਵ ਕਹਿੰਦੇ ਨੇ, ਖੂਨ ਨਹੀਂ ਗਰਦਿਸ਼ ਕਰ ਰਿਹਾ, ਅੰਮ੍ਰਿਤ ਗਰਦਿਸ਼ ਕਰ ਰਿਹਾ। ਖੂਨ ਪਾਕ ਹੋ ਗਿਆ, ਪਵਿੱਤਰ ਹੋ ਗਿਆ, ਅੰਮ੍ਰਿਤ ਹੋ ਗਿਆ। ਇੱਕ ਸ਼ਾਇਰ ਦਾ ਕਹਿਣਾ, ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਨ ਜਾਏ, ਇੱਕ ਫੂਲ ਗਰ ਚਾਹੇ ਤੋ ਗੁਲਿਸਤਾਨ ਬਨ ਜਾਏ, ਇੱਕ ਖੂਨ ਕੇ ਕਤਰੇ ਮੇਂ ਵੋ ਤਾਸੀਰ ਹੈ, ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਨ ਜਾਏ। ਅਗਰ ਉਛਾਲ ਆ ਜਾਏ ਸਹੀ ਕਿਸੇ ਪਾਕ ਪਵਿੱਤਰ ਖੂਨ ਦੇ ਵਿੱਚ, ਤਾਂ ਉਹ ਕੌਮ ਦਾ ਤੇ ਦੇਸ਼ ਦਾ ਅਦੁੱਤੀ ਇਤਿਹਾਸ ਬਣ ਜਾਂਦਾ ਹੈ।
ਗੈਰਤ ਤੇ ਅਣਖ ਬਣ ਜਾਂਦਾ, ਹਿੰਮਤ ਤੇ ਦਲੇਰੀ ਬਣ ਜਾਂਦਾ। ਸਾਹਿਬਾਂ ਦਾ ਇਹ ਪਾਵਨ ਖੂਨ ਜਿੱਥੇ ਡੁਲਿਆ, ਉੱਥੋਂ ਦੀ ਧਰਤੀ ਇਤਨੀ ਪਾਵਨ ਹੋਈ ਹੈ ਕਿ ਲੋਕੀ ਸ਼ਰਧਾ ਨਾਲ ਜਦ ਮੱਥਾ ਟੇਕਦੇ ਨੇ ਤਾਂ ਰਸਨਾ ਤੋਂ ਨਿਕਲਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹ ਅਸਥਾਨ ਅੱਜ ਤੀਰਥ ਹੈ, ਹਰ ਰਾਹਗੀਰ ਨੂੰ ਆਪਣੀ ਤਰਫ ਖਿੱਚਦਾ, ਪ੍ਰੇਰਦਾ ਹੈ, ਔਰ ਉੱਥੇ ਬੈਠ ਕੇ ਮਨ ਵਿੱਚ ਤਿਆਗ ਦੀ ਭਾਵਨਾ ਦਾ ਜਨਮ ਹੁੰਦਾ, ਬੈਰਾਗ ਦੀਆਂ ਭਾਵਨਾਵਾਂ ਦਾ ਜਨਮ ਹੁੰਦਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਚਿੰਤਨ ਕਰਦੇ ਆਇਆ ਬੈਰਾਗ ਤਾਰੀ ਹੋ ਜਾਂਦਾ, ਔਰ ਬੈਰਾਗ ਤਾਰੀ ਹੁੰਦਿਆਂ ਹੀ ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਦੀ ਤੇ ਵਾਰ ਦੇ ਅੰਦਰ ਬਕਾਇਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ, ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨਿਧ ਆਵੇ ਧਾਏ। ਤੋ ਨੌ ਨਿਧ ਕੀ ਹੈ? ਪਰਮਾਤਮਾ ਦਾ ਨਾਮ, ਨੌ ਨਿਧ ਅੰਮ੍ਰਿਤ, ਪ੍ਰਭ ਕਾ ਨਾਮ, ਦੇਹੀ ਨੇ ਇਸ ਕਾ ਬਿਸਰਾਮ। ਗੁਰੂ ਤੇਗ ਬਹਾਦਰ ਸਾਹਿਬ ਦਾ ਚਿੰਤਨ ਨਾਮ ਦਾ ਚਿੰਤਨ ਕਰਾ ਦਿੰਦਾ ਹੈ, ਨਾਮ ਨਾਲ ਜੋੜ ਦਿੰਦਾ ਹੈ, ਔਰ ਜਗਤ ਤੋਂ ਬੈਰਾਗੀ ਬਿਰਤੀਆਂ ਦਾ ਜਨਮ ਉਜਾਗਰ ਹੋ ਜਾਂਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਕਰਕੇ ਸੰਸਾਰ ਵਿੱਚ ਲੀਨ ਹੋਏ, ਆਤਮਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਜਾ ਵਿਰਾਜਮਾਨ ਹੋਏ, ਔਰ ਆਪ ਦੀ ਦਸਵੀਂ ਜੋਤ, ਗੁਰੂ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋ ਕੇ ਉਜਾਗਰ ਹੋਏ, ਔਰ ਅਦੁੱਤੀ ਸੰਦੇਸ਼ ਤੇ ਉਪਦੇਸ਼ ਆਪ ਨੇ ਜਗਤ ਨੂੰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ। ਮਹਾਨ ਕ੍ਰਾਂਤੀਕਾਰੀ, ਵਿਚਾਰਕ, ਦਾਰਸ਼ਨਿਕ, ਸੰਤ, ਮਹਾਬਲੀ, ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਪੇਸ਼ਤਰ ਦੇਖਣ ਨੂੰ ਨਹੀਂ ਮਿਲੀਆਂ। ਅਲਾ ਯਾਰ ਖਾਂ ਜੋਗੀ ਕਹਿੰਦੇ ਨੇ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਯਕੀਂ ਹੈ, ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਾਟਲੀਪੁੱਤਰ ਵਿਖੇ ਹੋਇਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ। ਪਟਨੇ ਵਿੱਚ ਬਾਲ ਅਵਸਥਾ ਵਿੱਚ ਹੀ ਆਪ ਦੇ ਮਹਾਨ ਯੋਧਾ, ਕ੍ਰਾਂਤੀਕਾਰੀ ਤੇ ਸੰਤ ਤੇ ਅਵਤਾਰੀ ਪੁਰਸ਼ ਦੇ ਲੱਛਣ ਪ੍ਰਗਟ ਹੋਣ ਲੱਗੇ। ਜਿਸ ਦਿਨ ਆਪ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ, ਅੰਬਾਲਾ ਜਿਹਦਾ ਪੁਰਾਣਾ ਨਾਂ ਹੈ ਅੰਬਾ ਵਾਲਾ, ਇੱਥੋਂ ਦਾ ਵਸਨੀਕ ਭੀਖਣ ਸ਼ਾਹ ਅੱਜ ਪੂਰਬ ਦੀ ਤਰਫ ਨਮਾਜ਼ ਪੜ੍ਹਨ ਲੱਗਾ। ਖਲੀਫੇ ਕਹਿਣ ਲੱਗੇ, ਪੀਰ ਸਾਈਂ ਅੱਜ ਕਿਧਰੇ ਭੰਗ ਜ਼ਿਆਦਾ ਤੇ ਨਹੀਂ ਪੀ ਲਈ? ਅੱਜ ਚੜਦੇ ਦੀ ਤਰਫ ਸਜਦਾ ਪਏ ਕਰਦੇ ਹੋ? ਆਖਣ ਲੱਗਾ, ਅੱਜ ਅੱਲਾ ਦਾ ਨੂਰ, ਅੱਜ ਖੁਦਾਈ ਪ੍ਰਕਾਸ਼ ਪੂਰਬ ਦੀ ਤਰਫ ਪ੍ਰਗਟ ਹੋਇਆ, ਦਰਸ਼ਨਾਂ ਲਈ ਚੱਲ ਪਿਆ। ਤੇ ਜਦ ਜਾ ਕੇ ਪਟਨੇ ਦੇ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ ਝੁਕਾਇਆ, ਬਾਲ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁੱਠੀਆਂ ਕੀਤੀਆਂ। ਮਤਲਬ ਇਸਦਾ ਇਹ ਸੀ ਕਿ ਇਹ ਜੋ ਫਕੀਰ, ਇਹ ਜੋ ਨੂਰ ਆਇਆ ਹੈ, ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਿਮ ਦੇ ਘਰ ਚਾਨਣਾ ਕਰੇਗਾ? ਦੋਵੇਂ ਹੱਥ ਅੱਗੇ ਕੀਤੇ ਤੇ ਦੋਵੇਂ ਹੀ ਮੁੱਠੀਆਂ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਪੀਰ ਦਾ ਸਿਰ ਝੁਕ ਗਿਆ। ਪੀਰ ਨੂੰ ਸਮਝ ਆਈ, ਇਹ ਮਹਾਬਲੀ ਯੋਧਾ ਹਿੰਦੂ ਤੇ ਮੁਸਲਿਮ ਦਾ ਸਾਂਝਾ ਹੈ। ਉਸ ਸਾਂਝੀ ਵਾਲਤਾ ਦੇ ਮੁਜਸਮੇ ਦੇ ਇਹ ਮਹਾਂਵਾਕ ਨੇ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ, ਮਾਨਖ ਕੀ ਜਾਤ ਸਭੇ ਏਕ ਹੈ ਪਹਿਚਾਨ ਬਹੁ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
बचपन विच गंगा दे तट ते बच्चियां नाल जद खेडन जांदे सन तां इक अदुत्ती घटना घटी। एक दिन आपने अपने हत्थां विच जो सोने दे बड़े कीमती कड़े पाए हुए सन किधरे एक गुआच गया। माता जी ने मामा कृपाल चंद जी ने बार बार पुछया, लाल जी कड़ा किथे है? वो हीरे ते मोतियां नाल जड़त जो कंगन तुसी पहने होया सी सोने दा किथे है? दूसरा उतार के ते गंगा दे सुट के आख्या, उत्थे उत्थे सुटे है। कोई पकड़ नहीं कंचन नाल, कोई पकड़ नहीं साजो समान नाल। बचपन विच आप दियां वैरागी ते त्यागी बिरतियां इंज उजागर होईयां। दुखत होके राजा अशोक ने जिस गंगा विच पटना दे तट ते तलवार सुटी सी, उसे ही तट तो गुरु गोबिंद सिंह जी महाराज ने तलवार चुकी। साडा ए देश 2000 साल तक गुलामी दी लपेट विच रहा है। इत्थे अफगानी आए, ईरानी आए, डच आए, पुर्तगेज आए, मंगोल आए, अरबियन आए, फिर फ्रेंच आए, अंग्रेज आए, सब ने इस देश नू गुलाम बना के रखे। कारण कि मनुख किसे हद तक इतना बुजदिल हो गया सी, अहिंसा परमो धर्म है इस विचारधारा ने इतना कायर बना दिता कि सदियां दी गुलामी दी लपेट विच ए देश जकड़े आ गया। साहिब गुरु गोबिंद सिंह जी महाराज कहन लगे, अहिंसा भी सूरबीर नू ही शोभा देंदी है, कायर नू नहीं, बुजदिल नू नहीं। अहिंसा धर्म दा एक निक्का जिहा अंग जरूर है, संपूर्ण धर्म नहीं है, मुकम्मल धर्म नहीं है। इस वास्ते साडे देश दे पुराने योधे अवतारी पुरुष भी शस्त्रधारी सन, जैसे श्री राम धनुषबाण धारण करते ने, श्री कृष्ण सुदर्शन चक्र धारण करते ने, अर्जुन दे हाथ विच धनुषबाण है, परशुराम दे कोल बरछा है, शिवजी दे पास त्रिशूल है और गधा है, हनुमान कोल गरज के, इस तरह के जितने अवतारी पुरुष ने कोई ना कोई शस्त्र अपने कोल रखते ने। और इस गल का प्रतीक है कि हिफाजत बाहरों भी करनी है, हिफाजत अंदरों भी करनी है। अंदर दे वैरी कोई होर ने, बाहर दे वैरी कोई होर ने, ते संघर्ष दोहां नाल करना पएगा। अपनी आत्मा नू भी बचाना है, अपने शरीर नू भी बचाना है, अपने मन नू भी बचाना है, पर अपनी धन संपदा नू भी बचाना है, अपने देश नू भी बचाना है, अपने देश की संस्कृति नू भी बचाना है। देश प्यार दी लहर गुरु गोबिंद सिंह जी महाराज ने इस ढंग नाल भारतवासियां दे अंदर फूकी और आख्या, देश की आजादी लई और देश की संस्कृति नू कायम रखण लई योधे चाहिए ने, महाबली चाहिए ने, जो सिर नू हथेली ते रखण। हकीकत है, सच्चाई है, आनंदपुर साहब दे विसाखी वाले दिन आपने सिरां दी मंग की थी। जो सिर भेट करना नहीं जानता वो अपने सिर की हिफाजत भी नहीं कर सकेगा। जो सिर भेट करना जानते ने वो संस्कृति का सिर, देश का सिर, देश के धर्म का सिर उच्चा रखते ने। पर जो सिर निछावर करना नहीं जानते वो देश का सिर नीवा करा छड़दे ने। देश की संस्कृति नू मलिया मेट करन दे ही अगाह होंदे ने। तो गुरु गोबिंद सिंह जी महाराज महाबली इस तरह के सूरमे सन। अज तक दुनिया भर के आलम कहंदे आए ने कि लड़ाई का कारण जर जमीन ते जोर है, पर गुरु गोबिंद सिंह जी महाराज की जीवनी का वरका पड़ी है ता आप दियां जंगां दा कारण ना जर है, ना जमीन है, ना जोरू है,
اور دنیا دا واحد اے پہلا مہاپرش ہے جس نے دنیا دے عالماں دی اس گل نو جھٹلا کے رکھ دیتا ہے کہ صرف زر دی خاطر ہی جنگ نہیں آندے، صرف زوری دی خاطر ہی جنگ نہیں آندے، اور صرف زمین دی خاطر ہی لڑائی نہیں آندی، بلکہ مظلوماں دی رکھیا رہی، دیناں دی رکھیا رہی، دیش دی رکھیا رہی، سنسکرتی دی رکھیا رہی، تلوار چکنی پیندی ہے۔ ویر ویرودھی ہردے نال لڑنا ہور گل ہے، نرویر جذبے نال لڑنا ہور گل ہے۔ گرو گوبند سنگھ جی مہاراج نے بھاویں ہاتھ دے تلوار چک لئی ہے، پر اندر ہردہ نرویر ہے، اور نرویر ہون دا ایک بہت وڈا ثبوت میدان جنگ سنگھ سور میں جنہاں نو مار مار کے گرا دیندے نے، پائی کنیا انہاں نو ہی جل پلا کے کھڑا کردا ہے، پکڑ کے مشکاں بن کے بھائی کنیے دیاں گرو گوبند سنگھ جی مہاراج دے حضور پیش کیتے گئے۔ آکھیا گیا مہاراج اے ساڈے وچ غدار ہے، اسی جنہاں ویریاں نو مار کے گراندے ہاں اے انہاں نو ہی پانی پلا کے پھر سرجیت کر دیندا ہے۔ گرو گوبند سنگھ جی مہاراج نے بھائی کنیے تو پچھیا، کیوں بھائی کنیا یہ تیرے تے کی الزام لاندے نے، تو ویریاں نو پانی پلانا ہے؟ مہاراج میں تے کسے ویری نو پانی نہیں پلایا، میں تے آپ نو جل چھکانا، میں تے جس منہ نو دیکھنا آپ دا ہی مکھڑا پرتیت ہوندا ہے۔ گلوکڑی چ لے لیا گرو گوبند سنگھ جی مہاراج نے اپنے کولو مرم ڈبے بھی دتی، آخیا لہ زخماں تے مرم پٹی بھی کر لیا کر۔ اس طرح دا کوئی نرویر منکھ ہی جگت دے اس طرح دے ویریاں نال پیش آ سکدا ہے۔ نرویر ہردہ صاحب شری گرو گوبند سنگھ جی مہاراج دا اس طرح ہے جویں ایک ڈاکٹر مریض دا آپریشن کرن لگیا نشتر چلاندا ہے، چھرا چلاندا ہے، چاقو چلاندا ہے، لیکن ویر بھاو کر کے نہیں، وہ چھرا وہ نشتر دے چوں مریض دی زندگی لب رہے ہے، وہ دی حیات لب رہے ہے۔ تو چھرا ڈاکٹر دے ہتھ دے چ ہے، چھرا قاتل دے ہتھ دے چ بھی ہے، قاتل چھرے دے چ دوسرے دی موت لب رہے ہے، اور ڈاکٹر چھرے دے دوسرے دی زندگی لب رہے ہے۔ چھرا چلایا ڈاکٹر نے، مریض مر گیا نہیں بچیا، تو قتل دا مقدمہ نہیں درج ہوئے گا، کیونکہ اس دا ارادہ ہی نہیں سی۔ قاتل نے کسے نو چھرا ماریا ہے لیکن اگلا نہیں مریا، تاں وی ارادہ قتل دا مقدمہ اس تے چلے گا، کیونکہ اس دا ارادہ سی مارن دا۔ تو گرو گوبند سنگھ جی مہاراج دا جو ارادہ ہے او تے ایک جراح دا ارادہ ہے، ڈاکٹر دا ارادہ ہے، فالتو مواد نو کڈ دئیے، جیسے بان دے بہت مواد بھر جائے یا پیر دے، تو ڈاکٹر کہندا ہے سمچے جسم نو بچان دی خاطر اے پیر کٹنا پے گا، اے بان کٹنی پینی، کئی دفعہ سمچے دیش تے دیش دی سنسکرتی نو بچان دی خاطر کچھ ایک نو ایک پاسے کرنا پیندا ہے، تاں دیش بچدا ہے، تاں دیش دی سنسکرتی بچدی ہے۔ ایک کالم دا کہنا ہے کہ گرو گوبند سنگھ جی مہاراج دے انیکاں روپ نے، جد میں دیکھدا او میدان جنگ وچ لڑ رہے نے تو ایک سپاہی پرتیت ہوندے نے، یودھا پرتیت ہوندے نے، پر جد پاؤنٹا صاحب وچ ہتھ وچ قلم لے کے کچھ لکھ رہے نے تے قلم دے چوں نغمے نکل رہے نے، کوتا نکل رہی ہے، تاں آپ ایک کوی پرتیت ہوندے نے، شاعر پرتیت ہوندے نے۔ جد انہاں نوں سونے دے سنگھاسن تے بیٹھا دیکھی دے، چور ہو رہی ہے، نظرانے بھیٹ ہو رہے نے، لوکی سجدے دے چنے، تاں انج پرتیت ہو جائے جیسے ایک شہنشاہ سنگھاسن تے بیٹھا ہے۔ پر جد پنجائی پیاریاں دے اگوں ہاتھ جوڑ کے گرو گوبند سنگھ جی مہاراج کھڑے نے تے امرت دی دات منگ دے نے، ادھوں بکھاری پرتیت ہوندے نے۔ آج تک جننے درویش ہوئے نے وہ بادشاہ نہیں ہوئے، اور جو بادشاہ ہوئے نے وہ درویش نہیں ہوئے۔ جد کسے بادشاہ نو
درویش بنن دا شوق جاگیا ہے انہیں بادشاہت نو لت ماری ہے بھرتری نے راجہ گوپی چند نے تے اس پدر دے ہور مہا پرشاں نے راج سنگھاسن نو لت مار کے سنت پنا قبول کیتا یوگی بنے سدھ بنے سنت بنے درویش بنے تے جد کدی کسے درویش دے اندر سنت دے اندر راجہ بنن دا شوق پیدا ہویا تا انہیں سنتگیری چھڑ دیتے انہیں درویشی چھڑ دیتے دنیا وچ ایک واحد مکمل انسان آیا پورن پرخ آیا جنہیں درویشی دی خاطر بادشاہت نہیں چھڑی اور جنہیں بادشاہت دی خاطر درویشی نہیں چھڑی تدی تے بھائی صاحب بھائی نند لال نو کہنا پیا حق حق اندیش گرو گوبند سنگھ بادشاہ درویش گرو گوبند سنگھ گرو گوبند سنگھ جی مہاراج بادشاہ بھی نے درویش بھی نے آپ دیاں انیکاں مہان رچناواں نے دسم گرنتھ دی رچنا آپ نے پونٹا صاحب وچ کیتی جہدے وچ جاپ صاحب اکال استت بچتر ناٹک چنڈی دیوار بھگوتی دیوار گیان پربودھ کرشنا اوتار راما اوتار ورس کے چوبی اوتاراں دی کتھا اے مہان رچنا گرو گوبند سنگھ جی مہاراج نے جنہاں نے جگت دی جھولی وچ پائی ہے صاحب گرو گوبند سنگھ جی مہاراج ایک ادوتی شاعر نے قلم دے دھنی نے مہان لکھاری نے اور اس وچ آپ نے صاف اے بھی کر دیتا ہے کہ بہت کچھ میں انواد کیتا ہے دسم کتھا بھاگوت کی بھاکھا کری بنائے اور باسنا نہ پرب دھرم جدھ کے جائے میں پراتن دھرم گرنتھاں دی پاشا کیتی ہے ٹیکا کیتا ہے ترجمہ کیتا ہے کیوں ترجمہ کیتا ہے تاکہ جگت نو پتا چل جائے دیش دا پرانا دھارمک اتہاس کی ہے دیش دا پرانا دھارمک ڈھانچا کی ہے تے اسی جگت نو کی دے رہے ہیں اسی جگت دی جھولی دے وچ کی پا رہے ہیں صاحب شری گرو گوبند سنگھ جی مہاراج دے بارے بھائی صاحب بھائی سنتوک سنگھ جی دے اے خیال نے کہ اس طرح دی مہان مورتی اگر عالم وجود دے چنا دی تے اج دیش دے وچ کی ہونا سی چھائے جاتی ایکتا انیکتا بلائے جاتی ہووت کچیلتا کتیبن قرآن کی پاپ ہی پرپک جاتے دھرم دھسک جاتے برن گرک جاتے سہت بیدان کی دیوی دیو دیہورے سنتوک سنگھ دور ہوتے ریت مٹ جاتی کتھا بیدن پران کی سری گرو گوبند سنگھ پاون پرم سور مورت نہ ہوتی جو پہ کرنا ندھان کی ایسی بخشش بھری مورتی جے نہ ہوندی تے دیش دی اے حالت اج نہیں ہونی سی بھاو اے جو سنسکرتی بچی ہوئی ہے دیش دی اے گرو گوبند سنگھ جی مہاراج دا صدقہ انہاں دی رحمت دا صدقہ انہاں دی بخشش دا صدقہ آپ دا آگمن بھائی صاحب بھائی نند لال دے لفظاں وچ بہار دا آگمن ہے موسم بہار دا آگمن باہوش باش کہ ہنگام نو بہار آمد ساڈے دیش دیاں چھے رتواں دے چوں بہار دی رت رتواں دا راجہ ہے سرمور مہان ہے کیوں موسم بہار دے گرمی اتنی جتنی سہن ہو سکے تے ٹھنڈ بھی اتنی ہے جتنی کہ برداشت ہو سکے پھل کھڑ دے نے موسم بہار دے بہتی گرمی ہوئے تے گرمی نال پھل جھلس جاندے نے پر جے بہتی ٹھنڈ ہوئے ککر پہ رہے ہوئے پالا پہ رہے ہوئے تا پھل مرجا جاندے نے نہیں پیدا ہوندے تو گل سپشٹ ہے کہ برف پہ رہی ہے پھل نہیں پیدا ہونگے لو چل رہی ہے پھل جھلس جانگے پھلاں نو کھیڑے لئی پھلاں دی اتپتی لئی موسم بہار چاہیے ہے جو بہت گرم ہے وہ ظالم ہو جائے گا جو بہت ٹھنڈا ہے وہ بزدل ہو جائے گا دیش دے جو سنگرش سی وہ اس طرح دا سی
کہ ایک پاسے ایک ظالم سی بہت گرم سی بہت گرم سی، دوسرے پاسے ایک بزدل سی بہت ٹھنڈا سی بہت ٹھنڈا سی۔ گرو گوبند سنگھ جی مہاراج نے جس خالصے نو جنم دیتا آخیا تسی بہار دی طرح ہونا، نہ اتنا گرم کہ جنے کھنے دی پگ لاؤ، نہ اتنے ٹھنڈے کہ جنا کھنا تھوڑی پگ لا چھٹے۔ موسم بہار بہوش باش کہ ہنگاؤں میں نو بہار آمد، بہار آمد یار آمد قرار آمد۔ بھائی صاحب بھائی نند لال کہندے نے گرو گوبند سنگھ جی مہاراج دی آمد موسم بہار دی آمد ہے۔ آپ نے دیش واسیاں نوی سیدھ دیتی اور آکھیا جد مجبور ہو جاؤ لاچار ہو جاؤ تا شستر چکنا بھی دھرم ہے، چونکارز ہما ہیلتے درگلست حلالست بردم بشمشیر دست۔ جد وقت دے ستا دھاریاں نے آپ نو اے آکھیا ہے کہ آپ سنت ہو گرو ہو فقیر ہو، فقیر دا شستر دھاری ہونا ٹھیک نہیں، تا آپ نے فرمان کیتا بلاچارگی درمیان آم دم بتدبیرو تیرو طوفنگ آم دم۔ میں لاچار ہو کے شستر چکے ہے بندوق چکی ہے مجبور ہویا، اے ستا دھاریو تھڑے تے گیان دا وچار دا شانتی دا کھما دا اثر نہیں پیا، میں نو مجبورن شستر چکنا پیا۔ تو اے ما واق گرو گوبند سنگھ جی مہاراج دے امر واق نے چونکارز ہما ہلتے در گجست حلالست بردم بشمشیر دست۔ ساڑے دیش دے ایک پرسدھ کوی دا کہنا ہے اے ماں جے توں بچے نو جنم دینا ہے او سورما ہوئے، جے سورما نہیں تا بھگت ہوئے، جے بھگت نہیں تا کم سے کم دانی تا ضرور ہوئے۔ جننی جنے تا بھگت جن کہ داتا کہ سور، نہیں تا جننی بانج رہے کاہے گواوے نور۔ آد کال تو یہ وچار دھارا بنی ہوئی ہے بے جنہاں نے جگت نو تعمیر کیتا ہے، جگت نو کچھ دیتا ہے، دانیاں نے کچھ دیتا ہے، سورمیاں نے کچھ دیتا ہے، بھگتاں نے کچھ دیتا ہے۔ اس واسطے آکھیا گیا اے ماں اگر تو بھگت نہیں پیدا کر سکتی، داتا نہیں پیدا کر سکتی، سورما نہیں پیدا کر سکتی، تو پھر تیرا بانج رہنا ہی بہتر ہے۔ واہ صاحب شری گرو گوبند سنگھ جی مہاراج ایسا پورن پرکھ جو داتا بھی ہے بھگت بھی ہے سورما بھی ہے۔ سورما ایسا کہ لکھاں دی فوج دا گھیرا پیا ہوئے حوصلہ پست نہیں ہوندا، حوصلے نال آپ لڑ دے نے۔ انے مہان مہابلی اور آپ نے ایسا کہہ دیتا سوا لاکھ سے ایک لڑاؤں تب ہے گوبند سنگھ نام کہاؤں۔ تو سوا لاکھ نال لڑن لئی دراصل جگرا چاہیدا ہے، ہمت چاہیدی ہے، حوصلہ چاہیدا ہے۔ آپ بھگت اتنے مہان نے کہ میدان جنگ وچ وی جے امرت ویلا ہو گیا ہے تو سمادھی لا کے بیٹھ گئے نے، آسا دیوار نو سن رہے نے، مگن ہو کے پربھو دے گیت گا رہے نے۔ اس طرح دے آپ بھگت نے دانی دانیاں دچ تے آپ نو کہا جاندا ہے سربنس دانی، جو کچھ بھی ہے دان کر دیتا اس دیش نو، جو کچھ بھی سی دان کر دیتا جگت دے مظلوماں نو، جگت دے یتیماں نو، جگت دے دکھیاں نو دھن دان کر دیتا، ان دان کر دیتا، بھوشن دان کر دیتے، محل ماڑیاں دان کر دیتیاں، اپنے سنگھ دان کر دیتے، اپنے پتر دان کر دیتے، اپنا پروار دان کر دیتا اور اپنا آپ بھی نچھاور کر دیتا۔ سربنس دانی ان دے دانی تے دھن دے دانی دنیا دے بہت سارے ملن گے، پر سربنس دانی تا کیول گرو گوبند سنگھ جی مہاراج نے جنہاں نے اس دیش دے تاں سب کچھ نچھاور کر دیتا، سب کچھ قربان کر دیتا۔ لالا دولت رائے کہندے نے کہ جد میں رامائن دی جنگ دا ادھین کردا تے اتھے کارن نے دو استریاں سیتا تے سروپ نکھا، سروپ نکھا دی نکھ لکشمن نے کٹ دتی،
ਬਦਲੇ ਦੀ ਭਾਵਨਾ ਵਿਚ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ। ਬਹੁਤ ਵੱਡਾ ਸੰਘਰਸ਼ ਹੋਇਆ। ਧਾਰਮਿਕ ਤੌਰ ਤੇ ਰਾਮ ਤੇ ਰਾਵਣ ਦਾ ਕੋਈ ਭੇਦ ਨਹੀਂ ਹੈ, ਮਤਭੇਦ ਨਹੀਂ ਹੈ। ਚਾਰ ਵੇਦਾਂ ਦਾ ਪਾਠੀ ਰਾਵਣ ਹੈ, ਸਿਆਣਾ ਹੈ। ਚਾਰ ਵੇਦਾਂ ਦੇ ਪਾਠੀ ਸ਼੍ਰੀ ਰਾਮ ਜੀ ਨੇ। ਰਾਮ ਰਾਮੇਸ਼ਵਰਮ ਦੇ ਸ਼ਿਵ ਜੀ ਦੀ ਪੂਜਾ ਕਰਦੇ ਨੇ। ਰਾਵਣ ਵੀ ਸ਼ਿਵ ਜੀ ਦਾ ਹੀ ਉਪਾਸਕ ਹੈ, ਸ਼ਿਵ ਜੀ ਦੀ ਹੀ ਉਪਾਸਨਾ ਕਰਦਾ ਹੈ। ਤੋ ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ। ਦੂਸਰੀ ਅਜ਼ੀਮ ਜੰਗ ਹੋਈ ਮਹਾਭਾਰਤ ਦੀ। ਲਾਲਾ ਦੌਲਤ ਰਾਏ ਕਹਿੰਦੇ ਨੇ ਉੱਥੇ ਵੀ ਕਾਰਨ ਹੈ, ਇੱਕ ਇਸਤਰੀ, ਔਰ ਉਹ ਇਸਤਰੀ ਹੈ ਦ੍ਰੋਪਦੀ। ਦ੍ਰੋਪਦੀ ਦੀ ਰਚਨਾ ਤੋਂ ਦੁਰਯੋਧਨ ਲਈ ਇਹ ਸ਼ਬਦ ਨਿਕਲੇ, ਇਹ ਅੰਧੇ ਦਾ ਅੰਧਾ ਹੈ। ਧਰਤਰਾਸ਼ਟਰ ਉਹਨਾਂ ਦਾ ਪਿਤਾ ਅੰਧਾ ਸੀ, ਇਹ ਅੰਧੇ ਦਾ ਅੰਧਾ ਹੈ। ਇਹ ਕੌੜੇ ਬਚਨ ਦੁਰਯੋਧਨ ਨੂੰ ਐਸੇ ਚੁਭੇ, ਬਦਲੇ ਦੀ ਭਾਵਨਾ ਪੈਦਾ ਹੋਈ, ਲਿਆਜ਼ਾ ਪਾਂਡੂਆਂ ਨੂੰ ਜੂਏ ਲਈ ਪ੍ਰੇਰਿਆ। ਤੋ ਧਰਮ ਪੁੱਤਰ ਯੁਧਿਸ਼ਠਰ ਅੱਜ ਜੂਆ ਖੇਡਣ ਲੱਗੇ ਨੇ। ਹੈਰਾਨਗੀ, ਉਹ ਜੂਏ ਦੇ ਚ ਧਨ ਹਾਰਦੇ ਨੇ, ਫਿਰ ਬਸਤਰ ਹਾਰਦੇ ਨੇ, ਭੂਸ਼ਣ ਹਾਰਦੇ ਨੇ, ਮਹਿਲ ਹਾਰ ਜਾਂਦੇ ਨੇ, ਫਿਰ ਰਾਜ ਪਾਠ ਹਾਰ ਜਾਂਦੇ ਨੇ, ਤੇ ਇਤਨਾ ਵੱਡਾ ਜੁਆਰੀ, ਫਿਰ ਪਤਨੀ ਹਾਰ ਜਾਂਦਾ ਹੈ, ਫਿਰ ਉਹ ਦ੍ਰੋਪਦੀ ਨੂੰ ਹਾਰ ਜਾਂਦੇ ਨੇ। ਫਿਰ ਇਹ ਅਗਾਂਹ ਚੱਲ ਕੇ ਬਹੁਤ ਵੱਡੇ ਸੰਘਰਸ਼ ਦਾ ਕਾਰਨ ਬਣੇ, ਮਹਾਭਾਰਤ ਦੇ ਯੁੱਧ ਦਾ ਕਾਰਨ ਬਣੇ। ਲਾਲਾ ਦੌਲਤ ਰਾਏ ਕਹਿੰਦੇ ਨੇ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚ ਮਹਾਬਲੀ, ਜੋ ਆਪ ਦੀ ਲਿਖਤ ਇੱਕ ਬੜੀ ਸੁੰਦਰ ਕਿਤਾਬ ਹੈ, ਉਹਦੇ ਚ ਆਪ ਕਹਿੰਦੇ ਨੇ ਕਿ ਇਹ ਜਿਹੜੀਆਂ ਦੋ ਅਜ਼ੀਮ ਮਹਾਨ ਜੰਗਾਂ ਪੁਰਾਣੇ ਸਮੇਂ ਚ ਸਾਡੇ ਦੇਸ਼ ਦੇ ਚ ਹੋਈਆਂ, ਕਾਰਨ ਇਸਤਰੀ ਹੈ, ਤੇ ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ ਹੈ, ਤੇ ਦੋਵੇਂ ਪਾਸੇ ਰਾਜੇ ਨੇ, ਇੱਕ ਪਾਸੇ ਸੈਨਾ ਦੇ ਮੁਖੀ ਨੇ ਦੁਆਰਕਾ ਦੇ ਰਾਜਾ, ਇੱਕ ਪਾਸੇ ਦੁਰਯੋਧਨ ਆਪ ਨੇ, ਇੰਦਰਪ੍ਰਸਥ ਦੇ ਰਾਜਾ ਮੁਖੀ ਸਿਰਮੌਰ। ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ। ਪਾਂਡਵ ਪੜੇ ਨੇ ਦਰੋਣਾਚਾਰਜ ਕੋਲ, ਕੌਰਵ ਵੀ ਪੜੇ ਨੇ ਦਰੋਣਾਚਾਰਜ ਕੋਲ। ਧਰਮ ਇੱਕ ਹੈ, ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ, ਦੋਵੇਂ ਰਾਜੇ ਨੇ। ਤੋ ਜੰਗ ਦਾ ਕਾਰਨ ਹੈ ਇੱਕ ਇਸਤਰੀ, ਔਰ ਉਹ ਇਸਤਰੀ ਹੈ ਦ੍ਰੋਪਦੀ। ਲਾਲਾ ਦੌਲਤ ਰਾਏ ਕਹਿੰਦੇ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਲੜਾਈਆਂ ਦਾ ਅਧਿਐਨ ਕਰਦਾ, ਉਸ ਨਾਲ ਜੰਗ ਹੈ ਜਿਸ ਨਾਲ ਧਾਰਮਿਕ ਤੌਰ ਤੇ ਵੀ ਆਪ ਦਾ ਮਤਭੇਦ ਹੈ, ਉਸ ਨਾਲ ਆਪ ਦਾ ਸੰਘਰਸ਼ ਹੈ ਕਿ ਇੱਕ ਪਾਸੇ ਇੱਕ ਦੇਸ਼ ਦਾ ਰਾਜਾ ਹੈ, ਸੁਲਤਾਨ ਹੈ, ਔਰ ਦੂਜੇ ਪਾਸੇ ਇੱਕ ਫਕੀਰ ਹੈ ਜਿਹਦੇ ਖਜ਼ਾਨਿਆਂ ਦੇ ਵਿੱਚ ਕੁਛ ਵੀ ਨਹੀਂ ਹੈ। ਫਿਰ ਇਹ ਬਹੁਤ ਵੱਡੀ ਜੰਗ ਵੀ ਜੋ ਅਨੇਕਾਂ ਲੜੀਆਂ ਗਈਆਂ, ਜ਼ਰ ਜ਼ਮੀਨ ਜ਼ੋਰੂ ਦੀ ਖਾਤਰ ਨਹੀਂ ਹੈ, ਦੇਸ਼ ਦੀ ਰੱਖਿਆ ਦੀ ਖਾਤਰ, ਦੇਸ਼ ਦੀ ਮਜ਼ਲੂਮਾਂ ਦੀ ਖਾਤਰ, ਦੇਸ਼ ਦੀ ਅਸਮਤ ਦੀ ਖਾਤਰ। ਔਰ ਉਸ ਹਾਲਤ ਦੇ ਵਿੱਚ ਸਤਿਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ ਚ ਟਕੇ ਟਕੇ ਦੇ ਚ ਵਿਕਦੀ ਸੀ। ਰਾਮਾਇਣ ਦੇ ਬੜੇ ਕੀਮਤੀ ਮਧੁਰ ਵਾਕ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ, ਅਨਜ ਬਧੁ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ। ਜਦ ਪੇੜਾਂ ਦੀ ਓਟ ਵਿਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ, ਤੇ ਬਾਲੀ ਨੇ ਕਿਹਾ ਭਗਵਾਨ ਨੇ ਘੋਰ ਪਾਪ ਕੀਤਾ, ਤੋ ਰਾਮ ਕਹਿੰਦੇ ਨਹੀਂ, ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ, ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਨ ਆਪਣੇ ਕੋਲ ਰੱਖ ਲਿਆ ਸੀ। ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ, ਅਨਜ ਬਧੁ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ, ਤਾਹੇ ਕੁਦ੍ਰਿਸ਼ਟ ਬਿਲੋਕੇ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ। ਅਨਜ ਬਧੁ ਛੋਟੇ ਬਿਰਾ ਦੀ ਇਸਤਰੀ, ਭਗਨੀ ਭੈਣ ਸੁਤ ਨਾਰੀ ਨੂੰ, ਤੇ ਚੌਥੀ ਕੰਨਿਆ, ਇਹਨਾਂ ਚਾਰਾਂ ਨੂੰ ਹੀ ਕੰਨਿਆ ਦੇ ਸਮਾਨ ਸਮਝਣਾ ਚਾਹੀਦਾ, ਤੇ ਜਿਹੜਾ ਕੁਦ੍ਰਿਸ਼ਟੀ ਨਾਲ ਵੇਖੇ ਉਸ ਨੂੰ ਮੈਂ ਵੱਧ ਕਰਦੇ ਹਾਂ, ਕੋਈ ਪਾਪ ਨਹੀਂ, ਕੋਈ ਪਾਪ ਨਹੀਂ। ਇਹ ਸ਼੍ਰੀ ਰਾਮ ਦੇ ਬੋਲ। ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ ਚ ਵਿਕਦੀ ਸੀ, ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਉਣ ਲਈ, ਦੇਸ਼ ਦੀ ਗੈਰਤ ਨੂੰ ਬਚਾਉਣ ਲਈ, ਸਰਬੰਸ ਦਾਨ ਕਰਕੇ ਦੇਸ਼ ਦੀ ਗੈਰਤ, ਸੰਸਕ੍ਰਿਤੀ, ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਦੇ ਸ਼੍ਰੀ ਸੱਚਖੰਡ ਵਿੱਚ ਜੋਤੀ ਜੋਤ ਸਮਾ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਨੇ ਰਸਮੀ ਗੱਦੀ ਦਿੱਤੀ, ਤਿਲਕ ਦਿੱਤਾ ਕੇਸਰ ਦਾ,
परिक्रमा की थी, नारियल अगों रख के मत्था टेक के कह दिता, ए खालसो आइंदा तो शरीरक रूप दे गुरु होवेगा पंथ, अध्यात्मक रूप दे गुरु होवेगा ग्रंथ। तो गुरु ग्रंथ ते गुरु पंथ दी प्रथा

بڑے بڑے لاکر، بڑے بڑے تالے، بڑی بڑی سیکورٹی، بڑی بڑی حفاظت. کبیر کہندے نے رب تے ایک ایسا خزانہ ہے جتنا لٹنا ہے انہیں لٹ لو، رب تے لٹا کے ہی راضی ہے. رام نام کی لوٹ ہے، لوٹ سکے تو لوٹ. دھن نو کوئی لوٹے تو قانون ہے، سماج ہے، طرح طرح دے خطرے نے، تے لٹن والے نو لٹیرا کہندے، لٹیرا کہندے. رام نام دا جڑا خزانہ ہے کوئی خطرہ نہیں، کسی پرکار دا خطرہ نہیں. کوئی اس خزانے نو لٹ لے اسے نو سنت کہندے. اتھے رام نو لٹن والے نو، رام دے خزانے نو لٹن والے نو لٹیرا نہیں کہندے، سنت کہندے نے، بھگت کہندے. دھن دے لٹیریاں نو لٹیرا کہندے، سمپدا دے لٹیریاں نو ڈاکو کہندے نے، ڈکیت کہندے نے. رام دے لٹیریاں نو سنت کہندے نے، بھگت کہندے نے، گرمک کہندے نے، برہم گیانی کہندے. دھن تے جنا جنا کول ہوندا ہے چھپا کے رکھ دین، کسے نو کچھ نہیں پتا چلدا، کچھ نہیں پتا چلدا. ایک رام دھن ایسا ہے، رام آپ ہی آوازاں ماردا ہے مینوں لٹ لو لوٹ لو لوٹ لو. رام نام کی لوٹ ہے، لوٹ سکے تو لوٹ. پھر پاچھے پچھتاؤ گے جب پران جائیں گے چھوٹ. جتنا ہے لوٹنا ہے لوٹ لو. منک دی مانسک فطرت ہے، سواؤ ہے. جڑی چیز اس نو مفت دے چ مل جائے، بنا محنت دے مل جائے، دی قدر نہیں کرتا، قدر نہیں کرتا. ہر چے زود برایت دیر نہ پائے. شیخ سعدی صاحب کہندے نے بنا محنت تو جو مل جائے، بنا پرشارت تو جو مل جائے، منک اس دی قدر نہیں کرتا. تے جی کدھرے پراپت ہو جائے تو پھر رکھدا بھی نہیں، ایویں ہی ملی ہے، ایویں ہی گوا چھے. اے بھی میں عرض کرتا ہوں. سورج ہے، پھر اس دی کرن ہے، پھر کرن دا پرکاش ہے، پھر جتھے پرکاش ہو رہے ہے وہ ہے. پرماتما ہے، پھر اس دی کرن ہے جیو آتما. کہو کبیر اے رام کی انس. اسی کرن تو جو پرکاش ہو رہا ہے وہ من ہے. او من دیاں ساریاں کریاواں جتھے پرگٹ ہو رہی ہیں نے، گھٹت ہو رہی ہیں نے، اینو تن کہندے، اینو تن کہندے. تو میں پھر دوہراواں، پرماتما جیو آتما من تے تن. جتھے پرماتما سورج روپ دے چ پرم پرکاش ہے، اتھے جیو آتما اس پرم پرکاش دی انس ہے. کہو کبیر اے رام کی انس. سورج نرلیپ ہے، کرن بھی نرلیپ ہے. نہ سورج میلا ہوندا ہے، نہ کرن میلی ہوندی ہے، دوویں نرلیپ ہیں، دوویں نرلیپ ہیں. پرماتما تو یہ جو جیو آتما ہے، اس تو جو پرکاشت ہویا ہے اسے نو من کہندے، اسے نو من کہندے. یہ پرکاش جتھے گھٹت ہوندا ہے، جتھے پرگٹ ہوندا ہے، جس نو چلائے مان کردا ہے، درشمان کردا ہے، اسے نو تن کہندے.
तो मैं अर्ज करा मूल रूप दे सूरज, फिर किरण है, फिर प्रकाश है, फिर जिथे प्रकाश हो रहा है वो है। उम्मीद गल पकड़ दे चाहिए, परमात्मा है, जीव आत्मा है, मन है, ए तन है। मन नू फिर इंज भी कह, मन तू जोत स्वरूप है, अपना मूल पछा। हुण जिहड़ी मूल गल मैं तुहाडे सामने रखनी है वो ए पंक्तियां मैं ए दो चुनिया ने धन गुरु ग्रंथ साहिब जी महाराज दे चों। सूरज किरण मिले जल का जल हुआ राम, ज्योति ज्योत रली संपूर्ण थी आराम। किरण सूरज दे चलीन हो जाए तो सूरज है, सूरज तो अलग दिखाई देवे तो किरण है। जीव आत्मा परमात्मा दे चलीन हो जाए तो परमात्मा है, परमात्मा। और जिन्ने चिर तक नियारी दिखाई दे रही उन्ने चिर तक जीव आत्मा, जीव आत्मा है। प्रकाश है ए सूरज दी किरण है, परमात्मा दी अंश। मैं फिर दोहरावा, कहो कबीर ए राम की अंश। प्रकृति एक दिन तन नो मन नो इदे जेर असर, तन आउंदा पहले प्रकृति दे और प्रकृति तन नू मिटा देंदी। रोज रोज असी मिट रहे हैं, रोज रोज असी घट रहे हैं। जे रोज रोज असी जी रहे हैं ते रोज रोज असी मर रहे हैं। तुसी आखोगे एक ही कहंदे रोज रोज जी रहे हैं, जी रहे हैं, पर रोज रोज मर रहे हैं क्योंकि घट रहे हैं। घटना मिटना ही है और की है। एक मनुख ने चलो 100 साल जीवना है, अज दा एक दिन लंघ गया घट गया, एक दिन घट गया। छिन छिन औद बेहात है, फूटे घट ज्यों पानी। शरीर दोवां दिशावां दे जा रहा है, रोज रोज वध रहा है, रोज रोज घट रहा है। वधना घटना कट्ठा ही चल रहा है, कट्ठा ही चल रहा है। दिस रहा है तन वड्डा हो रहा है, हकीकत विच उम्र घट रही है, घट रही है, घट रहा है। चूंकि घट रहा है तो एक दिन प्रकृति इस नूं मिटा दे। ये जड़ा मन है ना, ये नहीं मिटता। जीव आत्मा ते परमात्मा दी अंश मिटन दा मतलब ही नहीं। मन दे अंदर जड़े विचार चलदे ने तो विचारां नूं कौन देखदा है? जीव आत्मा। बंदा कह देंदा ना मेरे विचार ने, ते जे विचार नूं मन मन लईए ते मन नूं कौन देख रहा है जो कह रहा है मेरे विचार। रात नूं जद तन सौ जांदा ते मन भी गूढ़ी निंदरा दे सौ जांदा, जिहनूं सुखोपति कहिंदे ने, सुषुप्ति कहिंदे ने, ते सवेरे उठ के बंदा कहिंदा बड़ी गूढ़ी नींद आई, बड़ी गहरी नींद आई। तो तन ते सुन हो गया सी, मन भी सुन हो गया सी। ये बोध किसनूं हो रहा है? बड़ी गूढ़ी नींद आई। ये जीव आत्मा नूं बोध। मन ते विश्राम दे चला गए, मन ते सौ गए,
ਤਾਰਕਿਕ ਇੱਕ ਇਸ ਤਰ੍ਹਾਂ ਦੀ ਤਰਕ ਖੜੀ ਕਰਦੇ ਨੇ, ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਇਹ ਸੂਰਜ ਦੀ ਕਿਰਨ ਹੈ, ਫਿਰ ਅੰਦਰ ਇਤਨਾ ਅੰਧੇਰਾ ਕਿਉਂ ਹੈ, ਕਿਉਂ ਅੰਧੇਰਾ? ਇਹ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਪਰਮ ਆਨੰਦ ਹੈ, ਇਹ ਉਸਦੀ ਅੰਸ਼ ਹੈ, ਪਰ ਅੰਦਰ ਇਤਨਾ ਦੁੱਖ ਕਿਉਂ? ਮੈਂ ਇਹ ਮੂਲ ਸਿਧਾਂਤਿਕ ਨੁਕਤੇ ਤੁਹਾਡੇ ਸਾਹਮਣੇ ਰੱਖ ਰਿਹਾ, ਸਾਰੀ ਜ਼ਿੰਦਗੀ ਮੈਂ ਕਰਮ ਕਾਂਡ ਚ ਨਾ ਲੰਘ ਜਾ। ਪਰਮਾਤਮਾ ਮਹਾਰਸ ਹੈ, ਆਤਮਾ ਉਸਦੀ ਅੰਸ਼ ਹੈ, ਮਹਾਰਸ ਹੈ, ਪਰ ਜੀਵਨ ਦੇ ਜਿਤਨੀ ਬੇਰਸੀ ਕਿੱਥੋਂ ਆ ਗਈ? ਇਹ ਬੇਰਸੀ ਕਿਉਂ ਹੈ? ਪਰਮਾਤਮਾ ਨਿਰਵੈਰ ਹੈ, ਜੀਵ ਆਤਮਾ ਉਸਦੀ ਅੰਸ਼ ਹੈ, ਫਿਰ ਅੰਦਰ ਇਤਨਾ ਵੈਰ ਵਿਰੋਧ ਕਿੱਥੋਂ ਆ ਗਿਆ, ਕਿਉਂ ਆ ਗਿਆ? ਪਰਮਾਤਮਾ ਭੈ ਤੋਂ ਰਹਿਤ ਹੈ, ਜੀਵ ਆਤਮਾ ਉਸਦੀ ਅੰਸ਼ ਹੈ, ਪਰ ਅੰਦਰ ਇਤਨਾ ਭੈ, ਇਤਨਾ ਡਰ, ਇਹ ਕਿੱਥੋਂ ਆ ਗਿਆ, ਇਹ ਕਿਉਂ ਆ ਗਿਆ? ਤੋ ਪਤਾ, ਵਾਮ ਮਾਰਗੀਆਂ ਦੇ ਇੱਕ ਤਬਕੇ ਨੇ ਕਹਿ ਦਿੱਤਾ, ਅਗਰ ਆਤਮਾ ਹੈ ਤਾਂ ਇਹ ਵੀ ਲਿਪਾਇਮਾਨ ਆਉਂਦੀ ਹੈ, ਵਰਨਾ ਕਿਰਨ ਦੇ ਹੁੰਦਿਆਂ ਇਤਨਾ ਅੰਧੇਰਾ ਕਿਉਂ? ਕਿਰਨ ਦੇ ਹੁੰਦਿਆਂ ਇਤਨਾ ਵੈਰ ਵਿਰੋਧ ਕਿਉਂ ਹੈ? ਅਗਰ ਕਿਰਨ ਸੂਰਜ ਦੀ ਹੈ, ਜੀਵ ਆਤਮਾ ਪਰਮਾਤਮਾ ਦੀ ਹੈ, ਜਿਹੜਾ ਪਰਮਾਤਮਾ ਮਹਾਰਸ ਹੈ, ਤੂੰ ਇਤਨੀ ਬੇਰਸੀ ਕਿਉਂ? ਆਪ ਸਾਰੇ ਸੂਝਵਾਨ ਬੈਠੇ, ਤਰਕ ਬਿਲਕੁਲ ਸਹੀ ਹੈ, ਐਵੇਂ ਕੋਰੇ ਜਜ਼ਬੇ ਦੇ ਤਹਿਤ ਅਸੀਂ ਨਹੀਂ ਕਹਿ ਸਕਦੇ, ਤੁਸੀਂ ਮੂੰਹ ਰੱਖੋ, ਮਨਮੁੱਖ ਗੁਰਮੁਖ ਤਾਈ ਤੇ ਇਹ ਆਉਂਦੀ ਹੈ, ਦਲੀਲ ਦਾ ਜਵਾਬ ਦਲੀਲ ਨਾਲ ਦਿਓ, ਵਿਚਾਰ ਦਾ ਜਵਾਬ ਵਿਚਾਰ ਨਾਲ ਦਿਓ, ਤਰਕ ਦਾ ਜਵਾਬ ਤਰਕ ਨਾਲ ਦਿਓ। ਉਹਨਾਂ ਦੀ ਤਰਕ ਹੈ, ਜੀਵ ਆਤਮਾ ਨੂੰ ਨਿਰਲੇਪ ਕਹਿਣਾ ਬਣਦਾ ਨਹੀਂ। ਫਿਰ ਪਤਾ ਹੈ ਉਹ ਕੀ ਕਹਿੰਦੇ ਨੇ, ਕਿ ਜੇ ਜੀਵ ਆਤਮਾ ਵੀ ਲਿਪਾਇਮਾਨ ਹੋ ਸਕਦੀ ਹੈ ਤਾਂ ਫਿਰ ਪਰਮਾਤਮਾ ਨੂੰ ਵੀ ਬੇਦਾਗ ਕਹਿਣਾ ਬਣਦਾ ਨਹੀਂ। ਉਹ ਇੰਜ ਕਹਿੰਦੇ ਨੇ, ਵਾਮ ਮਾਰ ਕੇ ਉਹ ਇਹ ਕਹਿੰਦੇ ਨੇ, ਜਿਹਨਾਂ ਦਾ ਇੱਕ ਤਬਕਾ ਕੋਰਾ ਨਾਸਤਿਕ ਹੋ ਗਿਆ ਸੀ, ਸਾਡਾ ਕੋਈ ਭਰੋਸਾ ਨਹੀਂ। ਭਰੋਸਾ ਹੈ, ਜਿਵੇਂ ਤਨ ਮੈਲਾ ਹੁੰਦਾ ਹੈ, ਮਨ ਮੈਲਾ ਹੁੰਦਾ ਹੈ, ਜੀਵ ਆਤਮਾ ਮੈਲੀ ਆਉਂਦੀ ਹੈ, ਪਰਮਾਤਮਾ ਵੀ ਬੇਦਾਗ ਨਹੀਂ, ਉਹ ਵੀ ਬੇਦਾਗ ਨਹੀਂ। ਦਲੀਲ ਉਹਨਾਂ ਦੀ ਬੜੀ ਪ੍ਰਬਲ ਹੈ, ਬੜੀ ਪ੍ਰਬਲ ਹੈ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਸੂਰਜ ਹੈ, ਉਹਦੀ ਕਿਰਨ ਹੈ, ਉਸ ਤੋਂ ਜੋ ਪ੍ਰਕਾਸ਼ ਹੋ ਰਿਹਾ ਉਹ ਹੈ, ਪ੍ਰਕਾਸ਼ ਜਿੱਥੇ ਪੈ ਰਿਹਾ ਉਹ ਹੈ, ਜਿਸ ਤੋਂ ਪ੍ਰਕਾਸ਼ਿਤ ਹੋ ਰਹੀ ਹੈ ਵਸਤੂਆਂ ਉਹ ਨੇ। ਉਸੇ ਪ੍ਰਕਾਸ਼ ਨਾਲ ਵਸਤੂਆਂ ਹੋ ਰਹੀਆਂ ਨੇ, ਸਾਰੀ ਹਲਚਲ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵਿੱਚ ਸਾਰਾ ਪਲਟਾ, ਤੇ ਸੂਰਜ ਕਰਕੇ, ਉਹਦੀ ਕਿਰਨਾਂ ਕਰਕੇ, ਉਹਦੇ ਪ੍ਰਕਾਸ਼ ਕਰਕੇ, ਉਹਦੇ ਤੇਜ ਕਰਕੇ। ਸੂਰਜ ਪਰਮਾਤਮਾ, ਕਿਰਨ ਜੀਵ ਆਤਮਾ, ਪ੍ਰਕਾਸ਼ ਮਨ, ਜਿੱਥੇ ਪ੍ਰਕਾਸ਼ ਹੋ ਰਿਹਾ, ਜਿੱਥੇ ਪੈ ਰਿਹਾ, ਜਿਸ ਤੋਂ ਵਸਤੂ ਪ੍ਰਕਾਸ਼ਿਤ ਹੋ ਰਹੀ ਹੈ, ਉਹ ਇਹ ਤਨ, ਉਹ ਇਹ ਤਨ। ਤਾਰਕਿਕ ਕਹਿੰਦੇ ਨੇ ਤਨ ਦੀ ਮਹਿਲ ਨੂੰ ਦੇਖ ਕੇ ਗੱਲ ਤੇ ਸਪਸ਼ਟ ਹੋ ਗਈ, ਮਨ ਵੀ ਮਹਿਲ ਹੈ,
और मन मैल है ऐसा भगत लोग मनते ने संत भी मनते। ते जे मन मैल है तो फिर किरण भी मैली है, ते जे किरण मैली है तो सूरज भी बेदाग नहीं है, ग्रहण उसनों भी लगे, क्योंकि जिन्हां जिन्हां ने सूरज नो उदाहरण बनाया उन्हां तार्किक लोगों ने कह दिता फिर ये भी कबूल कर लो सूरज नो ग्रहण लगता है, सूरज नो ग्रहण लगता है। विषय में थोड़े सामने छेड़ना नहीं सी, पता नहीं थे बैठे हैं धन गुरु ग्रंथ साहब ने ख्याल दे दिता। ये सूरज भी बेदाग नहीं है, इनू ग्रहण लगता लगता। निर्लेप है परमात्मा, निर्लेप है जीवात्मा, कपोल कल्पना है। तो फिर मां वाम मार गया उन्हां मंदिरां नूं उन्हां ने जन्म दिता जिथे शराब आम चलती सी, मांस आम चलता सी, देवदासियां दी भरमार हो गई, दुराचार आम चलता सी। कहिंदा जो कुछ मन मनदा है मंगदा है करो, मंदिर विच करो ताकि आखो ऐलानिया प्रगट कर सको जीवन दे मंदिर विच यही कुछ है, यही कुछ है, और कुछ भी नहीं। जो जीवन दे मंदिर विच है असी बार मंदिरां विच पर प्रगट करके दस रहे हैं, यही कुछ है, यही कुछ है। खजुराहे दे मंदिर, कोणारक दे मंदिर, काम दे मंदिर, थोड़े विचों कोई गए वंश है। खजुराहा एक छोटा जिहा कस्बा है मध्य भारत का, झांसी तो कोई 100 मील की दूरी ते होवेगा। खजुराहे दे नेड़े महोबा है, मैनू साल विच एक दफा या कई दफा, 2 साल च एक दफा उत्थे जाना हुंदा है। उत्थे 50-60 घर सिंघां दे रहिंदे ने, गुरमत समागम करदे ने, 2-4 जथियां नूं नाल लेके दस जांदे। तो मैं इत्थों खजुराहा एयरपोर्ट ते उतर जांदा, मैनूं लै जांदे ने उत्थों 20 मील। 3000 आबादी का एक कस्बा है खजुराहा, बड़ी सुंदर एयरपोर्ट है, जबकि वड्डे वड्डे शहरां च भी नहीं है। 5 स्टार होटल ने उत्थे, छोटे छोटे दर्जना ने बेशुमार। 3-4 प्लेन रोज बॉम्बे कलकत्ता दिल्ली तो भरे हो जाते, अप डाउन कर दे, डेली डेली सर्विस। 100-125 बसां, टूरिस्ट बसां रोज पहुंच दिया, सैकड़े टैक्सियां रोज पहुंच दिया ने। की देखण खजुराहे दे मंदिर, खजुराहे दे मंदिर। कोई 300-400 एकड़ विच 18 मंदिर बने हुए ने, काम दे मंदिर, काम दे चित्र, काम दिया मूर्ति, राम दे मंदिर नहीं ने, काम दे मंदिर, पर उन्हां नूं मंदिर आख्या जांदा। वाम मार्गियां कोल तर्क सी, अगर जीवन मंदिर है, हरी मंदिर है, इस मंदिर दे काम तो बिना होर कुछ भी नहीं, कुछ भी नहीं। तो उसी बार काम दे मंदिर बनाए ने, बनाए ने। देवदासियां दी प्रथा इत्थों चली, भैरो काल दा मंदिर उजैन दा सारा दिन प्रसाद पता है किस दा मिलदा है, शराब दा, सारा दिन चढ़दी की उत्थे शराब। जिवें दरबार साहब सीजगंज सारा दिन कड़ा प्रसाद चढ़दा है, उत्थे शराब चढ़दी,
ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ, ਅੱਜ ਦੀ ਕਰ ਰਿਹਾ। ਹੁਣ ਵੀ ਕਾਲੀ ਦਾ ਮੰਦਰ ਕਲਕੱਤੇ ਦਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ ਦਾ, ਮਾਸ ਦਾ ਪ੍ਰਸ਼ਾਦ ਮਿਲਦਾ ਹੈ। ਮਾਸ ਸਵੇਰੇ ਸੰਡੇ ਬੱਕਰੇ ਕੱਟੇ ਜਾਂਦੇ ਨੇ, ਖੂਨ ਦਾ ਤਿਲਕ ਲੱਗਦਾ ਹੈ, ਦਰਵਾਜ਼ੇ ਨੂੰ ਮੰਦਰ ਦਾ ਦਰਵਾਜ਼ਾ ਖੁੱਲਦਾ, ਮੂਰਤੀਆਂ ਨੂੰ ਤਿਲਕ ਲੱਗਦਾ ਹੈ, ਆਏ ਹੋਏ ਸ਼ਰਧਾਲੂਆਂ ਨੂੰ ਵੀ ਖੂਨ ਦਾ ਹੀ ਤਿਲਕ ਲਾਉਂਦੇ। ਇਹ ਅਜੇ ਕੁਛ ਥੋੜੇ ਜਿਹਾ ਅਸਥਾਨ ਮੌਜੂਦ ਨੇ। ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ, ਖਜੁਰਾਹੇ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦੱਬ ਦਿਓ, ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰ ਦੇਣ, ਸਾਡੀ ਅਸੱਭਿਅਤਾ ਨੂੰ ਪ੍ਰਗਟ ਕਰ ਦੇਣ, ਸਾਡੀ ਹੋਂਦ ਠੀਕ ਨਹੀਂ ਪੈ ਪ੍ਰਗਟ ਕਰਦੇ, ਦੱਬ ਦਿਓ। ਇਸ ਵਾਸਤੇ ਕਿਹਾ ਸੀ, ਉੱਥੇ ਜਿੰਨਾ ਟੂਰਿਸਟ ਜਾਂਦਾ 80% ਫੋਰਨਰ ਹੈ, ਯੂਰਪ ਦੇ ਲੋਕ ਨੇ, ਅਮਰੀਕਾ, ਕੈਨੇਡਾ, ਕੁਝ ਏਸ਼ੀਆ ਦੇ ਮੁਲਕਾਂ ਦੇ ਫੋਰਨਰ ਪਹੁੰਚਦੇ ਨੇ, ਬੜੀ ਤਾਦਾਦ ਵਿੱਚ ਪਹੁੰਚਦੇ। ਉਸ ਤਰ੍ਹਾਂ ਦਾ ਮੰਦਰ ਹੀ ਕੋਨਾਰਕ ਦੇ ਚ ਹੈ, ਉੜੀਸਾ ਵਿੱਚ, ਕਾਮ ਦਾ ਮੰਦਰ। ਉਸ ਤਰ੍ਹਾਂ ਦੇ ਕੁਝ ਮੰਦਰ ਤਮਿਲਨਾਡੂ ਦੇ ਚ ਵੀ। ਇਹ ਮਹਾਤਮਾ ਗਾਂਧੀ ਨੇ ਕਿਹਾ ਸੀ, ਦੱਬ ਦੇ, ਸਾਡੀ ਅਸੱਭਿਅਤਾ ਪ੍ਰਗਟ ਕਰਦੇ ਨੇ, ਸਾਡੀ ਅਸ਼ਲੀਲਤਾ ਪ੍ਰਗਟ ਕਰਦੇ ਨੇ। ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਹੈ। ਉਹਨਾਂ ਨੇ ਕਿਹਾ, ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤਾਂ ਇਸ ਮੰਦਰ ਵਿੱਚ ਇਸ ਤੋਂ ਬਿਨਾਂ ਹੋਰ ਕੀ ਹੈ, ਹੋਰ ਕੀ ਹੈ? ਜ਼ਬਾਨ ਰਸ ਮੰਗਦੀ ਹੈ, ਅੱਖਾਂ ਰਸ ਮੰਗਦੀਆਂ ਨੇ, ਕੰਨ ਰਸ ਮੰਗਦੇ ਨੇ, ਨਾਸਕਾ ਰਸ ਮੰਗਦੀ ਹੈ, ਖਲੜੀ ਰਸ ਮੰਗਦੀ ਹੈ, ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ। ਕਿਉਂ ਬਣਾਏ ਨੇ? ਬਣਾਏ ਨੇ ਰਸ ਲੈਣ ਵਾਸਤੇ। ਜੀਵਨ ਮੰਦਰ ਹੈ, ਮੰਦਰ ਵਿੱਚ ਇਹੀ ਕੁਛ ਹੈ, ਇੰਦਰਿਆਂ ਦਾ ਰਸ ਹੈ। ਅਸੀਂ ਇਹੀ ਪ੍ਰੇਰਨਾ ਦਿੰਦੇ ਹਾਂ, ਜੀਵਨ ਦੀ ਮਹਾਨਤਾ ਹੈ, ਇੱਥੇ ਬੜਾ ਪ੍ਰਬਲ ਇੰਦਰਿਆਂ ਦਾ ਰਸ ਹੈ, ਅੱਖਾਂ ਦਾ ਰਸ, ਕੰਨਾਂ ਦਾ ਰਸ, ਨਾਸਕਾਂ ਦਾ ਰਸ, ਰਸਨਾ ਦਾ ਰਸ, ਹਲੜੀ ਦਾ ਰਸ, ਕੋਈ ਰਸ ਮੁੱਕਦੇ ਮਹਾਰਸ। ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ, ਕਿਉਂਕਿ ਸਿੱਖ ਸਮਾਜ ਵਿੱਚ ਇਤਨੀ ਗੱਲ ਖੁੱਲ੍ਹੀ ਹੁੰਦੀ ਨਹੀਂ, ਪਰ ਜੋ ਪ੍ਰਗਟ ਰੂਪ ਦੇ ਸੰਸਾਰ ਵਿੱਚ ਮੌਜੂਦ ਹੈ ਤੇ ਵਾਮ ਮਾਰਗੀਆਂ ਨੇ ਆਖਿਆ, ਉਹਦੀਆਂ ਲਹਿਰਾਂ ਉਸਦਾ ਸੂਖਸ਼ਮ ਅਸਰ ਤੇ ਮੌਜੂਦ ਹੈ। ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ, ਉਹ ਵੀ ਇਹੀ ਤਰਕ ਪੇਸ਼ ਕਰਦੇ। ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਹੈ, ਜੋ ਬਹੁਤ ਸਿਆਣੇ ਨੇ, ਤੀਕਸ਼ਣ ਬੁੱਧੀ ਰੱਖਦੇ ਨੇ, ਇਹੀ ਕੁਛ ਕਹਿੰਦੇ। ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ, ਕਿਸ ਵਾਸਤੇ ਬਣਾਇਆ? ਚਲੋ ਮੰਨ ਲੈਂਦੇ ਹਾਂ ਪਰਮਾਤਮਾ, ਤੇ ਜੀਵਨ ਮੰਦਰ ਹੈ ਔਰ ਰਸ ਹੈ, ਤੋ ਰਸ ਫਿਰ ਅੱਖਾਂ ਦਾ ਹੈ, ਕੰਨਾਂ ਦਾ ਹੈ, ਨਾਸਕਾਂ ਦਾ ਹੈ, ਖਲੜੀ ਦਾ ਹੈ, ਰਸਨਾ ਦਾ ਹੈ, ਹੋਰ ਕੀ ਹੈ? ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ, ਤੋ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਮੰਦਰ, ਭਾਵੇਂ ਕਹੀ ਜਾ ਰਹੇ ਨੇ ਭਗਤ ਰਾਮ ਰਸ ਦਾ ਮੰਦਰ ਹੈ, ਰਾਮ ਦਾ ਮੰਦਰ ਹੈ, ਉਹ ਕਹਿੰਦੇ ਨਹੀਂ, ਕਾਮ ਦਾ ਮੰਦਰ। ਉਹਨਾਂ ਨੇ ਜ਼ਮੀਨ ਦੇ ਉੱਤੇ ਫਿਰ ਕਾਮ ਦੇ ਮੰਦਰ ਬਣਾਏ, ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ, ਕਾਮ ਦੇ ਮੰਦਰ। ਕਿਉਂਕਿ ਮੈਂ ਵਿਹਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ, ਵੱਖ ਵੱਖ ਧਰਮਾਂ ਦੀ ਸਟੱਡੀ ਕਰਦਾ ਰਹਿੰਦਾ, ਮੈਂ ਉਹਨਾਂ ਦੇ ਧਰਮ ਗ੍ਰੰਥ ਪੜ੍ਹਦਾ ਰਹਿੰਦਾ, ਵਾਮ ਮਾਰਗੀਆਂ ਦੀ ਵੀ ਮੈਂ ਸਟੱਡੀ ਕੀਤੀ। ਸਿਰਫ ਸਟੱਡੀ ਨਾ ਕੀਤੀ, ਮੈਂ ਉੱਥੇ ਪਹੁੰਚਿਆ, ਕੋਨਾ ਖਜੁਰਾਹਾ ਮੈਂ ਗਿਆ, ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ,
ਭੁਵਨੇਸ਼ਵਰ ਵਿੱਚ ਕਟਕ ਦੀ ਸਾਡਾ ਪ੍ਰਾਮ ਸੀ ਅਤੇ ਮੈਂ ਹੁਣ ਕੁਨਾਰਕ ਨੇੜੇ ਹੈ ਹੋ ਕੇ ਆਉਂਦੇ ਕਾਮ ਦੇ ਮੰਦਰ ਇੰਦਰੀਆਂ ਦੇ ਰਸ ਦੇ ਮੰਦਰ ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ ਮਾਸ ਦਾ ਅੱਜ ਵੀ ਬੇਸ਼ਤਰ ਮੰਦਰਾਂ ਵਿੱਚ ਦੇਵਦਾਸੀਆਂ ਮੌਜੂਦ ਨੇ ਜਿਹਨੂੰ ਅਸੀਂ ਗਨਕਾ ਕਹਿ ਸਕਦੇ ਹਾਂ ਵੈਸ਼ਿਆ ਕਹਿ ਸਕਦੇ ਐਨ ਟੀ ਰਾਮਾ ਰਾਓ ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿਨਿਸਟਰ ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਵਿੱਚ ਖਤਮ ਕੀਤਾ ਸੀ ਲੇਕਿਨ ਮਹਾਰਾਸ਼ਟਰ ਵਿੱਚ ਮੌਜੂਦ ਹੈ ਤਮਿਲ ਵਿੱਚ ਮੌਜੂਦ ਹੈ ਕਰਨਾਟਕ ਵਿੱਚ ਮੌਜੂਦ ਹੈ ਥੋੜ੍ਹੀ ਜਿਹੀਆਂ ਮੱਧ ਭਾਰਤ ਵਿੱਚ ਵੀ ਮੌਜੂਦ ਹੈ ਇਹ ਤੇ ਮੌਜੂਦ ਹੈ ਹੁਣ ਮੈਂ ਅਰਜ਼ ਕਰਾਂ ਸੂਰਜ ਹੈ ਉਹਦੀ ਕਿਰਨ ਹੈ ਕਿਰਨ ਦੀ ਰੋਸ਼ਨੀ ਹੈ ਪ੍ਰਕਾਸ਼ ਹੈ ਪ੍ਰਕਾਸ਼ ਜਿੱਥੇ ਪੈ ਰਿਹਾ ਜਿਸ ਨੂੰ ਪ੍ਰਗਟ ਕਰ ਰਿਹਾ ਉਹ ਪ੍ਰਕਾਸ਼ ਫਿਰ ਉਹ ਹੈ ਪਰਮਾਤਮਾ ਹੈ ਜੀਵ ਆਤਮਾ ਹੈ ਮਨ ਹੈ ਇਹ ਤਨ ਹੈ ਇਹ ਤਨ ਵਾਮ ਮਾਰਗੀ ਕਹਿੰਦੇ ਨੇ ਅਗਰ ਤਨ ਮੈਲਾ ਹੈ ਤਾਂ ਫਿਰ ਮਨ ਵੀ ਮੈਲਾ ਹੈ ਮਨ ਮੈਲਾ ਹੈ ਤਾਂ ਫਿਰ ਜੀਵ ਆਤਮਾ ਵੀ ਮੈਲੀ ਹੈ ਜੀਵ ਆਤਮਾ ਮੈਲੀ ਹੈ ਤਾਂ ਪਰਮਾਤਮਾ ਵੀ ਬੇਦਾਗ ਨਹੀਂ ਗ੍ਰਹਿਣ ਸੂਰਜ ਨੂੰ ਵੀ ਲੱਗਦਾ ਹੈ ਸੂਰਜ ਨੂੰ ਵੀ ਗ੍ਰਹਿਣ ਲੱਗਦਾ ਹੈ ਪਰਮਾਤਮਾ ਨੂੰ ਵੀ ਗ੍ਰਹਿਣ ਲੱਗਦਾ ਔਰ ਪਰਮਾਤਮਾ ਨੇ ਅਗਰ ਇਸ ਨੂੰ ਮੰਦਰ ਬਣਾਇਆ ਤਾਂ ਫਿਰ ਇਹ ਕਾਮ ਦਾ ਮੰਦਰ ਇਹਦੀ ਉਹਨਾਂ ਨੇ ਲੰਬੀ ਚੌੜੀ ਆਪਣੇ ਢੰਗ ਨਾਲ ਵਿਆਖਿਆ ਕੀਤੀ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਇੱਕ ਗ੍ਰੰਥ ਹੈ ਜੋ ਰਿਸ਼ੀ ਵਾਤਸਾਇਨ ਨੇ ਲਿਖਿਆ ਰਿਸ਼ੀ ਨੇ ਲਿਖਿਆ ਹੈ ਕਿਸੇ ਆਮ ਸਾਹਿਤਕਾਰ ਨੇ ਨਾਵਲ ਲਿਖਣ ਵਾਲਿਆਂ ਨੇ ਨਹੀਂ ਇੱਕ ਰਿਸ਼ੀ ਨੇ ਇੱਕ ਸੰਤ ਨੇ ਲਿਖਿਆ ਹੈ ਕਾਮ ਸੂਤਰ ਰਿਸ਼ੀ ਵਾਤਸਾਇਨ ਰਿਸ਼ੀ ਸੰਤ ਉਹਨੇ ਆਪਣੇ ਢੰਗ ਦੀ ਜੋ ਹੈ ਵਿਆਖਿਆ ਕੀਤੀ ਹੈ ਚਲੋ ਉਸ ਨੂੰ ਵੀ ਮੈਂ ਨਾ ਲਵਾਂ ਕਿਉਂ ਕੁਛ ਕੱਚੇ ਦਿਲ ਦੇ ਬੰਦੇ ਵੀ ਹੁੰਦੇ ਨੇ ਪੰਜਾਬ ਦੇ ਇੱਕ ਪਿੰਡ ਦੀ ਗੱਲ ਅਤੇ ਬਾਂਦਰੋਂ ਦੀ ਸੰਗਰਾਂਦ ਨੂੰ ਮੈਂ ਕਿਧਰੇ ਉੱਥੇ ਹੀ ਸੀ ਫਿਰੋਜ਼ਪੁਰ ਦੇ ਨੇੜੇ ਅਤੇ ਮੈਨੂੰ ਕਹਿਣ ਲੱਗ ਗਏ ਨੇ ਜੀ ਅੱਜ ਤਾਂ ਫਿਰ ਸੰਗਰਾਂਦ ਦਾ ਦਿਹਾੜਾ ਤੁਸੀਂ ਫਿਰ ਬਾਦਰੋਂ ਦੇ ਮਹੀਨੇ ਦੀ ਕਥਾ ਕਰੋ ਚੰਗਾ ਅਤੇ ਬਾਦਰੋਂ ਦੇ ਬਾਰਾਂ ਮਾਹ ਦੇ ਵਿੱਚ ਉਸ ਮਹੀਨੇ ਦੇ ਵਿੱਚ ਇੱਕ ਪੰਕਤੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ ਭਰਮ ਦੀ ਫਿਰ ਵਿਆਖਿਆ ਕਰਦੇ ਨੇ ਬਾਦੋਂ ਹੈ ਭਰਮ ਭੁਲਾਣੀਆ ਦੂਜੇ ਲੱਗਾ ਹੈ ਲੱਖ ਸਿੰਗਾਰ ਬਣਾਇਆ ਕਾਰਜ ਨਾਈ ਕੇ ਮੇਰੀ ਬਿਰਤੀ ਫਿਰ ਇਸ ਪੰਕਤੀ ਤੇ ਰੁਕ ਗਈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ ਪ੍ਰਾਣ ਨਿਕਲਣ ਲੱਗਦੇ ਨੇ ਮੁੱਠੀਆਂ ਬੰਦ ਆਉਂਦੀਆਂ ਤਨ ਨੂੰ ਕੰਬਣੀ ਛਿੜਦੀ ਹੈ ਦੰਦੀਆਂ ਵੱਜਦੀਆਂ ਨੇ ਨਾਭੀ ਖੁੱਲ ਜਾਂਦੀ ਹੈ ਆਖਰੀ ਪ੍ਰਾਣ ਨਿਕਲ ਜਾਂਦਾ ਇਹ ਤਨ ਕੁਮਲਾ ਜਾਂਦਾ ਸਿਆਉ ਹੋ ਆਸੇ 15 ਮਿੰਟ ਮੈਂ ਬਾਕੀ ਅਰਥ ਤੇ ਲਾਏ ਪੌਣਾ ਘੰਟਾ ਮੈਂ ਇਹਦੀ ਵਿਆਖਿਆ ਤੇ ਲਾਇਆ ਬਾਹਰ ਆਏ ਤੇ ਮੈਨੂੰ ਚਾਰ ਸੱਜਣ ਕਹਿਣ ਲੱਗੇ ਪਵਿੱਤਰ ਸੰਗਰਾਂਦ ਦਾ ਦਿਹਾੜਾ ਸੀ ਤੁਸੀਂ ਸਾਰੀ ਸੰਗਰਾਂਦ ਹੀ ਖਰਾਬ ਕਰਕੇ ਰੱਖ ਦਿੱਤੀ ਮੌਤ ਦੀ ਗੱਲ ਸੁਣਾ ਕੇ ਮੈਨੂੰ ਅਜੇ ਤੱਕ ਯਾਦ ਹੈ ਕਹਿੰਦੇ ਤੁਸੀਂ ਤੇ ਸਾਡੀ ਸੰਗਰਾਂਦ ਖਰਾਬ ਕਰ ਦਿੱਤੀ ਬੜਾ ਪਵਿੱਤਰ ਦਿਹਾੜਾ ਸੀ ਬੜਾ ਪਵਿੱਤਰ ਦਿਹਾੜਾ ਸੀ ਮੌਤ ਦੀ ਗੱਲ ਹੋਰ ਨਹੀਂ ਲੱਭੀ ਤੁਹਾਨੂੰ ਕੋਈ
ਮੈਂ ਕਿਹਾ ਕੀ ਆਖਾਂ ਹੁਣ ਮੈਂ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਰੱਬ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਪਰਮਾਤਮਾ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਇਤਨੇ ਜ਼ੋਰ ਨਾਲ ਐਸਾ ਸਤਿਗੁਰ ਨੇ ਕਿਉਂ ਕਹਿ ਦਿੱਤਾ? ਕਹਿੰਦੇ ਨੇ ਜਿਸ ਕੰਮ ਵਿੱਚ ਸਾਵਧਾਨੀ ਨਾ ਹੋਵੇ, ਇਕਾਗਰਤਾ ਨਾ ਹੋਵੇ, ਉਸ ਕੰਮ ਨੂੰ ਸਿਰੇ ਚਾੜਨਾ ਬੜਾ ਔਖਾ। ਸਾਵਧਾਨੀ ਨਹੀਂ, ਇਕਾਗਰਤਾ ਨਹੀਂ, ਕੰਮ ਸਿਰੇ ਕੀ ਚੜਨਾ, ਕੰਮ ਵਿਗੜੇ। ਮਹਾਰਾਜ ਦੀ ਬਾਣੀ ਕਹਿੰਦੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਬੜੀ ਸਾਵਧਾਨੀ, ਬੜੀ ਇਕਾਗਰਤਾ, ਤੇ ਮੈਂ ਇਸ ਨੂੰ ਆਪਣੇ ਢੰਗ ਨਾਲ ਦੇਖਿਆ। ਥੋੜੀ ਜਿਹੀਆਂ ਠਹਿਰਾਓ ਰੱਖਣਾ, ਇਕਾਗਰਤਾ ਕਿੱਥੇ ਆਉਂਦੀ ਹੈ, ਸਾਵਧਾਨੀ ਕਿੱਥੇ ਆਉਂਦੀ? ਕੁਝ ਖਤਰਾ ਹੋਵੇ, ਕੁਝ ਖਤਰਾ ਹੋਵੇ, ਉਂਝ ਨਹੀਂ ਆਉਂਦੀ। ਜਿੱਥੇ ਸੜਕ ਟੁੱਟੀ ਫੁੱਟੀ ਹੋਵੇ ਜਾਂ ਪੁੱਲ ਕਮਜ਼ੋਰ ਹੋਵੇ, ਲਿਖਿਆ ਹੁੰਦਾ ਡੇਂਜਰਸ, ਸਾਵਧਾਨ, ਇੱਥੋਂ ਲੰਘੋ। ਬੜੀ ਸਾਵਧਾਨੀ ਨਾਲ ਕੇਅਰਫੁਲੀ ਲਿਖਿਆ ਹੁੰਦਾ। ਕੇਅਰਫੁਲ ਮਨੁੱਖ ਕਿੱਥੇ ਆਉਂਦਾ? ਪੂਰਨ ਸਾਵਧਾਨ ਕਿੱਥੇ ਆਉਂਦਾ? ਜਿੱਥੇ ਕੋਈ ਖਤਰਾ ਹੋਵੇ ਉਂਝ ਨਹੀਂ ਆਉਂਦਾ, ਨਹੀਂ ਆਉਂਦਾ। ਆਪ ਸਾਰੇ ਸਿਆਣੇ, ਸਾਵਧਾਨੀ ਵੱਧ ਜਾਂਦੀ ਹੈ ਜਦ ਕੋਈ ਖਤਰਾ ਹੋਵੇ, ਨਹੀਂ ਤਾਂ ਨਹੀਂ ਵੱਧਦੀ। ਇਕਾਗਰਤਾ ਵੱਧ ਜਾਂਦੀ ਹੈ ਜਿੱਥੇ ਕੋਈ ਖਤਰਾ ਹੋਵੇ। ਖਤਰਾ ਨਹੀਂ, ਕੋਈ ਇਕਾਗਰਤਾ ਨਹੀਂ, ਕੋਈ ਸਾਵਧਾਨੀ ਨਹੀਂ। ਨਵੀਂ ਨਵੀਂ ਬੰਦਾ ਸਾਈਕਲ ਚਲਾਉਣ ਸਿੱਖਦਾ ਹੈ, ਬੜਾ ਸਾਵਧਾਨ, ਬੜਾ ਇਕਾਗਰ। ਉਹਨੂੰ ਪਤਾ ਗਿਰਜ ਗਿਆ, ਅੱਡੀ ਬਜਲੀ ਟੁੱਟੇ, ਫਿਰ ਉਹਨੂੰ ਚਲਾਉਣ ਦੀ ਜਾਚ ਆ ਗਈ, ਇਸ ਚਲਾਉਣਾ ਸੁਭਾਅ ਦੇ ਚ ਹੋ ਗਿਆ। ਹੁਣ ਇਹ ਕੇਅਰਫੁਲ ਨਹੀਂ ਹੈ, ਹੁਣ ਇਹ ਸਾਵਧਾਨ ਨਹੀਂ। ਹੁਣ ਤੇ ਨਾਲ ਦੇ ਸਾਥੀ ਨਾਲ ਠੱਠਾ ਮਸ਼ਕਰਾ ਕਰੀ ਜਾਂਦਾ, ਨਾਲ ਸਾਈਕਲ ਚਲਾਈ ਜਾਂਦੀ, ਕੋਈ ਗੱਲ ਹੀ ਨਹੀਂ। ਸ਼ੁਰੂ ਸ਼ੁਰੂ ਵਿੱਚ ਜਿਤ ਕਾਰ ਗੱਡੀ ਚਲਾਉਣਾ ਬੰਦਾ ਸਿੱਖਦਾ, ਪੂਰਾ ਕੇਅਰਫੁਲ ਹੁੰਦਾ, ਸਾਵਧਾਨ, ਇਕਾਗਰ ਹੁੰਦਾ। ਉਹਨੂੰ ਪਤਾ ਇਕਾਗਰਤਾ ਨਾ ਹੋਈ, ਸਾਵਧਾਨੀ ਨਾ ਹੋਈ, ਤੇ ਹੋਇਆ ਐਕਸੀਡੈਂਟ, ਗਈ, ਖਤਰਾ ਖਤਰਾ। ਪਰ ਜਦ ਚਲਾਉਣਾ ਆਦਤ ਬਣ ਜਾਂਦੀ ਹੈ, ਚਲਾਉਣਾ ਸੁਭਾਅ ਬਣ ਜਾਂਦਾ ਹੈ, ਚਲਾਉਣਾ ਆ ਜਾਂਦਾ ਹੈ, ਫਿਰ ਤੇ ਗੱਲਾਂ ਬਾਤਾਂ ਵੀ ਕਰੀ ਜਾਂਦਾ, ਟੇਪ ਰਿਕਾਰਡ ਵੀ ਸੁਣੀ ਜਾਂਦਾ, ਗੀਤ ਸੰਗੀਤ ਵੀ ਸੁਣੀ ਜਾਂਦਾ, ਕੀਰਤਨ ਵੀ ਸੁਣੀ ਜਾਂਦਾ, ਗੱਡੀ ਵੀ ਚਲਾਈ ਜਾਂਦੀ। ਹੁਣ ਕੇਅਰਫੁਲ ਨਹੀਂ ਹੈ ਗੱਡੀ ਚਲਾਉਣ, ਹੁਣ ਸਾਵਧਾਨੀ ਦੀ ਲੋੜ ਨਹੀਂ ਹੈ, ਕਿਉਂਕਿ ਖਤਰਾ ਹੀ ਕੋਈ ਨਹੀਂ। ਖਤਰੇ ਦੇ ਹਟਦਿਆਂ ਸਾਵਧਾਨੀ ਹਟ ਜਾਂਦੀ, ਖਤਰੇ ਦੇ ਹਟਦਿਆਂ ਇਕਾਗਰਤਾ ਵੀ ਹਟ ਜਾਂਦੀ। ਪ੍ਰਭ ਕੀ ਉਸਤਤ ਕਰੋ ਸੰਤ ਮੇ, ਸਾਵਧਾਨ ਇਕਾਗਰ ਚੇਤ। ਇੱਥੇ ਤਰਕ ਖੜੀ ਹੋਵੇਗੀ, ਇੱਥੇ ਖਤਰਾ ਤੇ ਕੋਈ ਹੈ ਨਹੀਂ। ਵਾਹਿਗੁਰੂ ਵਾਹਿਗੁਰੂ ਕਰਾਂਗੇ, ਉਲਟਾ ਲੋਕ ਉਪਮਾ ਕਰਨਗੇ, ਬਈ ਬੜਾ ਭਗਤ ਹੈ, ਬੜਾ ਪ੍ਰੇਮੀ। ਬਾਣੀ ਦਾ ਜਪ ਕਰਾਂਗੇ, ਲੋਕੀ ਸਤਸੰਗੀ ਆਖਣਗੇ, ਗੁਰਮੁਖ ਆਖਣਗੇ। ਖਤਰਾ ਤੇ ਕੋਈ ਹੈ, ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਤੋ ਮਨੁੱਖ ਕੇਅਰਫੁਲ ਹੋ ਕੇ ਨਾ ਬਾਣੀ ਪੜ੍ਹਦਾ, ਨਾ ਜਪ ਕਰਦਾ, ਨਾ ਤਪ ਕਰਦਾ, ਨਾ ਕੀਰਤਨ ਸੁਣਦਾ, ਨਾ ਕਥਾ ਸੁਣਦਾ। ਬਲਕਿ ਕਈ ਤੇ ਮੈਂ ਦੇਖਦਾ ਅੰਮ੍ਰਿਤ ਵੇਲੇ ਕੀਰਤਨ ਵਿੱਚ ਉਂਗਦੇ ਹੀ ਪਏ ਹੁੰਦੇ ਨੇ, ਇੰਝ ਲੱਗਦਾ ਜਿਵੇਂ ਸੌਣ ਵਾਸਤੇ ਹੀ ਆਏ। ਹੈਰਾਨਗੀ, ਕਈਆਂ ਦੇ ਹੱਥ ਚ ਗੁਟਕੇ ਵੀ ਆਉਂਦੇ ਨੇ, ਹੱਥੋਂ ਗਿਰ ਜਾਂਦੇ ਜਿਵੇਂ ਸੌ। ਬੰਦਾ ਕੇਅਰਫੁਲ ਹੋਵੇ, ਸਾਵਧਾਨ ਹੋਵੇ, ਨੀਂਦ ਆਵੇਗੀ, ਉਹ ਸਾਵਧਾਨੀ। ਤੇ ਸਾਵਧਾਨੀ ਖਤਰਾ, ਖਤਰੇ ਚ ਨੀਂਦ ਆਉਂਦੀ ਹੈ। ਸੌ ਜਾਂਦੇ ਨੇ ਲੋਕੀ, ਕਈਆਂ ਨੇ ਮੈਨੂੰ ਕਿਹਾ, ਕਹਿੰਦੇ ਗਿਆਨੀ ਜੀ ਕੀ ਕਰੀਏ, ਉੱਠਦੇ ਵੀ ਹਾਂ ਅੰਮ੍ਰਿਤ ਵੇਲੇ,
ਪੰਜ ਬਾਣੀਆਂ ਦਾ ਜਪ ਕਰਦੇ ਹਾਂ, ਵਾਹਿਗੁਰੂ ਮੰਤਰ ਦਾ ਜਪ ਕਰਦੇ ਹਾਂ, ਪਰ ਸੁਸਤੀ ਗਹਿਰ ਲੈਂਦੀ ਹੈ, ਨਹੀਂ ਤਾਂ ਕੀ ਕਰੀਏ, ਨਹੀਂ ਤਾਂ ਜਾਂਦੀ। ਮੈਂ ਇਸੇ ਹੀ ਸੰਬੰਧ ਵਿੱਚ ਹਿੰਦੀ ਦੇ ਅਖਬਾਰ ਨਾ ਵਾਰ ਟਾਈਮ ਵਿੱਚ ਕਿਸੇ ਵਕਤ ਇੱਕ ਲਤੀਫਾ ਪੜ੍ਹਿਆ ਸੀ। ਜੋ ਇੱਕ ਮਰੀਜ਼ ਡਾਕਟਰ ਕੋਲ ਗਿਆ ਤੇ ਜਿਵੇਂ ਡਾਕਟਰਾਂ ਦਾ ਤਕੀਆ ਕਲਾਮ ਆਉਂਦਾ, ਕੀ ਤਕਲੀਫ ਹੈ ਤੈਨੂੰ, ਕੀ ਤਕਲੀਫ ਹੈ। ਕਹਿਣ ਲੱਗਾ ਡਾਕਟਰ ਸਾਹਿਬ ਹੋਰ ਤੇ ਕੋਈ ਤਕਲੀਫ ਨਹੀਂ, ਪਰ ਕੀ ਕਰਾਂ, ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ। ਡਾਕਟਰ ਕਹਿੰਦਾ ਭੋਲਿਆ ਫਿਰ ਕਾਹਨੂੰ ਵਕਤ ਜ਼ਾਇਆ ਕੀਤਾ ਈ ਮੇਰੇ ਕੋਲ ਆ ਕੇ, ਜਾ ਕਿਸੇ ਮੰਦਰ ਗੁਰਦੁਆਰੇ ਚ ਕਥਾ ਸੁਣਾ, ਆਪੇ ਤੈਨੂੰ ਨੀਂਦ ਆ ਜਾਏ, ਜਾ ਉੱਥੇ ਕੀਰਤਨ ਸੁਣਾ, ਆਪੇ ਨੀਂਦ ਆ ਜਾਏ। ਹੈਰਾਨਗੀ ਹੋਈ, ਸਾਵਧਾਨੀ ਨਹੀਂ ਰਹਿੰਦੀ, ਕਿਉਂ, ਖਤਰਾ ਤੇ ਕੋਈ ਹੈ ਨਹੀਂ। ਉਲਟਾ ਲੋਕੀ ਉਪਮਾ ਕਰਦੇ ਨੇ ਸਤਸੰਗੀ, ਖਤਰਾ ਤੇ ਕੋਈ ਹੈ ਨਹੀਂ, ਇਕਾਗਰਤਾ ਨਹੀਂ ਰਹਿੰਦੀ। ਉਲਟਾ ਲੋਕੀ ਗੁਰਮੁਖ ਕਹਿੰਦੇ ਨੇ, ਸਤਸੰਗੀ ਕਹਿੰਦੇ, ਖਤਰਾ ਤੇ ਕੋਈ ਨਹੀਂ। ਪਰ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨਾ, ਖਤਰਾ ਹੈ, ਹੈ, ਹੈ, ਔਰ ਖਤਰਾ ਹਰ ਵਕਤ ਸਿਰ ਤੇ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਕਾਲ ਬਿਆਲ ਜੋ ਪਰ ਉਹ ਡੋਲੇ ਮੁਖ ਪਸਾਰੇ ਮੀਤ, ਤੇਰੇ ਸਿਰ ਦੇ ਉੱਤੇ ਘੁੰਮ ਰਿਹਾ ਕਾਲ ਦਾ ਸੱਪ, ਘੁੰਮ ਰਿਹਾ ਕਾਲ ਬਿਆਲ, ਬਿਆਲ ਸੱਪ, ਕਾਲ ਦਾ ਸੱਪ, ਮੌਤ ਦਾ ਸੱਪ, ਸਮੇਂ ਦਾ ਸੱਪ। ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ, ਉਹਨੇ ਮੂੰਹ ਵੀ ਅੜਿਆ, ਮੂੰਹ ਵੀ ਖੋਲਿਆ, ਮੁਖ ਪਸਾਰੇ ਮੀਤ, ਔਰ ਇਹ ਤੂੰ ਚੇਤੇ ਰੱਖ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰ ਮਾਰ। ਮੈਂ ਭਾਦਰੋਂ ਦੀ ਸੰਗਰਾਂਦ ਤੇ ਕਿਧਰੇ ਇਹ ਵੀ ਕਹਿ ਬੈਠਾ, ਕਹਿੰਦੇ ਆਏ ਸੀ ਆਨੰਦ ਲੈਣ ਵਾਸਤੇ, ਸਾਨੂੰ ਡਰਾ ਕੇ ਰੱਖ ਦਿੱਤੇ, ਆਏ ਸੀ ਬਹਾਦਰਾਂ ਦੀ ਸੰਗਰਾਂਦ ਮਨਾਉਣ ਵਾਸਤੇ, ਨਿਰੀ ਵਿਪਤਾ ਗੱਲੇ ਪਾ ਦਿੱਤੀ। ਕਾਲ ਬਿਆਲ ਜਿਉ ਪਰ ਉਹ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰ। ਸਮਝ ਰੱਖੋ ਜੀ, ਹਰ ਵਕਤ ਤੂੰ ਇਸ ਸਮਝ ਨੂੰ ਕਾਇਮ ਰੱਖ, ਭੁੱਲ ਨਾ ਜਾਈਏ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ, ਪਹਿਲਾ ਮਰਨ ਕਬੂ ਕਬੂ। ਪਰਮਾਤਮਾ ਦੇ ਗਿਆਨ ਤੋਂ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਪਤਾ ਹੈ ਪਰਮਾਤਮਾ ਦਾ ਗਿਆਨ ਕਦੋਂ ਮਿਲਦਾ? ਜਦ ਪਰਮਾਤਮਾ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਸੂਰਜ ਮਿਲਦਾ ਤੇ ਪ੍ਰਕਾਸ਼ ਮਿਲਦਾ, ਉਂਝ ਨਹੀਂ ਮਿਲਦਾ। ਭਗਵਾਨ ਮਿਲਦਾ ਤੇ ਗਿਆਨ ਮਿਲਦਾ, ਉਂਝ ਨਹੀਂ ਮਿਲਦਾ। ਉਂਝ ਜਿਹੜਾ ਗਿਆਨ ਹੋਵੇਗਾ, ਅਕਸ਼ਰੀ ਗਿਆਨ ਹੋਵੇਗਾ, ਉਹਦੇ ਨਾਲ ਜ਼ਿੰਦਗੀ ਚੱਲਦੀ ਤੇ ਹੈ, ਜ਼ਿੰਦਗੀ ਬਦਲਦੀ ਕੋਈ ਨਹੀਂ। ਪੜ੍ਹੀਏ ਜੇਤੇ ਬਰਸ ਪਰਸ, ਬਰਸੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ, ਹੋਰ ਹੋਮੇ ਜਖਦਾ। ਸਭ ਹੰਕਾਰ ਹੈ ਤੇ ਜੱਕ ਮਾਰਨਾ, ਗੱਲ ਤੇ ਇੱਕੋ ਹੀ ਹੈ, ਇੱਕ ਦਾ ਜਪ, ਗੱਲ ਤੇ ਇੱਕੋ ਹੀ ਹੈ, ਮੌਤ ਨੂੰ ਚੇਤੇ ਰੱਖ। ਮਰਨਾ ਮੂਲਾ ਮਰਨਾ, ਪਹਿਲਾ ਮਰਨ ਕਬੂਲ, ਇਹ ਖਤਰਾ ਤੇਰੇ ਸਿਰ ਤੇ ਹਰ ਵਕਤ ਮੰਡਰਾ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਮ ਸਰ ਮੂਹੇ ਅਜਰਾਇਲ ਗ੍ਰਿਫਤੇ ਕਸ ਹੇ ਚਨਾ ਦਾ ਤਿਲੰਗ ਮੱਲਾ ਪਹਿਲਾ। ਸਾਡੇ ਵਿੱਚ ਕਹਿੰਦੇ ਨੇ, ਜਬ ਜਮ ਆਏ ਕੇਸ ਗਏ ਪਟਕੇ, ਜਮਾਂ ਨੇ ਕੇਸਾਂ ਨੂੰ ਪਕੜਿਆ। ਇਸਲਾਮ ਦੇ ਵਿੱਚ ਕਹਿੰਦੇ ਨੇ, ਅਜਰਾਇਲ ਨੇ ਪਕੜਿਆ।
چونکہ سارا شبد فارسی دا ہے، تلنگ ملا پہلا بڑا قیمتی شبد ہے، بہت قیمتی شبد. گرو نانک فریاد بھی کرتے ہیں اس شبد دے چ، یک عرض گفتم پیش تو در گوش کن کرتار، گوش کن نو کہنے ہیں، اے کرتار نانک ایک ارزوئی کر رہے ہے پر میں تیرے کنا چ کرنی ہے، اور کدھر ہے تینوں سنا اور کوئی نہیں، تو ہی سن سکتا، اینج نہیں میں ہوا دچ گل نہیں چھوڑنی، درگوش تو اپنا کن میری طرف کر، میری گل سن. اس طرح کہہ رہے ہیں، یک عرض گفتم پیش تو درگوش کن کرتار، کیول کرتار دے اگوں کیوں کر رہے ہو، کسی ہور جگہ نہیں کیوں ارزوئی کر دے، پتا سدگر کی کہنے حقا تو سچ ہے باقی تے سب جھوٹ ہے، حقا حقا سچ نو کہندے نے، حقا کبیر کبیر بزرگ نو کہندے نے، وڈے نو کہندے نے، آدی نو کہندے نے، تو بزرگ ہے وڈا ہے، حقا کبیر کریم تو پر تو بخشند بڑا ہے، رحمان رحیم ہے، ہر وقت بخشش کرتا ہے، حقا کبیر کریم تو بے عیب پروردگار، اے پربھو پھر تیرے وچ کوئی اوگن نہیں، تو گنا دا ساگر، اس کر کے تیرے اگوں آ جائے، اور کس دے اگوں کراں، سب جگہ ہی اوگن آ، سب جھوٹ ہی جھوٹ دا پسارا، اس جھوٹ دے پسارے چ میری کون سنے، اس چکر چ نہ پینا کوئی سندا ہے، کوئی بھی نہیں سندا، یقین جانو فریاد رب تو بنا اور کوئی بھی نہیں سندا، سب نہ کی تم آس ہے میرے پیارے، وہی سارے دی آس، وہی سن دے، کوئی نہیں کسی دی سن دے، بس چکر چ نہ پینا، پرماتما ہی سن دے، ایشور ہی سن دے، کیوں ارزوئی کرنا چاہتا، کی گل ہے، صاحب کہتے ہیں مم سر موئے اجرا ایل گرفتے کس ہے چلا، میرے سر دے کیسانو اجرا ایل نے پکڑ، موت مینو مٹا دے وے، اے پربھ اس تو پہلے میں تیرے سما جا، اینو جیون مکت کہندے، موت میرا انت کر دے وے، اے بے انت اس تو پہلے میں تیرے چلین ہو جاؤں، انج نہ ہوے میرا انت ہو جائے اور بے انت دی لینتا نصیب نہ ہوئے، بڑی سونی پرارتھنا ہے، بڑی غضب دی پرارتھنا ہے، خطرہ ہر وقت موجود ہے، اس واسطے صاحب کہندے نے جپ کرن لگا ہے تو پہلا مرن قبول، اے قبول کر کے جپ کرے، تیرے سر دے اتے منڈلا رہی ہے، اے سپ منڈلا رہے، آج یا کل ڈنگ مارے، میں پھر عرض کرام خطرے تو بنا من ساودان نہیں ہوتا، خطرے تو بنا من اکاگر نہیں ہوتا، ہزاراں ابھیاسیاں دا یہ روز کہنا ہے، ہر شہر دے چ ملدے نے، کی کریے گہنے جی بانی جپ دیتے ہاں من تے اکاگر ہوندا، بیٹھ دیتے ہاں کیرتن دچ من تے اکاگر ہوندا، کر دیتے ہاں بانی دا پاٹھ من تے اکاگر ہوندا نہیں، اسی من دے ہاں پرماتما نو، میں انہاں نو کہندا ہوں پرماتما تو پہلے موت نو من لو، یہی گرو نانک کہندے، پہلا مرن کب جیون کی چھڑاس، موت جیون نو سکیڑ دیندی ہے، شریر نو خاک راک کر دیندی ہے، موت من نو بھی سکیڑ دیندی ہے، من دے پھیلاؤ نو بھی روک دیندی ہے، لوبھ ہنکار واشنا اے بھی سب سکڑ دیندی ہے، من دا پھیلاؤ بھی روک دیندی ہے، موت دے بھے کر کے من دی اکاگرتا بنے گی، جپ کر کے نہیں بنے گی،
ਮੈਂ ਇਸ ਤੋਂ ਜ਼ਿਆਦਾ ਕੋਈ ਖੁੱਲ੍ਹੀ ਗੱਲ ਨਹੀਂ ਕਹਿੰਦਾ, ਮੈਨੂੰ ਨਹੀਂ ਪਤਾ ਕਈਆਂ ਦਾ ਹਾਜ਼ਮਾ ਕੀ ਹੈ, ਐਵੇਂ ਖਾਵਾਂ ਖਾ ਉਲਟੀਆਂ ਕਰਨ ਲੱਗ ਪੈਣ ਤੇ ਠੀਕ ਨਹੀਂ। ਮੌਤ ਦੇ ਗਿਆਨ ਕਰਕੇ ਜਪ ਦੇ ਚ ਇਕਾਗਰਤਾ ਹੋਵੇਗੀ, ਵਰਨਾ ਨਹੀਂ ਹੋਵੇ। ਮੌਤ ਦੇ ਗਿਆਨ ਕਰਕੇ ਮਨੁੱਖ ਚਲੇਗਾ ਪ੍ਰਮਾਤਮਾ ਦੇ ਮਾਰਗ ਤੇ, ਵਰਨਾ ਨਹੀਂ। ਮੌਤ ਦਾ ਗਿਆਨ ਪਹਿਲੇ, ਪਰਮਾਤਮਾ ਦਾ ਗਿਆਨ ਬਾਅਦ ਵਿੱਚ। ਪਰਮਾਤਮਾ ਮਿਲਦਾ ਹੈ ਤੇ ਪਰਮਾਤਮਾ ਦਾ ਗਿਆਨ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਹੋਵੇਗਾ ਗਿਆਨੀ ਹੋਵੇਗਾ, ਬੜਾ ਗਿਆਨ ਹੋਵੇਗਾ, ਸਭ ਅਕਸ਼ਰੀ ਗਿਆਨ, ਇਹਦੇ ਨਾਲ ਜ਼ਿੰਦਗੀ ਚੱਲਦੀ ਹੈ। ਸਮਾਂ ਬਤੀਤ ਹੋ ਸਕਦਾ, ਜ਼ਿੰਦਗੀ ਸਫਲ ਨਹੀਂ ਹੋਵੇ, ਨਹੀਂ। ਬੜੇ ਬੜੇ ਪੰਡਿਤ ਮੌਜੂਦ, ਬੜੇ ਬੜੇ ਆਲਮ ਫਾਜ਼ਲ ਮੌਜੂਦ, ਮੌਲਵੀ ਮੌਜੂਦ, ਸਿੱਖ ਜਗਤ ਵਿੱਚ ਬੜੇ ਬੜੇ ਵਿਆਕਰਣ ਦੇ ਪੰਡਿਤ ਮੌਜੂਦ, ਗੁਰਬਾਣੀ ਦੇ ਅਰਥ ਅਰਥਕਾਰ ਮੌਜੂਦ, ਕੁਛ ਵੀ ਨਹੀਂ ਦੇ। ਮੈਂ ਕਿਸੇ ਤੇ ਅਟੈਕ ਨਹੀਂ ਕਰ ਰਿਹਾ। ਇਕਬਾਲ ਕਹਿੰਦਾ, ਮਸਜਿਦ ਤੋਂ ਬਣਾ ਲਈ ਸ਼ਬ ਭਰ ਮੈਂ, ਇਹ ਮਾਂ ਕੀ ਹਰਾਰਤ ਵਾਲੋਂ ਨੇ, ਮਨ ਆਪਣਾ ਪੁਰਾਨਾ ਪਾਪੀ ਹੈ, ਬਰਸੋਂ ਸੇ ਨਿਮਾਜ਼ੀ ਬਣ ਨਾ ਸਕਾ। ਜ਼ਮੀਨ ਤੇ ਤੂੰ ਮਸਜਿਦ ਬਣਾ ਲਈ, ਇੱਕ ਰਾਤ ਦੇ ਚ ਬਣਾ ਲਈ, ਪਰ 40 ਸਾਲ ਤੋਂ ਨਿਮਾਜ਼ ਪੜ੍ਹ ਰਿਹਾ, ਜ਼ਿੰਦਗੀ ਨੂੰ ਤੇ ਤੂੰ ਖੁਦਾ ਦਾ ਰੂਪ ਦੇ ਨਹੀਂ ਸਕੇ। ਜੀਵਨ ਤੇ ਤੇਰਾ ਖੁਦਾ ਦਾ ਘਰ ਬਣਿਆ ਨਹੀਂ, ਜ਼ਮੀਨ ਦੇ ਉੱਤੇ ਤੂੰ ਖੁਦਾ ਦਾ ਘਰ ਬਣਾ ਲਿਆ, ਜ਼ਿੰਦਗੀ ਤੇਰੀ ਖੁਦਾ ਦਾ ਘਰ ਬਣੇ ਨਹੀਂ। ਜ਼ਮੀਨ ਦੇ ਉੱਤੇ ਮੰਦਰ ਤੇ ਤੂੰ 2 ਦਿਨਾਂ ਚ ਬਣਾ ਲਿਆ, ਜ਼ਿੰਦਗੀ ਤੇ ਹਰੀ ਮੰਦਰ ਬਣ ਨਾ ਸਕੇ। ਜਿਨ੍ਹਾਂ ਦੀ ਬਣ ਜਾਂਦੀ ਉਹਨਾਂ ਨੇ ਕਿਹਾ ਵੀ ਹੈ, ਨਾਮ ਦੇ ਉਹ ਕਹਿ ਰਹੇ ਨੇ, ਦੇਹੀ ਮਹਿਜਿਦ ਮਨ ਮਾਉ ਲਾਣਾ, ਸਹਿਜ ਨਿਮਾਜ਼ ਗੁਜ਼ਾਰੇ, ਮੇਰੀ ਦੇਹੀ ਮਸਜਿਦ ਬਣ ਗਈ, ਮੇਰਾ ਮਨ ਮੌਲਵੀ ਬਣ ਗਿਆ। ਇਹ ਮੌਲਵੀ ਤੂੰ 5 ਟਾਈਮ ਮਸਜਿਦ ਦੇ ਜਾਂਦਾ ਹੋਵੇਗਾ, ਮੈਂ ਹਰ ਵਕਤ ਮਸਜਿਦ ਦੇ ਚ ਰਹਿੰਦਾ। ਤੂੰ 5 ਵਕਤ ਨਿਮਾਜ਼ ਪੜ੍ਹਦਾ ਹੋਵੇਗਾ, ਮੈਂ 24 ਘੰਟੇ ਹਰ ਵਕਤ ਨਿਮਾਜ਼ ਪੜ੍ਹਦਾ। ਤੂੰ ਜ਼ਮੀਨ ਦੇ ਉੱਤੇ ਇੱਟਾਂ ਦੀ ਮਸਜਿਦ ਖੜੀ ਕੀਤੀ ਹੈ, ਮੈਂ ਜ਼ਿੰਦਗੀ ਨੂੰ ਹੀ ਮਸਜਿਦ ਬਣਾ ਲਿਆ, ਖੁਦਾ ਦਾ ਘਰ ਬਣਾ ਲਿਆ। ਦੇਹੀ ਮਹਿਜਿਦ, ਇਸ ਤਰ੍ਹਾਂ ਦਾ ਕ੍ਰਾਂਤੀਕਾਰੀ ਇੱਕ ਬੋਲ ਭਗਤ ਪੀਪਾ ਦਾ ਹੀ ਹੈ, ਭਾਵੇਂ ਇੱਕੋ ਹੀ ਹੈ, ਪਰ ਬੜਾ ਕ੍ਰਾਂਤੀਕਾਰੀ। ਕਾਯੋ ਦੇਵਾ ਕਾਯੋ ਦੇਵਨ ਕਾਯੋ ਜੰਗਮ ਜਾਤੀ, ਕਾਯੋ ਧੂਪ ਦੀਪ ਨਹੀਂ ਬੇਦਾ, ਕਾਯੋ ਬੂਜੋ ਪਾਤੀ। ਕਾਇਆ ਹੀ ਮੇਰੀ ਮੰਦਰ ਬਣ ਗਈ ਹੈ, ਹਰੀ ਮੰਦਰ ਬਣ ਗਈ ਹੈ। ਹਰੀ ਨਿਰਵੈਰ ਹੈ ਤੂੰ, ਮੈਂ ਵੀ ਨਿਰਵੈਰ ਹੋ ਗਿਆ। ਹਰੀ ਨਿਰਭੈ ਹੈ ਤੂੰ, ਮੈਂ ਵੀ ਨਿਰਭੈ ਹੋ ਗਿਆ। ਹਰੀ ਪ੍ਰੇਮ ਦਾ ਸਾਗਰ ਹੈ, ਮੈਂ ਵੀ ਪ੍ਰੇਮ ਦਾ ਸਾਗਰ। ਜ਼ਮੀਨ ਤੇ ਹਰੀ ਮੰਦਰ ਬਣ ਗਿਆ, ਮਸਜਿਦ ਬਣ ਗਈ। ਜ਼ਿੰਦਗੀ ਦੇ ਚ ਦੁਰਗੰਧ ਵੈਰ ਵਿਰੋਧ ਦੀ ਹੈ, ਹੰਕਾਰ ਦੀ ਹੈ, ਵਾਸ਼ਨਾ ਦੀ ਹੈ। ਗੁਰਦੁਆਰੇ ਤੇ ਤੂੰ ਜਾ ਰਿਹਾ ਤੇ ਬਣਾ ਵੀ ਲਿਆ, ਪਰ ਤੂੰ ਗੁਰੂ ਦਾ ਰੂਪ ਨਹੀਂ ਬਣ ਸਕਿਆ। ਤੈਨੂੰ ਵੇਖ ਕੇ ਗੁਰੂ ਮਾਣ ਨਾਲ ਆਖ ਸਕੇ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਤੇ ਮੇਰਾ ਆਪਣਾ ਹੀ ਰੂਪ, ਇਹਦੇ ਦਰਸ਼ਨ ਮੇਰੇ ਹੀ ਦਰਸ਼ਨ। ਗੁਰਦੁਆਰੇ ਕਿਉਂ ਜਾਣਦੇ ਹਾਂ? ਤਾਂ ਕਿ ਗੁਰੂ ਦੇ ਦਰਸ਼ਨ ਹੋ ਸਕਣ। ਪਰ ਜਿਹਨੇ ਆਪਣੇ ਆਪ ਨੂੰ ਗੁਰੂ ਵਰਗਾ ਬਣਾ ਲਿਆ, ਉਹਦੇ ਦਰਸ਼ਨ ਪ੍ਰਭੂ ਦੇ ਦਰਸ਼ਨ ਨੇ। ਸੰਤ ਰਾਮ ਮੈਂ ਭੇਦ ਕਿਛ ਨਾ ਹੀ, ਏਕ ਜਨ ਕਈ ਮੈਂ ਲਾਖ ਕਰੋ ਰੀ, ਹਰ ਕਾ ਭਗਤ ਸੋ ਹਰ ਹੀ ਜੇ, ਹਰੀ ਦਾ ਭਗਤ ਤੇ ਹਰੀ ਜੈਸਾ, ਪਰਮਾਤਮਾ ਜੈਸਾ। ਔਰ ਤਾਂ ਹੀ ਤੇ ਸਾਹਿਬ ਕਹਿੰਦੇ ਨੇ ਸਿੱਖ ਮੇਰਾ ਹੀ ਰੂਪ ਹੈ। ਅਸੀਂ ਤਾਂ ਹੀ ਅਰਦਾਸ ਦੇ ਚ ਸ਼ਬਦ ਐਡ ਕੀਤੇ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ। ਹੁਣ ਮੈਂ ਆਪਣੇ ਮੂਲ ਵਿਸ਼ੇ ਤੇ ਆਵਾਂ। ਮੈਂ ਦੇਖਦਾ ਪਿਆ ਮੈਂ ਪੂਰਾ ਨਹੀਂ ਕਰ ਸਕਿਆ, ਕੋਸ਼ਿਸ਼ ਕਰਾਂਗਾ ਕੱਲ। ਸੂਰਜ ਹੈ, ਉਹਦੀ ਕਿਰਨ ਹੈ, ਪ੍ਰਕਾਸ਼ ਹੈ, ਪ੍ਰਕਾਸ਼ ਜਿੱਥੇ ਪੈ ਰਿਹਾ ਉਹ ਜਿਸ ਤੋਂ ਚੀਜ਼ ਪ੍ਰਕਾਸ਼ਿਤ ਹੋ ਰਹੀ ਹੈ, ਔਰ ਜੋ ਬਣੀ ਵੀ ਉਸੇ ਹੀ ਪ੍ਰਕਾਸ਼ ਤੋਂ ਹੈ, ਉਹ ਹੈ।
ਦੇਖੋ ਸੂਰਜ ਨਾ ਹੋਵੇ ਤਾਂ ਫਿਰ ਕੁਛ ਵੀ ਨਹੀਂ ਹੋਵੇਗਾ। ਸੂਰਜ ਠੰਡਾ ਪੈ ਜਾਏ ਅਸੀਂ ਪਹਿਲੇ ਠੰਡੇ ਪੈ ਜਾਏ, ਕਹਿੰਦੇ ਨਾ ਹੱਥ ਪੈਰ ਠੰਡੇ ਹੋ ਗਏ, ਗੱਲ ਖਤਮ। ਪਾਣੀ ਤੇ ਪਿਆ ਸਰੀਰ ਦੇ ਚ, ਮੁਰਦੇ ਚ ਵੀ ਹੁੰਦਾ, ਮਿੱਟੀ ਦੀ ਢੇਰੀ ਤੇ ਪਈ ਹੈ, ਅੱਗ ਠੰਡੀ ਹੋ ਗਈ ਸਰੀਰ ਦੇ ਚ, ਅੱਗ ਠੰਡੀ ਹੋ ਗਈ, ਸਰੀਰ ਮੁਰਦਾ ਹੋ ਗਿਆ। ਬ੍ਰਹਿਮੰਡ ਦੇ ਸੂਰਜ ਠੰਡਾ ਹੋ ਜਾਏ, ਸਭ ਕੁਛ ਮੁਰਦਾ ਹੋ ਜਾਏ। ਸੂਰਜ ਏਕੋ ਰੁੱਤ ਅਨੇ ਨਾਨਕ ਕਰਤੇ ਕੇ ਕੇਤੇ ਵੇਸ, ਤੋ ਸਭ ਕੁਛ ਸੂਰਜ ਕਰਕੇ, ਸਭ ਕੁਛ ਪਰਮਾਤਮਾ ਕਰਕੇ। ਪਰਮਾਤਮਾ ਫਿਰ ਜੀਵ ਆਤਮਾ ਇਹ ਕਿਰਨ, ਫਿਰ ਮਨ ਪ੍ਰਕਾਸ਼, ਫਿਰ ਇਹ ਤਨ ਜਿੱਥੇ ਪ੍ਰਕਾਸ਼ ਪੈ ਪੈ ਰਿਹਾ। ਤੋ ਮੈਂ ਅਰਜ਼ ਕਰ ਰਿਹਾ ਸੀ, ਤਾਰਕਿਕ ਇਹ ਕਹਿੰਦੇ ਨੇ ਤਨ ਮਹਿਲ ਹੈ, ਮਨ ਮਹਿਲ ਹੈ। ਅਸੀਂ ਨਹੀਂ ਮੰਨ ਸਕਦੇ ਕਿ ਜੀਵ ਆਤਮਾ ਮਹਿਲੀ ਨਹੀਂ ਆਉਂਦੀ, ਮਹਿਲੀ ਹੈ। ਜੀਵ ਆਤਮਾ ਮਹਿਲੀ ਹੈ ਤਾਂ ਫਿਰ ਉਸ ਪਰਮਾਤਮਾ ਨੂੰ ਵੀ ਬੇਦਾਗ ਕਹਿਣ ਦੀ ਲੋੜ ਨਹੀਂ, ਗ੍ਰਹਿਣ ਸੂਰਜ ਨੂੰ ਵੀ ਲੱਗਦਾ। ਬੜੀ ਵੱਡੀ ਤਰਕ ਹੈ, ਇਹ ਵੀ ਮੈਂ ਅਰਜ਼ ਕਰਦਾ, ਬਹੁਤ ਪ੍ਰਬਲ ਦਲੀਲ ਹੈ। ਮੈਂ ਸੰਕੋਚ ਨਾਲ ਕਹਿ ਰਿਹਾ ਕਿਉਂਕਿ ਇੱਕ ਸੱਜਣ ਮੈਨੂੰ ਬੜੀ ਕਿਰਨਾ ਨਾਲ ਕਹਿ ਰਿਹਾ ਵੀ ਤੁਹਾਨੂੰ ਇਹ ਵਾਮ ਮਾਰਗੀਆਂ ਦੇ ਗ੍ਰੰਥ ਪੜ੍ਹਨ ਦੀ ਕੀ ਲੋੜ ਸੀ, ਤੁਹਾਨੂੰ ਰਿਸ਼ੀ ਵਾਤਸਾਇਨ ਨੂੰ ਪੜ੍ਹਨ ਦੀ ਕੀ ਲੋੜ ਸੀ। ਮੈਂ ਕਿਹਾ ਪੁਰਖਾ, ਪਰਮਾਤਮਾ ਨੇ ਬਗੀਚੇ ਚ ਬੜੇ ਫੁੱਲ ਬਣਾਏ, ਬੜੇ ਫੁੱਲ ਬਣਾਏ, ਹਰ ਇੱਕ ਦੀ ਆਪਣੀ ਆਪਣੀ ਮਹਿਕ, ਹਰ ਇੱਕ ਦੀ ਆਪਣੀ ਆਪਣੀ ਖੁਸ਼ਬੂ ਹੈ। ਮਹਾਨ ਹੋਵੇਗਾ ਕਮਲ ਪਰ ਚਮੇਲੀ ਵੀ ਘੱਟ ਨਹੀਂ ਹੈ, ਮਹਾਨ ਹੋਵੇਗਾ ਗੁਲਾਬ ਪਰ ਗੇਂਦੇ ਦੀ ਵੀ ਆਪਣੀ ਗੱਲ, ਉਹਦੀ ਵੀ ਆਪਣੀ ਗੱਲ। ਮੈਂ ਕਿਹਾ ਮੈਂ ਸੰਕੋਚੀ ਦਿਮਾਗ ਦਾ ਬੰਦਾ ਹੀ ਨਹੀਂ, ਕਤਾ ਹੀ ਨਹੀਂ। ਹਵਾ ਸਾਰੀ ਜਗ੍ਹਾ ਤੇ ਜਾਂਦੀ ਹੈ ਤੇ ਹੁਣ ਸਾਨੂੰ ਛੂਹ ਲਿਆ ਤੇ ਹੁਣ ਇਹਨੂੰ ਆਖੀ ਹੁਣ ਤੂੰ ਮੁਸਲਮਾਨ ਨੂੰ ਨਾ ਛੂਵੇਂ, ਤੇ ਜੇ ਮੁਸਲਮਾਨ ਨੂੰ ਛੂ ਕੇ ਆ ਰਹੀ ਹੈ ਫਿਰ ਸਾਨੂੰ ਨਾ ਛੂਵੇਂ, ਤੂੰ ਸਭ ਨੂੰ ਛੂਵੀ। ਸੂਰਜ ਦਾ ਚਾਨਣਾ ਸਾਰਿਆਂ ਦੇ ਘਰਾਂ ਚ ਜਾਂਦਾ, ਸਾਰਿਆਂ ਦੇ ਘਰਾਂ ਚ ਜਾਂਦਾ। ਬਾਰਿਸ਼ ਜਦ ਹੁੰਦੀ ਹੈ ਤੋ ਬਾਰਿਸ਼ ਇਹ ਥੋੜੀ ਸੋਚਦੀ ਹੈ ਸੰਤ ਦੇ ਘਰ ਦੇ ਤੇ ਬਾਰਿਸ਼ ਕਰਨੀ ਹੈ ਦੂਜਿਆਂ ਦੇ ਘਰ ਦੇ ਚ, ਸਭ ਜਗ੍ਹਾ ਆਉਂਦੀ, ਟੋਇਆਂ ਤੇ ਆਉਂਦੀ ਹੈ, ਟਿਬਿਆਂ ਤੇ ਆਉਂਦੀ ਹੈ, ਮਰੂਥਲ ਤੇ ਆਉਂਦੀ ਹੈ, ਜੰਗਲਾਂ ਦੇ ਚ ਆਉਂਦੀ ਹੈ, ਸ਼ਹਿਰਾਂ ਚ ਆਉਂਦੀ ਹੈ, ਪਹਾੜਾਂ ਤੇ ਆਉਂਦੀ। ਪਰਮਾਤਮਾ ਸਰਬ ਸਾਂਝਾ ਹੈ, ਸਰਬ ਸਾਂਝੇ ਨਾਲ ਸੰਕੀਰਣ ਦਿਮਾਗ, ਛੋਟਾ ਦਿਲ ਸੰਬੰਧਿਤ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਤਸ ਵੀ ਬੰਦੇ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ, ਤੰਗ ਦਿਲ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ। ਮੈਂ ਤੇ ਦੇਖਦਾ ਸਿੱਖ ਦੀ ਸਿੱਖ ਨਾਲ ਨਫ਼ਰਤ ਕਰਨਾ। ਖੈਰ ਮੁਖਤਸਰ ਜੋ ਮੈਂ ਅਰਜ਼ ਕਰਾਂ, ਵਾਹ ਮਾਰ ਗਏ ਕਹਿੰਦੇ ਨੇ ਅਸੀਂ ਬੇਦਾਗ ਨਹੀਂ ਮੰਨਦੇ ਪਰਮਾਤਮਾ ਨੂੰ, ਤਨ ਮੈਲ ਹੈ ਤੇ ਮਨ ਮੈਲ ਹੈ, ਇਹ ਸਾਰੇ ਤਸਲੀਮ ਕਰਦੇ ਨੇ। ਤੇ ਜੇ ਮਨ ਮੈਲ ਹੈ ਤੇ ਜੀਵ ਆਤਮਾ ਕਿੱਥੋਂ ਨਿਰਮਲ ਹੋ ਗਏ, ਉਹ ਵੀ ਮੈਲੀ। ਜੀਵ ਆਤਮਾ ਮੈਲੀ ਹੈ ਤਾਂ ਫਿਰ ਪਰਮਾਤਮਾ ਵੀ ਬੇਦਾਗ ਨਹੀਂ, ਗ੍ਰਹਿਣ ਸੂਰਜ ਨੂੰ ਵੀ, ਗ੍ਰਹਿਣ ਸੂਰਜ ਨੂੰ ਵੀ। ਭਾਈ ਗੁਰਦਾਸ ਜੀ ਨੇ ਇਸ ਨੂੰ ਜਿਵੇਂ ਹੱਲ ਕੀਤਾ, ਇੱਕ ਦਲੀਲ ਮੈਂ ਤੁਹਾਡੇ ਸਾਹਮਣੇ ਇਹ ਰੱਖਦਾ। ਬਾਕੀ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਬਾਕੀ ਦਲੀਲਾਂ ਇਹ ਮੈਂ ਤੁਹਾਡੇ ਸਾਹਮਣੇ ਕੱਲ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਸਮਾਂ ਹੋ ਗਿਆ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ
गुर परसाद हे प्राणनाथ गोविंदे।

का समागमा दे सूरज किरण मिले जल का जल हुआ राम ज्योति ज्योत रे संपूर्ण थी राम किरण की संपूर्णता उदो ही है जदे सूरज हो जाए नहीं तो सीमत है लहर की संपूर्णता उदो है जद सागर हो जाए नहीं तो सीमत है सीमत होना दुखदाई है सीमत होना मनुख की चेतना बर्दाश्त नहीं करते मनुख हर पक्ष दे हर पासों विस्तार चाहता है इस वास्ते मनुख नूं मौत कबूल नहीं क्योंकि मनुख जीवन नूं सीमित कर दिए ते मनुख ते इतना जीवना चाहता है कितना जे जुग चारे आर जा और दसूने इस वास्ते मौत दा नुकता मौत दी गल मनुख नूं चंगी नहीं चली असीम जीवन चाहिए मौत ते सीमा कर देंगी सीमित कर देंगी सीमत ही नहीं कर दी वो जो जिंदगी चल रही है उन्हें खत्म कर दें प्राणा विच प्यास परमात्मा दी है वो किस तरह मनुख नूं ऐसा जीवन चाहिए जो असीम होवे और जिस विच कोई मौत ना होवे ऐसी असीम जिंदगी का ना ही परमात्मा ऐसे असीम जीवन नूं ही प्रभु कहिंदे मनुख नूं ऐसा सुख चाहिदा सदीवी सुख चाहिदा जो कदी दुख दे च ना बदलै उस परम सुख दा ना ही परमात्मा मनुख नूं ऐसा असीम रस चाहिदा ऐसा रस चाहिदा जो कदी बेरस ना हो उस महारस का ना ही परमात्मा मनुख नु ऐसी शक्ति चाहिदी है ऐसी प्रभुता चाहिदी है ऐसी ताकत चाहिदी है असीम जो कदी कमजोरी दे निर्बलता दे बदले ही ना तब्दील ना हो उस महाशक्ति का ना ही परमात्मा मंगते परमात्मा दी है ठीक है असीम शक्ति चाहिए असीम जीवन चाहिए असीम सुख चाहिए असीम रस चाहिए असीम आनंद चाहिए मनुख नूं परमात्मा चाहिए परमात्मा तो बिना होर कुछ भी नहीं चाहिए मंग ठीक है प्राप्ति का साधन गलत बस इथों जिंदगी गलत हो जाती है इथों ही मनुख गलत हो जाता है मंग तो ठीक है ऐसा केड़ा है जिसनु सुख नहीं चाहिए ऐसा केड़ा है जो रस नहीं चाहता बेरसी ती किसी नु नहीं चंगी लगती ऐसा केड़ा है जो महाशक्ति नहीं चाहता कमजोरी ती किसी नु भी नहीं चंगी लगती ऐसा धन चाहिदा जो रोज रोज वधदा ते जाए कदी घटे ना उसे ही परम धन दा ना परमात्मा परमात्मा मंग ठीक है मनुख दी हर मनुख दी ठीक है इस हिसाब दे नाल मेरा मन किसे नु नास्तिक नहीं कहिंदा नहीं है नास्तिक कह देवे मैं नास्तिक हां क्या उनु रस नहीं चाहिदा उनु सुख नहीं चाहिदा उनु आनंद नहीं चाहिदा क्या उनु शक्ति नहीं चाहिदी क्या उसनु जीवन नहीं चाहिदा अगर चाहिदा है तो मंगते परमात्मा दी करदा पे और किस दी करदा मैं फिर दोहरावां परम जीवन दा ना ही परमात्मा है परम रस दा ना ही परमात्मा है परम आनंद दा ना ही परमात्मा है परम धन दा ना ही परमात्मा है परम शक्ति दा ना ही परमात्मा हर मनुख नूं परमात्मा चाहिदा है।
ਕਰੀਬਨ ਕਰੀਬਨ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖਾਂ ਨੂੰ ਛੋੜ ਕੇ ਪ੍ਰਾਪਤੀ ਦੇ ਸਾਧਨ ਸਾਰਿਆਂ ਦੇ ਗਲਤ ਨੇ। ਰਿਸ਼ੀ ਚਾਣਕ ਕਹਿੰਦੇ ਨੇ ਕੋਹਲੂ ਦੇ ਚ ਪੀੜਨ ਨਾਲ ਹੀ ਤੇਲ ਨਿਕਲਦਾ, ਪਰ ਤਿੱਲਾਂ ਨੂੰ ਪੀੜਨ ਨਾਲ ਤੇਲ ਨਿਕਲਦਾ, ਰੇਤ ਨੂੰ ਪੇਲਣ ਨਾਲ ਤੇਲ ਨਹੀਂ ਨਿਕਲਦਾ। ਕਹਿੰਦਾ ਠੀਕ ਹੈ, ਕੋਹਲੂ ਦੇ ਚ ਪੀੜਨ ਨਾਲ ਹੀ ਤੇਲ ਨਿਕਲਦਾ ਮੰਨਦੇ, ਪਰ ਤਿੱਲਾਂ ਨੂੰ ਪੀੜਨ ਨਾਲ ਤੇਲ ਨਿਕਲਦਾ, ਰੇਤ ਨੂੰ ਪੇਲਣ ਨਾਲ ਤੇਲ ਨਹੀਂ ਨਿਕਲਦਾ। ਮਨੁੱਖ ਜੀਵਨ ਦੇ ਕੋਲੂ ਦੇ ਚ ਰੇਤ ਪਾ ਲੈਂਦਾ, ਫਿਰ ਕੱਢਣਾ ਚਾਹੁੰਦਾ ਪਰਮ ਰਸ ਦਾ ਤੇ ਪਰਮ ਆਨੰਦ, ਪਰਮ ਜੀਵਨ, ਪਰਮ ਸੁਖ, ਰੇਤ ਦੇ ਚੋਂ ਤੇਲ ਕਿੱਥੇ। ਮੰਗ ਠੀਕ ਹੈ, ਮੰਗ ਨੂੰ ਪੂਰੇ ਕਰਨ ਦੇ ਸਾਧਨ ਗਲਤ ਨੇ, ਗਲਤ ਨੇ, ਗਲਤ ਨੇ। ਮਨੁੱਖ ਆਪਣੇ ਸਾਧਨਾਂ ਨੂੰ ਠੀਕ ਕਰ ਲਵੇ, ਮੰਗ ਹੁਣੇ ਹੀ ਪੂਰੀ, ਐਸੇ ਵਕਤ, ਐਸੇ ਵਕਤ। ਲੰਬੇ ਚੌੜੇ ਚੱਕਰਾਂ ਚ ਨਾ ਪੈਣਾ, ਇੱਕ ਛਿੰਨ ਦੇ ਚ ਪਰਮ ਰਸ, ਇੱਕ ਛਿੰਨ ਦੇ ਚ ਪਰਮ ਆਨੰਦ, ਇੱਕ ਛਿੰਨ ਦੇ ਚ ਪਰਮ ਸ਼ਕਤੀ, ਇੱਕੋ ਹੀ ਛਿੰਨ ਦੇ ਚ ਪਰਮ ਜੀਵਨ, ਇੱਕੋ ਹੀ ਛਿੰਨ ਦੇ ਚ ਪਰਮ ਦਾਨ। ਇੱਕ ਚਿਤ ਜੈ ਇੱਕ ਛਿੰਨ ਧਿਆਇਓ, ਕਾਲ ਵਾਸ ਕੇ ਬੀਚ ਨਾ ਆਇਓ, ਇੱਕ ਛਿੰਨ ਇੱਕ ਸੈਕਿੰਡ। ਸੰਸਾਰ ਦੇ ਚ ਇੱਕ ਸੈਕਿੰਡ ਦੇ ਚ ਤੇ ਐਸਾ ਕੁਛ ਵੀ ਪ੍ਰਾਪਤ ਕਰਨਾ ਕਠਿਨ ਹੈ, ਪਰ ਇੱਕੋ ਹੀ ਸੈਕਿੰਡ ਦੇ ਚ ਪਰਮਾਤਮਾ ਮਿਲਦਾ ਹੈ। ਜ਼ਿੰਦਗੀ ਦੇ ਚ ਉਹ ਇੱਕ ਸੈਕਿੰਡ ਆ ਜਾਏ, ਇੱਕ ਛਿੰਨ ਆ ਜਾਏ, ਉਹ ਨਿਮਕ ਆ ਜਾਏ। ਨਿਰਮਾਉਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ, ਨਿਮਕ, ਨਿਮਕ ਇੱਕ ਸੈਕਿੰਡ, ਨਿਮਕ ਇੱਕ ਪਲ, ਨਿਮਕ ਇੱਕ ਦਮ। ਸਾਰੀ ਜ਼ਿੰਦਗੀ ਹੋ ਗਈ ਕੀਰਤਨ ਕਰਦੇ ਹਾਂ, ਪਰ ਪ੍ਰਭੂ ਤੇ ਨਿਮਕ ਕੀਰਤਨ ਨਾਲ ਮਿਲਦਾ ਹੈ, ਨਿਮਕ। ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ, ਜਿਤ ਛੂਟ ਹੈ। ਜਦ ਮਨੁੱਖ ਕਹਿੰਦਾ ਔਰ ਸੋਚਦਾ ਇੰਨਾ ਕੀਰਤਨ ਕੀਤਾ, ਇਤਨਾ ਕੀਰਤਨ ਸੁਣਿਆ, ਹੋਇਆ ਤੇ ਕੁਛ ਨਹੀਂ, ਸ਼ਾਇਦ ਗੁਰਬਾਣੀ ਸਾਨੂੰ ਤਸੱਲੀ ਦੇ ਰਹੀ ਹੈ, ਵਿਸ਼ਵਾਸ ਨਹੀਂ ਬਣਦਾ, ਨਿਮਕ ਭਰੋਸਾ ਨਹੀਂ ਬਣਦਾ ਇੱਕ ਸੈਕਿੰਡ। ਮੈਂ ਫਿਰ ਅਰਜ਼ ਕਰਾਂ, ਮੈਂ ਇਹ ਤੇ ਕਬੂਲ ਕਰ ਲਵਾਂ ਤੇ ਮੈਂ ਕੋਈ ਫੋਕੀ ਨਿਰਮਾਣਤਾ ਵੀ ਤੁਹਾਡੇ ਅੱਗੋਂ ਨਹੀਂ ਰੱਖ ਰਿਹਾ। ਅੰਦਾਜ਼ਨ 50 ਸਾਲ ਦੇ ਨੇੜੇ ਹੋਣ ਲੱਗੇ ਗੁਰਬਾਣੀ ਵਿਚਾਰ ਸੰਗਤਾਂ ਨੂੰ ਸੁਣਾਉਂਦੇ, ਮੈਨੂੰ ਇੰਨੀ ਸਮਝ ਆਈ ਹੈ ਮਿਲਦਾ ਇੱਕ ਸੈਕਿੰਡ ਦੇ ਚ। ਇਹ ਗੱਲ ਵੱਖਰੀ ਹੈ ਕਿ ਮੇਰੀ ਜ਼ਿੰਦਗੀ ਚ ਉਹ ਸੈਕਿੰਡ ਨਹੀਂ ਆਇਆ, ਨਹੀਂ ਆਇਆ। ਇਹ ਮੈਂ ਐਸਾ ਨਹੀਂ ਕਿ ਮੈਂ ਕੋਈ ਫੋਕੀ ਨਿਰਮਾਣਤਾ ਤੁਹਾਡੇ ਸਾਹਮਣੇ ਰੱਖ ਰਿਹਾ, ਇਹ ਇਸ ਵਾਸਤੇ ਕਹਿ ਰਿਹਾ ਕਿ ਇੱਕ ਸੈਕਿੰਡ ਦੇ ਚ ਆਉਣਾ ਬੜਾ ਔਖਾ। ਇਸੇ ਨੂੰ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਹੈ, ਆਖਣ ਔਖਾ ਸਾਚਾ ਨਾ। ਤੇ ਕੀ ਔਖਾ? ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਮੈਂ ਚਾਰ ਦਫਾ ਕਹਿ ਦਿੱਤਾ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਹੁਣ ਮੈਂ ਹੋਰ ਕਹਿ ਦਿੱਤਾ, ਕੀ ਹੋਇਆ? ਕੋਈ ਔਖਿਆ ਹੀ ਨਹੀਂ। ਪਰ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਖਣ ਔਖਾ ਸਾਚਾ ਨਾਮ, ਜਿਸ ਆਖਣ ਬਾਰੇ ਗੁਰੂ ਨਾਨਕ ਜੀ ਕਹਿੰਦੇ ਨੇ, ਯਕੀਨ ਜਾਣੋ ਜ਼ਿੰਦਗੀਆਂ ਗਲ ਜਾਂਦੀਆਂ ਨੇ, ਜਨਮ ਲੰਘ ਜਾਂਦੇ। ਉਹ ਇੱਕ ਦਫਾ ਕਹਿਣ ਦੀ, ਉਹ ਛਿੰਨ ਦੇ ਚ ਆਉਣ ਦੀ ਜਾਚ ਨਹੀਂ ਆਉਂਦੀ। ਮੈਂ ਫਿਰ ਅਰਜ਼ ਕਰਾਂ, 50 ਸਾਲ ਜੋ ਮੈਨੂੰ ਮਿਲਿਆ ਹੋਏ, ਖੇਡ ਇੱਕ ਸੈਕਿੰਡ ਦੇ ਚ ਬਣਦੀ ਹੈ, ਜ਼ਿੰਦਗੀਆਂ ਨਹੀਂ ਲੱਗਦੀਆਂ।
ਕਈ ਜਨਮ ਨਹੀਂ ਲੱਗਦੇ। ਜੋਤ ਦੇ ਚ ਜੋਤ ਹੁੰਦਿਆਂ, ਕਿਰਨ ਨੂੰ ਸੂਰਜ ਹੁੰਦਿਆਂ, ਲਹਿਰ ਨੂੰ ਸਾਗਰ ਹੁੰਦਿਆਂ, ਇੱਕ ਸੈਕਿੰਡ ਲੱਗਦਾ, ਇੱਕ ਛਿੰਨ ਲੱਗਦਾ, ਇੱਕ ਪਲ ਲੱਗਦਾ, ਜ਼ਿੰਦਗੀਆਂ ਗਲ ਜਾਂਦੀਆਂ ਨੇ। ਪਤਾ ਨਹੀਂ ਕਿਤਨੇ ਜਨਮ ਖਰਾਬ ਹੋ ਜਾਂਦੇ, ਖੇਡ ਨਹੀਂ ਬਣਦੀ। ਹੁਣ ਇਸ ਨੂੰ ਮੈਂ ਖੁਲਾਸਾ ਕਰਕੇ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂ, ਕਿਧਰੇ ਪ੍ਰਕਰਨ ਫਿਰ ਅੱਜ ਵੀ ਅਧੂਰਾ ਨਾ ਰਹਿ ਜਾ। ਪਰਮਾਤਮਾ ਹੈ, ਸੂਰਜ ਹੈ, ਕਿਰਨ ਹੈ, ਜੀਵ ਆਤਮਾ ਹੈ, ਪ੍ਰਕਾਸ਼ ਹੈ, ਕਿਰਨ ਦਾ ਮਨ ਹੈ। ਇਸੇ ਪ੍ਰਕਾਸ਼ ਦੇ ਜੋ ਪ੍ਰਗਟ ਹੋ ਰਿਹਾ, ਦਿਖਾਈ ਦੇ ਰਿਹਾ, ਪ੍ਰਕਾਸ਼ ਕਰਕੇ ਦਿਖਾਈ ਦੇ ਰਿਹਾ, ਉਹ ਇਹ ਤਨ ਹੈ, ਇਹ ਤਨ ਹੈ। ਭਰਤਰੀ ਤੇ ਕਹਿੰਦੇ ਨੇ, ਇਹ ਤਨ ਮੇਰੇ ਮਨ ਚੋਂ ਬਣਿਆ। ਬੜੇ ਧਿਆਨ ਨਾਲ ਸੁਣਨਾ, ਉਹਦਾ ਇੱਕ ਛੱਦ ਹੈ। ਇਸ ਮਹਾਂਪੁਰਸ਼ ਨੇ ਤਿੰਨ ਗ੍ਰੰਥ ਲਿਖੇ ਨੇ, ਭਰਤਰੀ ਨੇ, ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ। ਇਹਨਾਂ ਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ ਵੀ ਹੈਗਾ ਤੇ ਰਾਜਾ ਸੀ ਇੱਕ ਛੋਟੀ ਜਿਹੀ ਸਟੇਟ ਦਾ, ਧਾਰ ਸਟੇਟ ਦਾ ਰਾਜਾ ਸੀ, ਇੰਦੌਰ ਉਜੈਨ ਦੇ ਕੋਲ ਹੈ, ਉੱਥੋਂ ਦਾ ਰਾਜਾ ਸੀ, ਰਾਜਾ ਬਿਕਰਮਾਜੀਤ ਦਾ ਛੋਟਾ ਦਰਾਸ। ਜਿਸ ਤਰ੍ਹਾਂ ਬਿਕਰਮਾਜੀਤ ਬੜਾ ਧਾਰਮਿਕ ਸੀ, ਇਹ ਉਸ ਤੋਂ ਵੀ ਅੱਗੇ ਸੀ, ਧਾਰਮਿਕ ਰੁਚੀਆਂ ਦਾ ਮਨੁੱਖ ਸੀ। ਵੈਰਾਗ ਸ਼ਤਕ ਇਸਦਾ ਬਹੁਤ ਕੀਮਤੀ ਗ੍ਰੰਥ ਹੈ। ਸਾਧਨਾ ਇਸਨੇ ਬੜੀ ਮਿਹਨਤ ਨਾਲ ਕੀਤੀ, ਜੋ ਗੋਰਖ ਨੇ ਦੱਸੀ। ਉਹਨਾਂ ਦਿਨਾਂ 'ਚ ਗੋਰਖ ਮੌਜੂਦ ਸਨ, ਗੋਰਖ ਦੀ ਸੰਗਤ ਨਸੀਬ ਹੋਈ, ਗੋਰਖ ਨੇ ਇਸ ਨੂੰ ਜੋਗੀ ਬਣਾਇਆ। ਤਰ੍ਹਾਂ ਤਰ੍ਹਾਂ ਦੀਆਂ ਸਿੱਧੀਆਂ ਪ੍ਰਾਪਤ ਕਰਕੇ ਇਹ 84 ਸਿੱਧਾਂ ਦੇ 'ਚ ਸਿੱਧ ਸ਼ੁਮਾਰ ਹੋਇਆ। ਪੁਰਾਣਾ ਯਮ ਦੀ ਸਾਧਨਾ ਦੇ ਸਫਲਤਾ ਕਰਕੇ ਜ਼ਿੰਦਗੀ ਲੰਬੀ ਕਰ ਲਈ, ਪ੍ਰਾਣਾ ਨੂੰ ਰੋਕ ਲਿਆ ਕਈ ਕਈ ਸਾਲ, ਪੁਰਾਣਾ ਯਮ ਨਹੀਂ ਚੱਲਣ ਦੇਣੇ ਪ੍ਰਾਣ। ਅਸੀਂ ਜੋ ਜ਼ਿੰਦਗੀ ਲੈ ਕੇ ਆਇਆ ਪ੍ਰਾਣਾਂ ਦੀ, ਸਵਾਸਾਂ ਦੀ ਗਿਣਤੀ ਮਿਣਤੀ ਦੀ, ਚੱਲਣ ਹੀ ਨਹੀਂ ਦਿੱਤੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਗੁਰੂ ਨਾਨਕ ਦੇ ਵਕਤ ਇਹ ਭਰਤਰੀ ਮੌਜੂਦ ਸੀ, ਇਹ ਉਸ ਵਕਤ ਮੌਜੂਦ ਸੀ। ਬਾਕੀ ਗੋਰਖ ਦੇ ਚੇਲੇ ਉਹ ਤੇ ਨਹੀਂ ਰਹੇ, ਨਵੇਂ ਚੇਲੇ ਮੌਜੂਦ ਸਨ, ਪਰ ਪੁਰਾਣਿਆਂ ਚ ਭਰਤਰੀ। ਭਰਤਰੀ ਦੇ ਪ੍ਰਤੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਿੰਨ ਸ਼ਬਦ ਨੇ ਆਸਾ ਰਾਗ ਵਿੱਚ। ਇਹਨਾਂ ਤਿੰਨ ਸ਼ਬਦਾਂ ਦੀ ਸਿਰਫ ਮੈਂ ਦੋ ਦੋ ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ। ਪਹਿਲਾ ਪ੍ਰਸ਼ਨ ਕਿਧਰੇ ਭਰਤਰੀ ਦਾ ਸੀ, ਤੁਹਾਡਾ ਮਤ ਕੀ ਹੈ, ਤੁਹਾਡਾ ਧਰਮ ਕੀ ਹੈ, ਤੁਹਾਡਾ ਰਸਤਾ ਕੀ ਹੈ ਗੁਰੂ ਨਾਨਕ ਤੇ, ਕਿਉਂਕਿ ਗੋਰਖ ਦਾ ਇਹ ਰਸਤਾ ਹੈ, ਬੁੱਧ ਦਾ ਇਹ ਰਸਤਾ ਹੈ, ਮਹਾਂਵੀਰ ਦਾ ਇਹ ਰਸਤਾ ਹੈ, ਸਨਾਤਨ ਧਰਮ ਦੇ ਰਿਸ਼ੀਆਂ ਦੇ ਇਹ ਰਸਤੇ ਨੇ, ਵੱਖ ਵੱਖ ਰਸਤੇ ਨੇ, 6 ਸ਼ਾਸਤਰਾਂ ਦੇ 6 ਰਸਤੇ। ਨਿਆਇ ਦੇ ਗੌਤਮ ਕੁਛ ਹੋਰ ਕਹਿੰਦੇ ਨੇ, ਯੋਗ ਦੇ ਪਤੰਜਲੀ ਕੁਝ ਹੋਰ ਕਹਿੰਦੇ ਨੇ, ਜੈਮਿਨੀ ਕੁਝ ਹੋਰ ਕਹਿੰਦੇ ਨੇ, ਕੜਾਦ ਕੁਝ ਹੋਰ ਕਹਿੰਦੇ ਨੇ, ਕਪਲ ਕੁਝ ਹੋਰ ਕਹਿੰਦੇ ਨੇ, ਵਿਆਸ ਕੁਛ ਹੋਰ ਕਹਿੰਦੇ ਨੇ। 6 ਸ਼ਾਸਤਰਾਂ ਦੇ 6 ਰਿਸ਼ਤੇ ਅਲੱਗ ਅਲੱਗ ਰਸਤੇ ਨੇ, ਵੱਖ ਵੱਖ ਰਸਤੇ। ਮਹਾਤਮਾ ਬੁੱਧ ਕੁਛ ਹੋਰ ਕਹਿੰਦੇ ਨੇ, ਔਰ ਸਵਾਮੀ ਮਹਾਵੀਰ ਕੁਛ ਹੋਰ ਕਹਿੰਦੇ ਨੇ, ਤੇ ਮੈਂ ਫਿਰ ਇਹ ਵੀ ਅਰਜ਼ ਕਰਾਂ, ਗਲਤ ਕੋਈ ਵੀ ਨਹੀਂ ਕਹਿੰਦਾ, ਸਾਰੇ ਹੀ ਸਹੀ ਕਹਿੰਦੇ ਨੇ, ਪਰ ਸਾਰੇ ਜੋ ਕਹਿ ਰਹੇ ਨੇ ਹੋਰ ਹੋਰ ਕਹਿ ਰਹੇ, ਇੱਕ ਜੋ ਕੁਛ ਕਹਿ ਰਿਹਾ, ਦੂਜਾ ਉਸ ਤੋਂ ਕੁਛ ਹੋਰ ਕਹਿ ਰਿਹਾ, ਤੀਜਾ ਉਸ ਤੋਂ ਕੁਝ ਹੋਰ ਕਹਿ ਰਿਹਾ, ਚੌਥਾ ਉਸ ਤੋਂ ਕੁਝ ਹੋਰ ਕਹਿ ਰਿਹਾ, ਲੇਕਿਨ ਫਿਰ ਵੀ ਸਾਰੇ ਸਹੀ ਕਹਿ ਰਹੇ ਨੇ, ਗਲਤ ਇੱਕ ਵੀ ਨਹੀਂ ਹੈ, ਭੁੱਲਿਆ ਹੋਇਆ ਇੱਕ ਵੀ ਨਹੀਂ ਹੈ। ਇਸ ਦੇ ਉੱਤੇ ਮੈਂ ਉਦਾਹਰਣ ਦੇਣਾ ਹੁੰਦਾ,
ندیاں ساریاں ہی ساگر دی طرف جاندیاں نے اور ساگر ہون لئی لپک دیاں نے تڑپ دیاں نے پر ایک رستے تو نہیں جاندیاں. گنگا دا اپنا رستہ, نرمدا دا اپنا رستہ, ستلج بیاس راوی چناب دا اپنا رستہ ہے, سندھ دا اپنا رستہ ہے, عراق دے دجلہ فرات دا اپنا رستہ ہے, مصر دی نیل ندی دا اپنا رستہ ہے, انگلینڈ دے تھیم دا اپنا رستہ ہے. جاندے تے سارے ہی ساگر دے چنے, ایک رستے تو نہیں جاندے. تڑپ تے ساریاں ندیاں دے ساگر ہون دی ہے, رستہ ایک نہیں ہے. چنگا ہے ندیاں کول اے عقل نہیں نی, تے ندیاں بھی اعلان کر سکدیاں سن میرا رستہ ٹھیک ہے. گنگا کہہ سکدی سی میرا رستہ ٹھیک ہے, عراق دے دجلہ فرات جڑے دو دریا انہاں نوں کہہ سکدی تسی غلط, تسی غلط جا. تے جے کدھرے انہاں کول عقل بھی ہوندی تے زبان بھی ہوندی تے عراق دا دجلہ تے فرات انہیں اچھی آواز نال کہنا سی ساڈا رستہ ٹھیک ہے, گنگا غلط, ستلج غلط. چنگا ایہو جیہاں دی عقل انہاں کول نہیں ہے, ایہو جیہاں دی زبان انہاں کول نہیں ہے, منک کول ہے. یہ غلط ورتوں کر کے کہندا ہے نہیں اسلام ٹھیک ہے, عیسائیت غلط, عیسائیت ٹھیک ہے, یہودی غلط نے, ہندو ٹھیک نے, بودھی غلط نے, بودھی ٹھیک نے, جینی غلط نے, جینی ٹھیک نے, سکھ غلط نے, یا پھر سکھ ٹھیک نے, ہندو غلط نے, سناتنی غلط نے. اس طرح دی منکھی دنیا تے چرچا ہے, اور یہ ساریاں ندیاں ہی نے اور کچھ بھی نہیں, سب دریا, ساریاں کول پانی ہے اپنے اپنے جھرنے دا. ایک جھرنا او دا نام محمد ہے, اتوں اسلام دا جھرنا پھٹیا. ایک جھرنے دا نام گرو نانک ہے, گربانی دا جھرنا پھٹیا, سکھ مت دا جھرنا پھٹیا. ایک جھرنے دا نام بودھ ہے, ادھوں بودھ ہون دا جھرنا پھٹیا ہے, نام نے الگ. پر روانی ساریاں دی ساگر دی طرف ہے, رستہ ساریاں دا ایک نہیں ہے, نہیں ہے. کھوج تڑپ تے ساریاں دی ساگر دی ہے, مارگ ایک نہیں ہے, رستہ ایک نہیں ہے. موڑ بدھی دے کارن کر کے کسے وقت میں کہندا ہوندا سی او غلط ہے, او غلط ہے, او غلط ہے, پر گستاخی معاف, گربانی پڑھ کے جو سمجھ آئی کوئی غلط نہیں, کوئی غلط نہیں. سب دریا ساگر دی طرف ہی جا رہے ہیں اور کدھرے بھی نہیں جا رہے. ساریاں ہی ندیاں سمندر دی طرف جا رہی ہیں اور کدھرے بھی نہیں جا رہی. تے جد سمندر دے چلین ہو جاندیاں تو سمندر ہی ہو جاندیاں, نہ اتھے گنگا لبدی ہے نہ دجلہ لبدا ہے, نہ اتھے فرات ملدا ہے نہ تھیم ملدا ہے, نہ اتھے ستج لبدا ہے نہ دریائے سندھ لبدا ہے, نہ برہم پتر لبدا ہے, بس ساگر دے تے ساگر ہی لبدا ہے. جد بھی کوئی پرماتما دے چلین ہو جاندا ہے اُدھی گوت ختم ہو جاندی ہے, ورن ختم ہو جاندا ہے, اُدھا مذہب تب ختم ہو جاندا ہے, کیونکہ پرماتما دا کوئی مذہب نہیں. تن گرو گوبند سنگھ جی مہاراج دا واق میں سنگتاں دے سامنے رکھدا ہوں, جاپ صاحب, نمستن ام اجبے نمستست اجبے, نمشکار اے پربھو تیرا کوئی مذہب نہیں, کوئی مذہب نہیں. نمستن ام اجبے, گرو گوبند سنگھ جی مہاراج, نمستن ام اجبے نمستست اجبے, ہے عجب سروپ پرماتما نمسکار ہے تینو, اے امذب تیرا کوئی مذہب نہیں, میں تینو نمسکار کروں.
ਭਰਤਰੀ ਦਾ ਪ੍ਰਸ਼ਨ ਹੈ ਗੁਰੂ ਨਾਨਕ ਤੇ, ਤੁਹਾਡਾ ਮਜ਼ਹਬ, ਤੁਹਾਡਾ ਰਸਤਾ, ਤੁਹਾਡਾ ਮਤ। ਹੁਣ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਧਰੇ ਸਿੱਖਾਂ ਨੇ ਅਪਣਾਇਆ ਹੁੰਦਾ ਤੇ ਰੂਹੇ ਜ਼ਮੀਨ ਵਿੱਚ, ਗੁਰੂ ਨਾਨਕ ਦਾ ਰਸਤਾ ਅੱਜ ਇਤਨਾ ਵਿਸ਼ਾਲ ਆਉਂਦਾ, ਸਾਰੇ ਇਸ ਮਾਰਗ ਤੇ ਚੱਲਦੇ, ਕਿਉਂਕਿ ਸੁਖੈਨ ਮਾਰਗ ਹੈ। ਗੁਰੂ ਨਾਨਕ ਆਪਣੇ ਰਸਤੇ ਬਾਰੇ ਦੱਸਦੇ ਨੇ, ਸਾਡਾ ਮਤ ਕੀ ਹੈ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕਨ, ਇਹ ਜਗਤ ਵਿੱਚ ਵੱਖ ਵੱਖ ਵਰਨ ਪੇਖ ਮਜ਼ਹਬ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ। ਐ ਭਰਤਰੀ, ਨਾਨਕ ਸਮਝਾ ਰਹੇ ਤੁਹਾਨੂੰ, ਕਹਿ ਰਹੇ ਨੇ, ਇਹ ਜੋ ਵੱਖ ਵੱਖ ਵਰਨ ਨੇ, ਧਰਮ ਨੇ, ਮਜ਼ਹਬ ਨੇ, ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਨਾਲ ਚਲਾਉਣਾ, ਬਸ ਗੁਰੂ ਨਾਨਕ ਦਾ ਇਹੀ ਮਤ ਹੈ, ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ ਨਹੀਂ। ਸਭ ਦੇ ਨਾਲ ਚੱਲਣਾ, ਸਭ ਨੂੰ ਨਾਲ ਚਲਾਉਣਾ, ਬਸ ਇਹੀ ਮਤ ਹੈ, ਮੇਰਾ ਹੋਰ ਕੋਈ ਮਤ ਨਹੀਂ। ਗੁਰੂ ਨਾਨਕ ਦੇ ਨਾਲ ਜੈਨੀ ਵੀ ਚੱਲ ਸਕਦਾ ਹੈ, ਮੁਸਲਿਮ ਵੀ ਚੱਲ ਸਕਦਾ ਹੈ, ਵੱਖ ਵੱਖ ਵਰਨਾਂ ਦੇ ਸਾਧੂ ਵੀ ਚੱਲ ਸਕਦੇ ਨੇ, ਬੈਰਾਗੀ ਵੀ ਚੱਲ ਸਕਦੇ ਨੇ, ਸੰਨਿਆਸੀ ਵੀ ਚੱਲ ਸਕਦੇ ਨੇ। ਰਾਮਾਨੰਦ ਬੈਰਾਗੀ ਚੱਲ ਹੀ ਰਿਹਾ, ਮੁਸਲਮਾਨ ਫਰੀਦ ਚੱਲ ਹੀ ਰਿਹਾ, ਕਬੀਰ ਚੱਲ ਹੀ ਰਿਹਾ, ਪੰਡਿਤ ਜੈਦੇਵ ਚੱਲ ਹੀ ਰਿਹਾ, ਸ਼ੂਦਰ ਕਹਿਲਾਉਣ ਵਾਲੇ ਰਵਿਦਾਸ ਤੇ ਕਬੀਰ ਚੱਲਦੇ ਹੀ ਪਏ ਨੇ। ਨਾ ਸਭ ਦੇ ਨਾਲ ਚੱਲਣਾ, ਸਾਰਿਆਂ ਨੂੰ ਨਾਲ ਚਲਾਉਣਾ, ਬਸ ਨਾਨਕ ਦਾ ਇਹੀ ਮਤ ਹੈ, ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ। ਸੰਸਾਰ ਵਿੱਚ ਰਹਿਣ ਦੀ ਕਿਧਰੇ ਜੁਗਤੀ ਪੁੱਛੀ ਹੈ ਭਰਤਰੀ ਨੇ, ਕਿਉਂਕਿ ਘਰ ਬਾਰ ਛੋੜ ਆਇਆ ਸੀ, ਪਤਨੀ ਨੂੰ ਛੋੜ ਆਇਆ ਸੀ, ਰਾਜਪਾਟ ਛੋੜ ਆਇਆ ਸੀ, ਗੋਰਖ ਤੇ ਕਹਿਣੇ ਦੇ ਉੱਤੇ ਜਦ ਪਹਿਲੀ ਦਫਾ ਭਿਕਸ਼ਾ ਮੰਗਣ ਲਈ ਗਿਆ ਉਸ ਸ਼ਹਿਰ ਦੇ ਵਿੱਚ ਜਿਸ ਸ਼ਹਿਰ ਦਾ ਇਹ ਰਾਜਾ ਸੀ, ਭੇਜੇ ਗੋਰਖ ਨੇ, ਜਾ ਭਿਕਸ਼ਾ ਮੰਗ ਕੇ ਲੈ। ਰੋ ਪਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ, ਕਹਿੰਦੇ ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਬਿਖਿਆ। ਖੱਪਰ ਚੁੱਕ ਕੇ ਜਦ ਦਰ ਦਰ ਤੇ ਚੁਟਕੀ ਭਿਕਸ਼ਾ ਮੰਗਣੀ ਪਈ, ਭਰਤਰੀ ਤੇ ਜ਼ਾਰੋ ਜ਼ਾਰ ਰੋ ਪਿਆ, ਗੋਪੀ ਚੰਦ ਤੇ ਜ਼ਾਰੋ ਜ਼ਾਰ ਰੋ ਪਿਆ ਸੀ। ਹੈ ਲੱਖਾਂ ਦਾ ਮੈਦਾਨ ਕਰਨ ਵਾਲਾ ਸੀ, ਚੁਟਕੀ ਚੁਟਕੀ ਆਟਾ ਘਰੋਂ ਮੰਗਣਾ, ਤੜਪ ਉੱਠਿਆ ਸੀ, ਰੋ ਉੱਠਿਆ ਸੀ, ਪਰ ਹੁਣ ਪੱਕੇ ਇਰਾਦੇ ਦਾ ਬੰਦਾ ਸੀ, ਦ੍ਰਿੜ ਇਰਾਦੇ ਦਾ ਬੰਦਾ ਸੀ, ਸਾਰੀਆਂ ਮੁਸੀਬਤਾਂ ਸਹਿੜੀਆਂ, ਸਾਰੀ ਸਾਧਨਾ ਕੀਤੀ, ਲੇਕਿਨ ਖੇਡ ਉਹ ਨਾ ਬਣੀ ਜੋ ਬਣਨੀ ਚਾਹੀਦੀ ਸੀ। ਇਹ ਨਦੀ ਸਾਗਰ ਦੇ ਸਾਗਰ ਨਾ ਹੋਈ, ਇਹ ਕਿਰਨ ਸੂਰਜ ਦੇ ਸੂਰਜ ਨਾ ਹੋਈ। ਗੁਰੂ ਨਾਨਕ ਨੂੰ ਕਹਿਣਾ ਪਿਆ, ਤੈਨੂੰ ਰਾਜ ਸਿੰਘਾਸਣ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਪਤਨੀ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਧਨ ਸੰਪਦਾ ਮਹਿਲ ਮਾੜੀਆਂ ਛੋੜਨ ਦੀ ਲੋੜ ਨਹੀਂ ਸੀ, ਕਮ ਸੇ ਕਮ ਤੂੰ ਇਸ ਫੁੱਲ ਦੇ ਕੋਲੋਂ ਹੀ ਸਿੱਖ ਲੈਂਦਾ, ਕਿਸ ਕੋਲੋਂ, ਕਮਲ ਕੋਲੋਂ। ਇਹਦੇ ਬਾਰੇ ਹੁਣ ਗੁਰੂ ਨਾਨਕ ਸਮਝਾਉਂਦੇ ਨੇ ਭਰਤਰੀ ਨੂੰ, ਜਲ ਤੇ ਉਪਜੇ ਜਲ ਤੇ ਦੂਰ, ਜਲ ਮੇ ਜੋਤ ਰਿਆ ਭਰਪੂਰ, ਸੁਣ ਭਰਤਰ, ਮੁਖਾਤਬ ਕਰਦੇ ਨੇ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਦਿ। ਪੈਦਾ ਤੇ ਜਲ ਦੇ ਚੋਇਆ ਇਹ ਕਮਲ, ਜੀਵਦਾ ਵੀ ਜਲ ਦੇ ਆਸਰੇ ਤੇ ਪਿਆ ਇਹ ਕਮਲ, ਪਰ ਵਜ਼ਬ ਦੀ ਗੱਲ, ਜਿਹਦੇ ਆਸਰੇ ਵਿੱਚ ਜੀਵਦਾ ਪਿਆ
ਤੇ ਜਿਹਦਾ ਸਦਕਾ ਇਸਦਾ ਜਨਮ ਹੋਇਆ ਹੈ ਇਹ ਉਹਦੇ ਚ ਡੁੱਬਿਆ ਨਹੀਂ, ਗਰਕ ਨਹੀਂ ਹੋਇਆ। ਜੀਵਣਾ ਤੇ ਰੋਟੀ ਦੇ ਆਸਰੇ ਤੇ ਚੱਲਦਾ ਪਿਆ, ਭੋਜਨ ਦੇ ਆਸਰੇ ਤੇ। ਇਹ ਵੀ ਮੈਂ ਅਰਜ਼ ਕਰਾਂ, ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਮੈਂ ਇਸ ਤਰ੍ਹਾਂ ਵੀ ਕਹਿੰਦਾ ਹੁੰਦਾ, ਇਹ ਤਨ ਬਸ ਰੋਟੀ ਹੈ ਔਰ ਕੁਛ ਵੀ ਨਹੀਂ, ਦਿਖਾਈ ਦੇ ਰਿਹਾ ਰੋਟੀ। ਤੇ ਹੁਣ ਸਾਰੇ ਸਿਆਣੇ ਬੈਠੇ ਹੋਣਗੇ ਤੇ ਕੋਈ ਨਾ ਕੋਈ ਸਾਇੰਟਿਸਟ ਵੀ ਬੈਠੇ ਹੋਣਗੇ, ਤਾਂ ਕਹਿਣਗੇ ਤਨ ਕਿਸ ਤਰ੍ਹਾਂ ਰੋਟੀ, ਇਹ ਕਿਵੇਂ ਰੋਟੀ ਤੋਂ ਬਣਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਰਖਤ ਬਿੰਦ ਕਰ ਨਿਮਿਆ ਆਗਨ ਪੋਦਰ ਮਾਝਾ। ਇਹ ਤਨ ਬਣਿਆ ਲਹੂ ਤੋਂ, ਇਹ ਤਨ ਬਣਿਆ ਬਿੰਦ ਤੋਂ, ਰਖਤ ਬਿੰਦ ਕਰ ਨਿਮਿਆ। ਪਰ ਹੁਣ ਸਵਾਲ ਪੈਦਾ ਹੁੰਦਾ, ਲਹੂ ਕਿਵੇਂ ਬਣਦਾ, ਬਿੰਦ ਕਿਵੇਂ ਬਣਦਾ? ਉਹ ਤੇ ਰੋਟੀ ਤੋਂ ਬਣਦਾ, ਹੋਰ ਕਿਸ ਤੋਂ ਬਣਦਾ? ਉਹ ਤੇ ਭੋਜਨ ਤੋਂ ਬਣਦਾ, ਹੋਰ ਕਿਸ ਤੋਂ ਬਣਦਾ? ਖਾਧੀ ਹੋਈ ਰੋਟੀ ਖੂਨ ਬਣਦੀ, ਖਾਧੀ ਹੋਈ ਰੋਟੀ ਹੀ ਬਿੰਦ ਬਣਦੀ। ਰਖਤ ਬਿੰਦ ਕਰ ਨਿਮਿਆ ਆਗਨ ਉਧਰ ਮਜਾ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਮਾਂ ਕੀ ਰਖਤ ਪਿਤਾ ਬਿੰਦਾਰਾ, ਮਾਂ ਦਾ ਲਹੂ ਪਿਤਾ ਦਾ ਬਿੰਦ। ਫਿਰ ਗੁਰਬਾਣੀ ਖੋਲਦੀ ਹੈ, ਬਿੰਦ ਤੇ ਜਿਨ ਪਿੰਡ ਕੀਆ ਆਗਨ ਕੁੰਡ ਰਹਾਇਆ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਪਾਨੀ ਮਹਿਲਾ ਮਾਠੀ ਗੋਰੀ, ਇਸ ਮਾਠੀ ਕੀ ਪੁੱਤਰੀ ਜੋੜੀ। ਬੜਾ ਖੁਲਾਸਾ ਹੈ ਗੁਰੂ ਗ੍ਰੰਥ ਸਾਹਿਬ ਦੇ। ਤਨ ਰੋਟੀ ਖੂਨ ਤੋਂ ਬਣਦਾ, ਬਿੰਦ ਤੋਂ ਬਣਦਾ, ਤੇ ਜਦ ਖੂਨ ਤੋਂ ਹੀ ਇਹ ਤਨ ਬਣਦਾ, ਬਿੰਦ ਤੋਂ ਹੀ ਇਹ ਤਨ ਬਣਦਾ, ਤਾਂ ਫਿਰ ਵੇਖਣਾ ਪਏਗਾ, ਸੋਚਣਾ ਪਏਗਾ, ਗਹਿਰਾਈ ਚ ਦੇਖਣਾ ਪਏਗਾ, ਇਹ ਬਿੰਦ ਕਿਵੇਂ ਬਣਦਾ, ਖੂਨ ਕਿਵੇਂ ਬਣਦਾ? ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ, ਤਨ ਬਣਿਆ ਭੋਜਨ ਤੋਂ, ਤਨ ਰੋਟੀ ਹੈ, ਬਣਿਆ ਜੋ ਰੋਟੀ ਤੋਂ ਹੈ। ਜਦ ਇਹ ਬਣਿਆ ਹੀ ਰੋਟੀ ਤੋਂ ਹੈ, ਜੰਮਿਆ ਹੀ ਰੋਟੀ ਤੋਂ ਹੈ, ਹੁਣ ਧਿਆਨ ਦੇਣਾ, ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰੋਟੀ ਤੋਂ ਨਹੀਂ ਜੀ ਸਕਦਾ, ਬਿਨਾਂ ਭੋਜਨ ਤੋਂ ਨਹੀਂ ਜੀ ਸਕਦਾ। ਜੰਮਿਆ ਜੋ ਰੋਟੀ ਤੋਂ ਹੈ, ਪੈਦਾ ਜੋ ਰੋਟੀ ਤੋਂ ਹੋਇਆ, ਬਿਨਾਂ ਰੋਟੀ ਤੋਂ ਨਹੀਂ ਰਹਿ ਸਕਦਾ। ਕਬੀਰ ਜੈਸੇ ਇੱਕ ਮਹਾਨ ਦਾਰਸ਼ਨਿਕ ਸੰਤ ਨੂੰ ਵੀ ਬੁਲੰਦ ਆਵਾਜ਼ ਵਿੱਚ ਕਹਿਣਾ ਪਿਆ, ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੇ ਲਈ, ਐ ਪ੍ਰਭੂ ਆਪਣੀ ਮਾਲਾ ਪਕੜ ਮੇਰੇ ਕੋਲ ਨਹੀਂ, ਭੁੱਖਿਆਂ ਨਹੀਂ ਹੋਣਾ, ਭੁੱਖਿਆਂ ਤੇਰਾ ਨਾਮ ਨਹੀਂ ਜਪਿਆ, ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਹੀ ਲੈ ਜਾਏ। ਫਿਰ ਕਮਾਲ ਕੀਤਾ ਹੈ ਇੱਕ ਸ਼ਬਦ ਵਿੱਚ ਤੇ ਕਬੀਰ ਨੇ, ਐਲਾਨੀਆਂ ਕਿਹਾ ਚਾਰ ਹਸਤੀਆਂ ਪੂਜਣ ਯੋਗ ਹੈ, ਧਨ ਧਨ ਪੂਜਣ ਯੋਗ ਹੈ। ਕਿਹੜੀਆਂ ਚਾਰ? ਤੂੰ ਜੋ ਗਿਣਤੀ ਕੀਤੀ ਹੈ ਧਿਆਨ ਨਾਲ ਸੁਣ ਲੈਣਾ, ਭਗਤ ਕਬੀਰ, ਧਨ ਗੋਪਾਲ ਧਨ ਗੁਰਦੇਵ, ਹੇ ਗੋਪਾਲ ਤੂੰ ਪੂਜਣ ਯੋਗ ਹੈ, ਪੂਜਣ ਯੋਗ ਹੈ। ਪਰ ਹੇ ਗੁਰੂ ਤੂੰ ਵੀ ਪੂਜਣ ਯੋਗ ਹੈ, ਤੇਰਾ ਸਦਕਾ ਗੋਪਾਲ ਦਾ ਪਤਾ ਚੱਲਦਾ, ਤੇਰੇ ਬੋਲਾਂ ਤੋਂ ਗੋਪਾਲ ਦੀ ਝਲਕ ਮਿਲਦੀ। ਧਨ ਗੋਪਾਲ ਧਨ ਗੁਰਦੇਵ, ਤੀਸਰਾ ਧਨ ਅਨਾਦ ਭੁੱਖੇ ਕਵਲ ਟੇਕ, ਧਨ ਹੈ ਇਹ ਅੰਨ ਇਹ ਰੋਟੀ, ਜਦ ਤੂੰ ਪੇਟ ਦੇ ਚ ਪੈ ਜਾਂਦੀ ਹੈ ਤੇ ਗੁਰੂ ਵੀ ਚੰਗਾ ਲੱਗਦਾ, ਰੱਬ ਵੀ ਚੰਗਾ ਲੱਗਦਾ, ਨਹੀਂ ਤੇ ਦੋਵੇਂ ਨਹੀਂ ਚੰਗੇ ਲੱਗਦੇ, ਨਹੀਂ ਚੰਗੇ ਲੱਗਦੇ। ਧਨ ਅਨਾਜ, ਧਨ ਹੈ ਇਹ ਅੰਨ ਅਨਾਜ ਰੋਟੀ, ਧਨ ਅਨਾਜ ਭੁੱਖੇ ਕਵਲ ਟੇਕੇ, ਭੁੱਖਾ ਇੰਜ ਖਿੜ ਜਾਂਦਾ ਜਿਵੇਂ ਕਮਲ ਦਾ ਫੁੱਲ।
ਇਹ ਵੀ ਪੂਜਣ ਯੋਗ ਹੈ। ਜਿੱਥੇ ਰੱਬ ਨੂੰ ਬਿਠਾਇਆ ਜਿਸ ਸਿੰਘਾਸਣ ਤੇ ਕਬੀਰ ਨੇ, ਜਿਸ ਸਿੰਘਾਸਣ ਤੇ ਗੁਰੂ ਨੂੰ ਬਿਠਾਇਆ ਉੱਥੇ ਹੀ ਰੋਟੀ ਨੂੰ ਬਿਠਾ ਰਿਹਾ ਉਸੇ ਦਰਜ। ਤਾਂ ਹੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਤੇ ਪੰਗਤ ਇਕੱਠੇ ਕਰ ਦਿੱਤੀ ਬਰਾਬਰ ਨੇ। ਸਿਮਰਨ ਕਰਕੇ ਜੇ ਆਨੰਦ ਪ੍ਰਾਪਤ ਕੀਤਾ ਜਾ ਸਕਦਾ, ਸੇਵਾ ਕਰਕੇ ਵੀ ਆਨੰਦ ਪ੍ਰਾਪਤ ਕੀਤਾ। ਗੁਰਸੇਵਾ ਤਪਾਂ ਸਿਰ ਤਪ ਸਾਰ, ਸੇਵਾ ਦੀ ਵੀ ਆਪਣੀ ਮਹਿਮਾ, ਸਿਮਰਨ ਦੀ ਵੀ ਆਪਣੀ ਮਹਿਮਾ, ਸੰਗਤ ਦੀ ਵੀ ਆਪਣੀ ਮਹਿਮਾ, ਪੰਗਤ ਦੀ ਵੀ ਆਪਣੀ ਮਹਾਨਤਾ। ਬਸ਼ਰਤੇ ਮਨੁੱਖ ਨੂੰ ਸੰਗਤ ਵਿੱਚ ਬੈਠਣ ਦਾ ਢੰਗ ਆਵੇ, ਔਰ ਬਸ਼ਰਤੇ ਪੰਗਤ ਦੀ ਸੇਵਾ ਕਰਨ ਦਾ ਢੰਗ ਆਵੇ। ਇੰਜ ਨਹੀਂ ਇੱਕ ਚੌਰ ਪਿਆ ਕਰਦਾ ਤੇ ਦੂਸਰੇ ਨੇ ਹੱਥੋਂ ਲੈ ਲਈ ਤੇ ਫਿਰ ਉਸਨੇ ਉਹਦੇ ਕੋਲੋਂ ਖੋ ਕੇ ਉਹਦੇ ਸਿਰ ਤੇ ਮਾਰੀ, ਤੇਰਾ ਕੀ ਹੱਕ, ਤੂੰ ਕੌਣ ਹੁੰਦਾ, ਮੈਂ ਕਰਦਾ ਚੌਰ, ਮੈਂ ਤੇ ਕ੍ਰਿਸ਼ਮੇ ਦੇਖ ਕੇ ਦੰਗ ਰਹਿ ਜਾਂਦੇ, ਸੇਵਾ ਪੈ ਕਰਦੇ। ਸਾਵਣ ਲਾ ਲਾ ਕੇ ਮਾਰਬਲ ਦਾ ਫਰਸ਼ ਉਦੋਂ ਧੋਵੋ ਜਦੋਂ ਸੰਗਤਾਂ ਆਉਂਦੀਆਂ ਨੇ, ਲੱਤਾਂ ਬਾਹਾਂ ਸਭ ਦੀਆਂ ਥੋੜਾ ਹੋਵੇ, ਵਿਚਾਰੇ ਚੱਲਦੇ ਨੇ, ਗਿਰਦੇ ਨੇ, ਰੋਜ਼ ਗਿਰਦੇ ਨੇ। ਮੈਂ ਉਹਨਾਂ ਨੂੰ ਕਹਿੰਦਾ ਰਾਤ ਨੂੰ ਕਰ ਲਿਆ ਕਰੋ, ਨਹੀਂ ਜਦ ਅੰਮ੍ਰਿਤ ਵੇਲੇ ਆ ਉਦੋਂ ਕਰਨੀ ਹੈ, ਦਿਖਾਉਣ। ਗਿਰਦੇ ਨੇ ਲੋਕੀ, ਕਈਆਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖਦਾ, ਕਈਆਂ ਦੀਆਂ ਬਾਹਾਂ ਟੁੱਟ ਗਈਆਂ। ਇਹਨਾਂ ਦੀਆਂ ਸੇਵਾ ਇਹ ਜੋ ਕਰਦੇ ਨੇ, ਤੇ ਜੇ ਕਿਸੇ ਦੀਆਂ ਲੱਤਾਂ ਹੀ ਟੁੱਟਦੀਆਂ ਨੇ, ਬਾਹਾਂ ਹੀ ਟੁੱਟਦੀਆਂ ਨੇ, ਤਾਂ ਸੇਵਾ ਆਖੋਗੇ, ਕਿਸ ਤਰ੍ਹਾਂ ਆਖੋਗੇ ਸੇਵਾ। ਬੇਹੋਸ਼ੀ ਨਾਲ ਸੇਵਾ ਹੋ ਰਹੀ ਹੈ, ਬੇਹੋਸ਼ੀ ਨਾਲ ਸਿਮਰਨ ਹੋ ਰਿਹਾ। ਧਨ ਅਨਾਦ ਭੁੱਖੇ ਕਵਲ ਟੇਕੇ, ਚੌਥਾ ਪੂਜਣ ਯੋਗ ਕੌਣ ਤਨਤਾ ਦਿਓ। ਧਨ ਓਏ ਸੰਤ ਜਿਨ ਐਸੀ ਜਾਣੇ, ਤਿੰਨ ਕੋ ਮਿਲਬੋ ਸਾਰੰਗ ਪਾਣੇ। ਪੂਜਣ ਯੋਗ ਹੈ ਉਹ ਸੰਤ ਜਿਨੇ ਇਹ ਜਾਣਿਆ ਕਿ ਰੋਟੀ ਧਨ ਹੈ, ਗੁਰੂ ਧਨ ਹੈ, ਪ੍ਰਭੂ ਧਨ। ਜਿਸਨੇ ਇਸ ਅਸਲੀਅਤ ਨੂੰ ਜਾਣਿਆ ਉਹ ਵੀ ਪੂਜਣ ਯੋਗ, ਉਹ ਵੀ ਧਨਤਾ ਦੇ ਯੋਗ ਹੈ। ਤੋ ਮੈਂ ਫਿਰ ਅਰਜ਼ ਕਰਾਂ, ਤਨ ਰੋਟੀ ਹੈ, ਬਣਿਆ ਰੋਟੀ ਤੋਂ। ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰਿਜ਼ਕ ਤੋਂ ਇਹ ਤਨ ਜੀ ਨਹੀਂ ਸਕਦਾ, ਨਹੀਂ ਜੀ ਸਕਦਾ। ਤੇ ਹੁਣ ਹੋਰ ਸੁਣ ਲਓ, ਰਿਜ਼ਕ ਹਰ ਜਗ੍ਹਾ ਨਹੀਂ ਪਿਆ। ਮਨੁੱਖ ਜਿੱਥੇ ਬੈਠਾ ਹੈ ਜ਼ਰੂਰੀ ਨਹੀਂ ਉਸਦਾ ਰਿਜ਼ਕ ਵੀ ਉੱਥੇ ਹੋ। ਰਿਜ਼ਕ ਜਿੱਥੇ ਹੋਵੇਗਾ, ਇਸ ਰੋਟੀ ਦੇ ਪੁਤਲੇ ਨੂੰ ਉੱਥੇ ਜਾਣਾ ਪਏਗਾ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਏ। ਐ ਸੱਚਾਈ ਹੈ, ਰਿਜ਼ਕ ਜਿੱਥੇ ਹੈ, ਦਾਣੇ ਜਿੱਥੇ ਹੈ, ਕਿਰਤ ਧੱਕੇ ਮਾਰ ਕੇ ਉੱਥੇ ਲੈ ਜਾਏ, ਲੈ ਜਾਏ, ਲੈ ਜਾਏ, ਕਿਰਤ ਧੱਕੇ ਦੇ। ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਰਿਜ਼ਕ ਲੱਭਣਾ ਪਏਗਾ, ਜਿੱਥੇ ਪਿਆ ਟੋਲਣਾ ਪਏਗਾ। ਕੁਦਰਤ ਚਾਹੁੰਦੀ ਹੈ ਕੁਛ ਕਰੇ, ਮਿਹਨਤ ਕਰੇ, ਜਿੱਥੇ ਰਿਜ਼ਕ ਪਿਆ ਉੱਥੇ ਲੱਭੇ। ਮਨੁੱਖ ਦੇ ਅੰਦਰ ਸਭ ਤੋਂ ਵੱਡੀ ਚਿੰਤਾ ਵੀ ਰਿਜ਼ਕ ਦੀ, ਰੋਟੀ ਦੀ। ਬਗੌਰ ਮੁਤਾਬ ਕਾਰਨ, ਪਾਣੀ ਦੇ ਤੇ ਦਰਿਆ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਤੇ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਕਮਾਉਣੀ ਪੈਂਦੀ ਹੈ, ਲੱਭਣੀ ਪੈਂਦੀ ਹੈ। ਪਾਣੀ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਆਕਸੀਜਨ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਹਵਾ ਦੀ ਚਿੰਤਾ ਨਹੀਂ ਹੈ ਇਤਨੀ ਮਨੁੱਖ ਨੂੰ, ਰੋਟੀ ਦੀ ਚਿੰਤਾ ਲੱਭਣੀ ਪੈਂਦੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਏ। ਬਹੁਤ ਪੁਰਾਣੀ ਗੱਲ ਯਾਦ ਆ ਜਾਂਦੀ, ਜਦਕਿ ਇਸ ਤਰ੍ਹਾਂ ਦੀ ਕਥਾ ਚੱਲੇ ਯਾਦ ਆਉਂਦੀ।
ਆਸਨਸੋਲ ਤੋਂ ਮੈਂ ਸਵੇਰੇ ਟ੍ਰੇਨ ਤੇ ਉਤਰਿਆ। ਸੀਸਗੰਜ ਸਾਹਿਬ ਵਿੱਚ ਨਹਾ ਧੋ ਕੇ ਮੈਂ ਅੰਦਰ ਮੱਥਾ ਟੇਕਣ ਗਿਆ ਤੇ ਗਿਆਨੀ ਮਾਨ ਸਿੰਘ ਜੀ ਜੌਹਰ ਕਥਾ ਕਰ ਰਹੇ ਸਨ। 30-40 ਸਾਲ ਪਹਿਲੇ ਕੋਈ ਚੰਗੇ ਬਜ਼ੁਰਗ ਕਥਾਵਾਚਕ ਸਨ, ਸਿਆਣੇ ਅਰਥ ਬੋਧ ਦੇ ਗਿਆਤੇ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬਿਰਜ ਵੱਲਭ ਸਿੰਘ, ਗਿਆਨੀ ਬਾਦਲ ਸਿੰਘ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਗਿਆਨੀ ਮਾਨ ਸਿੰਘ ਜੀ ਜੌਹਰ। ਅੱਜ ਤੇ ਸਵੇਰੇ ਟੇਪ ਸੁਣਦੇ ਨੇ, ਸ਼ਾਮ ਨੂੰ ਸੁਣਾ ਦਿੰਦੇ ਨੇ, ਸ਼ਾਮ ਨੂੰ ਟੇਪ ਸੁਣਦੇ ਨੇ, ਸਵੇਰੇ ਸੁਣਾ। ਕੋਈ ਮਿਹਨਤ ਨਹੀਂ, ਕੋਈ ਸਾਧਨਾ ਨਹੀਂ, ਕੋਈ ਤਪੱਸਿਆ ਨਹੀਂ, ਕੋਈ ਆਲੇ ਦੁਆਲੇ ਦੀ ਖੋਜ ਨਹੀਂ। ਇਹ ਚੰਗੇ ਅਨੁਭਵੀ ਪੁਰਸ਼ ਸਨ। ਮਾਨ ਸਿੰਘ ਜੀ ਜੌਹਰ ਜਗਤ ਦੀ ਬਨਾਵਟ, ਸਜਾਵਟ ਤੇ ਪਰਲੇ ਇਹਦੇ ਉੱਤੇ ਬੋਲ ਰਹੇ ਸਨ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਪ ਬਜ਼ੁਰਗ ਸਨ ਤੇ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਪਿਆ ਜਦ ਮੇਰੀ ਚੜ੍ਹਦੀ ਜਵਾਨੀ ਸੀ। ਉਹ ਬਿਰਧ ਸਨ, 84-85 ਸਾਲ ਦੇ ਬਜ਼ੁਰਗ ਸਨ। ਮੇਰੇ ਨਾਲ ਪਿਆਰ ਵੀ ਬੜਾ ਸੀ ਉਹਨਾਂ ਦਾ। ਮੱਥਾ ਟੇਕ ਕੇ ਮੈਂ ਬੈਠ ਗਿਆ, ਭਾਵੇਂ ਮੈਂ ਜਲਦੀ ਜਾਣਾ ਸੀ ਪਰ ਮੈਂ ਨਹੀਂ ਬਜ਼ੁਰਗਾਂ ਨੂੰ ਸੁਣਨਾ। ਉਹਨਾਂ ਨੇ ਪਹਿਲੇ ਇਸਲਾਮੀ ਮਤ ਦੇ ਮੁਤਾਬਕ ਦੱਸਿਆ, ਜਗਤ ਦੀ ਸਿਰਜਣਾ, ਜਗਤ ਦਾ ਟਿਕਣਾ, ਜਗਤ ਦੀ ਪਰਲੇ। ਫਿਰ ਸਨਾਤਨੀ ਮਤ ਨੂੰ ਲਿਆ, ਬ੍ਰਹਮਾ ਜਗਤ ਦੀ ਸਾਜਨਾ ਕਰਦਾ, ਸ਼ੰਕਰ ਜਗਤ ਦੀ ਪਰਲੇ ਕਰਦਾ, ਵਿਸ਼ਨੂੰ ਜਗਤ ਦੀ ਪਾਲਣਾ ਕਰਦਾ। ਇਸ ਕਹਾਣੀ ਨੂੰ ਉਹਨਾਂ ਨੇ ਜ਼ਰਾ ਰੋਚਕਤਾ ਦੇ ਦਿੱਤੀ। ਮਿਥਿਹਾਸ ਹੈ, ਇਤਿਹਾਸ ਨਹੀਂ ਹੈ, ਪਰ ਪ੍ਰਾਚੀਨ ਰਿਸ਼ੀ ਮੁਨੀਆਂ ਦੇ ਸਮਝਾਉਣ ਦਾ ਇਹ ਬੜਾ ਢੰਗ ਸੀ, ਬਹੁਤ ਅੱਛਾ ਢੰਗ ਸੀ। ਸਿੱਧਾ ਕੱਕਾ ਅੱਖਰ ਨਹੀਂ ਪੜਾਉਂਦੇ ਸਨ, ਕਹਿੰਦੇ ਸਨ ਕੱਕਾ ਕਲਮ, ਚੱਚਾ ਚਾਕੂ, ਛੱਛਾ ਛਤਰੀ। ਇਹ ਛਤਰੀ ਨੂੰ ਵੇਖੇ ਤੇ ਇਹਨੂੰ ਅੱਖਰ ਦਾ ਬੋਧ ਹੋਵੇ, ਕਹਾਣੀਆਂ ਸੁਣੇ ਤੇ ਇਹਨੂੰ ਸੱਚਾਈ ਦਾ ਪਤਾ ਚੱਲ ਜਾਵੇ। ਸਮਝਾਉਣ ਦਾ ਢੰਗ ਸੀ, ਕਿਉਂਕਿ ਧਾਰਮਿਕ ਤੌਰ ਤੇ ਮਨੁੱਖ ਹਮੇਸ਼ਾ ਹੀ ਬੱਚਾ ਰਹਿੰਦਾ, ਕਰੀਬਨ ਰਾਜਨੀਤਿਕ ਤੌਰ ਤੇ ਬਜ਼ੁਰਗ ਹੋ ਜਾਂਦਾ। ਰਾਜਨੀਤੀ ਦੇ ਬੜੇ ਦਾਓ ਪੇਚ ਇਸ ਨੂੰ ਆਉਂਦੇ ਨੇ, ਆਰਥਿਕ ਤੌਰ ਤੇ ਵੀ ਬੜਾ ਸਿਆਣਾ ਹੁੰਦਾ, ਧਨ ਕਿਵੇਂ ਕਮਾਉਣਾ, ਪਰ ਧਰਮ ਕਿਵੇਂ ਕਮਾਉਣਾ। ਮਰਦੇ ਦਮ ਤੱਕ ਬੱਚੇ ਦਾ ਬੱਚਾ ਹੀ ਬਣਿਆ ਰਹਿੰਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮਜਬੂਰਨ ਮਹਾਂਪੁਰਸ਼ਾਂ ਨੂੰ ਕਹਾਣੀਆਂ ਨਾਲ ਸਮਝਾਉਣਾ ਪੈਂਦਾ, ਸੁਣਾਉਣਾ ਪੈਂਦਾ। ਸਨਾਤਨ ਮਤ ਦੇ ਇਸ ਮਿਥਿਹਾਸ ਨੂੰ ਮਾਨ ਸਿੰਘ ਜੀ ਜੌਹਰ ਸੁਣਾ ਰਹੇ ਸਨ। ਬ੍ਰਹਮੇ ਦੀ ਲੰਬੀ ਚੌੜੀ ਗੱਲ ਕਰ ਔਰ ਸ਼ਿਵ ਜੀ ਦੇ ਸੁਭਾਅ ਨੂੰ ਵਰਣਨ ਕਰਨ ਤੋਂ ਬਾਅਦ ਸੁਣਾਉਣ ਲੱਗੇ ਵਿਸ਼ਨੂੰ ਜੀ ਦੀ ਗੱਲ ਵੀ ਵਿਸ਼ਨੂੰ ਜਦ ਸਾਰਿਆਂ ਦਾ ਰਿਜ਼ਕ ਬਣਾਉਣ ਲੱਗਾ ਤਾਂ ਲੈਣ ਬੜੀ ਲੰਬੀ ਸੀ, ਪਸ਼ੂਆਂ ਦੀ ਲੈਣ, ਪੰਛੀਆਂ ਦੀ ਲੈਣ, ਕੀੜੇ ਮਕੌੜਿਆਂ ਦੀ ਕਤਾਰ। ਮਾਨ ਸਿੰਘ ਜੀ ਜੌਹਰ ਕਹਿੰਦੇ ਨੇ ਫਿਰ ਮਨੁੱਖਾਂ ਦੀ ਕਤਾਰ ਲੈਣ। ਕਹਿੰਦਾ ਮੈਂ ਵੀ ਉਸੇ ਹੀ ਕਤਾਰ ਵਿੱਚ ਖੜਾ ਹੋ ਗਿਆ, ਕਿਉਂਕਿ ਰਿਜ਼ਕ ਮੈਨੂੰ ਵੀ ਚਾਹੀਦਾ ਸੀ, ਰੋਟੀ ਮੈਨੂੰ ਵੀ ਚਾਹੀਦੀ ਸੀ। ਉਹਨਾਂ ਦੇ ਕਹਿਣ ਦਾ ਆਪਣਾ ਢੰਗ ਮੈਂ ਤੁਹਾਨੂੰ ਪਹਿਲੇ ਦੱਸੀ। ਇਸ ਰੋਚਕਤਾ ਨੂੰ ਬਿਆਨ ਕਰਨਾ ਇਹ ਉਹਨਾਂ ਦਾ ਸੁਭਾਅ ਸੀ। ਕਹਿੰਦਾ ਉਡੀਕ ਕਰਦਾ ਰਿਹਾ, ਵਿਸ਼ਨੂੰ ਕੀ ਕਰਦੇ ਸਨ, ਦੋ ਮੁੱਠੀਆਂ ਦਾਣੇ ਭਰਦੇ ਸਨ, ਕਿਸੇ ਦੀ ਚੌਲੀ ਚ ਦੋ ਮੁੱਠੀਆਂ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਇੱਕ ਮੁੱਠੀ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਅੱਧੀ ਮੁੱਠੀ ਪਾਉਂਦੇ ਸਨ ਤੇ ਚਲਤਾ ਕਰੀ ਜਾਂਦੇ ਸਨ, ਵੰਡ ਇਸ ਤਰ੍ਹਾਂ ਪੇ ਕਰਦੇ ਸਨ। ਇਹਨੂੰ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ। ਕੁਦਰਤ ਨੇ, ਪ੍ਰਭੂ ਨੇ ਤਕਸੀਮ ਕੀਤਾ, ਵੰਡਿਆ ਅਜ਼ਲ ਤੋਂ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਕਾਬਲੀਅਤ ਦੇਖੀ, ਅਗਲੇ ਦੀ ਝੋਲੀ ਦੇਖੀ, ਅਗਲੇ ਦੀ ਪਾਤਰਤਾ ਦੇਖੀ,
ਤੇ ਪਰਮਾਤਮਾ ਉਂਝ ਪਾਉਂਦਾ ਗਿਆ। ਇਹਦੇ ਕੋਲ ਤੇ ਕੌਲੀ ਹੈ, ਇਹਦੇ ਕੋਲ ਲੋਟਾ ਹੈ, ਇਹਦੇ ਕੋਲ ਗਲਾਸ ਹੈ, ਇਹਦੇ ਕੋਲ ਤੇ ਵੱਡਾ ਥਾਲ ਹੈ, ਇਹਦੇ ਕੋਲ ਤੇ ਬਹੁਤ ਵੱਡੀ ਬਾਲਟੀ ਹੈ, ਇਹਦੇ ਕੋਲ ਤੇ ਬਹੁਤ ਵੱਡਾ ਡੋਲ ਹੈ। ਜਿਸ ਤਰ੍ਹਾਂ ਦੀ ਪਾਤਰਤਾ ਸੀ ਸਭ ਦੀ ਭਰੀ ਜਾਂਦਾ ਸੀ। ਕੌਲੀ ਵੀ ਭਰ ਦਿੰਦਾ ਸੀ, ਲੋਟਾ ਵੀ ਭਰ ਦਿੰਦਾ ਸੀ, ਡੋਲ ਵੀ ਭਰ ਦਿੰਦਾ ਸੀ। ਪਰ ਦੇਂਦਾ ਉਸ ਢੰਗ ਨਾਲ ਸੀ ਜਿਹਦੇ ਕੋਲ ਜਿਸ ਤਰ੍ਹਾਂ ਦੀ ਪਾਤਰਤਾ ਸੀ, ਜਿਸ ਤਰ੍ਹਾਂ ਦਾ ਭਾਂਡਾ ਸੀ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਹੈ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ, ਬੁਲ ਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਬਸੇ ਜੋ ਮੁਸ਼ਕਿਲ ਨਜ਼ਰ ਆਇਆ। ਸਾਰੀ ਦੁਨੀਆਂ ਦੀਆਂ ਚਿੰਤਾਵਾਂ ਤੇ ਗਮ, ਗਹਿਰਾਈਆਂ ਤੇ ਸੋਚਣੀਆਂ, ਇਹ ਪਰਮਾਤਮਾ ਨੇ ਮੇਰੀ ਝੋਲੀ ਚ ਪਾ ਦਿੱਤੀਆਂ, ਕਿਉਂਕਿ ਮੇਰੀ ਪਾਤਰਤਾ ਇਹੀ ਸੀ, ਮੇਰਾ ਭਾਂਡਾ ਇਸ ਤਰ੍ਹਾਂ ਦਾ ਸੀ, ਮੇਰੇ ਕੋਲ ਬਰਤਨ ਇਸ ਤਰ੍ਹਾਂ ਦਾ ਸੀ। ਵਿਸ਼ਨੂੰ ਦੋ ਮੁੱਠੀਆਂ ਇੰਝ ਭਰਦਾ ਹੈ, ਕਿਸੇ ਦੀ ਝੋਲੀ ਚ ਦੋ, ਕਿਸੇ ਦੀ ਇੱਕ, ਕਿਸੇ ਦੀ ਅੱਧੀ, ਚਲਤਾ ਕਰੀ ਜਾਂਦਾ ਸੀ। ਮਾਨ ਸਿੰਘ ਜੀ ਕਹਿੰਦੇ ਨੇ ਆਖਿਰ ਫਿਰ ਮੇਰਾ ਵੀ ਨੰਬਰ ਆ ਗਿਆ, ਲੈਣ ਦੇ ਜੋ ਸੀ, ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ। ਹੇ ਦੇਵਤਾ, ਹੇ ਭਗਵਾਨ, ਮੇਰੀ ਝੋਲੀ ਚ ਵੀ ਪਾਓ। ਉਹਨਾਂ ਨੇ ਦੋ ਮੁੱਠੀਆਂ ਭਰੀਆਂ ਤੇ ਇੰਜ ਖਲੇਰ ਦਿੱਤੀਆਂ। ਆਖਿਆ ਮਾਨ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ, ਹੁਣ ਆਪੇ ਹੀ ਚੁਣ ਲੈ ਜਾ। ਕਹਿੰਦਾ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ। ਕਹਿਣ ਲੱਗੇ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜੇ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇੱਕ ਬੜੀ ਪ੍ਰਬਲ ਸੱਚਾਈ ਹੈ ਕਿ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇਹ ਤਨ ਰੋਟੀ ਹੈ, ਬਣਿਆ ਰੋਟੀ ਤੋਂ ਹੈ, ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਰੋਟੀ ਲੱਭਣੀ ਪਏਗੀ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਰੋਟੀ ਕਮਾਉਣੀ ਪਏਗੀ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਕਿਰਤ ਧੱਕੇ ਦੇ, ਕਿਰਤ ਕਰਨੀ ਪਏਗੀ, ਮਿਹਨਤ ਕਰਨੀ ਪਏਗੀ, ਲੱਭਣੀ ਪਏਗੀ। ਤੂੰ ਚੂੰਕਿ ਲੱਭਣੀ ਪੈਂਦੀ ਹੈ, ਤੂੰ ਸਭ ਤੋਂ ਵੱਡੀ ਚਿੰਤਾ ਵੀ ਬੰਦੇ ਦੇ ਅੰਦਰ ਰਿਜ਼ਕ ਦੀ, ਹੋਰ ਕੁਛ ਵੀ ਨਹੀਂ ਹੈ। ਮੇਰੇ ਦੇਖੇ ਤੇ ਗੁਸਤਾਖੀ ਮਾਫ, ਬਾਰ ਬਾਰ ਮਾਫ ਕਰ ਦੇਣਾ। ਨੋਟਾਂ ਦੇ ਬੰਡਲ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ। ਮੇਰੇ ਪੁੱਤਰਾਂ ਨੂੰ ਵੀ ਮਿਲਦੀ ਰਹੇ, ਪੋਤਰਿਆਂ ਨੂੰ ਵੀ ਮਿਲਦੀ ਰਹੇ, ਪੜਪੋਤਰਿਆਂ ਨੂੰ, ਗੱਲ ਸਾਰੀ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ, ਕੁਛ ਵੀ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਰਿਜ਼ਕ ਤੂੰ ਲੱਭ, ਲੇਕਿਨ ਚਿੰਤਾ ਨਾ ਕਰ, ਰਿਜ਼ਕ ਦੀ ਚਿੰਤਾ ਨਾ ਕਰ, ਤਲਾਸ਼ ਤੇ ਕਰ, ਮਿਹਨਤ ਤੇ ਕਰ, ਪਰ ਚਿੰਤਾ ਨਾ ਕਰ। ਕਿਉਂ ਚਿੰਤਾ ਕਿਉਂ ਨਾ ਕਰੀਏ? ਤੂੰ ਸਤਿਗੁਰ ਸਮਝਾਉਂਦੇ ਨੇ, ਪਹਿਲੇ ਦੇਤੇ ਰਿਜਕ ਸੰਭਾਹਾ, ਪਾਛੇ ਦੇਤੇ ਜੰਤ ਉਪਾਹਾ। ਜੀਵ ਦਾ ਜਨਮ ਬਾਅਦ ਦੇ ਚ ਆਉਂਦਾ ਹੈ, ਰਿਜਕ ਉਸਦਾ ਪਹਿਲੇ ਬਣਿਆ, ਸਿਰਫ ਲੱਭਣਾ ਪੈਂਦਾ। ਤੇ ਜਦ ਰਿਜਕ ਪਹਿਲੇ ਹੀ ਬਣਿਆ ਹੁੰਦਾ ਤਾਂ ਫਿਰ ਚਿੰਤਾ ਕਿਉਂ? ਜੀਵ ਤੋਂ ਪਹਿਲੇ ਜੀਵ ਦਾ ਰਿਜਕ। ਇਹਦੇ ਉੱਤੇ ਇਰਾਨੀ ਸੂਫੀ ਸੰਤ ਨੇ ਬੜੀ ਬਾਕਮਾਲ ਦਲੀਲ ਦਿੱਤੀ ਹੈ। ਉਹ ਕਹਿੰਦਾ ਗਮੇ ਰੋਜ਼ੀ ਮਾਫੁਰ, ਰਿਜ਼ਕ ਦਾ ਗਮ ਬਿਲਕੁਲ ਨਾ ਕਰ, ਓਕੇ ਨਾ ਕਰ। ਸ਼ੇਖ ਸਾਹਿਬ ਬੋਲ ਕੇ ਵੀ ਨਾ ਕਰ, ਰੋਟੀ ਦਾ ਗਮ ਨਾ ਕਰ। ਰੋਟੀ ਲੱਭ, ਰੋਟੀ ਕਮਾ, ਪਰ ਗਮ ਨਾ ਕਰ। ਗਮੇ ਰੋਜ਼ੀ ਮਾਫੁਰ, ਮਜ਼ਨ ਔਰਾ ਕੇ ਦਫ਼ਤਰ ਰਾ,
کہ پیشے است فل اے زد کل کو ند پستانے مادر را دیکھدا نہیں ماں دے استنا دے چ دودھ پہلے آ جاندا ہے بچے دا جنم بعد دے چ تینوں اتنی عقل نہیں آئی تینوں اتنی سمجھ نہیں آئی شیخ صاحب دی کہ پیشے است فل اے زد تفل بچے نو کہندے کہ پیشے است فل اے زد کل کو ند پستانے مادر را ماں دے استنا دے چ دودھ پہلے آ جاندا ہے بچے دا جنم بعد دے چ ہوندا ہے منک رزق تیرا پہلے بنیا پیا جنم تیرا بعد دے چ تو اس تو سمجھ لے چنتا نہ کر اے ٹھیک ہے تن روٹی اور کچھ بھی نہیں اور کچھ بھی نہیں تو سب کچھ جو تن نو ہی من بیٹھا وہ دے لئی رزق ہی سب کچھ ہے تو یہ روٹی لئی دھرم گوا سکتا ہے روٹی لئی ایمان بیچ سکتا ہے روٹی لئی سب کچھ ویچ سکتا ہے قوم بیچ سکتا ہے دیش بیچ سکتا ہے سب کچھ بیچ سکتا رزق کر کے ہی ہوں گا اور کس کر کے دھوکھا دے سکتا ہے چھل کر سکتا ہے کپڑ کر سکتا ہے مسئلہ سارا روٹی دا. اور کچھ بھی نہیں کھانیاں دو روٹیاں ہی ہوندیاں اور کچھ بھی نہیں اس نو ہن میں لمکاواں راج یوگی برتری جیدے پرتی میرے پادشاہ نے بڑے شبد اچارن کیتے تین آسا راگ سگلی جوت ہماری سمیا نانا ورن انیکن کہ نانک سن برتر جوگی پار برم لیو ایک جلتے اپجے جلتے دور جل میں جوت ریا بھرپور سن برتر نانک کہے بچار نرمل نام میرا آدھار تیسرا شبد سفتی رتا سد بے راگی جوے جنم نہارے کہ نانک سن برتر جوگی کھیوا امرت داورے یہ تین شبد بھی بڑے قیمتی نے اور اس تو یہ بھی سمجھ آتی ہے کہ برتری دی سمجھ بڑی اچھی سی اتنے اچے سدھانتک نقطے دھن گرو نانک نے برتری دی جولی چ پائے برتری نو سمجھایا اس نے گرو نانک دے قدماں تے اپنا مستک رکھ دیتا سی آخیا زندگی میں لمبی تے کر لئی عمر میں لمبی تے کر لئی زندگی سفل نہیں ہو سفل نہیں زندگی دے بوٹے نو پربھو نام دا پھل نہیں لگے ردیاں سدیاں دے پتے تے لگ گئے عمر وڈی ہو گئی ہے چھایا تے بن گئی پھل نہیں لگے پھل دی پراپتی نہیں ہوئی قبول کر لے سچائی نو قبول کرنا میں سمجھنا سچیار ہون دا بہت بڑا ثبوت ہے دشٹ برتی دے منکھ بھی کہندے نے اسی سنت کیونکہ قبول کرنا بڑا اوکھا ہے بھائی سنت نہیں یہ بھی عرض کرتے ہیں اور جو سنت ہوندے نے یقین جانو کدی کہندے ہی نہیں اسی سنت یہ بھی میں عرض کرتے ہیں جنہاں نے رب نو جانے ہیں انہاں نے کدی دعوی نہیں کیتا اسی جان دے ہاں جڑے نہیں جانتے انہوں دے بڑے بڑے دعوے نے بڑے بڑے دعوے بڑیاں بڑیاں گلاں نے تے بڑے بڑے دعوے اس گل دے ثبوت ہے کہ نہیں جانتے گرو نانک دیو جی مہاراج کہندے نے سوئی اجان کہے میں جانیا جانن ہار نہ چھانا رے خیر نمکائی گئے برتری اپنا انبھو اس تن بارے اور سارے پسارے بارے انج کہندا ہے موہ من کو اج کھل مرد پنڈ مخلوق کر اکتر چنتا چکر پر دھرے ہیں اے پربھو واقعی تو کمار ہے پانڈے بنانا ہے تو کیویں پانڈے بنائے تو میرے من دی مٹی نو گنیا خوب گنیا خوب پیسیا یہ تو پھر واشنا دا پانی پر بڑا پربل واشنا تین طرح دی آدھی اہنکار واشنا لوب واشنا کام واشنا ہوں واشنا ہے
ਪਰਿੰਦੇ ਕੇਂਦਰ ਅਲੱਗ ਅਲੱਗ ਨੇ। ਅਹੰਕਾਰ ਵਾਸ਼ਨਾ ਪ੍ਰਭਤਾ ਚਾਹੀਦੀ, ਲੋਭ ਵਾਸ਼ਨਾ ਹੋਰ ਪਦਾਰਥ ਚਾਹੀਦੇ ਨੇ, ਹੋਰ ਪਦਾਰਥ ਚਾਹੀਦੇ ਨੇ, ਕਾਮ ਵਾਸ਼ਨਾ ਹੋਰ ਰੂਪ ਚਾਹੀਦਾ, ਹੋਰ ਰੂਪ ਚਾਹੀਦਾ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ, ਕਿਸ ਨੂੰ? ਜੋ ਨਹੀਂ ਹੈ, ਜੋ ਨਹੀਂ ਹੈ, ਜੋ ਹੈ ਉਹਨੂੰ ਨਹੀਂ ਦੇਖਦੀ। ਜੋ ਹੈ ਉਹਨੂੰ ਦੇਖੇ ਤਾਂ ਵਾਸ਼ਨਾ ਸਬਰ ਸੰਤੋਖ ਬਣ ਜਾਂਦੀ, ਜੋ ਨਹੀਂ ਹੈ ਵਾਸ਼ਨਾ ਬਾਰ ਬਾਰ ਉਸਨੂੰ ਦੇਖੇ ਤਾਂ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ। ਬੜੇ ਧਿਆਨ ਨਾਲ ਸੁਣਨਾ, ਸੂਝਵਾਨ ਸਤਸੰਗੀ ਬੈਠੇ ਹੋ, ਤ੍ਰਿਸ਼ਨਾ ਕਿਵੇਂ ਬਣਦੀ ਹੈ, ਸਬਰ ਤੇ ਸੰਤੋਖ ਕਿਵੇਂ ਬਣਦਾ? ਜੋ ਹੈ ਉਹਨੂੰ ਦੇਖਦੀ ਹੈ, ਬਾਰ ਬਾਰ ਵਾਸ਼ਨਾ ਉਸਨੂੰ ਦੇਖਦੀ ਹੈ। ਇਹ ਦੇਖਣਾ ਹੀ ਸਬਰ ਨੂੰ ਪੈਦਾ ਕਰ ਦੇਗਾ, ਸੰਤੋਖ ਨੂੰ ਪੈਦਾ ਕਰ ਦੇਗਾ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ, ਕਿਸ ਨੂੰ? ਜੋ ਨਹੀਂ ਹੈ, ਜੋ ਨਹੀਂ ਹੈ, ਜੋ ਨਹੀਂ ਹੈ। ਤੇ ਜੇ ਕਿਧਰੇ ਉਹ ਵੀ ਹੋ ਜਾਏ ਤਾਂ ਵਾਸ਼ਨਾ ਦਾ ਤਾਂ ਸੁਭਾਅ ਹੈ, ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ ਹੈ। ਚਲੋ ਉਹ ਵੀ ਹੋ ਗਏ, ਉਹ ਵੀ ਮਿਲ ਗਿਆ, ਵਾਸ਼ਨਾ ਫਿਰ ਅੱਗੇ ਚਲੇ ਗਏ, ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ। ਇਹੀ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ। ਤ੍ਰਿਸ਼ਨਾ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ, ਚਾਹੇ ਅਹੰਕਾਰ ਤ੍ਰਿਸ਼ਨਾ ਹੈ, ਚਾਹੇ ਲੋਭ ਤ੍ਰਿਸ਼ਨਾ ਹੈ, ਚਾਹੇ ਕਾਮ ਤ੍ਰਿਸ਼ਨਾ। ਅਹੰਕਾਰ ਤ੍ਰਿਸ਼ਨਾ ਭ੍ਰਸ਼ਟ ਕਰਕੇ ਹਿੰਸਕ ਬਣਾ ਦੇਗੀ, ਲੋਭ ਤ੍ਰਿਸ਼ਨਾ ਭ੍ਰਸ਼ਟ ਕਰਕੇ ਬੇਈਮਾਨ ਦੁਸ਼ਟ ਬਣਾ ਦੇਗੀ, ਕਾਮ ਤ੍ਰਿਸ਼ਨਾ ਭ੍ਰਸ਼ਟ ਕਰਕੇ ਬਲਾਤਕਾਰੀ ਬਣਾ ਦੇਗੀ, ਪੁਰਸ਼ ਨੂੰ ਗਨਕਾ ਬਣਾ ਦੇਗੀ, ਇਸਤਰੀ ਨੂੰ ਗੁਸਤਾਖੀ ਮਾਫ, ਸ਼ਮਾ ਦੀ ਯਾਚਨਾ, ਭ੍ਰਸ਼ਟ। ਤ੍ਰਿਸ਼ਨਾ ਵਿੱਚ ਮਨੁੱਖ ਸਹੀ ਸਲਾਮਤ ਨਹੀਂ ਰਹਿ ਸਕਦਾ। ਇਸ ਸੰਬੰਧ ਵਿੱਚ ਮੈਨੂੰ ਇੱਕ ਗਾਥਾ ਯਾਦ ਆਈ, ਜੀਵਨ ਦੀ ਆਪ ਬੀਤੀ। ਮੈਂ ਕੁਛ ਅਰਸਾ ਬਾਬਾ ਬਲਵੰਤ ਸਿੰਘ ਨਿਰਮਲੇ ਉਹਨਾਂ ਕੋਲ ਸੰਸਕ੍ਰਿਤੀ ਸਲੋਕ ਤੇ ਭੱਟਾਂ ਦੇ ਸਵਈਏ ਇਹਨਾਂ ਦੀ ਗ੍ਰੈਮਰ ਪੜ੍ਹਦਾ ਰਿਹਾ। 5-6 ਸਾਲ ਮੈਂ ਉਹਨਾਂ ਦੇ ਨਾਲ ਚੱਲਿਆ। ਰਾਜਸਥਾਨ ਦੇ ਟੂਰ ਤੇ ਸੀ, ਅਜਮੇਰ ਗਏ। ਸੁਭਾਵਕ ਉਰਸ ਲੱਗਿਆ ਹੋਇਆ ਸੀ, ਉਰਸ ਤੇ ਲੱਖਾਂ ਮੁਸਲਮਾਨ ਅਜਮੇਰ ਇਕੱਠੇ ਹੁੰਦੇ। ਖਵਾਜਾ ਮਈਦੀਨ ਚਿਸ਼ਤੀ ਦੀ ਦਰਗਾਹ, ਬਾਬਾ ਫਰੀਦ ਦਾ ਚੇਲਾ, ਦੇਖਣ ਵਾਸਤੇ ਗਏ। ਥਾਂ ਥਾਂ ਤੇ ਕਵਾਲੀ ਸੰਗੀਤ ਚੱਲ ਰਿਹਾ ਸੀ, ਥਾਂ ਥਾਂ ਤੇ ਇਬਾਦਤ ਗੁਜ਼ਾਰ ਬੰਦੇ ਇਬਾਦਤ ਕਰ ਰਹੇ ਸਨ, ਆਪਣੀ ਅਕੀਦਤ ਭੇਦ ਕਰ ਰਹੇ ਸਨ। ਵਾਪਸ ਆਉਂਦਿਆਂ ਰਸਤੇ ਚ ਇੱਕ ਮਲੰਗ ਇੱਕ ਫਕੀਰ ਬੈਠਾ, ਉਸਨੇ ਬਾਬਾ ਬਲਵੰਤ ਸਿੰਘ ਨੂੰ ਆਵਾਜ਼ ਮਾਰੀ, ਬਈ ਮੈਂ ਹਰੇਕ ਕੋਲ ਰੋਟੀ ਨਹੀਂ ਮੰਗਦਾ, ਤੇ ਮੈਂ ਦੋ ਰੋਟੀਆਂ ਖਾਣੀਆਂ ਨੇ। 8 ਆਨੇ ਮੈਨੂੰ ਦੇ ਜਾ। ਉਹਨਾਂ ਦਿਨ ਚ ਆਨੇ ਚੱਲਦੇ ਸਨ। 8 ਆਨੇ ਮੈਨੂੰ ਦੇ ਜਾ। ਬਾਬਾ ਜੀ ਨੇ ਇੱਕ ਦਮੜਾ ਦੇ ਦਿੱਤਾ, ਇੱਕ ਰੁਪਇਆ ਦੇ। ਉਹਨੇ 8 ਆਨੇ ਦੀਆਂ ਦੋ ਰੋਟੀਆਂ ਲਈਆਂ, ਸਾਹਮਣੇ ਜੋ ਢਾਬਾ ਸੀ ਰੋਟੀਆਂ ਦੇ ਉੱਤੇ ਹੀ ਸਬਜ਼ੀ ਰਖਾਈ, ਅਸੀਂ ਨਿਕਲ ਗਏ। ਉਹ ਪਿੱਛੇ ਦੌੜਿਆ ਹੋਇਆ ਆਵੇ, ਪਿੱਛੇ ਦੌੜਿਆ ਹੋਇਆ ਆਵਾਜ਼ ਮਾਰੇ, ਫਕੀਰਾ ਇਹ 8 ਆਨੇ ਆਪਣੇ ਵਾਪਸ ਲੈ ਜਾ, ਕਿਉਂਕਿ 8 ਆਨੇ ਦੀਆਂ ਦੋ ਰੋਟੀਆਂ ਸਨ, 8 ਆਨੇ ਬਚਦੇ ਸਨ, 16 ਆਨੇ ਦਾ ਰੁਪਇਆ ਹੁੰਦਾ ਸੀ, ਇਹ 8 ਆਨੇ ਹੀ ਲੈ ਜਾ। ਬਾਬਾ ਜੀ ਰੁਕ ਗਏ, ਕੋਲ ਆ ਗਏ, ਕਹਿਣ ਲੱਗੇ 8 ਆਨੇ ਲਓ। ਤੇ ਬਾਬਾ ਬਲਵੰਤ ਸਿੰਘ ਕਹਿਣ ਲੱਗੇ, ਇਹਦੀ ਕੱਲ ਖਾ ਲਈ ਰੋਟੀ, ਕੱਲ ਖਾ। ਉਹਨੇ ਦੋ ਰੋਟੀਆਂ ਵੀ ਬਾਬਾ ਜੀ ਦੇ ਹੱਥ ਪਕੜਾ ਦਿੱਤੀਆਂ, 8 ਆਨੇ। ਕਹਿਣ ਲੱਗੇ, ਨਾ ਸ਼ੁਕਰੇ ਬੰਦੇ ਕੋਲ ਮੈਂ ਫਿਰ ਰੋਟੀ ਨਹੀਂ ਮੰਗਦਾ ਹੁੰਦਾ, ਮੈਂ ਤੁਹਾਨੂੰ ਫਕੀਰ ਸਮਝਿਆ ਸੀ। ਜਿਸ ਖੁਦਾ ਨੇ ਅੱਜ ਦੋ ਰੋਟੀਆਂ ਦਿੱਤੀਆਂ ਨੇ, ਕੱਲ ਖੁਦਾ ਮਰ ਜਾਏਗਾ, ਉਹ ਕੱਲ ਵੀ ਮੈਨੂੰ ਦੇ, ਉਹ ਕੱਲ ਦੇ। ਕਹਿੰਦਾ ਜਦੋਂ ਦਾ ਫਕੀਰ ਬਣਿਆ ਕੱਲ ਦੀ ਫਿਕਰ ਛੱਡ ਦਿੱਤੀ, ਅੱਜ ਦੀ ਫਿਕਰ, ਅੱਜ ਦੀ ਮੈਂ ਤੇ ਛੱਡ ਦਿੱਤੀ,
ਅਜੇ ਤੱਕ ਮੈਨੂੰ ਉਹ ਵਾਕਿਆ ਯਾਦ ਹੈ। ਜ਼ਾਰੋ ਜ਼ਾਰ ਰੋ ਪਏ ਸਨ ਬਾਬਾ ਬਲਵੰਤ ਸਿੰਘ, ਆਖਣ ਲੱਗੇ

ਇਹਨੂੰ ਚੰਗੀ ਤਰੀਕੇ ਨਾਲ ਗੁੰਨਿਆ, ਫਿਰ ਤੂੰ ਇਸਦਾ ਗੋਲਾ ਬਣਾਇਆ ਤੇ ਰੱਖ ਦਿੱਤਾ ਚਿੰਤਾ ਦੇ ਚੱਕਰ ਤੇ। ਕੁਮਾਰ ਪਹਿਲੇ ਮਾਟੀ ਗੁੰਨਦਾ, ਉਹਦੇ ਚ ਪਾਣੀ ਪਾਉਂਦਾ, ਫਿਰ ਉਹਦਾ ਗੋਲਾ ਬਣਾ ਕੇ ਉਹਨੂੰ ਚੱਕ ਤੇ ਰੱਖਦਾ। ਜ਼ਰੂਰ ਤੁਸੀਂ ਕੁਮਾਰ ਦੇ ਕੋਲੋਂ ਘੜੇ ਬਣਦੇ ਦੇਖੇ ਹੋ। ਬਰਤਰੀ ਇਹ ਦ੍ਰਿਸ਼ ਖਿੱਚਦਾ। ਮੋਹ ਮਨ ਕੋ ਅਜ ਖਲ ਮਿਰਦ ਪਿੰਡ ਮਖਲੋਕ, ਕਰ ਇਕੱਤਰ ਚਿੰਤਾ ਚੱਕਰ ਪਰਬਤ ਭਰੇ ਹੈ। ਏ ਪ੍ਰਭੂ, ਤੂੰ ਮੇਰੇ ਮਨ ਰੂਪੀ ਮਿੱਟੀ ਚ ਵਾਸ਼ਨਾ ਦਾ ਪਾਣੀ ਪਾ, ਇਹਨੂੰ ਗੁਣਿਆ, ਫਿਰ ਇਹਨੂੰ ਚਿੰਤਾ ਦੇ ਚੱਕ ਤੇ ਰੱਖ ਦਿੱਤਾ। ਤੇ ਚੱਕ ਨੂੰ ਕੁਮਾਰ ਚਲਾਉਂਦਾ, ਸੋਟੇ ਨਾਲ ਘੁਮਾਉਂਦਾ ਤੇ ਚੱਕ ਘੁੰਮਦਾ। ਕਿਹੜੇ ਸੋਟੇ ਨਾਲ ਤੂੰ ਮੇਰੇ ਚਿੰਤਾ ਦੇ ਚੱਕ ਨੂੰ ਘੁਮਾਇਆ? ਦੁੱਖ ਮਾਂਜ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਦੁੱਖ ਦੇ ਵਿੱਚੋਂ ਜਿਹੜਾ ਹੋਰ ਦੁੱਖ, ਹੋਰ ਦੁੱਖ ਦੇ ਜਿਹੜਾ ਹੋਰ ਦੁੱਖ। ਭਰਤਰੀ ਕਹਿੰਦੇ ਨੇ ਦੁੱਖ ਕਦੀ ਇਕੱਲਾ ਨਹੀਂ ਆਉਂਦਾ, ਨਹੀਂ ਆਉਂਦਾ, ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ। ਸੁੱਖ ਜਦ ਆਉਂਦਾ ਇਕੱਲਾ ਹੀ ਆਉਂਦਾ, ਇਕੱਲਾ ਹੀ ਤਨਹਾ, ਉਹ ਤਨਹਾ ਹੀ ਕਾਫੀ ਬਲਵਾਨ ਹੈ। ਪਰ ਦੁੱਖ ਇਕੱਲਾ ਨਹੀਂ ਆਉਂਦਾ। ਕਦੀ ਬਗੌਰ ਮੁਤਾਲਾ ਕਰ ਲੈਣਾ ਕਿਸੇ ਇੱਕ ਦੁੱਖ ਬਾਰੇ, ਇਹਦਾ ਬਹੁਤਾ ਖੁਲਾਸਾ ਮੈਂ ਨਾ ਕਰਾਂ। ਇੱਕ ਦੁੱਖ ਨਹੀਂ ਆਉਂਦਾ, ਇੱਕ ਦੁੱਖ ਦੇ ਪਿੱਛੇ ਕਈ ਦੁੱਖ ਆਉਂਦੇ। ਇੰਜ ਕਹਿ ਲਓ, ਦੁੱਖ ਪੂਰੇ ਲਾਓ ਲਸ਼ਕਰ ਨਾਲ ਆਉਂਦਾ। ਇੱਕ ਸੂਫੀ ਤੇ ਇੰਜ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼, ਐ ਗਮ ਜੇ ਤੂੰ ਪੂਰਾ ਲਸ਼ਕਰ ਬਣਾ ਕੇ ਆਵੇਂ ਤੇ ਮੈਂ ਗਰੀਬ ਤੇ ਚੜਾਈ ਕਰੇ। ਦੁੱਖ ਲਾਓ ਲਸ਼ਕਰ ਨਾਲ ਆਉਂਦੇ ਨੇ, ਕਤਈ ਇੱਕ ਦੁੱਖ ਨਹੀਂ ਆਉਂਦਾ। ਦੁੱਖਾਂ ਦੀ ਪਿੱਛੇ ਫੌਜ ਆਉਂਦੀ। ਦਸ ਦਿਨ ਨਾਲ ਇੱਕ ਗਿਆਨੀ ਸਿੰਘ ਚੱਲਦਾ ਸੀ, ਇਹ ਦੋ ਚਾਰ ਦਿਨ ਹੋਏ, ਉਹਦਾ ਐਕਸੀਡੈਂਟ ਹੋ ਗਿਆ ਤੇ ਫ੍ਰੈਕਚਰ ਹੋ ਗਿਆ। ਹੁਣ ਜਦ ਮੈਂ ਉਸਨੂੰ ਲੰਗੜਾ ਕੇ ਚੱਲਦਿਆਂ ਦੇਖਿਆ, ਬੜੀ ਮੁਸ਼ਕਿਲ ਨਾਲ ਉਹ ਵੀ ਔਖ। ਹੁਣ ਸਿਰਫ ਹਾਦਸਾ ਤੇ ਇੱਕੋ ਹੀ ਹੋਇਆ, ਐਕਸੀਡੈਂਟ ਤੇ ਇੱਕੋ ਹੀ, ਫ੍ਰੈਕਚਰ ਹੋ ਗਿਆ। ਹੁਣ ਗੌਰ ਨਾਲ ਦੇਖੀਏ, ਦੁੱਖਾਂ ਦੀ ਲੰਬੀ ਲੈ। ਦੁੱਖ ਕੋਈ ਇੱਕ ਨਹੀਂ ਆਉਂਦਾ, ਕਤਈ ਇੱਕ ਨਹੀਂ ਆਉਂਦਾ, ਕਿਸੇ ਪ੍ਰਕਾਰ ਦਾ ਵੀ ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ, ਆਪਣੇ ਨਾਲ ਪੂਰਾ ਲਾਵ ਲਸ਼ਕਰ ਲੈ ਕੇ ਆਉਂਦਾ। ਇਹ ਸੂਫੀ ਕਹਿੰਦਾ, ਅਗਰ ਗਮ ਲਸ਼ਕਰ ਰੰਗੇ ਜਦ ਕਿ ਹੂਨੇ ਆਸ਼ਕਾਂ ਰੇ ਜਦ, ਇਹ ਗਮ ਤੂੰ ਆਪਣਾ ਪੂਰਾ ਲਾਵ ਲਸ਼ਕਰ ਲੈ ਕੇ ਆਵੇ ਤੇ ਮੈਂ ਖੁਦਾ ਦੇ ਪ੍ਰੇਮੀ ਦਾ ਤੂੰ ਖੂਨ ਕਰੇ। ਅਗਰ ਗਮ ਲਸ਼ਕਰ ਅੰਗੇਜ਼ਦ ਕਿ ਹੂਨੇ ਆਸ਼ਕਾਂ ਰੇ ਜਦ, ਮਨੋ ਸਾ ਕੀ ਬਹਿਮ ਸਾਜ਼ਮ ਬੁਰਨਿਆ ਦਸ਼ ਬਰੰਦਾਜ਼ੇਮ, ਜਿਤਨੇ ਚਿਰ ਤੱਕ ਮੇਰਾ ਖੁਦਾ ਮੇਰੇ ਹਿਰਦੇ ਚ ਬੈਠਾ ਹੈ, ਇਹ ਗਮੋ ਮੈਂ ਸਾਰਿਆਂ ਦੀਆਂ ਜੜਾਂ ਪੁੱਟ ਕੇ ਰੱਖ ਦਿਆਂ। ਨਸ ਵਜੋਂ ਕਿਲ ਵੇਖੋ ਕਰਤਾ ਘਰ ਆਇਆ, ਭੱਜ ਜਾ ਇਹ ਦੁੱਖ ਕਲੇਸ਼ ਸੰਤਾਪ ਪਾਪ ਸਭ ਨਸ ਜਾਓ। ਕਿਉਂ? ਨਸ ਵਜੋਂ ਕਿਲ ਵੇਖੋ ਕਰਤਾ ਘਰ ਆਇਆ। ਹੁਣ ਤੇ ਕਰਤੇ ਪੁਰਖ ਦੀ ਬਰਕਤ, ਹੁਣ ਤੇ ਉਸਦੀ ਹੋਂ, ਹੁਣ ਤੁਹਾਡਾ ਕੀ ਕੰਮ। ਭਰਤਰੀ ਕਹਿੰਦੇ ਨੇ, ਚਿੰਤਾ ਦੇ ਚੱਕਰ ਤੇ ਇਹ ਮੇਰਾ ਗੁਨਿਆ ਹੋਇਆ ਮਨ, ਇਹਨੂੰ ਰੱਖਿਆ ਹੈ ਪ੍ਰਭੂ ਤੂੰ, ਫਿਰ ਦੁੱਖ ਦੇ ਸੋਟੇ ਨਾਲ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ। ਦੁੱਖ ਵੱਧਦੇ ਗਏ, ਚਿੰਤਾ ਵੱਧਦੀ ਗਈ, ਚਿੰਤਾ ਵੱਧਦੀ ਗਈ, ਦੁੱਖ ਵੱਧਦੇ ਗਏ, ਚੱਕ ਤੇਜ਼ੀ ਨਾਲ ਘੁੰਮਦਾ ਗਿਆ। ਚਿੰਤਾ ਤੁਰ ਮਨੁੱਖ ਕੀਰਤਨ ਨਹੀਂ ਸੁਣ ਸਕਦਾ, ਚਿੰਤਾ ਤੁਰ ਮਨੁੱਖ ਕਥਾ ਵੀ ਨਹੀਂ, ਉਹ ਤੇ ਚੱਕ ਦੇ ਉੱਤੇ ਘੁੰਮ ਰਹੇ। ਚਿੰਤਾਤਰ ਮਨੁੱਖ ਪਾਠ ਵੀ ਨਹੀਂ ਕਰ ਸਕਦਾ, ਚਿੰਤਾਤਰ ਮਨੁੱਖ ਸੇਵਾ ਵੀ ਨਹੀਂ ਕਰ ਸਕਦਾ, ਉਹ ਤੇ ਘੁੰਮ ਰਹੇ। ਦੁੱਖ ਮਾਂਜ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਫਿਰ ਅੱਗੇ ਜਿਹੜੀ ਗੱਲ ਕਹੀਏ ਬੜੀ ਕੀਮਤੀ, ਫਿਰ ਹੇ

मयाकर शरीर स्वस्थ खीण समय सिमरन्तु नानक राम दामोदर माधवे। वाहिगुरु जी का खालसा, वाहिगुरु जी की फतेह। गुरु रूप साध संग जीओ बिरद बाबा धन गुरु अमरदास जी महाराज उन्हां दा बख्शिश कीता अज दा हुक्मनामा। ये चार पदियां दे चै, चार चरणां दे चै, चार पैरियां दे चै। किसी एक केंद्रीय ख्याल नूं, किसी एक मरकजी ख्याल नूं बार बार चार पैरियां दे, चार चरणां दे, चार पदियां दे दोहराया गया। इहदे च प्रथम पंक्ति अक्सर चौपदियां दे च अगर रहाओ ना होवे तो फिर पहली पंक्ति ही सिरलेख है, सिरमौर है, अनुमान है। युग चारे धन जे भवे, इहदे च चार युगां दा मेरे पातशाह ने जिगर कीता है। अर्थ करन तो पहले थोड़ा जिहा मैं इस दा जिक्र कर दें। युग बदल देने समय देच, युग बदल देने शरीर देच, युग बदल देने मन देच। युग दी तब्दीली तीन थावां ते हुंदी है। मन दी दुनिया च युग बदल देने, हर युग मानसिक अवस्था है। युग बदल देने तन दी दुनिया देच, तन दी अवस्था है युग। ते युग बदल देने समय देच, वक्त देच, और निर्धारित समय देच युग दी तब्दीली हो जाती है, युग दा पलटा हो जाता है। पहली गल। दूसरी, युग सिर्फ मनुखां दी दुनिया च बदल देने, पशु पक्षियां दी दुनिया च नहीं। युग सिर्फ मनुखां दी दुनिया च बदल देने, कीड़े मकोड़ियां दी दुनिया च नहीं। युग सिर्फ मनुखां दी दुनिया च बदल देने, सूरज चंतारियां दी दुनिया च नहीं। सिर्फ युग दी तब्दीली मनुखी जीवन विच असी देख सकते हैं, बाकी सब कुछ कायनात विच उही चलता रहिंदा है। लखां करोड़ां साल पहले जिहड़ा सूरज सी अज भी होई है, लखां करोड़ां साल पहले जिहड़े तारे सन अज भी होई है, ये धरती भी होई है, ये सागर भी होई है। प्राचीन तो प्राचीन ग्रंथां विच भी गंगा दा जिक्र है, जिहड़ी हजारां लखां साल पहले सी अज भी होई है। इसनों धन गुरु नानक देव जी महाराज रामकली राग विच इस तरह बयान भी करदे ने, सोई चंद चढ़े से तारे, सोई दिनियर तपत रहे, साधर तीसा पवन जोलारे, जुग जी खेले थां कैसे। ओही सूरज है, ओही चंद्रमा है, ओही तारे ने, ओही धरती है, ओही वगदी होई पवन है। ना पवन बदली है, ना सूरज बदले है, ना चंद्रमा बदले है, ना ग्रह नक्षत्र तारे स्यारे बदले ने, ना जमीन बदली है। फिर युग दी तब्दीली किसते खड़ी है, किसते खड़ी है? युग दी तब्दीली सिर्फ मनुख ते खड़ी है, बंदे ते खड़ी है। कोई पंछियां दी दुनिया च भी युग नहीं बदलते। हजारां लखां साल पहले जिवें चिड़ियां रहिंदियां सन, अज भी उसे तरह रह रही है। हजारां लखां साल पहले भी शेर शिकार करके कच्चा मांस खांदा सी, अज भी उसे तरह। हजारां लखां साल पहले गऊ घास खांदी सी, अज भी घास खांदी। गरज के उनां दी आवाज विच, रहन सहन विच, तरजे जिंदगी विच कोई तब्दीली नहीं। तब्दीली तीन थावां ते मंदे ने,
ਔਰ ਉਹ ਸਿਰਫ ਮਨੁੱਖ ਨਾਲ ਸੰਬੰਧਿਤ ਨੇ। ਸਮੇਂ ਦੇ ਤਲ ਤੇ ਯੁੱਗ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ ਤੇ ਤਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ। ਸਮੇਂ ਦੇ ਤਲ ਦੇ ਉੱਤੇ ਜਿਹੜਾ ਯੁੱਗ ਬਦਲਦਾ ਉਸਦੀ ਵਿਆਖਿਆ ਆਸਾ ਦੀਵਾਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਕਰ ਦਿੱਤੀ ਹੈ। ਜਦ ਜੀਵਨ ਦਾ ਲਕਸ਼ ਬਦਲ ਜਾਂਦਾ ਤਾਂ ਮਨੁੱਖੀ ਦੁਨੀਆਂ ਵਿੱਚ ਯੁੱਗ ਬਦਲ ਜਾਂਦਾ। ਜਦ ਜੀਵਨ ਦਾ ਮਨੋਰਥ ਬਦਲ ਜਾਂਦਾ ਤਾਂ ਯੁੱਗ ਬਦਲ ਜਾਂਦਾ। ਸਮੇਂ ਦੇ ਵਿੱਚ ਮਨ ਦੇ ਤਲ ਤੇ ਯੁੱਗ ਬਦਲਦਾ ਹੈ। ਇੱਥੇ ਆਪ ਇਤਨੇ ਗੁਰਮੁਖ ਬੈਠੇ ਹੋ ਤਾਂ ਮੈਂ ਕਹਿ ਸਕਦਾ ਕੋਈ ਸਤਯੁਗੀ ਹੋਵੇਗਾ, ਕੋਈ ਤ੍ਰੇਤੇ ਯੁੱਗ ਦੇ ਵਿੱਚ ਬੈਠਾ ਹੋਵੇਗਾ, ਕੋਈ ਦੁਆਪਰ ਦੇ ਵਿੱਚ ਬੈਠਾ ਹੋਵੇਗਾ, ਗੁਸਤਾਖੀ ਮਾਫ, ਕੋਈ ਕਲਯੁਗੀ ਜੀਵ ਹੋਵੇਗਾ। ਅਸੀਂ ਸਾਰੇ ਮਨੁੱਖਾਂ ਨੂੰ ਕਲਯੁਗੀ ਨਹੀਂ ਕਹਿ ਸਕਦੇ ਅਤੇ ਸਾਰਿਆਂ ਨੂੰ ਸਤਯੁਗੀ ਵੀ ਨਹੀਂ ਕਹਿ ਸਕਦੇ। ਮਨੁੱਖ ਸਤਯੁਗੀ ਹੋ ਸਕਦਾ ਹੈ, ਤ੍ਰੇਤੇ ਯੁੱਗ ਦੇ ਵਿੱਚ ਜੀ ਸਕਦਾ, ਦੁਆਪਰ ਦੇ ਵਿੱਚ ਜੀ ਸਕਦਾ, ਕਲਯੁੱਗ ਦੇ ਜੀ ਸਕਦਾ। ਮਨੁੱਖ ਨੂੰ ਵੇਖ ਕੇ ਕਿਹਾ ਜਾ ਸਕਦਾ ਇਹ ਕਿਹੜੇ ਯੁੱਗ ਦੇ ਵਿੱਚ ਜੀ ਰਿਹਾ। ਇਹ ਵੀ ਮੈਂ ਅਰਜ਼ ਕਰਾਂ, ਇਹ ਤਬਦੀਲੀ ਮਨ ਦੇ ਤਲ 'ਤੇ ਆਉਂਦੀ ਹੈ। ਤਨ ਦੇ ਤਲ ਦੀ ਤਬਦੀਲੀ ਗਰਭਕਾਲ ਦੀ ਅਵਸਥਾ ਸਤਯੁੱਗ, ਬਚਪਨਾ ਤ੍ਰੇਤਾ, ਜਵਾਨੀ ਦੁਆਪਰ, ਬੁਢੇਪਾ ਬਿਰਧ ਅਵਸਥਾ ਕਲਯੁੱਗ। ਇਹ ਇਸ ਤਰੀਕੇ ਨਾਲ ਚਾਰ ਅਵਸਥਾਵਾਂ ਬਣਦੀਆਂ ਨੇ। ਗਰਭਕਾਲ ਦੀ ਅਵਸਥਾ ਬੱਚੇ ਦੀ, ਫਿਰ ਬਚਪਨਾ ਗਰਭ ਦੇ ਵਿੱਚ ਮਾਂ ਦੀ ਕੁੱਖ ਦੇ ਵਿੱਚ ਸੀ, ਫਿਰ ਧਰਤੀ ਦੀ ਗੋਦ ਦੇ ਵਿੱਚ ਆਇਆ ਬਚਪਨਾ, ਫਿਰ ਜਵਾਨੀ, ਫਿਰ ਬੁਢੇਪਾ। ਤਨ ਮਨ ਅਤੇ ਸਮੇਂ ਦੀਆਂ ਹਾਲਤਾਂ ਦੇ ਵਿੱਚ ਯੁੱਗ ਦੀ ਜਿਹੜੀ ਤਬਦੀਲੀ ਹੈ, ਮੈਂ ਥੋੜ੍ਹਾ ਜਿਹਾ ਜਿਤਨਾ ਖੁਲਾਸਾ ਕਰ ਸਕਿਆ ਤੁਹਾਡੇ ਸਾਹਮਣੇ ਰੱਖਾਂ। ਮਨ ਦੀ ਤਬਦੀਲੀ, ਵਿਚਾਰਾਂ ਦੀ ਤਬਦੀਲੀ, ਸੋਚਣੇ ਦੀ ਤਬਦੀਲੀ, ਚਿੰਤਨ ਦੀ ਤਬਦੀਲੀ, ਵਿਚਾਰ ਬਦਲਦੇ ਨੇ, ਉਸੇ ਨੂੰ ਕਹਿੰਦੇ ਨੇ ਮਨੁੱਖ ਦਾ ਸੰਸਾਰ ਬਦਲ ਜਾਂਦਾ ਹੈ। ਬਹੁ ਗਿਣਤੀ ਦੇ ਵਿੱਚ ਮਨੁੱਖਾਂ ਦੇ ਵਿਚਾਰ ਤਬਦੀਲ ਹੋ ਜਾਣ ਤਾਂ ਫਿਰ ਕਹਿ ਦਿੰਦੇ ਨੇ ਯੁੱਗ ਬਦਲ ਗਏ, ਯੁੱਗ ਬਦਲ ਗਏ। ਸਤਯੁਗ ਦੀ ਵਿਆਖਿਆ ਸਤਿਗੁਰ ਇਸ ਤਰ੍ਹਾਂ ਕਰਦੇ ਨੇ, ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰੱਖ ਦੋ। ਮਾਨਸਿਕ ਤਲ ਦੇ ਉੱਤੇ ਯੁੱਗਾਂ ਦੀ ਤਬਦੀਲੀ, ਧਰਮ ਅਗੇ ਰੱਖਵਾ। ਜਦ ਮਨੁੱਖ ਜ਼ਿੰਦਗੀ ਦਾ ਲਕਸ਼ ਧਰਮ ਨੂੰ ਰੱਖ ਲੈਂਦਾ, ਧਰਮ ਅੱਗੇ, ਅਤੇ ਉਹਦੀ ਪ੍ਰਾਪਤੀ ਦਾ ਸਾਧਨ ਹੁੰਦਾ ਸੰਤੋਖ। ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰੱਖਵਾ। ਸੰਤੋਖ ਹੀ ਧਰਮ ਦੀ ਪ੍ਰਾਪਤੀ ਦਾ ਵਸੀਲਾ ਹੈ, ਔਰ ਕੁਛ ਵੀ ਵਸੀਲਾ ਨਹੀਂ। ਜਪ ਹੈ ਸੰਤੋਖ ਨਹੀਂ, ਤੀਰਥਾਂ ਦਾ ਰਟਣ ਹੈ ਸੰਤੋਖ ਨਹੀਂ, ਪੂਜਾ ਪਾਠ ਹੈ ਸੰਤੋਖ ਨਹੀਂ, ਕਥਾ ਕੀਰਤਨ ਦਾ ਕਰਨਾ ਹੈ ਸੁਣਨਾ ਹੈ ਸੰਤੁਸ਼ਟੀ ਨਹੀਂ। ਅਤੇ ਜੇ ਸੰਤੁਸ਼ਟੀ ਨਹੀਂ, ਇਹ ਮਨੁੱਖ ਆਪਣੇ ਜੀਵਨ ਦਾ ਲਕਸ਼ ਧਰਮ ਨਹੀਂ ਬਣਾ ਸਕਦਾ। ਜੀਵਨ ਦਾ ਲਕਸ਼ ਜਦ ਸਤ ਹੋਵੇ, ਭਾਵ ਪਰਮਾਤਮਾ ਹੋਵੇ, ਧਰਮ ਹੋਵੇ, ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੁੰਦਾ। ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰਥਵਾ। ਮਾਨਸਿਕ ਤਲ ਤੇ ਯੁੱਗ ਇੰਜ ਬਦਲਦੇ ਨੇ, ਤ੍ਰੇਤੇ ਰਥ ਜਥੇ ਕਾ ਜੋਰ ਅਗੇ ਰਥਵਾ। ਜਦ ਕੋਈ ਮਨੁੱਖ ਜ਼ਿੰਦਗੀ ਦਾ ਲਕਸ਼ ਪ੍ਰਭਤਾ, ਤਾਕਤ, ਸਮਰਥਾ, ਤਾਕਤ ਚਾਹੀਦੀ ਹੈ, ਮੇਰੀ ਭੁਜਾਵਾਂ ਵਿੱਚ ਬਲ ਚਾਹੀਦਾ, ਮੇਰੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਜਕੜ ਸਕਣ, ਮੇਰੀ ਜ਼ਬਾਨ ਦਾ ਇੱਕ ਬੋਲ ਹਜ਼ਾਰਾਂ ਮਨੁੱਖਾਂ ਦੇ ਸਿਰ ਝੁਕਾ ਦੇ ਰਹੇ,
ਤਾਕਤ ਚਾਹੀਦੀ ਹੈ, ਸਮਰੱਥਾ ਚਾਹੀਦੀ ਹੈ। ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ। ਅਗਰ ਕੋਈ ਮਨੁੱਖ ਸਰੀਰਕ ਤਲ 'ਤੇ ਜ਼ੋਰ ਚਾਹੁੰਦਾ ਹੈ, ਸ਼ਕਤੀ ਚਾਹੁੰਦਾ ਹੈ, ਤਾਕਤ ਚਾਹੁੰਦਾ ਹੈ, ਤਾਂ ਤਾਂ ਸਰੀਰਕ ਜਤ ਹੈ। ਕੋਈ ਸਮਾਜਿਕ ਤਲ 'ਤੇ, ਰਾਜਨੈਤਿਕ ਤਲ 'ਤੇ ਪ੍ਰਭੁਤਾ ਚਾਹੁੰਦਾ ਹੈ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਵੇਗੀ, ਦੁਨੀਆ ਠੁਕਰਾ ਦੇਵੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਹੁੰਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਆਉਂਦੇ ਨੇ। ਦੁਨੀਆਂ ਦੇ 'ਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਦੇ 'ਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਤੂੰ ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤਾਂ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਥ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ ਹੈ। ਪੁੰਜ ਪਾਣੀ ਨਿਵਾਣ ਨੂੰ ਜਾਂਦਾ ਹੈ, ਉਂਝ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਵਾਣ ਵਿੱਚ ਜਾਣਾ। ਇਸ ਹਿਸਾਬ ਨਾਲ ਅਗਰ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਵਾਣ ਵਿੱਚ ਜਾ ਰਿਹਾ, ਨਿਵਾਣ ਵਿੱਚ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ, ਇਹਦੇ ਜੀਵਨ ਦੀ ਧਾਰਾ ਨਿਵਾਣ ਦੀ ਤਰਫ ਜਾ ਰਹੀ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ, ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 'ਤੇ ਵੀ ਭਾਪ ਨਹੀਂ ਬਣਦਾ, 90 'ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਵਾਣ ਨੂੰ ਜਾਂਦੀ ਹੈ, ਉਚਾਈਆਂ ਨੂੰ ਛੂਣ ਲੱਗਦਾ ਹੈ। ਇਹ ਜੀਵਨ ਦੀ ਧਾਰਾ ਜੋ ਨਿਵਾਣ ਨੂੰ ਜਾਂਦੀ ਹੈ, ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ ਹੈ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸਤ ਹੋਵੇ, ਦੈਵੀ ਗੁਣ ਹੋਵਨ, ਤਾਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਅਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਅਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੋੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ, ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ, ਅਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਏ, ਬਿਨਾਂ ਝੂਠ ਤੋਂ ਨਹੀਂ ਆਉਂਦੀ, ਬਿਨਾਂ ਕੂੜ ਤੋਂ ਨਹੀਂ ਆਉਂਦੀ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ,
ਇਹ ਮਨੁੱਖ ਕਲਯੁਗੇ ਹੈ, ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ ਹੈ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ। ਇਹ ਮਨੁੱਖ ਦੁਆਪਰ ਯੁਗ ਦੇ ਜੀ ਰਿਹਾ, ਇਹ ਦੁਆਪਰ ਦਾ ਹੈ, ਇਹ ਦੁਆਪਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ ਤੇ ਪ੍ਰਾਪਤੀ ਦਾ ਸਾਧਨ ਸੱਤ ਹੈ। ਇਹ ਤ੍ਰੇਤੇ ਯੁਗ ਦੇ ਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਤੇ ਧਰਮ ਹੈ, ਪਰਮਾਤਮਾ ਹੈ ਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ। ਇਹ ਸਤਯੁਗੇ ਹੈ। ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗੀ ਹੈ ਕਿ ਕਲਯੁਗੀ ਹੈ, ਤ੍ਰੇਤੇ ਯੁਗ ਦੇ ਚ ਜੀ ਰਹੇ ਕਿ ਦੁਆਪਰ ਯੁਗ ਦੇ ਚ। ਹਰ ਮਨੁੱਖ ਦਾ ਆਪਣਾ ਆਪਣਾ ਯੁੱਗ ਆਉਂਦਾ ਹੈ। ਕੋਈ ਮਨੁੱਖ ਇੱਕ ਯੁੱਗ ਵਿੱਚ ਸਾਰੇ ਨਹੀਂ ਜੀਵਦੇ, ਇਹ ਵੀ ਮੈਂ ਅਰਜ਼ ਕਰਦੇ। ਹਰ ਮਨੁੱਖ ਅਲੱਗ ਅਲੱਗ ਯੁੱਗ ਵਿੱਚ ਜੀ ਰਿਹਾ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗੀ ਜੀਵ ਹੈ। ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤੇ ਨਿਰਾਈ ਕਲਯੁਗੀ, ਕਲਯੁਗ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਵਿੱਚ ਯੁਗਾਂ ਦੀ ਤਬਦੀਲੀ ਹੈ। ਇਸੇ ਨੂੰ ਹੀ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਵਿੱਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ ਹੈ। ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪ ਨੂੰ ਸਰਵਣ ਕਰਾ ਸਕਾ, ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ, ਆਦੀ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁਸ਼, ਜੋ ਜੰਗਲਾਂ 'ਚ ਹੀ ਰਹਿੰਦਾ ਸੀ। ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ, ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਦੇ 'ਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ। ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ। ਭੋਜਨ ਮਿਲ ਗਿਆ ਤ੍ਰਿਪਤ, ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ, ਆਦਮਜ਼ਾਦ, ਬਨ ਮਾਨਸ ਨਗਨ ਸੀ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ। ਕਹਿੰਦਾ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੈਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਹੀ ਘੁੰਮਦੇ ਪੈਣ।
ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ, ਰਿੱਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ। ਵਿਸਮਾਦ ਨਾਂਗੇ ਫਿਰੇ ਜਨ, ਨੰਗੇ ਨੇ, ਮਨੁੱਖ ਵੀ ਨੰਗਾ ਸੀ, ਬਨਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ, ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ, ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ, ਕਸਬੇ, ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ, ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ, ਭੋਜਨ ਮਿਲ ਜਾਏ ਠੀਕ, ਪੇਟ ਭਰ ਜਾਏ ਠੀਕ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸੀ। ਸਰੀਰ ਦੇ ਤਲ ਤੇ ਬੱਚਾ ਮਾਂ ਦੇ ਗਰਭ ਵਿੱਚ ਹੈ, ਕੋਈ ਉਸ ਦੀਆਂ ਲੋੜਾਂ ਨਹੀਂ ਨੇ। ਇਸ ਗਰਭਕਾਲ ਦੇ ਬੱਚੇ ਦੀ ਦੁਨੀਆਂ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ, ਨਾ ਉਸਦਾ ਕੋਈ ਨਾਮ ਹੈ। ਗਰਭਕਾਲ ਦੇ ਬੱਚੇ ਦਾ ਕੀ ਨਾਮ ਹੈ? ਨਾ ਕੋਈ ਉਸਦਾ ਨਾਮ ਹੈ, ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ ਸੀ, ਪ੍ਰਕਿਰਤੀ ਪੂਰਤੀ ਕਰਦੇ ਸੀ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜੈਸੇ ਗਰਭਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ, ਉਹੀ ਮਿਲ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਮਾਂ ਲੈਂਦੀ ਹੈ ਸਵਾਸ, ਉਹ ਲੈ ਰਿਹਾ ਸਵਾਸ, ਮਾਂ ਪੀਂਦੀ ਹੈ ਪਾਣੀ, ਉਹ ਮਿਲ ਰਿਹਾ ਉਸਨੂੰ, ਮਾਂ ਖਾਂਦੀ ਹੈ ਭੋਜਨ, ਉਹ ਮਿਲ ਰਿਹਾ ਉਸਨੂੰ। ਭੋਜਨ ਦੀ ਵੀ ਚਿੰਤਾ ਨੇ, ਰਿਜ਼ਕ ਦੀ ਵੀ ਚਿੰਤਾ ਨੇ। ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ, ਕੋਈ ਨਾਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਾਮ ਨਹੀਂ, ਕੁਛ ਵੀ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਮਮਤਾ ਨਹੀਂ। ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ, ਕਿਸ ਦੀ? ਗਰਭਕਾਲ ਦੇ ਬੱਚੇ ਦੀ। ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ ਹੈ, ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ, ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁੰਘ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ, ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਵਾਜੇ। ਮੈਂ ਹੁਣ ਅਨਹਦ ਦਾ ਨਾਦ ਸੁਣਦਾ ਪਿਆ, ਕੀ ਸਾਧਨਾ ਕੀਤੀ ਹੈ? ਕਹਿੰਦਾ ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ ਹੈ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ, ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਜ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ ਨੇ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ ਚ ਬੈਠਾ ਰਵਿਦਾਸ, ਜੁੱਤੀਆਂ ਗੰਢ ਰਿਹਾ, ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ ਚ ਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ, ਇਹ ਅਨਸਾ ਅਵਤਾਰ ਹੈ,
ਇਹ ਦੋ ਕਲਾ ਅਵਤਾਰ ਹੈ, ਇਹ ਚਾਰ ਕਲਾ ਅਵਤਾਰ ਹੈ, ਇਹ ਦਸ ਕਲਾ ਬਾਰਾਂ ਕਲਾ ਅਵਤਾਰ ਹੈ, ਔਰ ਇਹ ਸੋਲਾਂ ਕਲਾ ਅਵਤਾਰ ਹੈ। ਅਵਤਾਰ ਦਾ ਵੱਡਾ ਹੋਣਾ ਉਹਦੀ ਕਲਾ ਦੇ ਉੱਤੇ ਖੜਾ ਸੀ। ਕਲਾ ਇਸ ਦੇ ਕੋਲ ਕਿਤਨੀ ਹੈ, ਹੁਨਰ ਇਸ ਦੇ ਕੋਲ ਕਿਤਨਾ ਹੈ, ਗੁਣ ਇਸ ਦੇ ਕੋਲ ਕਿਤਨਾ ਹੈ। ਗੁਣ ਕਲਾ ਇਹ ਕਲਾਕਾਰ ਤਾਂ ਹੈ, ਪਰ ਇਹਦੇ ਕੋਲ ਕਿਤਨੀ ਤਰ੍ਹਾਂ ਦੀ ਕਲਾ ਹੈ, ਉਸ ਆਧਾਰ ਤੇ ਕਹਿੰਦੇ ਸਨ ਇਹ ਅਵਤਾਰ। ਕਲਾ ਕਿਸੇ ਕੋਲ ਸਿੱਖੀ ਨਹੀਂ, ਅੰਦਰੋਂ ਪ੍ਰਗਟ ਹੋ ਰਹੀ ਹੈ, ਆਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਪਰਮਾਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਔਰ ਇਹ ਬਾਹਰ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ, ਇਹ ਅਵਤਾਰ ਸ਼੍ਰੇਣੀ ਚ ਆ ਜਾਂਦਾ ਹੈ। ਸ਼ਾਇਦ ਇਸ ਤਰ੍ਹਾਂ ਤੁਸੀਂ ਨਾ ਸੁਣਿਆ ਹੋਵੇ, ਮੈਂ ਜ਼ੁਰਤ ਕਰਕੇ ਕਹਿ ਰਿਹਾ, ਜਿੰਨੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਨੇ, ਸਭ ਅਵਤਾਰ ਸ਼੍ਰੇਣੀ ਦੇ ਨੇ, ਸਭ ਅਵਤਾਰ। ਇਹ ਆਪ ਨਹੀਂ ਪਏ ਬੋਲਦੇ, ਪਰਮਾਤਮਾ ਪਿਆ ਬੋਲਦਾ। ਜੋ ਆਪ ਬੋਲਦੇ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਨਹੀਂ ਕੀਤਾ ਸੀ। ਕਾਨਾ ਜੀ ਆਏ ਸਨ, ਪੀਲੂ ਜੀ ਆਏ ਸਨ, ਜਮਾਲ ਹੁਸੈਨ ਆਇਆ ਸੀ, ਆਪਣੀਆਂ ਬਾਣੀਆਂ ਸੁਣਾਈਆਂ। ਸਤਿਗੁਰ ਕਹਿਣ ਲੱਗੇ, ਇਹਦੇ ਚ ਤੁਸੀਂ ਪਏ ਬੋਲਦੇ ਹੋ, ਰੱਬ ਨਹੀਂ ਪਿਆ ਬੋਲਦੇ, ਇਹ ਨਹੀਂ ਚੜੇ। ਇਹ ਲੰਬੀ ਚੋੜੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰ ਨੇ ਕਹਿ ਦਿੱਤਾ, ਕਾਨਾ ਜੀ ਪੀਲੋ ਜੀ, ਠੀਕ ਹੈ ਤੁਹਾਡੇ ਬੋਲ ਬੜੇ ਮਧੁਰ ਨੇ, ਚੰਗੇ ਨੇ, ਪਰ ਤੁਹਾਡੇ ਨੇ ਪਰਮਾਤਮਾ ਦੇ ਨਹੀਂ ਨੇ, ਤੁਹਾਡੇ ਦਿਮਾਗ ਚੋਂ ਨਿਕਲੇ ਨੇ, ਤੁਹਾਡੀ ਸੋਚਣੀ ਚੋਂ ਨਿਕਲੇ ਨੇ। ਇਹ ਬੋਲ ਤੁਸੀਂ ਪਰਮਾਤਮਾ ਦੇ ਸੁਣ ਕੇ ਨਹੀਂ ਸੁਣਾਏ, ਸੋਚ ਕੇ ਸਮਝ ਕੇ ਤੁਕਬੰਦੀ ਕਰਕੇ ਸੁਣਾਏ ਨੇ। ਜਿਸ ਗ੍ਰੰਥ ਦੀ ਅਸੀਂ ਰਚਨਾ ਪਏ ਕਰਦੇ ਹਾਂ, ਇਹ ਕੇਵਲ ਪਰਮਾਤਮਾ ਦੀ ਬਾਣੀ ਵਾਸਤੇ ਹੈ, ਤੁਕਬੰਦੀ ਕਰਨ ਵਾਲੇ ਦਿਮਾਗੀ ਕਵੀਆਂ ਵਾਸਤੇ ਨਹੀਂ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ, ਇਹ ਤੇ ਸਾਰੇ ਬੋਲ ਪਰਮਾਤਮਾ ਦੇ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ, ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਪਰਮਾਤਮਾ ਨੂੰ ਮੱਥਾ ਟੇਕਿਆ, ਅਕਾਲ ਪੁਰਖ ਨੂੰ ਮੱਥਾ ਟੇਕਿਆ। ਇੱਥੇ ਪੋਥੀ ਪਰਮੇਸ਼ਰ ਕਾ ਸਥਾਨ, ਤੇ ਫਿਰ ਇਹਦੇ ਚ ਕੁਝ ਹੋਰ ਨਾ ਸਮਝਣਾ। ਇਹ ਤੇ ਰਵਿਦਾਸ ਦੇ ਬੋਲ ਨੇ, ਤੇ ਕਬੀਰ ਦੇ ਬੋਲ ਨੇ, ਸਾਡੇ ਵਿੱਚ ਕੁਝ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ ਨੇ। ਸੰਸਾਰ ਦਾ ਭਰਮਣ ਕਰਦੇ ਹੋਇਆ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ਼ ਕਰਦੇ ਹਾਂ, ਖੰਡਨ ਕਰਨ ਨਾਲੋਂ, ਤਰਕ ਕਰਨ ਨਾਲੋਂ ਸਹਿਮਤ ਹੋਣ ਵਾਸਤੇ ਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ ਹੈ। ਖੰਡਨ ਤੇ ਕੋਈ ਵੀ ਕਰ ਸਕਦਾ, ਤਰਕ ਤੇ ਕੋਈ ਵੀ ਕਰ ਸਕਦਾ, ਤਰਕ ਤੇ ਪਰਮਾਤਮਾ ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ, ਤਰਕ ਦਾ ਕੀ ਹੈ, ਤਰਕ ਤੇ ਸਿੱਧੀ ਪਰਮਾਤਮਾ ਤੇ ਵੀ ਹੋ ਸਕਦੀ ਹੈ। ਇੱਕ ਅੰਧਾ ਵੀ ਕਹਿ ਸਕਦਾ ਕੋਈ ਸੂਰਜ ਨਹੀਂ ਮੈਂ ਨਹੀਂ ਮੰਨਦਾ, ਤਰਕ ਤੇ ਹੋ ਸਕਦੀ ਹੈ, ਸੂਰਜ ਤੇ ਵੀ ਹੋ ਸਕਦੀ ਹੈ, ਔਰ ਅੰਧਾ ਜੋ ਕਹੇਗਾ ਉਹ ਆਪਣੇ ਤਲ ਤੇ ਸੱਚ ਹੈ, ਸੱਚਾਈ ਬਿਆਨ ਕਰ ਰਿਹਾ ਹੈ। ਬੜੇ ਧਿਆਨ ਨਾਲ ਸੁਣਨਾ, ਅੰਧੇ ਨੂੰ ਝੂਠਾ ਨਹੀਂ ਸਾਬਤ ਕਰ ਸਕਦੇ ਅਸੀਂ, ਉਹ ਕਹਿੰਦਾ ਨਹੀਂ ਹੈ ਸੂਰਜ, ਨਹੀਂ ਹੈ ਸੂਰਜ, ਮੈਂ ਨਹੀਂ ਮੰਨਦਾ, ਔਰ ਨਹੀਂ ਹੈ। ਤੋ ਅੰਧੇ ਦੇ ਤਲ ਤੇ ਉਹ ਇੱਕ ਸੱਚਾਈ ਹੈ, ਕਿਉਂਕਿ ਉਹਦੀ ਦੁਨੀਆਂ ਦੇ ਸੂਰਜ ਨਹੀਂ ਹੈ। ਅਗਰ ਨਾਸਤਿਕ ਕਹਿੰਦਾ ਹੈ ਨਹੀਂ ਹੈ ਪਰਮਾਤਮਾ, ਨਹੀਂ ਹੈ ਪਰਮਾਤਮਾ, ਤੋ ਇਤਨਾ ਹੀ ਕਹਿਣਾ ਪਏਗਾ, ਜੇ ਤੈਨੂੰ ਸਮਝ ਨਹੀਂ ਹੈ, ਪਰਮਾਤਮਾ ਤੇ ਹੈ ਤੈਨੂੰ ਸਮਝ ਨਹੀਂ ਹੈ, ਸੂਰਜ ਤੇ ਹੈ ਤੈਨੂੰ ਦਿਖਾਈ ਨਹੀਂ ਦਿੰਦਾ, ਕੀ ਕਰੀਏ, ਕੀ ਕਰੀਏ। ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੂੰ ਮੈਂ ਕਹਿ ਦਿਆਂਗਾ, ਗੁਸਤਾਖੀ ਬਾਰ ਬਾਰ ਮੈਂ ਮਾਫ਼ੀ ਮੰਗ ਲਵਾਂ, ਅੰਧੇ ਨੇ ਕਹਿ ਦਿੰਦੇ ਨੇ ਸੂਰਜ ਨਹੀਂ ਹੈ, ਅਤੇ ਮੈਂ ਵੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਠੀਕ ਕਹਿੰਦੇ ਹੋ, ਤੁਸੀਂ ਆਪਣੇ ਤਲ ਤੇ ਠੀਕ ਹੋ, ਸਮੁੱਚੇ ਸੰਸਾਰ ਦੇ ਤਲ ਤੇ ਤੁਸੀਂ ਗਲਤ ਹੋ, ਆਪਣੇ ਤਲ ਤੇ ਠੀਕ ਹੋ। ਤਰਕ ਕਰਨਾ ਕੀ ਬੱਚਿਆਂ ਦਾ ਖੇਲ ਹੈ, ਜਣਾ ਖਣਾ ਤਰਕ ਕਰ ਦਿੰਦਾ, ਸਮਝ ਕੱਖ ਵੀ ਨਹੀਂ ਆਉਂਦੀ, ਤਰਕ ਕਰ ਦਿੰਦਾ, ਤਰਕ ਕੋਈ ਵੀ ਕਰ ਸਕਦਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਦੇ ਹਾਂ, ਅਗਰ ਇੱਕ ਅੰਧਾ ਕਹਿ ਦਿੰਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ ਕੋਈ ਰੋਸ਼ਨੀ ਵੀ ਆਉਂਦੀ ਹੈ, ਕੋਈ ਚਾਨਣਾ ਵੀ ਆਉਂਦਾ, ਮੈਂ ਨਹੀਂ ਮੰਨਦਾ, ਤੁਸੀਂ ਸਪਸ਼ਟ ਕਰਕੇ ਦੱਸੋ, ਪ੍ਰਮਾਣ ਦੇ ਕੇ ਦੱਸੋ, ਪ੍ਰਤੱਖਸ਼ ਪ੍ਰਮਾਣ ਦੇ ਕੇ ਦੱਸੋ ਕਿ ਰੋਸ਼ਨੀ ਹੁੰਦੀ ਹੈ, ਸੂਰਜ ਹੁੰਦਾ, ਤਾਂ ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ, ਕਿਹੜਾ ਪ੍ਰਮਾਣ ਦਿਓ।
ਕਿਹੜਾ ਪ੍ਰਤੱਖ ਪ੍ਰਮਾਣ ਦੇ ਦੂੰ? ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏ। ਗੁਸਤਾਖੀ ਮਾਂ, ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ 'ਤੇ ਬਿਠਾਇਆ, ਬੰਦ ਬੰਦ ਕੱਟੇ ਨੇ, ਸੋਲੀ 'ਤੇ ਲਟਕਾਇਆ, ਕਤਲ ਕੀਤਾ ਹੈ। ਅਸੀਂ ਨਹੀਂ ਮੰਨਦੇ ਸੂਰਜ ਹੈ, ਉਹ ਕਹਿੰਦੇ ਰਹੇ ਸੂਰਜ 'ਤੇ ਹੈ, ਸੂਰਜ 'ਤੇ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾ 'ਤੇ ਹੈ। ਅੰਧੇ ਕਹਿੰਦੇ ਰਹੇ ਨਹੀਂ ਹੈ ਤੇ ਦਿਖਾਓ, ਪ੍ਰਤੱਖ ਪ੍ਰਮਾਣ ਦਿਓ। ਹੁਣ ਕੀ ਪ੍ਰਤੱਖ ਪ੍ਰਮਾਣ ਦੇਈਏ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੱਛ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਤੇ ਤਰਕ ਕਰ ਦਿੰਦਾ। ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਤੇ ਤਰਕ ਕਰ ਦਿੰਦਾ। ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ, ਅੰਧੇ। ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ ਹੈ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੰਦਰ ਮਸਜਿਦ ਕਈ ਸੋਨੇ ਹੋ ਗਏ ਨੇ, ਬੌਧ ਮੱਠ ਕਈ ਸੋਨੇ ਹੋ ਗਏ ਨੇ, ਚਰਚ ਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖ ਪ੍ਰਮਾਣ ਦੇਵੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤੇ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਮਨ। ਮਹਾਰਾਜ ਕਹਿੰਦੇ ਮਨ ਤੇ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਸਤਸੰਗ ਦੇ ਚ। ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ ਇਹਦੀ ਮਨ ਦੀ ਅੱਖਾਂ 'ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ ਔਰ ਇਸਨੇ ਕਹਿ ਦੇਣਾ, ਹਾਂ ਸੂਰਜ ਹੈ, ਸੂਰਜ ਹੈ, ਸੂਰਜ ਹੈ। ਅੰਧੇ ਮਨ ਦਾ ਤਾਂ ਇਲਾਜ ਹੈ, ਐਸੀ ਗੱਲ ਨਹੀਂ ਹੈ, ਪਰ ਸ਼ਰਤ ਹੈ ਸਤਸੰਗ ਦੇ 'ਚ ਆਵੇ ਤਾਂ ਖੇਡ ਬਣੇਗੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਰੂਹਾਨੀ ਰੂਪ ਦੇ 'ਚ ਸਤਿਗੁਰ ਨੇ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰੀਰਕ ਰੂਪ ਦੇ 'ਚ ਗੁਰੂ ਨੇ ਗੁਰੂ ਪੰਥ ਗੁਰੂ ਸੰਗਤ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋਹਰੇ, ਸੰਗਤ ਦੇ 'ਤੇ ਆਉਣਾ ਪਏਗਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ। ਜਿੱਥੇ ਸਾਰੇ ਸੱਚ ਨੂੰ ਸੁਣਨ ਆਏ ਹੋਵਨ ਸਤਸੰਗੀ ਨੇ, ਇਹਨਾਂ ਦੇ 'ਚ ਬੈਠ ਕੇ ਬੜੀ ਭਾਰੀ ਪ੍ਰੇਰਨਾ ਮਿਲਦੀ ਹੈ, ਮਨ ਨੂੰ ਤਾਕਤ ਮਿਲਦੀ ਹੈ, ਤਕਵੀਅਤ ਮਿਲਦੀ ਹੈ, ਸਮਝ ਮਿਲਦੀ ਹੈ। ਦੇਹੀ ਦੇ ਰੂਪ ਦੇ 'ਚ ਗੁਰੂ ਨੇ, ਗੁਰੂ ਪੰਥ ਗੁਰੂ ਸੰਗਤ, ਆਤਮਾ ਦੇ ਤਲ 'ਤੇ ਗੁਰੂ ਨੇ, ਪ੍ਰਕਾਸ਼ ਦੇ ਤਲ 'ਤੇ ਗੁਰੂ ਨੇ, ਰੂਹਾਨੀਅਤ ਦੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮਾਤਮਾ ਦੇ ਆਪਣੇ ਵੀ ਦੋ ਰੂਪ ਨੇ, ਨਿਰਾਕਾਰ ਅਤੇ ਸਾਕਾਰ, ਨਿਰਗੁਣ ਅਤੇ ਸਰਗੁਣ। ਨਿਰਗੁਣ ਰੂਪ ਦੇ 'ਚ ਉਹ ਆਕਾਰ ਤੋਂ ਰਹਿਤ ਹੈ, ਸਰਗੁਣ ਰੂਪ ਦੇ 'ਚ ਉਹ ਸਾਕਾਰ ਵਾਲਾ ਹੈ। ਅਤੇ ਜੇ ਪਰਮਾਤਮਾ ਦੇ ਦੋ ਰੂਪ ਨੇ ਅਤੇ ਗੁਰੂ ਦੇ ਵੀ ਦੋ ਰੂਪ ਨੇ, ਨਿਰਗੁਣ ਰੂਪ ਦੇ 'ਚ ਗੁਰੂ ਸ਼ਬਦ ਹੈ, ਸਰਗੁਣ ਰੂਪ ਦੇ 'ਚ ਗੁਰੂ ਪੰਥ ਹੈ, ਗੁਰੂ ਸੰਗਤ ਹੈ। ਇਸੇ ਵਾਸਤੇ ਤਾਂ ਅਸੀਂ ਕਹਿ ਦਿੰਦੇ ਹਾਂ ਗੁਰੂ ਰੂਪ ਸੰਗਤ, ਗੁਰੂ ਰੂਪ ਸਾਧ ਸੰਗਤ। ਸੰਗਤ ਦੇ ਦਰਸ਼ਨ ਗੁਰੂ ਦੀ ਦੇਹੀ ਦੇ ਦਰਸ਼ਨ ਨੇ, ਅਤੇ ਸਤਿਗੁਰ ਦੇ ਸ਼ਬਦ ਨੂੰ ਸੁਣਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੁਣਨਾ ਬੜੀ ਇਕਾਗਰਤਾ ਨਾਲ, ਇਹ ਉਸ ਪਰਮਾਤਮਾ ਨਿਰਾਕਾਰ ਨੂੰ ਸੁਣਨਾ ਹੈ, ਇਹ ਨਿਰਗੁਣ ਦੇ ਦਰਸ਼ਨ ਨੇ। ਤਾਂ ਖੈਰ ਲਮਕਾਵਾਂ ਨਾ, ਸਰੀਰ ਗਰਭ ਦੇ 'ਚ ਹੈ, ਇਹਦੀ ਕੋਈ ਲੋੜ ਨਹੀਂ। ਮਾਂ ਖਾਂਦੀ ਉਹਨੂੰ ਭੋਜਨ ਮਿਲ ਰਿਹਾ, ਮਾਂ ਪੀਂਦੀ ਉਹਨੂੰ ਪਾਣੀ ਮਿਲ ਰਿਹਾ, ਮਾਂ ਦੇ ਵਿਚਾਰ ਵੀ ਉਸਨੂੰ ਮਿਲ ਰਹੇ, ਉਹ ਆਪ ਕੁਛ ਵੀ ਨਹੀਂ ਕਰ ਰਿਹਾ। ਸਤਯੁਗ ਜੋ ਸਮੇਂ ਵਿੱਚ ਬਤੀਤ ਹੋਇਆ, ਪਹਾੜਾਂ ਦੀ ਕੰਦਰਾਂ 'ਚ ਰਹਿੰਦਾ ਸੀ ਮਨੁੱਖ, ਕੋਈ ਕਬੀਲੇ ਨਹੀਂ, ਕੋਈ ਕਸਬੇ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਮੁਲਕ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਦਰਖਤਾਂ ਦੇ ਫਲ ਤੋੜ ਲੈਣੇ, ਖਾ ਲੈਣੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਲੈਣਾ, ਖਾ ਲੈਣਾ, ਜ਼ਿੰਦਗੀ ਬੜੀ ਇੰਝ ਕਹਿ ਲਓ
ਸੁੱਖ ਨਾਲ ਬਤੀਤ ਹੋ ਰਹੀ ਸੀ। ਪਸ਼ੂ ਸਾਰੇ ਹੀ ਸੁਖੀ ਨੇ। ਇਹ ਸੁੱਖ ਗਰਭ ਕਾਲ ਦਾ ਸੁੱਖ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਿਉਂ? ਗਰਭਕਾਲ ਦੇ ਬੱਚੇ ਦੇ ਉੱਤੇ ਨਾ ਕੋਈ ਸਮਾਜ ਦੀ ਜ਼ਿੰਮੇਵਾਰੀ, ਨਾ ਕੋਈ ਰਾਜਨੀਤੀ ਦੀ ਜ਼ਿੰਮੇਵਾਰੀ, ਨਾ ਕੋਈ ਪ੍ਰਾਕਿਰਤਿਕ ਜ਼ਿੰਮੇਵਾਰੀ, ਨਾ ਕੋਈ ਰਿਜ਼ਕ ਦੀ ਜ਼ਿੰਮੇਵਾਰੀ, ਕੋਈ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ। ਬਿਲਕੁਲ ਸੁਤੰਤਰ ਹੈ, ਮੋਕਸ਼ ਹੈ, ਮੁਕਤ ਹੈ। ਕੁਛ ਸਾਇੰਟਿਸਟ ਐਸਾ ਕਹਿਣ ਲੱਗ ਪਏ ਨੇ ਜੀਵਨ ਭਰ ਮਨੁੱਖ ਗਰਭਕਾਲ ਦੀ ਅਵਸਥਾ ਲੱਭਦਾ, ਨਿਸ਼ਚਿੰਤ ਹੋਣਾ ਚਾਹੁੰਦਾ, ਚਿੰਤਾ ਦਾ ਬੋਝ ਮੇਰੇ ਤੇ ਨਾ ਹੋਵੇ। ਇਹ ਜਿਹੜੀ ਇਸਦੀ ਮੰਗ ਹੈ, ਇਹਦਾ ਕੁਝ ਅਨੁਭਵ ਵੀ ਤੇ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਵੀ ਕੋਈ ਅਵਸਥਾ ਹੈ ਜਿਹੜੀ ਨਿਸ਼ਚਿੰਤ ਆਉਂਦੀ ਹੈ। ਗਰਭਕਾਲ ਦੀ ਅਵਸਥਾ ਨਿਸ਼ਚਿੰਤ ਹੈ, ਕੋਈ ਰਿਜ਼ਕ ਦੀ ਚਿੰਤਾ ਨਹੀਂ, ਕੋਈ ਸਮਾਜ ਦੀਆਂ ਲੋੜਾਂ ਦਾ ਬੋਝ ਨਹੀਂ, ਕੋਈ ਸਮਾਜਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਾਜਨੀਤਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਿਜ਼ਕ ਦੀ ਤਲਾਸ਼ ਨਹੀਂ। ਸੁਤੰਤਰ ਹੈ, ਨਿਸ਼ਚਿੰਤ ਹੈ। ਫਿਰ ਜੀਵਨ ਭਰ ਮਨੁੱਖ ਨਿਸ਼ਚਿੰਤ ਹੋਣਾ ਚਾਹੁੰਦਾ, ਕਿੱਥੇ ਹੁੰਦਾ? ਇਹਨੂੰ ਅੱਜ ਦੇ ਮਨੋਵਿਗਿਆਨਕ ਤੇ ਸਾਇੰਟਿਸਟ ਵੀ ਕਹਿਣ ਲੱਗ ਪਏ ਨੇ ਮਨੁੱਖ ਤੇ ਉਹ ਗਰਭਕਾਲ ਦੀ ਅਵਸਥਾ ਲੱਭ ਰਿਹਾ। ਨਿਸ਼ਚਿੰਤ ਹੋ ਜਾਣਾ, ਬਿਲਕੁਲ ਨਿਸ਼ਚਿੰਤ ਹੋ ਜਾਣਾ। ਮਾਂ ਦੀ ਗੋਦ ਚ ਹੈ, ਕੁੱਖ ਦੇ ਚ ਹੈ ਸਤਿਯੁਗ, ਫਿਰ ਜਨਮ ਹੋ ਗਿਆ। ਜੰਮਦਿਆਂ ਸਾਰ ਧਰਤੀ ਦੀ ਗੋਦ ਵਿੱਚ ਆਉਂਦੇ ਹਾਂ, ਇਹਦੀਆਂ ਕੁਝ ਲੋੜਾਂ ਤੇ ਬੱਚੇ ਨੂੰ ਕੀ ਚਾਹੀਦੀ ਤਾਕਤ ਸਮਰਥ, ਔਰ ਫਿਰ ਮਰਿਆਦਾ। ਇਹ ਮਾਂ ਬਾਪ ਸਿਖਾਉਂਦੇ ਨੇ ਬੋਲਣ ਦੀ ਮਰਿਆਦਾ, ਚੱਲਣ ਦੀ ਮਰਿਆਦਾ, ਉੱਠਣ ਬੈਠਣ ਦੀ ਮਰਿਆਦਾ। ਇਹ ਮਨੁੱਖ ਸੱਭੇ ਹੈ, ਸੱਭੇ ਤੋਂ ਮੁਰਾਦ ਇਹਨੂੰ ਚਾਰ ਬੰਦਿਆਂ ਵਿੱਚ ਬੋਲਣ ਦਾ ਢੰਗ ਹੈ। ਇਹ ਨਹੀਂ ਕਿ ਮੂੰਹ ਫੱਟ ਹੈ, ਆਈ ਜੋ ਮੂੰਹ ਦੇ ਚ ਗੱਲ ਕਹਿ ਦਿੱਤੀ। ਸੱਭੇ ਇਹ ਸਾਰੀ ਮਰਿਆਦਾ ਬੱਚੇ ਨੂੰ ਸਿਖਾਉਣੀ ਪੈਂਦੀ ਹੈ। ਤ੍ਰੇਤਾ ਯੁੱਗ ਇੰਝ ਕਹਿ ਲਓ ਪ੍ਰਾਇਮਰੀ ਸਕੂਲ ਸੀ, ਔਰ ਇਹਦੇ ਚ ਬੱਚੇ ਨੂੰ ਮਰਿਆਦਾ ਸਿਖਾਉਣੀ ਸੀ ਤਾਂ ਸ਼੍ਰੀ ਰਾਮ ਨੂੰ ਪ੍ਰਾਇਮਰੀ ਸਕੂਲ ਮਿਲਿਆ। ਉਹ ਮਰਿਆਦਾ ਪੁਰਸ਼ੋਤਮ ਅਵਤਾਰ ਨੇ, ਉੱਠਣਾ ਬੈਠਣਾ ਸਿਖਾਉਣਾ, ਬੋਲਣਾ ਸਿਖਾਉਣਾ, ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ ਹੈ। ਸਮੇਂ ਦੀ ਧਾਰਾ ਵਿੱਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਵਿੱਚ ਇਹ ਅਵਤਾਰ ਬਦਲਦੇ ਰਹੇ। ਸਤਯੁਗ ਦੇ ਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ ਹੈ। ਅਗਰ ਆਉਂਦਾ ਵੀ ਹੈ ਜ਼ਿਕਰ ਤੇ ਬੋਨੇ ਅਵਤਾਰ ਦਾ, ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ, ਬਿਲਕੁਲ ਮਦਰਾ ਜਿਹਾ 2.5 ਫੁੱਟ ਦਾ ਬਾਵਨ ਅਵਤਾਰ ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ, ਕਿਉਂ? ਸਤਯੁਗੀ ਜੀਵ ਨੂੰ ਕੀ ਲੋੜ ਹੈ, ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ? ਪਹਾੜਾਂ ਦੀ ਕੰਦਰਾਂ ਦੇ ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ। ਤੋ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ, ਇਹ ਵੀ ਮੈਂ ਅਰਜ਼ ਕਰਦੇ। ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਜ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤੋ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਵਿੱਚ, ਬਹੁ ਗਿਣਤੀ ਵਿੱਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ ਰਾਮ ਨੇ, ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ,
ਯੁੱਗ ਦਾ ਬਚਪਨਾ ਸੀ ਔਰ ਕੀ ਸੀ, ਪ੍ਰਾਇਮਰੀ ਸਕੂਲ ਸੀ। ਦੁਆਪਰ ਤੱਕ ਪਹੁੰਚਦਿਆਂ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ, ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ, ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜ਼ਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਨ ਤੇ ਇਖਲਾਕ ਸਿਖਾਉਣਾ ਸੀ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ ਸੀ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਿਆ, ਜਵਾਨ ਹੈ, ਇਹਨੂੰ ਕੀ ਮਰਿਆਦਾ ਸਿਖਾਉਣੀ, ਇਹਨੂੰ ਸਿਖਾਉਣਾ ਸੀ ਉੱਚਾ ਆਚਰਨ ਇਖਲਾਕ। ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤੋ ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ, ਸਤ ਉੱਚਾ ਆਚਰਨ ਇਖਲਾਕ। ਇੰਜ ਕਹਿ ਲਓ ਹਾਈ ਸਕੂਲ ਦੇ ਕਾਲਜ ਦੇ ਅਧਿਆਪਕ ਪ੍ਰੋਫੈਸਰ ਸਨ ਸ੍ਰੀ ਕ੍ਰਿਸ਼ਨ, ਉਹਨਾਂ ਦੇ ਨਾਲ ਮਰਿਆਦਾ ਪੁਰਸ਼ੋਤਮ ਨਹੀਂ ਜੋੜਿਆ ਗਿਆ, ਲੀਲਾ ਪੁਰਸ਼ੋਤਮ, ਜਵਾਨੀ ਦੇ ਤੇ ਲੀਲਾ ਹੀ ਪ੍ਰਧਾਨ ਆਉਂਦੀ। ਸ੍ਰੀ ਕ੍ਰਿਸ਼ਨ ਜੀ ਇਹ ਕਹਿੰਦੇ ਸਨ ਸੱਚ ਨੂੰ ਬਚਾਉਣਾ, ਮਰਿਆਦਾ ਨੂੰ ਨਹੀਂ ਬਚਾਉਣਾ, ਸੱਚ ਨੂੰ ਬਚਾਉਣਾ। ਸੱਚਾਈ ਕੀ ਹੈ? ਮਰਿਆਦਾ ਦੀ ਖਾਤਰ ਸੱਚ ਨੂੰ ਕੁਰਬਾਨ ਨਹੀਂ ਕਰਨਾ, ਸੱਚ ਦੇ ਉੱਤੇ ਮਰਿਆਦਾ ਨੂੰ ਕੁਰਬਾਨ ਕਰ ਦੇਣਾ। ਪ੍ਰਣ ਕੀਤਾ ਸੀ ਮੈਂ ਮੈਦਾਨ ਜੰਗ ਵਿੱਚ ਸ਼ਸਤਰ ਨਹੀਂ ਉਠਾਵਾਂਗਾ, ਉਠਾ ਲੈ।

ਉਹ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਮਰਿਆਦਾ ਪੁਰਸ਼ੋਤਮ ਨਹੀਂ। ਇਹ ਮਰਿਆਦਾ ਨੂੰ ਅਹਿਮੀਅਤ ਨਹੀਂ ਦਿੰਦੇ, ਕਿਸੇ ਥਾਂ ਤੇ ਵੀ ਨਹੀਂ ਦਿੰਦੇ। ਮੈਂ ਬਹੁਤਾ ਬਿਆਨ ਨਹੀਂ ਕਰਦਾ ਕਿਉਂਕਿ ਸੁਣਨ ਦੀ ਸਮਰੱਥਾ ਹਰ ਇੱਕ ਦੀ ਸੀਮਤ ਜੀ ਆਉਂਦੀ। ਹੁਣੇ ਮੈਂ ਅਰਜ਼ ਕਰ ਬੈਠਾ, ਉਹਨਾਂ ਨੇ ਕਿਸੇ ਥਾਂ ਤੇ ਵੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ। ਤੋੜੀ ਹੈ ਮਰਿਆਦਾ, ਕਿਹਾ ਸੱਚ ਨੂੰ ਬਚਾਉਣਾ ਹੈ ਮਰਿਆਦਾ ਨੂੰ ਨਹੀਂ, ਸੱਚਾਈ ਨੂੰ ਬਚਾਉਣਾ ਹੈ ਮਰਿਆਦਾ ਨੂੰ ਨਹੀਂ। ਇਹ ਬਿਲਕੁਲ ਠੀਕ ਹੈ, ਇੱਕ ਠੀਕ ਹੈ। ਮੈਂ ਇੰਗਲੈਂਡ ਵਿੱਚ ਉੱਥੇ ਦੇ ਮੁਲਕ ਦਾ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ। ਉੱਥੋਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਵਿਅਕਤੀ ਨੌਜਵਾਨ ਨੂੰ, ਬਾਕੀ ਕੋਰਟਾਂ 'ਚ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਸੁਪਰੀਮ ਕੋਰਟ ਦੇ 'ਚ ਵੀ ਮਿਲੀ। ਗਵਾਹ ਪੇਸ਼ ਹੋਏ ਸਨ ਉਹਦੇ ਖਿਲਾਫ, ਉਹਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਸਾਲ ਬਾਅਦ ਪਤਾ ਚੱਲਿਆ ਉਹ ਤਾਂ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ। ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ। ਅਤੇ ਕਾਨੂੰਨ ਚੱਲਦਾ ਗਵਾਹੀਆਂ ਨਾਲ, ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਮੌਤ ਦੀ ਸਜ਼ਾ ਇੰਗਲੈਂਡ ਦੇ 'ਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ ਤਾਂ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ ਝੂਠੀ ਗਵਾਹੀਆਂ ਕਰਕੇ। ਮਰਿਆਦਾ ਤਾਂ ਇਹ ਸੀ ਕਿ ਗਵਾਹ ਪੇਸ਼ ਹੋ ਗਏ ਨੇ, ਤਮੰਨਣ ਕਾਨੂੰਨ, ਤਿੰਨ ਚਾਰ ਗਵਾਹ ਪੇਸ਼ ਹੋ ਗਏ, ਠੀਕ, ਤਿੰਨੇ ਚਾਰੇ ਗਵਾਹ ਝੂਠੇ। ਉਹ ਲੋਅਰ ਕੋਰਟ ਦੇ 'ਚ ਵੀ ਪੇਸ਼ ਹੋਏ, ਹਾਈ ਕੋਰਟ ਦੇ 'ਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ 'ਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ 'ਚ, ਉਹਦਾ ਅਨੁਵਾਦ ਮੈਂ ਲਿਖ ਕੇ ਲੈਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ 'ਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ ਹਰ ਇੱਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰਤਾ, ਇਤਨੀ ਤਾਂ ਖੁੱਲ੍ਹ ਦਿਓ ਅਗਲੇ, ਇਤਨੀ ਆਜ਼ਾਦੀ ਤਾਂ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ 'ਤੇ ਕਿਸੇ ਨੂੰ ਫਾਂਸੀ 'ਤੇ ਚਾੜ ਦੇਣਾ ਮਰਿਆਦਾ 'ਤੇ ਬਚ ਜਾਏਗੀ, ਕਾਨੂੰਨ 'ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ ਮਰਿਆਦਾ ਨੇ ਐਮਸ। ਤੋ ਅਗਾਂਹ ਚੱਲ ਕੇ ਕੀ ਹੋਇਆ, ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ 'ਚ ਦੇਵਦਾਸੀਆਂ ਆ ਗਈਆਂ, ਮੰਦਰਾਂ 'ਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ। ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ 'ਚ ਅੱਜ ਵੀ, ਅੱਜ ਵੀ ਦੇਵਦਾਸੀਆਂ ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਨੇ ਗੱਲ ਖਤਮ, ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਏ। ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ, ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ, ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ। ਜਦ ਮੈਨੂੰ ਕੋਈ ਜਵਾਨ ਮਿਲਦਾ ਕਹਿੰਦਾ ਮਸਕੀਨ ਜੀ ਉਹ ਸਿਲਸਿਲਾ ਦੇਖ ਕੇ ਤਾਂ ਸਾਡਾ ਖੂਨ ਖੋਲਦਾ ਹੈ, ਮੈਂ ਕਿਹਾ ਖੋਲਣਾ ਹੀ ਚਾਹੀਦਾ, ਜੇ ਨਹੀਂ ਖੋਲਦਾ ਤਾਂ ਤੇਰੀ ਜਵਾਨੀ 'ਤੇ ਵੀ ਸ਼ੱਕ ਕੀਤਾ ਜਾ ਸਕਦਾ, ਉਮਰ ਹੀ ਐਸੀ, ਅਤੇ ਉਮਰ ਹੀ ਐਸੀ, ਇਸ ਉਮਰ 'ਚ ਨਹੀਂ ਖੋਲੇਗਾ ਤਾਂ ਹੋਰ ਕਦੋਂ ਖੋਲੇਗਾ, ਅਤੇ ਖੋਲਦਾ। ਪਰ ਇਹ ਸੀਮਾ 'ਚ ਆਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇ

0: जी महाराज नो मिले है बुढ़ा योग। बुढ़ा योग बुढ़े को ज्ञान बड़ा होंदा, जिंदगी दी पौड़ियां ते ज्यादा चढ़िया है, बचपना भी उसने देखा है, जवानी भी उसने देखी है, और लंबे चौड़े उतार चढ़ाव भी उसने देखे ने, तो बुढ़ा सियाणा बड़ा होंदा। इस वास्ते पुराने जमाने विच कहिंदे सन बुढ़े दा बुजुर्ग दा सत्कार करो, पर बुढ़ा चलाक बड़ा होंदा, तार्किक बड़ा हो जाता है, सियाणा बड़ा है। ये युग बड़ा सियाणा है। अज कॉलेज यूनिवर्सिटियां विश्वविद्यालय कदम कदम देते स्कूल, इतनी विद्या पहले नहीं सी जिहड़ी अज है, इतनी सियाणप पहले नहीं सी जितनी अज है, पर इस सियाणप दे आसरे देते इतनी चलाकी इतना वल छल पहले नहीं सी जितना अज है, क्योंकि सियाणा बहुत हो गया, युग सियाणा है। सियाणप का हंकार बड़ा होंदा है, ये मैं अर्ज कर दिया। घूम फिर के अज तक मेरा जिंदगी का यही तजर्बा है। बाकी धर्म में देखे, सिख धर्म दे भी मैं देखे, वो बंदे तर्क करन लग पैंदे जिहड़े समारग दे पांदी भी नहीं ने, बड़े सोहणे सोहणे ग्रंथां ते तर्क करन लग पैणगे, बड़े बड़े महान ब्रह्म ज्ञानियां ते तर्क करन लग पैणगे, उन्हां दी लेखणी ते तर्क करन लग पैणगे। तर्क इत्थे तक चली गई है, ये गुरु भी इन्हां कोल बचे नहीं, ये भी मैरज करते हैं। बस इतना ही मैं कह दिया, और अपने आप नूं बहुत पढ़ा लिखा कह लैंदे, असीं पढ़े लिखे हैं, ये अनपढ़ ज्ञानियां दी तरह असीं नहीं हाँ, पढ़े लिखे हैं, तो असीं पंजा साहब नहीं मनते, असीं रेठा साहब नहीं मनते, असीं वह भी नहीं मनते, असीं वह बाणी भी नहीं मनते, असीं वह भी नहीं मनते, लिखतां विच बोल बोल के तर्क दी थां ते कुतर्क। सियाणा युग है, बहुत सियाणा युग है, पढ़ा लिखा युग है, पर मैं अर्ज करा बहुत सियाणा ही कुतर्क कर सकता है, उदी तर्क कुतर्क बन सकती है। भोला मनुख अनपढ़ मनुख की करेगा तर्क, सियाणा युग है। तो आज जितनी तर्क है पहले नहीं सी। गुरु नानक देव जी ने यह देखा, और गुरु पुरुषोत्तम अवतार ने उन्होंने लीला नूं मर्यादा नाल जोड़िया है, मर्यादा नूं लीला नाल जोड़िया है। गीत संगीत श्री कृष्ण की जिंदगी सी, नचते सन टपते सन, गोपियां नूं नाल लेके भी नृत्य करते सन, पर नहीं संगीत ते है गुरु घर दे च भी मर्यादा च, ढोल मृदंग ते तबले ते वजन गए मर्यादा दे च, गीत ते इत्थे भी गावणे हन मर्यादा दे च, लीला नूं मर्यादा नाल जोड़िया, मर्यादा नूं लीला नाल जोड़िया। इस गुरु पुरशोत्तम अवतार ने ऐसा संयोग बनाया, वो मर्यादा भी नहीं जिस ते सच कुर्बान हो जाए, वो लीला भी नहीं के मनुख नूं भ्रष्ट करके रख देवे, सारियां मर्यादावां नूं तोड़ के रख देवे। गुरु पुरशोत्तम अवतार तो एक ऐसा हो सकता है, उन्होंने मनुख नूं जिहड़ा नाम दिता, अपने धर्म नूं जिहड़ा नाम दिता, सिख, सिख का मतलब तो शिष्य है, मैं सीखना चाहना, मैं कुछ भी नहीं जानू, कम से कम सच बारे परमात्मा बारे मैं कुछ भी नहीं जानू, मैं जानना चाहना, मैं जानदा बड़ा सूरज चंद तारिया बारे जानदा होवा, मैं जानदा बड़ा शरीर बारे, मैं जानदा बड़ा संसार बारे, कबूल कर ले मैं निरंकार बारे कुछ भी नहीं जानू, कुछ भी नहीं, मैं सच बारे कुछ भी नहीं जानता, मैं जानना चाहना। ये शब्द दिता मेरे पातशाह ने अपनी उम्मत नो, सिख तो सिख, और बड़ा कठिन है सिख होना। सिख कह जना खना कहला सकता है, जन्म तो कोई सिख नहीं, मैनू इतना भी कह देना, जीवन तो सिख हो गए, जन्म तो कोई ब्राह्मण नहीं जे असी कहिंदे आ, जीवन तो ब्राह्मण होंदा है, तो मैनू कहण देना जन्म तो कोई सिख नहीं, जीवन तो सिख होवेगा, सिखी सिखिया गुर विचार, जो गुरु दी विचार मुताबिक नहीं जी रहा कहदा सिख है, केड़ी गल दा सिख है। मैं सीखना चाहना और मैं कुछ भी नहीं जानता, तो एक समय दी धारा दे युग बदल देना, एक मानसिक मंडल दे युग बदल देना, एक शरीर दे तल ते युग बदल देना, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਤੇ ਬੁਢੇਪਾ, ਇਹ ਚਾਰ ਯੁੱਗ ਨੇ। ਇਹ ਯੁੱਗ ਬੜਾ ਬੁੱਢਾ ਯੁੱਗ ਹੈ, ਪੁਰਾਣਾ ਯੁੱਗ ਹੋ ਗਿਆ। ਤੇ ਗੁਸਤਾਖੀ ਮਾਫ, ਬਾਰ ਬਾਰ ਮੇਰੀ ਉਮਰ ਵੀ ਇਸ ਤਰ੍ਹਾਂ ਦੀ ਹੋ ਗਈ ਹੈ, ਦਾੜਾ ਚਿੱਟਾ ਹੈ। ਬੁੱਢਾ ਮਨੁੱਖ ਬਹੁਤ ਚਲਾਕ ਹੁੰਦਾ ਹੈ, ਬਹੁਤ ਚਲਾਕ ਹੁੰਦਾ, ਬੜੀਆਂ ਚਲਾਕੀਆਂ ਜਾਣਾ। ਹੈਰਾਨਗੀ ਦੀ ਗੱਲ, ਦੁਨੀਆਂ ਦੇ 97% ਜਿਹੜੇ ਰਾਜਨੀਤਿਕ ਨੇ, ਜਿਹੜੇ ਹਕੂਮਤ ਪਏ ਕਰਦੇ ਨੇ, ਬੁੱਢੇ ਨੇ। 97% ਜਵਾਨ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸਿਰਫ 3% ਜਵਾਨ ਪਹੁੰਚਦੇ ਨੇ, 97% ਬੁੱਢੇ ਪਹੁੰਚਦੇ ਨੇ, ਕਿਉਂਕਿ ਜਵਾਨ ਇਤਨਾ ਚਲਾਕ ਨਹੀਂ ਆਉਂਦਾ, ਬੁੱਢੇ ਬੜੇ ਚਲਾਕ ਹੁੰਦੇ ਨੇ, ਪਹੁੰਚ ਜਾਂਦੇ ਨੇ, ਜਵਾਨਾਂ ਦੀ ਤਾਕਤ ਨੂੰ ਪਿੱਛੇ ਸੁੱਟ ਦਿੰਦੇ ਨੇ, ਚਲਾਕ ਚਲਾਕੀਆਂ ਵਰਤਦੇ ਨੇ। ਇਹ ਚਲਾਕੀਆਂ ਜਵਾਨ ਕੋਲ ਨਹੀਂ ਆਉਂਦੀਆਂ, ਇਹ ਵੀ ਨਰਸ ਕਰ, ਉਹਦੇ ਕੋਲ ਨਿਰਾ ਜੋਸ਼ ਹੀ ਜੋਸ਼ ਹੁੰਦਾ, ਕਹਿੰਦਾ ਖੂਨ ਖੋਲਦਾ, ਖੂਨ ਖੋਲਦਾ, ਜੋਸ਼ ਹੀ ਜੋਸ਼ ਹੁੰਦਾ। ਇਹ ਚਲਾਕ ਹੁੰਦੇ ਨੇ, ਇਹਨਾਂ ਦੀ ਜੋਸ਼ ਦੀ ਵਰਤੋਂ ਕਰ ਲੈਂਦੇ ਨੇ, ਗੱਡੀ ਓਵਰਹੀਟ ਹੋ ਜਾਂਦੀ ਹੈ, ਥੋੜ੍ਹੀ ਦੂਰ ਚੱਲਦੀ ਹੈ, ਰਹਿ ਜਾਂਦੇ ਨੇ, ਇਹ ਅੱਗੇ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਸਿੰਘਾਸਣਾਂ ਤੱਕ, ਜਵਾਨ ਰਹਿ ਜਾਂਦੇ। ਚਲਾਕ ਬੁੱਢਾ ਬੜਾ ਚਲਾਕ ਹੁੰਦਾ, ਚਲਾਕ ਨੂੰ ਸਮਝਾਉਣਾ ਸਿਖਾਉਣਾ ਬੜਾ ਔਖਾ ਹੈ। ਇਹ ਬੁੱਢਾ ਯੁੱਗ ਮਿਲਿਆ ਬਾਬੇ ਨਾਨਕ ਨੂੰ, ਬੁੱਢਿਆਂ ਨੂੰ ਸਮਝਾਉਂਦੇ ਰਹੇ, ਔਰ ਬੜੀ ਮਿਹਨਤ ਕਰਨੀ ਪਈ, ਨੌਖੰਡ ਪ੍ਰਿਥਵੀ ਦਾ ਭਰਮਣ ਕਰਨਾ ਪਿਆ। ਕਿਸੇ ਅਵਤਾਰੀ ਪੁਰਸ਼ ਨੇ ਇਤਨਾ ਭਰਮਣ ਨਹੀਂ ਕੀਤਾ, ਕਿਸੇ ਨੇ ਇਤਨੀ ਮਿਹਨਤ ਨਹੀਂ ਕੀਤੀ, ਪਰ ਇਹ ਬੁੱਢੇ ਇਤਨੇ ਚਲਾਕ ਸਨ। ਗੱਲ ਤੇ ਕੀ ਮੰਨਣੀ, ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਕਿਸੇ ਨੂੰ ਪਿੰਜਰੇ ਚ ਬੰਦ ਕੀਤਾ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਦੀਵਾਰਾਂ ਦੇ ਚਿਣਿਆ। ਇਹ ਤੇ ਹਕੀਕਤ ਹੈ, ਬੁੱਢਾ ਯੁੱਗ ਚਲਾਕ ਯੁੱਗ, ਬੜੀਆਂ ਚਲਾਕੀਆਂ ਜੋ ਹੈ ਜਾਣਦਾ। ਤੋ ਸਮੇਂ ਦੀ ਧਾਰਾ ਵਿੱਚ ਯੁੱਗ ਬਦਲਦੇ ਨੇ, ਮਾਨਸਿਕ ਤਲ ਤੇ ਯੁੱਗ ਬਦਲਦੇ ਨੇ, ਸਰੀਰਕ ਤਲ ਤੇ ਯੁੱਗ ਬਦਲਦੇ ਨੇ। ਫਿਰ ਇਸ ਦਾ ਕਿਸੇ ਵਕਤ ਇਸ ਤਰ੍ਹਾਂ ਦਾ ਸਤਿਗੁਰ ਦਾ ਵਾਕ ਆਇਆ, ਰਹਿੰਦੇ ਖੁਲਾਸੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ 4 ਪਦੇ ਨੇ, 4 ਪਦਿਆਂ ਦੇ ਅਰਥ ਵੀ ਜੋ ਹੈ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜੇ 4 ਯੁਗਾਂ ਦੇ ਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਬਟਕੇ, ਬਿਨਾਂ ਸਤਿਗੁਰ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ
1: ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਜੁਗ ਚਾਰੇ ਥਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾ।
0: 4 ਯੁੱਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ, ਕਿਧਰੇ ਭੋਲਾਪਣ, ਕਿਧਰੇ ਸੁਤੰਤਰਤਾ, ਕਿਧਰੇ ਤਾਕਤ ਤੇ ਪ੍ਰਭਤਾ, ਕਿਧਰੇ ਜ਼ੋਰ, ਕਿਧਰੇ ਚਲਾਕੀਆਂ। ਪਰ ਸਤਿਗੁਰ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ, ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਹਾਂਜੀ।
1: ਨਿਹਚੁਲ ਰਾਜ ਸਦਾ ਹਰ ਕੇਰਾ, ਤਿਸ ਬਿਨੇ ਅਵਰ ਨਾ ਕੋਈ ਰਾ।
0: ਉਹ ਜੋ ਪਰਿਪੂਰਨ ਪਰਮਾਤਮਾ ਹੈ, ਨਿਸ਼ਚਲ ਹੈ, ਨਿਚਲ ਹੈ, ਟਿਕਿਆ ਹੈ ਔਰ ਵਿਆਪਕ ਹੈ, ਉਸ ਤੋਂ ਬਿਨਾਂ ਸਰਵ ਸ਼ਕਤੀਮਾਨ, ਵਿਆਪਕ ਤੇ ਮਾਲਕ ਹੋਰ ਕੋਈ ਵੀ ਨਹੀਂ ਹੈ, ਹੋਰ ਕੋਈ ਵੀ ਨਹੀਂ। ਹਾਂਜੀ।
1: ਤਿਸ ਬਿਨੇ ਅਵਰ ਨਾ ਕੋਈ, ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ।
0: ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸ ਨੇ, ਉਸਨੇ ਹੀ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ।
1: ਧਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ।
0: ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਇਹ ਸਤਸੰਗ ਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ, ਮਨ ਪਰਮਾਤਮਾ ਦਾ ਰੂਪ ਹੋ ਜਾਂਦਾ, ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਤੇ ਇੱਕ ਹੈ। ਹਾਂਜੀ,
1: ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਮ ਮੁਕਤ ਨਾ ਹੋਈ।
0: ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਆਉਂਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਆਉਂਦੀ। ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ। ਹਾਂਜੀ,
1: ਨਾਨਕ ਕੰਮ ਨੂੰ ਕੰਤਾ ਰਾਵੇ, ਮਨ ਮਾਨਿਆ ਸੁਖ ਹੋਈ।
0: ਜਿਸਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ,
1: ਸਤਿਗੁਰ ਸੇਵ ਧਨ ਬਾਲੜੀਏ, ਹਰ ਵਰ ਪਾਵਹ ਸੋਈ ਰਾਮ।
0: ਇੱਥੇ ਬਾਲੜੀ ਦੇ ਅਰਥ ਨੇ ਨਾਦਾਨ, ਨਾ ਸਮਝ, ਬਈ ਇਹ ਤੇ ਬੱਚਾ ਹੈ, ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਆਣਾ ਹੈ, ਸੰਸਾਰ ਬਾਰੇ ਤੇ ਬੜਾ ਸਿਆਣਾ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ ਹੈ। ਨਿਰੰਕਾਰ ਬਾਰੇ ਬਿਲਕੁਲ ਇਆਣਾ ਹੈ, ਬਹੁਤ ਇਆਣਾ ਹੈ। ਇਸ ਵਾਸਤੇ ਸਤਿਗੁਰ ਕਹਿ ਰਹੇ ਨੇ, ਇਹ ਜੀਵ ਇਸਤਰੀ, ਇਹ ਬਾਲੜੀ ਹੈ, ਸਤਿਗੁਰ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ, ਉਹੀ ਵਿਚੋਲਾ। ਹਾਂਜੀ,
1: ਸਦਾ ਹੋਵਹ ਸੁਹਾਗਣੀ, ਫਿਰ ਮੈਲਾ ਵੇਸ ਨਾ ਹੋਈ ਰਾਮ।
0: ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ ਚ, ਕਿਧਰੇ ਕਿਧਰੇ ਹੁਣ ਵੀ ਪਿੰਡਾਂ ਚ, ਉਹਨਾਂ ਨੂੰ ਸਾਫ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ, ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਵਿੱਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ, ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ, ਭਾਵ ਫਿਰ ਬੇਵਾ ਵਾਲਾ ਦੁੱਖ, ਰੰਡੇਪੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ,
1: ਫਿਰ ਮੈਲਾ ਵੇਸ ਨਾ ਹੋਈ, ਗੁਰਮੁਖ ਬੂਝਾ ਕੋਈ ਹਮਾ ਮਾਰ ਪਛਾਣਿਆ।
0: ਜਿਸਨੇ ਗੁਰੂ ਨੂੰ ਮੁਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈਏ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਤਈ ਮੈਲਾ ਨਹੀਂ ਆਉਂਦਾ। ਹਾਂਜੀ,
1: ਕਰਨੀ ਕਾਰ ਕਮਾਵਾ, ਸ਼ਬਦ ਸਮਾਵਾ, ਅੰਤਰ ਏਕੋ ਜਾਣਿਆ।
0: ਸ਼ਬਦ ਦੇ ਜੋ ਸੁਰਤ ਜੋ ਹੈ ਜੋੜ ਲੈਂਦਾ ਤੇ ਇਹੀ ਕਮਾਈ ਕਰਦਾ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ,
1: ਗੁਰਮੁਖ ਪ੍ਰਭ ਰਾਵੇ, ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
0: ਗੁਰਮੁਖ ਦਿਨ ਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ, ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ,
1: ਨਾਨਕ ਕੰਮ ਨੂੰ ਪਿਰ ਰਾਵੇ ਆਪਣਾ, ਰਵ ਰਹਿਆ ਪ੍ਰਭ ਸੋਈ।
0: ਮਹਾਰਾਜ ਫਰਮਾਨ ਕਰਦੇ ਨੇ, ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ, ਉਹ ਪਰਮਾਤਮਾ ਜੋ ਰਵੇ ਹੋਇਆ ਵਿਆਪਕ ਹੈ, ਫਿਰ ਉਸ ਵਿੱਚ ਇਸਦਾ ਵਾਸਾ ਹੋ ਜਾਏਗਾ, ਉਸ ਵਿੱਚ ਇਸਦਾ ਜੀਵਣਾ ਹੋ ਜਾਏਗਾ, ਜੋ ਆਨੰਦ ਸਰੂਪ ਹੈ ਤੇ ਗੁਣੀ ਨਿਧਾਨ ਹੈ। ਹਾਂਜੀ,
1: ਗੁਰ ਕੀ ਕਾਰ ਕਰੇ ਧਨ ਬਾਲੜੀਏ, ਹਰ ਵਰ ਦੇ ਮਿਲਾਏ ਰਾਮ।
0: ਗੁਰੂ ਜੋ ਕਹਿੰਦਾ, ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰ ਦਾ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪ੍ਰਮਾਤਮਾ ਨਾਲ ਜੋੜ ਦੇਗੀ। ਹਾਂਜੀ,
1: ਹਰ ਕਾ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ।
0: ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
1: ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤਾ ਸਭ ਥਾਈ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤਾ ਸਭ ਥਾਈ।
0: ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਤੋਂ ਸੁੱਖ ਦੇ ਚ ਜੀਵਦਾ। ਹਾਂਜੀ,
1: ਸੱਚਾ ਸੀਗਾਰ ਕਰੇ ਦਿਨ ਰਾਤੀ, ਕਾਮਣ ਸੱਚ ਸਮਾਈ।
0: ਉਹ ਸੱਚ ਦੇ ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ। ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ, ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
1: ਹਰ ਸੁਖਦਾਤਾ ਸ਼ਬਦ ਪਛਾਤਾ, ਕਾਮਣ ਲਾਇਆ ਕੰਠ ਲਾਏ।
0: ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ ਕਿ ਪ੍ਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ, ਫਿਰ ਪ੍ਰਮਾਤਮਾ ਉਹਨੂੰ ਆਪਣੇ ਕੰਠ ਨਾਲ ਜੋੜ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
1: ਨਾਨਕ ਮਹਲੇ ਮਹਲ ਪਛਾਣਾ, ਗੁਰਮਤੀ ਹਰ ਪਾਏ।
0: ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਮਹਿਲਾਂ ਦਾ ਮਾਲਕ ਜੋ ਮਹਿਲੀ ਹੈ, ਪ੍ਰਮਾਤਮਾ ਹੈ, ਉਹਦੀ ਉਹ ਪ੍ਰਾਪਤੀ ਜੋ ਹੈ ਕਰ ਲੈਂਦੀ ਹੈ, ਔਰ ਇਸ ਤਰੀਕੇ ਦੇ ਨਾਲ ਉਹ ਵੀ ਮਹਿਲਾਂ ਵਾਲੀ ਬਣ ਜਾਂਦੀ ਹੈ।
1: ਸਾਤ ਹਨਵਾਲੀ ਫੁਰਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ। ਸਾਤ ਹਨਵਾਲੀ ਫੁਰਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ।
0: ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਸ ਤਰ੍ਹਾਂ ਦੀ ਅਵਸਥਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਧੁਰ ਦਰਗਾਹ ਤੋਂ ਬਣਾਉਂਦਾ। ਭਾਵ ਜੋ ਜੋ ਮਨੁੱਖ ਕਰਮ ਕਰਦਾ, ਉਹ ਮਸਤਕ ਵਿੱਚ ਲਿਖੇ ਜਾਂਦੇ ਨੇ, ਉਹੀ ਜਨਮ ਦਰ ਜਨਮ ਚੱਲਦੇ ਨੇ। ਇਹ ਪ੍ਰਭੂ ਦਾ ਬਣਾਇਆ ਹੋਇਆ ਵਿਧਾਨ ਹੈ, ਨਿਯਮ ਹੈ। ਇਸ ਵਾਸਤੇ ਇਸ ਨਿਯਮ ਦੇ ਮੁਤਾਬਕ ਹੀ ਉਸ ਨੂੰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਕਹਿੰਦੇ ਨੇ ਪਰਮ ਅਵਸਥਾ, ਮਹਾਨ ਅਵਸਥਾ। ਹਾਂਜੀ,
1: ਗੁਰਮਤੀ ਕਟ ਚਾਨਣ ਹੋਵਾ, ਪ੍ਰਭ ਰਵ ਰਹੇ ਆ ਸਭ ਥਾਈ ਰਾਮ।
0: ਗੁਰੂ ਦੀ ਮਤ ਦੁਆਰਾ ਆਤਮ ਪ੍ਰਕਾਸ਼ ਹੋਇਆ ਤੇ ਪਤਾ ਚੱਲ ਗਿਆ ਪਰਮਾਤਮਾ ਘੜ ਘੜ ਦੇ ਚ ਵਸਿਆ ਹੋਇਆ, ਵਿਆਪਕ ਹੈ। ਹਾਂਜੀ,
1: ਪ੍ਰਭ ਰਵ ਰਹੇ ਆ ਸਭ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ।
0: ਪੂਰਬਲੇ ਕੀਤੇ ਹੋਏ ਕਰਮਾਂ ਦਾ ਸੰਯੋਗ ਜੋ ਹੈ ਪ੍ਰਗਟ ਹੋ ਗਿਆ। ਜੋ ਘੜ ਘੜ ਦੇ ਚ ਰਵੇ ਹੈ, ਵਿਆਪਕ ਹੈ, ਉਹ ਇਸ ਘਟ ਦੇ ਚ ਪ੍ਰਗਟ ਹੋ ਗਿਆ, ਇਸ ਜੀਵਨ ਦੇ ਚ ਪ੍ਰਗਟ ਹੋ ਗਿਆ, ਕੋਈ ਪੂਰਬਲਾ ਕਰਮ ਜਾਗ ਪਿਆ। ਹਾਂਜੀ,
1: ਸੇਜ ਸੁਖਾਲੀ ਮੇਰੇ ਪ੍ਰਭ ਭਾਣੀ, ਸੱਚ ਸੀਗਾਰ ਬਣਾਇਆ।
0: ਹਿਰਦੇ ਦੀ ਸੇਜਾ ਹੁਣ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਔਰ ਮੇਰੇ ਹਿਰਦੇ ਦੀ ਸੇਜਾ ਪ੍ਰਭੂ ਨੂੰ ਕਬੂਲ ਹੈ। ਭਾਵ ਮੇਰਾ ਹਿਰਦਾ ਪਰਮਾਤਮਾ ਨੂੰ ਪ੍ਰਵਾਨ ਹੈ, ਹਿਰਦੇ ਦੇ ਜੋ ਭਾਵਨਾ ਚੱਲ ਰਹੀ ਹੈ, ਹਿਰਦੇ ਦੇ ਜੋ ਪ੍ਰੇਮ ਚੱਲ ਰਿਹਾ, ਇਹ ਪਰਮਾਤਮਾ ਨੂੰ ਕਬੂਲ ਹੈ, ਪ੍ਰਵਾਨ ਹੈ। ਹਾਂਜੀ,
1: ਕਾਮਣ ਨਿਰਮਲ ਹਉਮੈ ਮਲਖ ਹੋਈ, ਗੁਰਮਤ ਸੱਚ ਸਮਾਈ।
0: ਗੁਰਮੁਖ ਬਣ ਕੇ ਜਦ ਸੱਚ ਦੇ ਜੋ ਹੈ ਸੁਰਤ ਜੋੜੀ, ਤੋ ਇਹ ਜੀਵ ਰੂਪੀ ਇਸਤਰੀ ਪਾ ਗਈ ਪਰਮਾਤਮਾ ਨੂੰ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈ। ਹਾਂਜੀ,
1: ਨਾਨਕ ਆਪ ਮਲਾਈ ਕਰਤਾ, ਨਾਮ ਨਵਾਂ ਨਿਧ ਪਾਈ।
0: ਸਤਿਗੁਰਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰਤੇ ਪੁਰਖ ਨੇ ਆਪ ਹੀ ਆਪਣੇ ਨਾਲ ਜੋੜ ਲਿਆ, ਤੇ ਜੁੜਦਿਆਂ ਸਾਰੀ ਨੌ ਨਿਧਿਆਂ ਦੀ ਪ੍ਰਾਪਤੀ ਹੋ ਗਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ। ਭਾਵ ਹਰ ਪਾਸੋਂ ਮਾਲਾ ਮਾਲ ਹੋ ਗਏ, ਖੁਸ਼ਹਾਲ ਹੋ ਗਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਵੀ ਸਾਰਾ ਦਿਨ ਇੱਥੇ ਗੁਰਮਤਿ ਸਮਾਗਮ ਜੋ ਹੈ ਚੱਲਣੇ ਨੇ। ਆਪ ਉਤਸ਼ਾਹ ਪੂਰਵਕ, ਭਾਵਨਾ ਪੂਰਵਕ ਕੱਲ੍ਹ ਆਉਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰਿਆਂ ਦੀਆਂ ਝੋਲੀਆਂ ਭਰਨ ਅਤੇ ਸਾਰਿਆਂ ਨੂੰ ਆਨੰਦ ਪ੍ਰਦਾਨ ਕਰਨ। ਬੁੱਲ ਚੁੱਕ ਦੀ ਛਾਵਾਂ, ਵਾਹਿਗੁਰੂ ਜੀ ਕਾ ਖਾਲਸਾ।
2: ਹੇ ਕਾਮੰ ਨਰਕ ਬਿਸਰਾਮੰ, ਬਹੁ ਜਾਨੇ ਭਰ ਮਾਵਣੇ, चित्तहरणं त्रैलोकगमं जप तप शील बेदारणे अलप सुख अवित चंचल ऊंचे नीचे समावणे तव भय भुमंचित साध संगम ऊट नानक नारायण। धार्मिक दुनिया विच काम एक ऐसा विषय है, एक ऐसा प्रकरण है, एक ऐसा मजमून है जो अछूता है, जिसते बहुपक्षी विचार नहीं हुई, जे किधरे हुई है इशारतन खुल के नहीं हुई, जे किधरे हुई भी है दबे हुए अल्फाजां च खुले शब्दां विच नहीं, उसका एक कारण भी दिखाई देंदा है। मनुख दा लोभ बार प्रगट होंदा है और बार भी वो कृत है, धन दी पकड़, पदार्थां दी पकड़ और उस लई भज दौड़ दिखाई दे जांदी है। क्रोधातुर मनुख दा क्रोध भी एक ऐसी कृत है जो बार किसे ते प्रगट होंदा है, दिखाई दे जांदा है। ये ते इस वक्त क्रोध दे जी रहे, अहंकार बोलां दे राहीं तरह तरह दी कृत दे राहीं प्रगट हो जांदा है, दृश्यमान है। काम एक अंदरूनी वेग है, एक अंदरूनी बिरती है, एक अंदर दा उछाल है। शायद एक कृत भी अंदरूनी बन गई, पड़दे विच बन गई। क्रोध कृत प्रगट है, लोभ कृत प्रगट है, अहंकार प्रदर्शित होंदा है, लेकिन काम पड़दे विच होंदा है, छुप के आंदा है। इस कृत नूं सब तो छुपाया जांदा है, हर एक तो छुपाया जांदा है। शायद इसे वास्ते काम दी कोई खुल के चर्चा नहीं हुई। इस दे संबंध विच महापुरुषां ने खुल के कुछ लिखिया भी नहीं है, लिखे हुए ग्रंथ मिलते ने क्रोध दे उते, लोभ ते, अहंकार ते, मोह ते, लेकिन ए विषय बड़े बड़े सतपुरुषां दी कलम तो भी अछूता रह गया। और मूल कारण यही दिखाई देंदा है कि काम कृत मनुख सरेआम नहीं करता है। ये गल वखरी है कि पशु सरेआम कर देने, पंछी सरेआम कर देने और इस कृत नूं दिनदिश कर देने, जबकि मनुख ने इस कृत नूं रात लई चुने है, पढ़दा ते फिर रात दा पढ़दा, छुप के फिर रात दा अंधकार। यही कारण है कि इस दी विचार भी किधरे होइए बहुत तारीकी देच, बहुत पर्दियां देच, बहुत छुप छुप के होइए। क्रोध दी चर्चा मनुख सरेआम करता है, अहंकार दी गल भी सरेआम करता है, बहस मुबासे विच मोह दा भी जिक्र आम चलता है, लेकिन काम इस दी विचारधारा, इस दी चर्चा, इस दा बहस मुबासा भी करन लई मनुख किसे विशेष थां नूं चुनदा है और विशेष व्यक्ति नूं चुनदा है, हर एक दे सामने इस दी चर्चा करन लग्या भी संकोच करदा है, छुपांदा है, इस विचार नू, और यही कारण है चाहे राजनीतिक दुनिया है, चाहे सामाजिक दुनिया है, चाहे धार्मिक दुनिया है, हर विषय के विचार होइए, यही एक विषय है जो अछूता रह गया। जे प्रातन कुछ ऋषियां ने, जैसे के वात्सायन, कोका पंडित इत्यादिक ने काम सूत्र लिखे, तो एक कोई बहुत सारे ग्रंथ नहीं ने, थोड़े ने। और हैरानगी दी गल ए है कि इन महापुरुषों ने भी जो कुछ लिखे है, काम कृत नू किवें प्रगट करना है, इस कृत दा किवें प्रयोग करना है, यही लिखे। अगर कोई महापुरुष ए लिखे कि क्रोध किवें करना चाहिदा है, इनू किवें प्रगट करना है, तो एक गल स्पष्ट हो गई, ये महापुरुष नहीं है। अगर कोई हंकार की व्याख्या इस ढंग नाल करे कि किवें हंकारी बनीदा है, ते किवें हंकार नू प्रदर्शित करीदा है, और हंकार प्रगट करन दे ढंग दसे, उकसाण दे ढंग दसे, तो ये विचार, ये लेखनी कोई धार्मिक लेखनी नहीं है। और इस संबंध में कोई लिखे कि लोभी किवें बनीदा है, और लोभ नू किवें प्रगट करीदा है, तो ओ स्पष्ट होवेगी गल कि कोई लोभी लिख रहा है। इस वास्ते ऐसा जापदा है वात्सायन ने या कोका पंडित ने, काम सूत्र जो लिखे है, काम उभारण लई, काम प्रदर्शित करन लई, कामी किवें बनीदा है और काम नू किवें प्रदर्शित करीदा है, ये लिखे है। इस वास्ते धार्मिक ग्रंथां दी कोटी विच वात्सायन दे काम सूत्र या कोका पंडित दे काम शास्त्र दर्जा नहीं प्राप्त कर सके। वो एक कामियां दी लेखनी बन के रह गए, कामियां दे पढ़न योग ही जो है रह गए, और अत्यंत वासना विच ग्रसे हुए मनुखा ने अपनी वासना नू होर उजागर करन लई उन्हां नू पढ़ना पढ़ाना शुरू कीता। यही कारण है कि धर्म दी दुनिया च और समाज दी दुनिया च ये ग्रंथ प्रतिष्ठा नहीं पा सके। इस अछूते विषय नू गुरु नानक देव जी ने, गुरु अर्जन देव जी महाराज ने बकायदा छोया है, अपने विचारां विच थां दित्ती है, और इस दा जिक्र भी कीता है। ये तो ठीक है कि जन्म दी क्रिया काम आश्रित है, तो जब काम आश्रित है, काम बंद हो जाए, काम रहे ही ना, तो जन्म बंद हो जाएगा। जन्म काम है, काम जीवन का केंद्र है। धन गुरु अर्जन देव जी महाराज इसकी जो व्याख्या कर रहे ने अपने पावन शब्दों विच थां दित्ती है, तो महज इसलिए कि जैसे अधिक मात्रा विच खाया होया भोजन अमृत दी थां ते जहर बनता है, तंदुरुस्ती दी थां ते रोग पैदा करता है, इस तरह असीम काम जीवन विकसित नहीं करता, बल्कि जीवन भ्रष्ट करता है, तलांजली विच ले जाता है, और यही बार बार दे जन्म ते मरण दा कारण बनता है। शायद इसे वास्ते ही धन गुरु अर्जन देव जी महाराज फरमान कर रहे ने कि काम अनंत ਜੋਨਾ ਵਿੱਚ ਪਾਣ ਦਾ ਕਾਰਨ ਬਣਦਾ। ਜੀਵਨ ਭਟਕ ਕੇ ਰਹਿ ਜਾਂਦਾ ਹੈ ਅਨੰਤ ਜਨਮਾਂ ਤੱਕ। ਆਪ ਸਾਫ਼ ਫਰਮਾਨ ਕਰਦੇ ਨੇ, ਹੇ ਕਾਮ ਨਰਕ ਬਿਸਰਾਮ ਬਹੁ ਜਾਉਣੀ ਭਰਮਾਵਣੇ। ਇਸ ਦੀ ਮੂਲ ਵਿਆਖਿਆ ਤੇ ਇੰਜ ਬਣਦੀ ਹੈ, ਜਦ ਜਨਮ ਕਾਮ ਤੋਂ ਹੋਇਆ ਹੈ ਤਾਂ ਕਾਮ ਦੀ ਅੰਸ ਜੀਵਨ ਵਿੱਚ ਹੋਵੇਗੀ, ਲਾਜ਼ਮੀ ਹੋਵੇਗੀ। ਜੈਸੇ ਮਾਂ ਬਾਪ ਤੋਂ ਸਰੀਰ ਆਇਆ ਤਾਂ ਸਰੀਰ ਵਿੱਚ ਮਾਂ ਬਾਪ ਦੀ ਅੰਸ ਮੌਜੂਦ ਹੈ। ਮਾਂ ਕੀ ਰਕਤ ਪਿਤਾ ਬਿਨ ਧਾਰਾ, ਪਾਤਸ਼ਾਹ ਵੀ ਫਰਮਾਨ ਕਰਦੇ ਨੇ, ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ। ਪਿਤਾ ਦਾ ਮੈਲਾ ਪਾਣੀ, ਮਾਂ ਦੀ ਲਾਲ ਮਿੱਟੀ, ਮਾਟੀ ਗੋਰੀ ਗੇਰਵੀ ਲਾਲ, ਇਸ ਮਾਟੀ ਕੀ ਪੁੱਤਰੀ ਜੋਰੀ। ਇਹ ਗੇਰਵੀ ਲਾਲ ਮਿੱਟੀ ਤੇ ਮੈਲਾ ਪਾਣੀ ਇਸ ਦੀ ਸਹਿਯੋਗ ਦੇ ਨਾਲ ਇਹ ਮਨੁੱਖੀ ਤਨ ਦਾ ਪੁਤਲਾ ਬਣਿਆ। ਮਿੱਟੀ ਤੇ ਪਾਣੀ ਦਾ ਮਿਸ਼ਰਣ ਕੀਤਾ ਇੱਕ ਵੇਗ ਨੇ ਜਿਸ ਦਾ ਨਾਂ ਹੈ ਕਾਮ। ਇਸ ਵੇਗ ਨੇ ਮਿੱਟੀ ਤੇ ਪਾਣੀ ਨੂੰ ਜੋੜਿਆ ਹੈ ਤੇ ਇਸ ਪੁਤਲੇ ਵਿੱਚ ਮਿੱਟੀ ਹੈ, ਪਾਣੀ ਹੈ, ਉਹ ਵੇਗ ਵੀ ਹੈ। ਮਾਂ ਦਾ ਖੂਨ ਵੀ ਹੈ, ਪਿਤਾ ਦਾ ਬਿੰਦ ਵੀ ਹੈ ਇਸ ਕਾਇਆ ਵਿੱਚ, ਲੇਕਿਨ ਕਾਮ ਦਾ ਵੇਗ ਵੀ ਹੈ ਜਨਮ ਤੋਂ ਹੀ। ਇਸ ਬਿੰਦ ਨੂੰ, ਇਸ ਖੂਨ ਨੂੰ ਅਸੀਂ ਕਾਇਆ ਵਿੱਚੋਂ ਕੱਢ ਨਹੀਂ ਸਕਦੇ ਤੇ ਜਿੱਥੇ ਉਸ ਬਿੰਦ ਨੂੰ, ਉਸ ਖੂਨ ਨੂੰ ਇਸ ਕਾਇਆ ਵਿੱਚੋਂ ਨਹੀਂ ਕੱਢ ਸਕਦੇ ਤੋ ਕਾਮ ਨੂੰ ਵੀ ਨਹੀਂ ਕੱਢ ਸਕਦੇ, ਕਿਉਂਕਿ ਤਿੰਨਾਂ ਦੇ ਮਿਸ਼ਰਣ ਦੇ ਨਾਲ ਹੀ ਤੇ ਕਾਇਆ ਦਾ ਇਹ ਢਾਂਚਾ ਬਣਿਆ, ਇਹ ਪੁਤਲਾ ਬਣਿਆ। ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ। ਬੜਾ ਸੁੰਦਰ ਇਹ ਪੁਤਲਾ ਬਣਿਆ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਾਮ ਦੇ ਤਿਆਗ ਦਾ ਉਪਦੇਸ਼ ਨਹੀਂ ਦੇ ਰਹੇ। ਇਸ ਉਪਦੇਸ਼ ਦੇ ਚ ਹੈ ਕਾਮ ਦੇ ਪ੍ਰਤੀ ਸੰਜਮ। ਜੈਸੇ ਬਕਾਇਦਾ ਆਯੁਰਵੇਦ ਗ੍ਰੰਥ ਕਹਿੰਦੇ ਨੇ, ਭੁੱਖ ਲੱਗੇ ਖਾਧਾ ਹੋਇਆ ਭੋਜਨ ਦਾਰੂ ਹੈ, ਔਸ਼ਧੀ ਹੈ, ਅੰਮ੍ਰਿਤ ਹੈ। ਪਰ ਭੁੱਖ ਨਹੀਂ, ਇੱਕ ਇੱਕ ਬੁਰਕੀ ਪਾਈ ਹੋਈ ਇਹ ਰੋਗ ਪੈਦਾ ਕਰੇਗੀ। ਸਰੀਰ ਦੀ ਲੋੜ ਨਹੀਂ ਤੂੰ ਦੇ ਰਿਹਾ। ਕਾਮ ਦਾ ਵੇਗ ਸਰੀਰ ਦੀ ਅਧਿਕ ਸ਼ਕਤੀ ਹੈ ਜੋ ਸਰੀਰ ਵਿੱਚ ਨਹੀਂ ਸਮਾ ਸਕਦੀ। ਉਹ ਅਧਿਕ ਵੇਗ ਪਰ ਬਲਵਾਸ਼ਨਾ ਬਣਦਾ ਹੈ, ਕਾਮ ਬਣਦਾ ਹੈ। ਇਸ ਦਾ ਨਿਕਾਸ ਸਹੀ ਢੰਗ ਨਾਲ ਹੋ ਸਕੇ, ਸੰਜਮਮਈ ਹੋ ਸਕੇ, ਬਕਾਇਦਾ ਸਿੱਖਿਆ ਹੈ, ਦੀਕਸ਼ਾ ਹੈ, ਮਰਿਆਦਾ ਬਣਾਈ ਗਈ ਹੈ। ਲੇਕਿਨ ਕਾਮ ਸਰੀਰ ਦਾ ਹਿੱਸਾ ਹੈ, ਸੋਚਣੀ ਦਾ ਨਹੀਂ। ਅੱਜ ਦੇ ਸਮੇਂ ਵਿੱਚ ਕਾਮ ਚਿੰਤਨ ਦਾ ਹਿੱਸਾ ਬਣ ਗਿਆ, ਕਾਮ ਸੋਚਣੀ ਦਾ ਹਿੱਸਾ ਬਣ ਗਿਆ। ਸਰੀਰ ਦੇ ਵਿੱਚ ਤੇ ਹੈ, ਇਹ ਮਨ ਵਿੱਚ ਵੀ ਹੋ ਗਿਆ, ਚਿੰਤਨ ਵਿੱਚ ਆ ਗਿਆ, ਸੋਚਣੀ ਵਿੱਚ ਆ ਗਿਆ, ਵਿਚਾਰਾਂ ਵਿੱਚ ਆ ਗਿਆ। ਤਾਂ ਹੀ ਤੇ ਅੱਜ ਜਿਤਨਾ ਸਾਹਿਤ ਬਾਜ਼ਾਰ ਵਿੱਚ ਵਿਕ ਰਿਹਾ, ਲੋਕੀ ਖਰੀਦ ਕੇ ਪੜ੍ਹ ਰਹੇ ਨੇ, ਉਸ ਸਾਹਿਤ ਵਿੱਚ ਕਾਮ ਹੀ ਕਾਮ ਹੈ। ਸਾਹਿਤਕਾਰਾਂ ਦੀ ਕਲਮ ਕਾਮ ਦੇ ਸੰਬੰਧ ਵਿੱਚ ਲਿਖ ਰਹੀ ਹੈ। ਲਾਜ਼ਮੀ ਸਾਹਿਤਕਾਰ ਕਾਮ ਬਾਰੇ ਸੋਚ ਰਹੇ ਨੇ, काम दा चिंतन कर रहे ने, काम दे विचार उना दे अंदर चल रहे ने, काम सोचनी बन गई है। किसे वक्त शायरे मशरिक डॉक्टर मोहम्मद इकबाल ने आख्या सी, हिंद के शायर व सूरत गर अफसाना नवीस है बिचारे के आजा पर औरत सवार। भावे उन्हें अपने देश की गल की थी, हिंद के शायर व सूरत गर अफसाना नवीस है बिचारे के आजा पर औरत सवार। ये जो नावलिस्ट ने, कहानीकार ने, ये जो संत राश ने, ये जो शायर ने, दार्शनिक ने, विचारक ने, इन्हां दे विचारां विच, इन्हां दी लेखनी विच, इन्हां दी चित्रकारी विच, इन्हां दी संगत राशी विच काम ही काम छाया है। मानो काम तो बिना और कुछ है ही नहीं। सारा साहित्य काम आश्रित हो गया है और इसे ही कहानियां शायरी दे आधार ते बनन वालियां फिल्मां काम दी प्रदर्शित तस्वीर बन गईयां। चारों पासे मानो काम ही काम छाया हुआ है। पोस्टर्स, इश्तेहार, फिल्मां, मैगजीन, शायरी, संतराशी, तस्वीर सब काम दी नुमाइश बन के रह गए। काम चिंतन बन गया, काम विचार बन गया, काम सोचनी बन गया, काम याद बन गया, काम राम बन गया, काम परमात्मा बन गया। जबकि चाहिदा ते ऐसा सी काम नू राम बना दे, लेकिन काम ही राम हो गया और चारों पासे काम ही मनुख दे दिल दिमाग ते छा के रह गया। काम एक ऐसा जज्बा अगर विचारां च आ जाए, सोचनी च आ जाए, चिंतन दे च आ जाए तो काम ग्रसिया मनुख राम दा चिंतन नहीं कर सकता, नाम दा सिमरन नहीं कर सकता। भगत रविदास जी महाराज फरमान कर देने,

ਗੁਰਮੁਖ ਨਾਨਕ ਨਾਰਾਇਣ। ਹਾਰ ਗਿਆ ਉਹ ਜੀਵਨ ਦੀ ਬਾਜ਼ੀ ਜੋ ਕਾਮ ਆਸ਼ਰਿਤ ਹੋ ਗਿਆ, ਜਿੱਤ ਗਿਆ ਉਹ ਜੀਵਨ ਦੀ ਬਾਜ਼ੀ ਜੋ ਰਾਮ ਆਸ਼ਰਿਤ ਹੋ ਗਿਆ। ਕਾਮਨਾ ਰਾਮ ਦੀ ਕਰੀਏ ਮਨੁੱਖ ਸਦਾਚਾਰੀ ਬਣ ਜਾਂਦਾ ਹੈ, ਕਾਮਨਾ ਵਾਸ਼ਨਾ ਦੀ ਕਰੀਏ ਦੁਰਾਚਾਰੀ ਬਣ ਜਾਂਦਾ ਹੈ। ਔਰ ਵਾਸ਼ਨਾ ਦੀ ਕੋਈ ਸੀਮਾ ਨਹੀਂ, ਕਾਮਨਾ ਦਾ ਵੇਗ ਵਾਸ਼ਨਾ ਨੂੰ ਵਧਾਉਂਦਾ ਹੈ, ਵਾਸ਼ਨਾ ਦਾ ਵੇਗ ਕਾਮਨਾ ਨੂੰ ਵਧਾਉਂਦਾ ਹੈ। ਔਰ ਇਸ ਤਰ੍ਹਾਂ ਜੀਵਨ ਦਰ ਜੀਵਨ ਜ਼ਿੰਦਗੀ ਕਾਮ ਆਸ਼ਰਿਤ ਹੋ ਜਾਂਦੀ ਹੈ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਤ੍ਰੈ ਲੋਕ ਗਵਨ, ਸਿਰਫ ਮਨੁੱਖਾਂ ਤੱਕ ਹੀ ਇਹ ਵਾਸ਼ਨਾ ਤੇਰੀ ਪਹੁੰਚ ਨਹੀਂ, ਤੂੰ ਤੇ ਤਿੰਨ ਲੋਕਾਂ ਵਿੱਚ ਆਈ ਹੋਈ ਹੈ, ਪਸ਼ੂਆਂ ਦੇ ਚੈ, ਪੰਛੀਆਂ ਦੇ ਚੈ, ਮਨੁੱਖਾਂ ਦੇ ਚੈ, ਜਿਨ੍ਹਾਂ ਨੂੰ ਅਸੀਂ ਦੇਵਤਾ ਕਹਿੰਦੇ ਹਾਂ, ਇਹ ਵੀ ਸਹੀ ਵਾਸ਼ਨਾ ਕਰਕੇ ਭ੍ਰਸ਼ਟ ਹੋਏ। ਉਹਨਾਂ ਦੇ ਅੰਦਰ ਵੀ ਕਾਮਨਾ ਵਾਸ਼ਨਾ ਦੀ ਹੀ ਚੱਲਦੀ ਰਹੀ। ਦੇਵਤਿਆਂ ਦੇ ਸਿਰਮੌਰ ਦੇਵਤੇ ਮੰਨੇ ਜਾਂਦੇ ਨੇ ਇੰਦਰ, ਔਰ ਇਹ ਅਸੀਂ ਵਾਸਨਾ ਕਰਕੇ ਕਾਮ ਕਰਕੇ ਭ੍ਰਸ਼ਟ ਹੋਇਆ। ਔਰ ਵਾਕਈ ਕਾਮ ਵਾਸ਼ਨਾ ਮਨੁੱਖ ਨੂੰ ਅੰਧਾ ਕਰ ਦਿੰਦੀ ਹੈ, ਇਤਨਾ ਅੰਧਾ ਹੋ ਗਿਆ, ਇਹ ਭ੍ਰਸ਼ਟ ਹੋਇਆ। ਇੱਕ ਵਕਤ ਦਾ ਸਿਰਮੌਰ ਸੰਤ ਗੌਤਮ ਰਿਸ਼ੀ, ਉਸਦੀ ਪਤਨੀ ਅਹਿਲਿਆ ਤੇ, ਜੋ ਇੱਕ ਦੇਵੀ ਦੇ ਸਮਾਨ ਸੀ, ਇਸਨੇ ਉਸਨੂੰ ਵੇਸਵਾ ਬਣਾਇਆ। ਜਦਕਿ ਦੇਵਤੇ ਦਾ ਕੰਮ ਹੈ ਵੇਸਵਾ ਨੂੰ ਦੇਵੀ ਬਣਾ ਦੇਣਾ, ਪਰ ਇੱਕ ਐਸਾ ਦੇਵਤਾ ਵਾਕਈ ਕਾਮ ਦੇਵਤੇ ਨੂੰ ਵੀ ਭ੍ਰਸ਼ਟ ਕਰਕੇ ਰੱਖ ਦਿੰਦਾ ਹੈ, ਮਨੁੱਖਾਂ ਨੂੰ ਵੀ ਭ੍ਰਸ਼ਟ ਕਰ ਦਿੰਦਾ ਹੈ, ਪਸ਼ੂ ਪਕਸ਼ੀ ਤੇ ਇਸੇ ਦਲਦਲ ਵਿੱਚ ਫਸੇ ਹੋਏ ਨੇ। ਬੜੇ ਬੜੇ ਜਪੀਸ਼ਵਰ ਤਪੀਸ਼ਵਰ ਲੋਭ ਦਾ ਤੇ ਤਿਆਗ ਕਰ ਗਏ, ਅਹੰਕਾਰ ਨੂੰ ਵੀ ਸੁੱਟ ਕੇ ਪਰੇ ਭੱਜ ਗਏ, ਸਤਾ ਛੋੜ ਦਿੱਤੀ, ਲੇਕਿਨ ਰੂਪ ਦਾ ਚਿੰਤਨ ਅਕਸਰ ਚੱਲਦਾ ਰਿਹਾ, ਵਾਸਨਾ ਮਜਬੂਰ ਕਰਦੀ ਰਹੀ, ਰੂਪ ਦਾ ਚਿੰਤਨ ਚੱਲਦਾ ਰਿਹਾ। ਕਹਾਣੀਆਂ ਨੇ, ਗਾਥਾਵਾਂ ਨੇ, ਇੰਦਰ ਸਵਰਗ ਤੋਂ ਅਪਛੜਾ ਭੇਜਦਾ ਹੈ, ਕਿਧਰੇ ਮੇਨਕਾ, ਕਿਧਰੇ ਉਰਵਸ਼ੀ, ਕਿਧਰੇ ਤਪ ਭੰਗ ਆਉਂਦਾ ਹੈ ਵਿਸ਼ਵਾਮਿੱਤਰ ਦਾ, ਕਿਧਰੇ ਭ੍ਰਸ਼ਟ ਆਉਂਦੇ ਨੇ ਸ੍ਰਿੰਗੀ ਰਿਸ਼ੀ, ਕਿਧਰੇ ਵਾਸ਼ਨਾ ਦੇ ਦਲਦਲ ਵਿੱਚ ਫਸਦੇ ਨੇ ਮਹਾਨ ਯੋਗੀ ਰਾਜ ਮਛਿੰਦਰਨਾਥ। ਦਰਅਸਲ ਕੋਈ ਸਵਰਗ ਤੋਂ ਕਿਸੇ ਅਪਛੜਾ ਨੂੰ ਨਹੀਂ ਭੇਜਦਾ, ਵਾਸ਼ਨਾ ਕਲਪਨਾ ਦਾ ਸਵਰਗ ਖੜਾ ਕਰ ਦਿੰਦੀ ਏ, ਕਲਪਨਾਵਾਂ ਦੀਆਂ ਹੋਰਾਂ ਖੜੀਆਂ ਕਰ ਦਿੰਦੀ ਏ, ਕਲਪਨਾ ਦੀਆਂ ਅਪਛੜਾਵਾਂ ਖੜੀਆਂ ਕਰ ਦਿੰਦੀ ਏ। ਬੈਠਾ ਸੀ ਰਾਮ ਦੇ ਚਿੰਤਨ ਵਿੱਚ, ਚਿੰਤਨ ਚੱਲ ਪਿਆ ਹੋਰਾਂ ਦਾ, ਬੈਠਾ ਸੀ ਪ੍ਰਭੂ ਸਿਮਰਨ ਵਿੱਚ, ਸਿਮਰਨ ਚੱਲ ਪਿਆ ਅਪਛੜਾਂ ਦਾ, ਕਲਪਨਾ ਦਾ ਸਵਰਗ। ਔਰ ਜਦ ਕਲਪਨਾ ਦੇ ਸਵਰਗ ਵਿੱਚ ਅਪਛੜਾ ਹੋਵੇ, ਹੋਰਾਂ ਆਵਣ, ਤਾਂ ਵਾਸਤਵਿਕ ਜਗਤ ਜੋ ਹਕੀਕਤ ਦਾ ਜਗਤ ਹੈ, ਇਸ ਦੇ ਵਿੱਚ ਇਸ ਰਿਸ਼ੀ ਨੂੰ ਭ੍ਰਸ਼ਟ ਆਉਂਦਿਆਂ ਦੇਰ ਨਹੀਂ ਲੱਗੇਗੀ। ਜੋ ਕਲਪਨਾ ਸੀ ਸਾਕਾਰ ਹੋ ਜਾਂਦੀ ਹੈ, ਤਾਂ ਭ੍ਰਸ਼ਟ ਹੋਏ ਵਿਸ਼ਵਾਮਿੱਤਰ ਸੀ।

ਇਹ ਬੜੇ ਬੜੇ ਜਪੀਸ਼ਵਰ, ਇਹ ਬੜੇ ਬੜੇ ਤਪੀਸ਼ਵਰ ਭ੍ਰਸ਼ਟ ਆਉਂਦੇ ਰਹੇ, ਇਸੇ ਦਲਦਲ ਵਿੱਚ ਫਸਦੇ ਰਹੇ। ਜੀਵਨ ਸਫਲ ਕਰਨ ਲਈ ਆਏ ਸਨ, ਜੀਵਨ ਨਿਸਫਲ ਹੋ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫੁਨੇ ਛੰਦ ਵਿੱਚ ਇਸ ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ। ਔਰ ਧਨ ਜਾਈਏ, ਸਦਕੇ ਜਾਈਏ, ਕੁਰਬਾਨ ਜਾਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ, ਜੋ ਬੜੇ ਬੜੇ ਬਾਰੀਕ ਵਿਸ਼ਿਆਂ ਨੂੰ ਵੀ ਬੜੀ ਬਾਰੀਕੀ ਨਾਲ ਛੂੰਹਦੇ ਨੇ ਔਰ ਵਿਸਥਾਰ ਸਹਿਤ ਪ੍ਰਗਟ ਕਰਦੇ ਨੇ। ਧੰਨ ਗੁਰਦੇਵ ਜੀ ਮਹਾਰਾਜ ਦਾ ਵਾਕ, ਪੰਕਜ ਫਾਤੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ। ਪੰਕਜ, ਪੰਕ ਕਹਿੰਦੇ ਨੇ ਚਿੱਕੜ ਨੂੰ, ਪੰਕਜ ਪੰਕ ਤੋਂ ਜਮਿਆ, ਪੰਕਜ ਪੰਕ ਨੇ ਜਿਸ ਨੂੰ ਜਮਿਆ, ਕਮਲ ਪਦਮ ਚਿੱਕੜ ਦੀ ਪੈਦਾਇਸ਼ ਹੈ। ਕਮਲ ਦੀਆਂ ਜੜ੍ਹਾਂ ਚਿੱਕੜ ਦੇ ਚ ਨੇ, ਦਲਦਲ ਦੇ ਚ ਨੇ, ਪਰ ਸੁਹੱਪਣ ਮਹਿਕ ਖੇੜਾ ਉੱਪਰ ਹੈ, ਚਿੱਕੜ ਤੋਂ ਵੀ ਉੱਪਰ, ਪਾਣੀ ਤੋਂ ਵੀ ਉੱਪਰ। ਕਈ ਦਫਾ ਐਸਾ ਹੁੰਦਾ ਹੈ ਪਾਣੀ ਘੱਟਦਾ ਹੈ, ਕਮਲ ਦੀ ਬੁਲੰਦੀ ਵੀ ਘੱਟਦੀ ਹੈ। ਜੋ ਗਗਨ ਨੂੰ ਚੁੰਮ ਰਿਹਾ ਸੀ ਧਰਤੀ ਦੀ ਤਰਫ ਡਿੱਗਣ ਲੱਗ ਪੈਂਦਾ ਹੈ, ਕਿਉਂਕਿ ਪਾਣੀ ਘਟ ਗਿਆ। ਪਾਣੀ ਪਦਾਰਥ, ਪਾਣੀ ਸੁੱਖ ਪਦਾਰਥਾਂ ਦਾ, ਪਰਿਵਾਰਕ ਸੁੱਖ ਪਦਾਰਥਾਂ ਦਾ, ਸੁੱਖ ਧਨ ਦਾ, ਸੁੱਖ ਮਨੁੱਖ ਗਗਨ ਨੂੰ ਚੁੰਮਣ ਦੀ ਸੋਚਦਾ ਹੈ, ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਸੁੰਦਰ ਉਦਾਹਰਣ ਦਿੱਤਾ ਹੈ। ਵਾਕਈ ਧਨ ਸੰਪਦਾ ਪਦਾਰਥ ਜਦ ਸਭ ਕੁਝ ਪ੍ਰਾਪਤ ਹੋ ਜਾਣ, ਪਰਿਵਾਰਕ ਸੁੱਖ ਪਦਾਰਥਾਂ ਦਾ ਸੁੱਖ, ਧਨ ਸੰਪਦਾ ਦਾ ਸੁੱਖ, ਸਤਾ ਦਾ ਸੁੱਖ, ਤੇ ਜਦ ਕੁਝ ਹੋਰ ਸੁੱਖ ਦੀ ਲਾਲਸਾ ਨਾ ਰਵੇ, ਜਾਂ ਇਹ ਪਾਣੀ ਥੋੜਾ ਜਿਹਾ ਘਟ ਜਾਏ, ਤਾਂ ਫਿਰ ਕਮਲ ਥੋੜਾ ਜਿਹਾ ਥੱਲੇ ਗਿਰਦਾ ਹੈ, ਉਚਾਈਆਂ ਥੋੜੀਆਂ ਥੱਲੇ ਆਉਂਦੀਆਂ ਨੇ। ਮਹਾਤਮਾ ਬੁੱਧ ਰਾਜਘਰਾਨੇ ਤੋਂ ਨੇ, ਰਾਜਕੁਮਾਰ ਨੇ ਧਨ ਸੰਪਦਾ ਦੀ ਬੁਲੰਦੀ ਦੇਖੀ ਸੀ, ਪਾਣੀ ਬਹੁਤ ਸੀ, ਪਦਾਰਥ ਬਹੁਤ ਸਨ, ਉਚਾਈਆਂ ਸਨ। ਇਸੇ ਤਰੀਕੇ ਨਾਲ ਸਵਾਮੀ ਮਹਾਵੀਰ ਰਾਜਕੁਮਾਰ ਨੇ, ਰਾਮ ਰਾਜਾ ਨੇ, ਸ੍ਰੀ ਕ੍ਰਿਸ਼ਨ ਰਾਜਾ ਨੇ, ਬਹੁਤ ਸਾਰੇ ਭਗਤ ਸੰਤ, ਅਗਰ ਪਦਾਰਥਾਂ ਦਾ ਜਲ ਭਾਵੇਂ ਥੋੜਾ ਸੀ, ਫਿਰ ਵੀ ਆਸਮਾਨਾਂ ਨੂੰ ਛੋਇਆ, ਤਾਂ ਇਹਨਾਂ ਦੇ ਪੁਰਬਲੇ ਪੁੰਨ ਸਨ, ਪ੍ਰਤਾਪ ਸੀ ਪੁਰਬਲੇ ਪੁੰਨ ਦਾ, ਪਿਛਲੇ ਜਨਮਾਂ ਦੇ ਸੰਸਕਾਰ ਉਹਨਾਂ ਨੇ ਇਸ ਤਰੀਕੇ ਨਾਲ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਬੁਲੰਦੀਆਂ ਨੂੰ ਛੋਇਆ। ਆਮ ਸਾਧਾਰਨ ਮਨੁੱਖ ਦੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਆਲਮਾਨਾ ਢੰਗ ਨਾਲ ਸਮਝਾਉਂਦੇ ਨੇ। ਪਾਣੀ ਘਟਿਆ, ਕਮਲ ਥੱਲੇ ਗਿਆ, ਅਚਾਨਕ ਕਿਧਰੇ ਜ਼ੋਰ ਦੀ ਬਾਰਿਸ਼ ਹੋਈ ਔਰ ਸਰੋਵਰ ਵਿੱਚ ਹੜ੍ਹ ਦਾ ਪਾਣੀ ਆ ਗਿਆ, ਬਹੁਤ ਵੇਗ ਨਾਲ ਆਇਆ, ਬੜੀ ਤੇਜ਼ੀ ਨਾਲ ਸਰੋਵਰ ਉੱਪਰ ਉੱਠਿਆ। ਕਮਲ ਸੰਭਾਲ ਨਹੀਂ ਸਕੇ ਆਪਣੇ ਆਪ ਨੂੰ, ਡੁੱਬ ਗਿਆ ਪਾਣੀ 'ਚ,

ਪਾਣੀ ਚ ਹੀ ਨਹੀਂ ਡੁੱਬਿਆ, ਜਿਸ ਚਿੱਕੜ ਵਿਚ ਇਸਦੀਆਂ ਜੜਾਂ ਸਨ ਉਸੇ ਚਿੱਕੜ ਵਿਚ ਖੁੱਭ ਕੇ ਰਹਿ ਗਿਆ। ਮਨੁੱਖ ਪੈਦਾ ਹੋਇਆ ਕਾਮ ਤੋਂ, ਚਿੱਕੜ ਤੋਂ, ਤੇ ਮਨੁੱਖੀ ਜੀਵਨ ਦਾ ਕਮਲ ਚਿੱਕੜ ਤੋਂ ਪੈਦਾ ਹੋਇਆ, ਕਾਮ ਤੋਂ ਪੈਦਾ ਹੋਇਆ। ਪੰਕਜ ਫਤੇ ਪੰ ਮਹਾਮਦ ਗੁੰਫਿਆ। ਇਹ ਜੋ ਇਤਨਾ ਸੁੰਦਰ ਕਮਲ ਦਾ ਫੁੱਲ ਹੈ, ਇਹ ਤੇ ਪੰਕ ਦੀ ਦੇਣ ਹੈ, ਚਿੱਕੜ ਦੀ ਦੇਣ ਹੈ। ਇਹ ਮਨੁੱਖੀ ਜਨਮ, ਇਹ ਮਨੁੱਖੀ ਕਾਇਆ, ਇਤਨੀ ਸੁੰਦਰ ਕਾਇਆ, ਇਹ ਤੇ ਕਾਮ ਵੇਗ ਦੀ ਦੇਣ ਹੈ। ਇਹ ਤੇ ਜਮਿਆ ਚਿੱਕੜ ਤੋਂ, ਪਿਤਾ ਦਾ ਚਿੱਕੜ, ਮਾਂ ਦਾ ਚਿੱਕੜ, ਪਿਤਾ ਦੀ ਵਾਸ਼ਨਾ, ਮਾਂ ਦੀ ਵਾਸ਼ਨਾ, ਇਹ ਤੇ ਉਸ ਤੋਂ ਜਮਿਆ, ਇਹ ਤੇ ਚਿੱਕੜ ਤੋਂ ਪੈਦਾ ਹੋਇਆ। ਪੈਦਾ ਤੇ ਚਿੱਕੜ ਤੋਂ ਹੋਇਆ, ਘਰ ਵਿੱਚ ਸੁਖ ਵਧੇ, ਆਰਾਮ ਵਧੇ, ਪ੍ਰਭੂ ਦਾ ਸਿਮਰਨ ਚੱਲਿਆ, ਉੱਪਰ ਉੱਠਿਆ, ਆਸਮਾਨਾਂ ਨੂੰ ਛੂਹਣ ਦੀ ਲਾਲਸਾ, ਗਗਨ ਨੂੰ ਸਜਦਾ ਕਰਨ ਦੀ ਲਾਲਸਾ, ਲੇਕਿਨ ਪਾਣੀ ਘਟਿਆ, ਥੱਲੇ ਆਇਆ, ਦੁੱਖ ਔਰ ਪਦਾਰਥਾਂ ਦੀ ਕਮੀ, ਉਲਝਣਾ ਕੁਛ ਖੇੜੇ ਚ ਫਰਕ ਪਾਉਂਦੀਆਂ ਨੇ, ਕੁਛ ਗਿਰਾਉਂਦੀਆਂ ਨੇ। ਅਚਾਨਕ ਕਿਧਰੇ ਹੜ੍ਹ ਦਾ ਪਾਣੀ, ਕਿਧਰੇ ਕਿਸੇ ਦਰਿਆ ਚੋਂ ਵਾੜਾ ਨਿਕਲਿਆ, ਉਸਨੇ ਰੁੱਖ ਸਰੋਵਰ ਦੀ ਤਰਫ ਕਰ ਲਿਆ, ਲਵਾਲਮ ਅਚਾਨਕ ਅਚਨਚੇਤ ਸਰੋਵਰ ਨੂੰ ਭਰ ਦਿੱਤਾ ਹੈ। ਕਈ ਦਫਾ ਅਚਾਨਕ ਧਨ ਸੰਪਦਾ ਦੇ ਅੰਬਾਰ ਮਨੁੱਖ ਦੇ ਘਰ ਵਿੱਚ ਲੱਗ ਜਾਂਦੇ ਨੇ, ਹੜ੍ਹ ਦੀ ਤਰ੍ਹਾਂ, ਮਾਨੋ ਕਿਸੇ ਦਰਿਆ ਦਾ ਵੇਗ ਸਰੋਵਰ ਦੀ ਤਰਫ ਹੋ ਗਿਆ ਹੈ, ਮਾਨੋ ਬਰਖਾ ਦੇ ਹੜ੍ਹ ਦਾ ਜਲ ਸਰੋਵਰ ਦੀ ਤਰਫ ਹੋ ਗਿਆ। ਕਿਸੇ ਕਿਸੇ ਘਰ ਵਿੱਚ, ਕਿਸੇ ਕਿਸੇ ਮਨੁੱਖੀ ਜ਼ਿੰਦਗੀ ਤੇ ਧਨ ਤੇ ਸੰਪਦਾ ਦੀ ਬਾਰਿਸ਼ ਹੀ ਹੋ ਜਾਂਦੀ ਹੈ। ਜਿਵੇਂ ਸਰੋਵਰ ਵਿੱਚ ਕੋਈ ਦਰਿਆ ਪੈ ਗਿਆ, ਇਸ ਤਰ੍ਹਾਂ ਪਦਾਰਥ ਆ ਗਏ ਨੇ, ਇਸ ਤਰ੍ਹਾਂ ਧਨ ਸੰਪਦਾ ਆ ਗਈ ਹੈ। ਅਚਾਨਕ ਮਿਲੇ ਹੋਏ ਇਸ ਧਨ ਸੰਪਦਾ ਤੇ ਪਦਾਰਥਾਂ ਦੇ ਵੇਗ ਨੂੰ ਝੱਲ ਨਹੀਂ ਸਕਿਆ, ਠੱਲ ਨਹੀਂ ਸਕਿਆ, ਡੁੱਬ ਗਿਆ। ਪਹਿਲੇ ਪਦਾਰਥਾਂ ਚ ਡੁੱਬਿਆ, ਪਹਿਲੇ ਕਮਲ ਪਾਣੀ ਚ ਡੁੱਬਿਆ, ਫਿਰ ਜਿਸ ਚਿੱਕੜ ਵਿਚ ਇਸਦੀਆਂ ਜੜਾਂ ਸਨ, ਜਿਸ ਚਿੱਕੜ ਚੋਂ ਪੈਦਾ ਹੋਇਆ, ਉਸੇ ਚਿੱਕੜ ਵਿਚ ਫਸ ਕੇ ਰਹਿ ਗਿਆ। ਫਿਰ ਤੇ ਅਤਿਅੰਤ ਕਾਮੀ ਹੋ ਗਿਆ। ਜਦ ਸੁਣਦੇ ਹਾਂ ਕਿਸੇ ਨਵਾਬ ਦੀਆਂ 500 ਬੇਗਮਾਂ, ਕਿਸੇ ਰਾਜੇ ਦੀਆਂ 400 ਰਾਣੀਆਂ, ਕਿਸੇ ਸ਼ੇਖ ਦੀਆਂ 100 ਬੇਗਮਾਂ, ਹੈਰਾਨਗੀ, ਕਿਆ ਜ਼ਿੰਦਗੀ ਇਸੇ ਲਈ? ਚਿੱਕੜ ਤੋਂ ਜਮਿਆ, ਚਿੱਕੜ ਵਿੱਚ ਫਸ ਕੇ ਰਹਿ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪੰਕਜ ਫਤੇ ਪੰ ਮਹਾਮਦ ਗੁੰਫਿਆ, ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ। ਐ ਕਮਲ, ਤੂੰ ਆਪਣੀ ਮਹਿਕ ਭੁੱਲ ਗਿਆ, ਆਪਣਾ ਸਵਪਨ ਭੁੱਲ ਗਿਆ, ਆਪਣਾ ਖੇੜਾ ਭੁੱਲ ਗਿਆ, ਚਿੱਕੜ ਵਿੱਚ ਫਸ ਕੇ ਰਹਿ ਗਿਆ। ਬੜੀਆਂ ਬੜੀਆਂ ਜ਼ਿੰਦਗੀਆਂ ਖਿੜੀਆਂ ਹੋਈਆਂ, ਗਗਨ ਚੁੰਬੀ ਇਸ ਚਿੱਕੜ ਵਿੱਚ ਗਰਤ ਹੁੰਦੀਆਂ ਦੇਖੀਆਂ ਨੇ, ਫਸੀਆਂ ਹੋਈਆਂ ਦੇਖੀਆਂ ਨੇ। ਇਤਿਹਾਸ ਭਰਿਆ ਗਿਆ ਔਰ ਹੈਰਾਨਗੀ, ਕਿਆ ਜੀਵਨ ਸਿਰਫ ਇਸੇ ਲਈ ਹੈ? ਨਹੀਂ ਸੰਭਾਲ ਸਕਿਆ ਇਸ ਹੜ੍ਹ ਨੂੰ। ਜਿਤਨਾ ਧਨ ਵਧਿਆ, ਜਿਤਨੇ ਪਦਾਰਥ ਵਧੇ,
اتنا ہی کامی ہوندا گیا، جتنے دنیاوی سکھ ودے اتنا ہی کامی ہوندا گیا۔ ایدی واشنا، ایدی کام واشنا، ایدی کامنا بار بار جا کے رکی استری تے۔ ویسے تے کامنا ایک سرکل دچ دوڑ دی ہے، ایک گھیرے دچ، ایک ورتل دچ۔ پتر دی کامنا مل گیا پتر، کامنا اگے گئی۔ مترا دی کامنا مل گیا متر، کامنا اگے گئی۔ دھن سمپدا دی کامنا، کامنا اگے گئی۔ یہ وقتی طور کے آ کے رکدی ہے استری تے۔ تو ساہتکاراں نے، سڈے دیش دے دھارمک پرشاں نے استری نو ایک نام دتا ہے کامنی، کامنا دی منی، جتھے منک دی کامنا آ کے رک جاندی ہے وقتی طور تے، گھم دیئے گھم دیئے پھر آ کے استری تے رک دیئے، گھم دیئے گھم دیئے پھر آ کے استری تے رک دیئے، استری بن گئی کامنی۔ استری دی کامنا گھم دیئے گھم دیئے رک دی آ کے پرش تے، تو پرش بن گیا کام دیو۔ ایک کام دیو، ایک کامنی۔ استری تے پرش دا اے ملن، کامنا دی منی تے کام دیو دا ملن ہو کے رہ گیا، جدکہ اتے ہونا چاہی دا سی گیان دا ملن، بھکتی دا ملن۔ ملن استری نو گیان ملدا، پرش نو بھکتی ملدی، پر نہیں، پرش نو ملی کامنی، استری نو ملیا کام دیو۔ گیان دیو رہ گیا، بھکتی دیوی رہ گئی، بھکتی دی منی رہ گئی۔ پرش دی چمک دمک متھے تے اس دن پرگٹ ہوے گی جس دن بھکتی دی منی اس تے مستک دے چمکے، اور استری دا مستک اس دن چمکے گا جس دن گیان دا پرکاش، گیان دا سورج اس دے مقصد مستک تے جو ہے چمکے۔ پر استری پرش دا میل، اے گیان تے بھکتی دا میل نہ ہو کے، ایتھے کامنا دی منی تے کام دیو دا میل ہو کے رہ گیا۔ پروارک رشتے، اے گیان تے بھکتی دے رشتے نہ رہ گئے، ایتھے کام دیو تے کامنا دی منی۔ دھن گرو ارجن دیو جی مہاراج تے ایسا بھی فرمان کر دینے، چھلے کنک کامنی، چھلے آ گیا منک دچ، دھوکھا کھا گیا منک کامنی تو، کنک تو زندگی برباد ہو گئی، جیون برشٹ ہو کے جہ رہ گیا۔ بھگتی دی منی چمکنی چاہی دی سی، کام منی چمک رہی ہے، کام منی ہی۔ گیان دا پرکاش مستک تے ہونا چاہی دا سی، کام دیو چمک رہی ہے۔ اور اے ملن اگر کام دیو تے کامنی دا ہویا، اور جیون بھر ایسا ہویا، تو اس تو جو اولاد پیدا ہوئے گی او کوئی رشی منی دارشنک سنت بھگت گیانی نہیں ہوئے گی۔ او اولاد کیسی ہوئے گی؟ دھن گرو نانک دیو جی مہاراج انج فرمان کر دینے، کلی اندر نانکا

0: ਵਿਦਵਾਨਾਂ ਨੇ ਕ੍ਰੋਧ ਨੂੰ ਅਗਨ ਕਿਹਾ, ਬੜੀ ਪ੍ਰਚੰਡ ਅਗਨ ਜੋ ਮਨ ਵਿੱਚੋਂ ਉੱਠ ਕੇ ਤਨ ਨੂੰ ਵੀ ਰਾਖ ਕਰਦੀ ਹੈ। ਮਹਾਨ ਇਹ ਪ੍ਰਬਲ ਅਗਨੀ ਕ੍ਰੋਧ ਤਾਂ ਥੋੜਾ ਬਹੁਤ ਪਸ਼ੂ ਪਕਸ਼ੀਆਂ ਦੇ ਵੀ ਦੇਖਣ ਨੂੰ ਮਿਲਦਾ ਹੈ, ਲੇਕਿਨ ਕ੍ਰੋਧ ਦੀ ਅਗਨ ਮਨੁੱਖ ਦੇ ਵਿੱਚ ਬੜੀ ਪ੍ਰਚੰਡ ਹੈ, ਬੜੀ ਪ੍ਰਬਲ ਹੈ। ਕ੍ਰੋਧ ਦੈਵੀ ਗੁਣਾਂ ਨੂੰ ਸਾੜ ਕੇ ਰਾਖ ਕਰ ਦਿੰਦਾ ਹੈ, ਸਵਾਹ ਕਰ ਦਿੰਦਾ ਹੈ। ਕ੍ਰੋਧੀ ਮਨੁੱਖ ਦੇ ਅੰਦਰ ਕੋਈ ਗੁਣ ਰਹਿ ਨਹੀਂ ਜਾਂਦਾ। ਦਰਅਸਲ ਕ੍ਰੋਧ ਉਤਪਤੀ ਦਾ ਕਾਰਨ ਮਨੁੱਖ, ਇਹ ਤਾਂ ਸਪਸ਼ਟ ਹੈ ਕਿ ਕਾਮਨਾਵਾਂ ਦਾ ਵੇਗ ਹੈ, ਕਾਮ ਦਾ ਵੇਸ਼ ਹੈ, ਕਾਮਨਾ ਵਾਸ਼ਨਾ ਦੀ, ਕਾਮਨਾ ਧਨ ਦੀ, ਕਾਮਨਾ ਸਤਾ ਦੀ। ਸਤਾ ਦੀ ਕਾਮਨਾ, ਇਹ ਕਾਮਨਾ ਹੰਕਾਰ ਦੀ ਕਾਮਨਾ ਹੈ। ਧਨ ਦੀ ਕਾਮਨਾ, ਇਹ ਕਾਮਨਾ ਲੋਭ ਦੀ ਕਾਮਨਾ ਹੈ। ਵਾਸ਼ਨਾ ਦੀ ਕਾਮਨਾ, ਇਹ ਕਾਮਨਾ ਕਾਮ ਵਾਸ਼ਨਾ ਹੈ। ਜਿਸ ਤੋਂ ਵਾਸ਼ਨਾ ਦੀ ਤ੍ਰਿਪਤੀ ਹੋ ਜਾਏ, ਜੋ ਲੋਭ ਪੂਰਤੀ ਦੇ ਸਹਾਇਕ ਹੋਵੇ, ਮਦਦਗਾਰ ਹੋਵੇ, ਜੋ ਅਹੰਕਾਰ ਨੂੰ ਪੱਠੇ ਪਾਵੇ, ਉਹ ਮੇਰਾ ਪ੍ਰਤੀਤ ਹੁੰਦਾ ਹੈ, ਉਸ ਤੇ ਮੋਹ ਆਉਣ ਲੱਗ ਪੈਂਦਾ ਹੈ, ਚੰਗਾ ਲੱਗਦਾ ਹੈ। ਪਰ ਜੋ ਵਾਸ਼ਨਾ ਪੂਰਤੀ ਦੇ ਵਿੱਚ ਰੋਕ ਖੜੀ ਕਰ ਦੇਵੇ, ਲੋਭ ਪੂਰਤੀ ਦੇ ਵਿੱਚ ਦੀਵਾਰ ਬਣ ਜਾਏ, ਅਹੰਕਾਰ ਸਦਾ ਪ੍ਰਾਪਤੀ ਲਈ ਰਸਤੇ ਦਾ ਰੋੜਾ ਬਣ ਜਾਏ, ਤਾਂ ਫਿਰ ਉਸ ਤੇ ਕ੍ਰੋਧ ਆ ਜਾਂਦਾ ਹੈ। ਕ੍ਰੋਧ ਉਸ ਵਕਤ ਪੈਦਾ ਹੁੰਦਾ ਹੈ ਜਦ ਵਾਸ਼ਨਾ ਅਤ੍ਰਿਪਤ ਰਹਿ ਜਾਏ, ਲੋਭ ਅਤ੍ਰਿਪਤ ਰਹਿ ਜਾਏ, ਅਹੰਕਾਰ ਅਤ੍ਰਿਪਤ ਰਹਿ ਜਾਏ, ਔਰ ਜਿਸ ਦੇ ਰਾਹੀਂ ਮਹਿਸੂਸ ਹੋਵੇ ਕਿ ਵਾਸ਼ਨਾ ਅਤ੍ਰਿਪਤ ਰਹਿ ਗਈ ਹੈ, ਲੋਭ ਅਤ੍ਰਿਪਤ ਰਹਿ ਗਿਆ, ਅਹੰਕਾਰ ਅਤ੍ਰਿਪਤ ਰਹਿ ਗਿਆ, ਬਸ ਉਸੇ ਤੇ ਪ੍ਰਬਲ ਕ੍ਰੋਧ ਆਉਂਦਾ ਹੈ, ਉਸੇ ਨੂੰ ਹੀ ਚਬਾ ਜਾਣ ਨੂੰ ਜੀ ਕਰਦਾ ਹੈ, ਰੇਜ਼ਾ ਰੇਜ਼ਾ ਕਰਨ ਨੂੰ ਜੀ ਕਰਦਾ ਹੈ। ਪਰ ਜੋ ਮਦਦਗਾਰ ਹੋਵੇ, ਸਹਾਇਕ ਹੋਵੇ ਵਾਸ਼ਨਾ ਪੂਰਤੀ ਦੇ ਵਿੱਚ, ਧਨ ਸੰਪਦਾ ਦੀ ਪੂਰਤੀ ਦੇ, ਸਤਾ ਦੀ ਪੂਰਤੀ ਦੇ ਵਿੱਚ, ਬਹੁਤ ਪਿਆਰਾ ਲੱਗਦਾ ਹੈ, ਮੋਹ ਆ ਜਾਂਦਾ ਉਸ ਤੇ, ਉਹਨੂੰ ਸੀਨੇ ਨਾਲ ਲਾਉਣ ਨੂੰ ਜੀ ਕਰਦਾ ਹੈ। ਤੋ ਕ੍ਰੋਧ ਕੀ ਹੈ? ਅਤ੍ਰਿਪਤ ਵਾਸ਼ਨਾ। ਕ੍ਰੋਧ ਕੀ ਹੈ? ਅਤ੍ਰਿਪਤ ਲੋਭ। ਕ੍ਰੋਧ ਕੀ ਹੈ? ਅਤ੍ਰਿਪਤ ਅਹੰਕਾਰ। ਵਿਦਵਾਨਾਂ ਦਾ ਕਥਨ ਹੈ, ਅਗਰ ਕ੍ਰੋਧ ਹੈ ਤਾਂ ਕਿਸੇ ਹੋਰ ਦੁਸ਼ਮਣ ਦੀ ਲੋੜ ਨਹੀਂ, ਦੁਸ਼ਮਣੀ ਦੀ ਖਾਣ ਹੈ ਕ੍ਰੋਧ। ਦਇਆ ਹੈ, ਪ੍ਰੇਮ ਹੈ ਤਾਂ ਕੋਈ ਹੋਰ ਕਿਸੇ ਮਿੱਤਰ ਦੀ ਲੋੜ ਨਹੀਂ, ਸਾਰੀ ਮਿੱਤਰਤਾ ਦੀ ਖਾਣ ਹੈ ਦਇਆ ਔਰ ਪ੍ਰੇਮ। ਕ੍ਰੋਧੀ ਤੇ ਦੇਵਤਿਆਂ ਤੱਕ ਨੂੰ ਦੁਸ਼ਮਣ ਬਣਾ ਲੈਂਦਾ ਹੈ, ਪ੍ਰੇਮੀ ਗਲੀਆਂ ਦੇ ਕੱਖ ਨੂੰ ਵੀ ਮਿੱਤਰ ਬਣਾ ਲੈਂਦਾ ਹੈ, ਰਾਕਸ਼ਸਾਂ ਨੂੰ ਵੀ ਮਿੱਤਰ ਬਣਾ ਲੈਂਦਾ ਹੈ। ਕ੍ਰੋਧੀ महामूढ़ है, प्रेमी ज्ञानी है, स्याणा है, सूझवान है, सुचेत है। तदिति कहने ने क्रोध पैदा ही अचेत अवस्था तो आंदा है। उर्दू दी कहावत, गुस्सा बेवकूफी से शुरू होकर पश्चाताप पे जाके खत्म हो जाता है। क्रोध अगर एक मेंबर दे एक सदस्य दे घर दे एक प्राणी दे पैदा हो जाए तो सारा घर महाभारत दा अखाड़ा बन जाता है। घरेलू युद्ध, घर दे कलेश, पर यही परिवार जे पूरे दा पूरा किधरे क्रोधी हो जाए तो सारे महल्ले नूं महाभारत बना देंदा है। किधरे सारा महल्ला क्रोध दी अगन दे प्रचंड अगन दे जलन लग पवे तो फिर देखण दी चाया है ए पूरा महल्ला सारे शहर नूं जला के खाक कर दे, सारा शहर महाभारत बन जांदा है। इसी तरीके नाल एक मुल्क दा क्रोध किसे मुल्क प्रति जंग दा कारण बन जांदा है, और थोड़ा थोड़ा करके जब सारी दुनिया दा क्रोध यकजा होंदा है, कट्ठा होंदा है, उदों ही विश्व युद्ध होंदा है, वर्ल्ड वार हो जांदी है। एक सथल महाभारत नहीं, सारी दुनिया महाभारत बन जाती है। बड़ा भारी विनाश होता है मनुखता का। हर पासे कबरां ही कबरां, हर पासे शमशान ही शमशान। सिर्फ शहर दे एक कोने विच शमशान घाट नहीं, सारी दुनिया शमशान घाट बन जाती है। क्रोध ता ऐसी अगन है सारी मनुखता नूं जला के खाक कर देंदी है। क्रोध अगन विद्वान ऐसे भी कहंदे ने, और प्रत्यक्ष दिखाई भी देंदा है कि खूबसूरत फुल्लां दा बीज अत्यंत करूप ते कठोर होंदा है, पर इना कठोर और करूप बीजा नू अनुकूल धरती मिल जाए, वातावरण मिल जाए, मौसम मिल जाए, तो इसे कठोरता विचों कोमलता झलकन लग पैंदी है, इसे करूपता विचों सुंदरता डुलन लग पैंदी है, उसे निर्गंध विचों चारों पासे सुगंध फैलन लग पैंदी है। कठोर से बीज लेकिन इस विचों कोमलता निकल सकती है। शक्ति है तं क्रोध है, शक्ति है तं दया है, शक्ति है तं क्रोध है, शक्ति है तं प्रेम है। तो क्रोध एक बीज दी तरह है, कुरूप सही कठोर सही लेकिन बीज है। असी देखते हैं कि धार्मिक मंदिरों विच पूजा सथलों विच लोकी फुल अर्पण करते हैं, पुष्प भेंट करते हैं। अगर कोई तार्किक मनुख बारों गीटियां ते पत्थर चुक ले आवे, सतगुरां दे अगों भेंट करे, किसे मंदिर दे चढ़ावे, लोकी कहणगे मूड है, नादान है, ना समझ है, पागल है। पर वो तार्किक तर्क खड़ी कर दे अगर फुल भेंट हो सकते ने तो पत्थर क्यों नहीं भेंट हो सकते, पुष्प चढ़ाए जा सकते ने तो एक कंकर ते गीटियां क्यों ने नजराने वजों पेश कीतियां जा सकदियां। उसकी तर्क का समाधान इंज करना पड़ेगा, पत्थर करूप है, पत्थर निर्गंध है, पत्थर कठोर है, फूल कोमल है, फूल सुगंधित है, फूल सुंदर है। सुंदरता नजराने वजों भेंट कीती जा सकती है, कोमलता सुगंध अर्पण कीती जा सकती है, कठोरता करूपता ते निर्गंध नहीं। फूल धर्म मंदरां विच देवतियां दे शिंगार बनदे ने, शोभा बनदे ने धार्मिक मंदरां दी, पर जो स्वयं फूल दी तरह हो जाए, अपने मन नूं फूल दी तरह कर देवे, परमात्मा दे कंठ दा ओहार बन जांदा है, उस दी दुनिया महान हो जांदी है, उते शिंगार बन जांदा है धर्म दा। जो कोमल हो गया है, सुगंधित हो गया है, और कोमल हो गया, सुंदर हो गया, सुगंधित हो गया, क्रोध ही कोमल हो सकता है, क्रोध सुगंधित हो सकता है, क्रोध बहुत वड्डी सुंदरता अपने विचों पैदा कर सकता है, बीज है। मूर्ख इस बीज नो अपने कोल रख लेंदा है, सेना इस बीज नु गोड़दा है, बोंदा है, और बोना बस यही है अपने मन नु प्रभु नु समर्पित करना, नाम भी जोड़ना। क्रोध नाल भरिया होया यही मन दया नाल भर जांदा है, रब्बी स्वपन नाल भर जांदा है, अत्यंत कोमलता नाल भर जांदा है। इसनों खत्म करन दा यही इलाज है, प्रभु चिंतन, प्रभु चिंतन, उस विच अपना मन जोड़ना। सार किताबली दा करता बहुत सुंदर कहिंदा है कि धर्म पैदा किवें आउंदा है, धर्म नष्ट किवें आउंदा है। आखिर धर्म, धर्म देच दया आ जांदी है, धर्म देच संजम आ जांदा है, धर्म देच संतोख आ जांदा है, धर्म देच सारे दैवी गुण आ जांदे ने, शील संजम आ जांदा है। ये धर्म किस तरह पैदा होंदा है और ये धर्म किवें विनिष्ट होंदा है, नाश होंदा है, तो सार किताबली दा करता इंज लिखदा है।
1: उपजे धर्म वाक सत्य कर अत दया दान कर धर्म वधे नित।
0: रसना ते प्रभु दा नाम ले आईए, उस सच नूं सत नूं रटन करिए, उस विच मन जोड़िए, धर्म पैदा हो जाए। धर्म दा बूटा अंकुरित हो जांदा है और परोपकार कीते हैं, दान पुन कीते हैं, धर्म दा ए बूटा सहजे सहजे वधदा है, उठदा है।
1: स्थित धर्म खिमा के संगा,
0: धर्म दा बूटा क्षमा दे आसरे दे टिके रहिंदा है। कोमल बूटे गिर ना जान, ढह ना जान, तूफानी हवावां उन्हां दियां जड़ां ना पुट देन, तो सहारा देना पैंदा है कोमल बूटियां नूं, किसे सोटी दा, किसे दीवार दा। तो क्षमा दी सोटी नाल, क्षमा दे सहारे, खिमा दे सहारे ਇਹ ਧਰਮ ਦਾ ਬੂਟਾ ਰੋਜ਼ ਰੋਜ਼ ਵੱਧਦਾ ਹੈ, ਉੱਚਾ ਹੁੰਦਾ ਹੈ, ਉੱਚਾ ਹੁੰਦਾ ਹੈ।
1: ਇਸਤੇ ਧਰਮ ਖਿਮਾ ਕੇ ਸੰਗਾ, ਧਰਮ ਕ੍ਰੋਧ ਕਰ ਹੋਤ ਵਿਭੰਗਾ।
0: ਛਿੰਨ ਮਾਤਰ ਕ੍ਰੋਧ ਕਰਦੇ ਹਾਂ, ਧਰਮ ਦਾ ਬੂਟਾ ਜਲ ਕੇ ਖਾਕ ਹੋ ਜਾਂਦਾ ਹੈ। ਕ੍ਰੋਧ ਐਸੀ ਅਗਨ, ਪਤਾ ਨਹੀਂ ਕਿਤਨੇ ਦਿਨਾਂ ਦੀ ਤਪੱਸਿਆ ਨੂੰ ਜਲਾ ਕੇ ਰੱਖ ਦਿੰਦੀ ਹੈ, ਕਿਤਨੇ ਦਿਨਾਂ ਦੀ ਸਾਧਨਾ, ਕਿਤਨੇ ਦਿਨਾਂ ਦਾ ਪਰਉਪਕਾਰ। ਵਾਕਈ ਅਗਰ ਇੱਕ ਬੂਟਾ 6 ਮਹੀਨੇ ਸਾਲ ਸਿੰਚ ਕੇ ਵੱਡਾ ਕੀਤਾ ਹੈ, ਬਸ ਇੱਕ ਚਿੰਗਾਰੀ ਉਸ ਨੂੰ ਭਸਮ ਕਰ ਸਕਦੀ ਹੈ। ਕ੍ਰੋਧ ਦੀ ਛਣਕ ਅਗਨ ਛੋਟੀ ਜਿਹੀ ਅਗਨੀ, ਕੀਤੇ ਕਿਤਾਏ ਪੈਦਾ ਹੋਏ ਧਰਮ ਨੂੰ ਨਸ਼ਟ ਕਰਕੇ ਰੱਖ ਦਿੰਦੀ। ਕ੍ਰੋਧ ਵਾਸਤਵਿਕ ਮੂਰਖਤਾ ਦੀ ਬੁਨਿਆਦ ਤੇ ਖੜਾ ਹੁੰਦਾ ਹੈ, ਕ੍ਰੋਧੀ ਸਿਆਣਾ ਨਹੀਂ ਹੋ ਸਕਦਾ। ਕ੍ਰੋਧ ਬਾਰੇ ਕੁਝ ਹੋਰ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਨੇ। ਜਰਮਨ ਦੀ ਗੱਲ ਹੈ, ਇੱਕ ਮਾਂ ਬੱਚਾ ਲਿਆਈ ਹੈ ਡਾਕਟਰ ਕੋਲ, ਮੁਰਦਾ, ਰੋਂਦੀ ਹੋਈ, ਚੀਖਦੀ ਹੋਈ। ਡਾਕਟਰ ਵੀ ਹੈਰਾਨ ਹੈ, ਜਦ ਇਹ ਮਰ ਹੀ ਚੁੱਕਿਆ ਤੇ ਮੇਰੇ ਕੋਲ ਲਿਆਉਣ ਦਾ ਮਤਲਬ, ਜਦ ਇਹ ਖਤਮ ਹੀ ਹੋ ਗਿਆ ਫਿਰ ਇਹ ਰੋਂਦੀ ਹੋਈ ਇੱਥੇ ਕਿਉਂ ਲਿਆਈ ਹੈ? ਡਾਕਟਰ ਕਹਿੰਦਾ ਇਹ ਤੇ ਮੁਰਦਾ ਹੈ, ਰੋਂਦੀ ਹੋਈ, ਬਿਲਖਦੀ ਹੋਈ, ਮਮਤਾ ਦੀ ਮਾਰੀ ਮੰਗ ਕਹਿ ਰਹੀ ਹੈ। ਹਾਂ ਮਰ ਗਿਆ ਇਹ ਤੇ ਠੀਕ ਹੈ, ਪਰ ਮੈਂ ਇਸ ਵਾਸਤੇ ਲਿਆਈ ਹੈ, ਕਿਉਂ ਮਰਿਆ, ਕਿਵੇਂ ਮਰਿਆ, ਮੈਨੂੰ ਕੁਝ ਕਾਰਨ ਨਹੀਂ ਦਿਖਾਈ ਦਿੰਦਾ। ਅੱਛਾ ਤੂੰ ਇਸ ਵਾਸਤੇ ਲਿਆਈ ਹੈ? ਡਾਕਟਰ ਉਸ ਬੱਚੇ ਨੂੰ ਵੇਖਦਾ ਹੈ, ਆਪਣੀ ਸਿਆਣਪ ਨਾਲ ਜਾਂਚ ਪੜਤਾਲ ਕਰਦਾ ਹੈ, ਮਾਂ ਨੂੰ ਪੁੱਛਦਾ ਹੈ ਇਹ ਦੱਸ ਕਿਵੇਂ ਗੁਜ਼ਰਿਆ, ਕਦੋਂ ਗੁਜ਼ਰਿਆ? ਬਸ ਮੇਰੀ ਗੋਦ ਦੇਸੀ, ਮੇਰਾ ਦੁੱਧ ਪੀਂਦਿਆਂ ਹੀ ਪੀਂਦਿਆਂ ਇਹ ਸਿਰ ਸੁੱਟ ਬੈਠਾ ਹੈ, ਖਤਮ ਹੋ ਗਿਆ। ਤੋਂ ਮਤਲਬ ਹੋਇਆ ਤੇਰਾ ਦੁੱਧ ਪੀਂਦਿਆਂ ਪੀਂਦਿਆਂ ਮਰ ਗਿਆ। ਕਿਆ ਦੱਸੇਂਗੀ ਜਿਸ ਵਕਤ ਤੂੰ ਇਸ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਤੇਰੀ ਮਨੋਦਸ਼ਾ ਕੀ ਸੀ, ਤੇਰੀ ਮਾਨਸਿਕ ਹਾਲਤ ਕੀ ਸੀ? ਇਹ ਮਾਂ ਕਹਿੰਦੀ ਏ ਮੇਰਾ ਤੇ ਪਤੀ ਨਾਲ ਝਗੜਾ ਚੱਲ ਰਿਹਾ ਸੀ, ਬਹੁਤ ਉੱਚੀ ਬੋਲਚਾਲ ਚੱਲ ਰਹੀ ਸੀ, ਇਹ ਬੱਚਾ ਵਿਚਕਾਰ ਰੋਣ ਲੱਗ ਪਿਆ, ਮੈਂ ਇਸ ਨੂੰ ਦੁੱਧ ਪਿਲਾਉਣ ਲੱਗ ਪਈ, ਪਰ ਗਾਲੀ ਗਲੋਚ ਸਾਡੀ ਚੱਲ ਰਹੀ ਸੀ, ਮੈਂ ਕ੍ਰੋਧ ਨਾਲ ਉਬਲੀ ਹੋਈ ਸੀ। ਤੋ ਡਾਕਟਰ ਨੇ ਕਿਹਾ ਇਹ ਬੀਬੀ ਤੂੰ ਇਸ ਬੱਚੇ ਨੂੰ ਦੁੱਧ ਨਹੀਂ ਪਿਲਾਇਆ, ਜ਼ਹਿਰ ਪਿਲਾਇਆ ਹੈ। ਜਦ ਤੂੰ ਕ੍ਰੋਧ ਨਾਲ ਉਬਲੀ, ਕ੍ਰੋਧ ਕਰਕੇ ਤੇਰੀਆਂ ਸਰੀਰ ਦੀਆਂ ਗ੍ਰੰਥੀਆਂ ਨੇ ਜ਼ਹਿਰ ਉਗਲਣੀ ਸ਼ੁਰੂ ਕੀਤੀ, ਉਹਨਾਂ ਗੰਢਾਂ ਚੋਂ ਜ਼ਹਿਰ ਨਿਕਲੀ, ਉਹ ਖੂਨ ਵਿੱਚ ਪਿਵਸਤ ਹੋਈ, ਉਹ ਦੁੱਧ ਵਿੱਚ ਲੀਨ ਹੋਈ। ਤੂੰ ਬੱਚੇ ਨੂੰ ਜ਼ਹਿਰੀਲਾ ਦੁੱਧ ਪਿਲਾਇਆ, ਤੇਰੇ ਕ੍ਰੋਧ ਕਰਕੇ ਜ਼ਹਿਰੀਲਾ ਹੋ ਗਿਆ ਤੇਰਾ ਦੁੱਧ। ਇਸ ਦਾ ਮਤਲਬ ਹੈ ਕ੍ਰੋਧ ਜ਼ਹਿਰ ਹੈ ਔਰ ਸਾਰੇ ਸਰੀਰ ਨੂੰ ਜ਼ਹਿਰੀਲਾ ਕਰ ਦਿੰਦਾ ਹੈ, ਪਰ ਇਸ ਤੋਂ ਉਲਟ ਵੀ ਹੋ ਸਕਦਾ ਹੈ। ਅਗਰ ਸਰੀਰ ਜ਼ਹਿਰ ਨਾਲ ਭਰ ਸਕਦਾ ਹੈ, ਖੂਨ ਜ਼ਹਿਰੀਲਾ ਹੋ ਸਕਦਾ ਹੈ, ਤਾਂ ਖੂਨ ਅੰਮ੍ਰਿਤਮਈ ਹੋ ਸਕਦਾ ਹੈ, ਸਰੀਰ ਅੰਮ੍ਰਿਤਮਈ ਹੋ ਸਕਦਾ ਹੈ। परम भगत श्री नामदेव जी महाराज दा फरमान,
1: दस बैरागन मोहे बस कीनी, पंचों का मिटना सत्तर दोए भरे अमृत सरे,

ਇਹ ਮਨੁੱਖੀ ਜ਼ਿੰਦਗੀ ਇਹ ਤੇ ਬਹਾਰ ਹੈ, ਤੇ ਜਦ ਬਹਾਰ ਹੈ ਤਾਂ ਫਿਰ ਮਨੁੱਖ ਜਿਵੇਂ ਬਹਾਰ ਦੇ ਚ ਫੁੱਲ ਖਿੜਦੇ ਨੇ, ਤੂੰ ਵੀ ਖਿੜ ਜਾ, ਤੂੰ ਮੁਰਝਾ ਨਾ, ਤੂੰ ਕੁਮਲਾ ਨਾ, ਤੂੰ ਖਿੜ। ਬੜੇ ਸੁੰਦਰ ਬੋਲਨੇ ਹੈ।

ਸਿਆਣਾ ਮਨੁੱਖ ਕਹਿ ਸਕਦਾ ਹੈ ਬਹਾਰ ਤੇ ਹੈ ਪਰ ਯਾਰ ਤੋਂ ਬਿਨਾ ਕੀ ਬਹਾਰ। ਬਹਾਰਾਂ ਤੇ ਯਾਰਾਂ ਨਾਲ, ਖੇੜੇ ਤੇ ਖੁਸ਼ੀ ਆਪਣਿਆਂ ਨਾਲ, ਮਿੱਤਰਾਂ ਨਾਲ, ਦੋਸਤਾਂ ਨਾਲ, ਕੋਈ ਯਾਰ ਹੀ ਨਹੀਂ ਤਾਂ ਬਹਾਰ ਨੂੰ ਕੀ ਕਰੀਏ। ਮਨੁੱਖਾ ਜਨਮ ਦੀ ਬਹਾਰ ਤੇ ਆਈ ਹੈ, ਯਾਰ ਨਹੀਂ ਹੈ। ਤਾਂ ਭਾਈ ਸਾਹਿਬ ਬੜਾ ਸੁੰਦਰ ਫਰਮਾਨ ਕਰਦੇ ਨੇ,

ਆਮਦ। ਦੇਖਦੇ ਸਹੀ ਜਿੱਥੇ ਮਨੁੱਖ ਤਨ ਦੀ ਬਹਾਰ ਆਈ ਏ, ਉੱਥੇ ਕਲਗੀਧਰ ਜੈਸਾ ਯਾਰ ਵੀ ਆਇਆ ਹੈ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਯਾਰ ਵੀ ਆਇਆ। ਯਾਰ ਤੇ ਆਇਆ, ਬਹਾਰ ਆਈ ਏ, ਕੋਈ ਸੰਗੀਤ ਨਹੀਂ, ਕੋਈ ਗੀਤ ਨਹੀਂ। ਸਿਆਣੇ ਕਹਿੰਦੇ ਨੇ ਫੁੱਲਾਂ ਦਿੱਤੇ ਜਦ ਬੁਲਬੁਲਾਂ ਚਹਿਚਹਾਉਂਦੀਆਂ ਨੇ, ਨਗਮੇ ਗਾਉਂਦੀਆਂ ਨੇ, ਖਿੜ ਉੱਠਦੇ ਨੇ ਫੁੱਲ, ਚਟਕ ਉੱਠਦੇ ਨੇ ਗੁੰਝੇ, ਖਿੜ ਉੱਠਦੇ ਨੇ ਫੁੱਲ। ਆਦਿ ਕਾਲ ਤੋਂ ਇਹ ਮਨੋਤ ਚਲੀ ਆਈ ਹੈ ਕਿ ਸੰਗੀਤ ਦਾ ਫੁੱਲਾਂ ਤੇ ਬਹੁਤ ਪ੍ਰਭਾਵ ਹੈ, ਔਰ ਸੰਗੀਤ ਕਰਕੇ ਫੁੱਲ ਸੋਹਣੇ ਖਿੜਦੇ ਨੇ, ਵਧੀਆ ਖਿੜਦੇ ਨੇ, ਬਹੁਤ ਖਿੜਦੇ ਨੇ। ਤੋ ਭਾਈ ਸਾਹਿਬ ਕਹਿੰਦੇ ਨੇ ਖਬਰ ਦੇ ਹੰਦ ਬਾਗੁਲ ਕਿ ਸ਼ਗੁਫ ਤੰਦ ਹਮਾ। ਸਾਰੇ ਫੁੱਲਾਂ ਨੂੰ ਖਬਰ ਕਰ ਦਿਓ, ਦੱਸ ਦਿਓ, ਕੋਈ ਵਾਂਝਾ ਨਾ ਰਹਿ ਜਾਏ, ਸਭ ਦੇ ਕੰਨੀ ਖਬਰ ਕਰ ਦਿਓ, ਹਰ ਇੱਕ ਫੁੱਲ ਨੂੰ ਦੱਸ ਦਿਓ। ਖਬਰ ਦੇ ਹੰਦ ਬਾਗੁਲ ਹਾ ਕਿ

ਆਮਦ ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ, ਹਜ਼ਾਰਾਂ ਤਰ੍ਹਾਂ ਦੇ ਗੀਤ ਲੈ ਕੇ ਦੇਖ ਤੇ ਸਹੀ ਗੁਰੂ ਗੋਬਿੰਦ ਸਿੰਘ ਜੈਸੀ ਬੁਲਬੁਲ ਆਈ ਹੈ। ਇੱਕ ਨਗਮਾ ਲੈ ਕੇ, ਇੱਕ ਸ਼ਬਦ ਲੈ ਕੇ, ਪਤਾ ਨਹੀਂ ਕਿਤਨੇ ਸ਼ਬਦ ਲੈ ਕੇ, ਰੱਬੀ ਰਸ ਨਾਲ ਭਰੇ ਹੋਏ, ਆਨੰਦ ਨਾਲ ਭਰੇ ਹੋਏ। ਤੂੰ ਸੁਣ ਤੇ ਸਹੀ, ਆ ਜਾ ਖੇੜੇ ਵਿੱਚ, ਬਹਾਰ ਨੂੰ ਅਜਾਈ ਨਾ ਗਵਾਉਣ ਦੇ। ਯਾਰ ਵੀ ਆਇਆ, ਯਾਰ ਨਗਮੇ ਵੀ ਲੈ ਕੇ ਆਇਆ, ਗੀਤ ਵੀ ਲੈ ਕੇ ਆਇਆ। ਕਮਾਲ ਹੈ ਭਾਈ ਸਾਹਿਬ ਜੀ ਦੇ ਇਸ ਤਰਜ਼ੇ ਬਿਆਨੀ ਵਿੱਚ। ਬਦਕਿਸਮਤ ਹੈ ਮਨੁੱਖ, ਮੌਸਮੇ ਬਹਾਰ, ਯਾਰ ਤੇ ਸੰਗੀਤ ਤੇ ਫਿਰ ਵੀ ਕੁਮਲਾਇਆ ਹੋਇਆ। ਸ਼ੁਕਰਾਨੇ ਨਾਲ ਨਹੀਂ ਭਰਿਆ, ਗਿਲਿਆਂ ਨਾਲ ਭਰਿਆ, ਪ੍ਰਾਰਥਨਾ ਨਾਲ ਨਹੀਂ ਭਰਿਆ, ਵਾਸ਼ਨਾ ਨਾਲ ਭਰਿਆ, ਸ਼ਿਕਵਿਆਂ ਨਾਲ ਭਰਿਆ, ਕ੍ਰੋਧ ਹੈ। ਤੂੰ ਕ੍ਰੋਧੀ ਮਨੁੱਖ ਧਨਵਾਦੀ ਨਹੀਂ ਹੋ ਸਕਦਾ, ਕ੍ਰੋਧੀ ਮਨੁੱਖ ਝੁਕ ਨਹੀਂ ਸਕਦਾ, ਕ੍ਰੋਧੀ ਮਨੁੱਖ ਪ੍ਰਾਰਥਨਾਮਈ ਨਹੀਂ ਹੋ ਸਕਦਾ। ਤੇ ਜਿੱਥੇ ਪ੍ਰਾਰਥਨਾ ਨਹੀਂ ਉੱਥੇ ਪਰਮਾਤਮਾ ਕਿੱਥੇ? ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਪ੍ਰਬੋਧ

ਜਿਸ ਦੇ ਅੰਦਰ ਤੇਰਾ ਵਾਸਾ ਹੋ ਜਾਂਦਾ ਹੈ, ਉਸ ਨੂੰ ਜਮਜੋਤਾਂ ਦੀ ਤਾੜਨਾ ਸਾਰਨੀ ਪੈਂਦੀ ਹੈ, ਬਾਰ ਬਾਰ ਜੰਮਣਾ ਪੈਂਦਾ ਹੈ, ਮਰਨਾ ਪੈਂਦਾ ਹੈ। ਹੇ ਕ੍ਰੋਧ ਤਉ ਸੰਗੇ ਅਧਮੰਗ ਨਰੇ, ਅਧਮ ਗਤੀ ਦੇ ਲੋਕ ਤੇਰੇ ਨਾਲ ਆਉਂਦੇ ਨੇ, ਅਧਮ ਮਨੁੱਖ ਨੀਚ ਮਨੁੱਖ ਤੇਰੇ ਨਾਲ ਆਉਂਦੇ ਨੇ। ਕ੍ਰੋਧੀ ਮਹਾਨ ਨਹੀਂ ਹੋ ਸਕਦਾ, ਕ੍ਰੋਧੀ ਮਹਾਨੀਚ ਹੈ, ਮਹਾਨੀਚ ਹੈ। ਤੋ ਫਿਰ ਇਸ ਤੋਂ ਬਚਾਓ ਕਿਸ ਤਰ੍ਹਾਂ ਕਰੀਏ, ਇਸ ਕ੍ਰੋਧ ਤੋਂ ਕਿਵੇਂ ਬਚੀਏ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਵਾਕ ਸਾਨੂੰ ਇੰਜ ਉਪਦੇਸ਼ ਕਰਦਾ ਹੈ। ਆਖਰੀ ਪੰਕਤੀ

ਜਦ ਸਾਰੇ ਜੀਵਾਂ ਲਈ ਅੰਦਰੋਂ ਪ੍ਰਾਰਥਨਾ ਨਿਕਲੇ, ਗਿਲਾ ਨਹੀਂ ਪ੍ਰਾਰਥਨਾ, ਹੇ ਪ੍ਰਭੂ ਤੂੰ ਸਾਰਿਆਂ ਦੀ ਰੱਖਿਆ ਕਰ, ਸਰਬ ਜੀ ਰੱਖਿਆ ਕਰੋ, ਸਾਰੇ ਜੀਵਾਂ ਦੀ ਪਾਲਣਾ ਕਰ, ਸਾਰੇ ਜੀਵਾਂ ਦੀ ਕ੍ਰੋਧ ਤੋਂ ਰੱਖਿਆ ਕਰ, ਸਾਰੇ ਜੀਵਾਂ ਨੂੰ ਸੁੱਖ ਦੇ, ਸਾਰੇ ਜੀਵ ਆਨੰਦਿਤ ਹੋਣ। ਜਦ ਸਾਰਿਆਂ ਦੇ ਪ੍ਰਤੀ ਐਸੀ ਅਰਦਾਸ ਪੈਦਾ ਹੋਵੇ, ਐਸੀ ਪ੍ਰਾਰਥਨਾ ਪੈਦਾ ਹੋਵੇ, ਮਨੁੱਖ ਸ਼ਾਂਤੀ ਦੇ ਸਾਗਰ ਵਿੱਚ ਡੁੱਬੀ ਲਾ, ਗਿਆਨ ਵਿਗਿਆਨ ਆਨੰਦ ਖੇੜੇ ਤੇ ਖੁਸ਼ੀਆਂ ਦੇ ਸੁੱਚੇ ਮੋਤੀ ਪ੍ਰਾਪਤ ਕਰ ਆਪਣੀ ਝੋਲੀ ਭਰ ਲੈਂਦਾ ਹੈ। ਦਰਅਸਲ ਇਹ ਜੋ ਸਿੱਖ ਜਗਤ ਵਿੱਚ ਸਤਿਗੁਰ ਦੇ ਸਾਹਮਣੇ ਅਰਦਾਸ ਤੋਂ ਅਖੀਰਲੇ ਇਹ ਜੋ ਸ਼ਬਦ ਦੁਹਰਾਏ ਜਾਂਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦਰਅਸਲ ਸਰਬੱਤ ਦੇ ਭਲੇ ਵਿੱਚ ਹੀ ਮੇਰਾ ਭਲਾ ਹੈ, ਸਰਬੱਤ ਦੇ ਬੁਰੇ ਮੰਗਣ ਵਿੱਚ ਹੀ ਮੇਰਾ ਬੁਰਾ ਹੈ, ਸਰਬੱਤ ਦੇ ਬੁਰਾ ਕਰਨ ਵਿੱਚ ਹੀ ਮੇਰਾ ਬੁਰਾ ਹੈ, ਔਰ ਸਰਬੱਤ ਦੇ ਭਲੇ ਵਿੱਚ

बहु परे कारण अनेक भांत बहु डोलते नच मित्रं

0: अकरणं करोत् अखादिं खादिं असाजं साज समज्जया त्राहे त्राहे शरण स्वामी विज्ञप्त नानक हर नर हरे।
1: धन गुरु अर्जुन देव जी महाराज दी दित्ती हुई तरतीब विच प्रथम मोह, फिर काम, फिर क्रोध ते फिर ए लोभ मनुख दियां बुनियादी कमजोरियां विचों एक परबल कमजोरी। लोभ दी उत्पत्ति होंदी है लैण दी भावना तो। हर वक्त लैण दी भावना अंदर चले, लैणा है लैणा है लैणा है। मैं माता कोलो लैणा है, पिता कोलो लैणा है, भरावां कोल लैणा है, पत्नी कोलो लैणा है, बच्चियां कोलो लैणा है, पड़ोसी कोलो लैणा है, संसार कोलो लैणा है, निरंकार को लैणा है, धन लैणा है, सुख लैणा है, संपदा लैणी है, जस लैणा है, प्रभुता लैणी है, मान लैणा है, सम्मान लैणा है। हर वक्त ए लैण दी बुक, ए लैण दी तरफ और ए लैण दी अठे पैर बनी हुई बिरती, बस यही लोभ है। एक ऐसी गंड नू जन्म देंदी है, इसे दा नाम है लोभ। उम्र दे नाल नाल ए लोभ वद्दा है, लैण दी बिरती वद्दी है, बड़ी प्रबल वद्दी है। और मनुख प्रबल लोभी हो जाता है। लोभ मनुख नु पाप ते मजबूर करता है। जब लैण दी बिरती ले नहीं सकती तो अतृप्त लैण दी बिरती ए लोभ खून भी सोचता है, चुराण भी सोचता है। ये सोच पाप है, पर जब ए लैण दी बिरती बहुत प्रबल हो जाए, ये सोचनी शिखर ते पहुंच जाए, पाप प्रबल हो जाए, तो जद ये किधरे खो लेंदा है, चुरा लेंदा है, बेईमानी कर लेंदा है, तो ये अपराध बन जाता है। बहुत वड्डी संभावना है लोभी दे अपराधी होने की। और हमेशा लोभियां तो ही एक दूजे दे धन नो संपदा नो खतरा है। अगर लोभ व्यापक होवे हर एक दे हृदय च और बड़ा प्रबल, तो हर एक दा धन हर एक दी संपदा खतरे दी समझा, किधरे चुरा ली जाएगी, किधरे खो ली जाएगी, किधरे लुट ली जाएगी। लैण दी बिरती लोभ, लोभ दे च खोना लुटेरा, लैण दी बिरती लोभ, लोभ लुटेरा, लोभी लुटेरा हो ही जाएगा। और ये लाजमी सही ढंग नाल, गुप्त ढंग नाल, प्रगट ढंग नाल खून भी सोचेगा और ये पापी हो जाएगा। देन दी बिरती मैं देना है, किसे नू सुख देना है, किसे नू धन देना है, ਕਿਸੇ ਨੂੰ ਸੰਪਦਾ ਦੇਣੀ ਹੈ, ਕਿਸੇ ਨੂੰ ਮਾਣ ਸਨਮਾਨ ਦੇਣਾ ਹੈ, ਦੇਣ ਦੀ ਇਹ ਪ੍ਰਬਲ ਬਿਰਤੀ ਪੁੰਨ ਕਹਿਲਾਉਂਦੀ ਹੈ। ਔਰ ਦੇਣ ਦੀ ਇਸੇ ਪ੍ਰਬਲ ਬਿਰਤੀ ਦਾ ਨਾਂ ਹੈ ਦਾਨ। ਔਰ ਪ੍ਰਬਲ ਦਾਨੀ ਜੋ ਹਰ ਵਕਤ ਦੇਣ ਦੀ ਸੋਚੇ, ਕਿਸੇ ਨੂੰ ਮਿੱਠੇ ਬੋਲ ਦੇਣੇ ਨੇ ਆਪਣੀ ਤੌਫੀਕ ਅਮਰੀ ਆਪਣੀ ਸਮਰੱਥਾ ਦੇ ਮੁਤਾਬਕ ਕਿਸੇ ਨੂੰ ਮਿੱਠੇ ਬੋਲ ਦੇਣੇ ਨੇ। ਜੇ ਕਲਾ ਕੋਲ ਹੈ ਤਾਂ ਕਲਾ ਦੇਣੀ ਹੈ, ਗਿਆਨ ਦੇਣਾ ਹੈ, ਸੁੱਖ ਦੇਣਾ ਹੈ, ਚੈਨ ਦੇਣਾ ਹੈ, ਆਰਾਮ ਦੇਣਾ ਹੈ, ਸਨਮਾਨ ਦੇਣਾ ਹੈ। ਹਰ ਵਕਤ ਇਹ ਦੇਣ ਦੀ ਬਿਰਤੀ ਪੁੰਨ ਨੂੰ ਜਨਮ ਦਿੰਦੀ ਹੈ, ਇਹੀ ਪੁੰਨ ਦਾਨ ਕਹਿਲਾਉਂਦਾ ਹੈ। ਤਦੀ ਤੇ ਇਹਨਾਂ ਦੋ ਸ਼ਬਦਾਂ ਦਾ ਇਕੱਠਾ ਉਚਾਰਨ ਚੱਲ ਪਿਆ, ਦਾਨ ਪੁੰਨ ਪੁੰਨ ਦਾਨ, ਦਾਨ ਪੁੰਨ ਪੁੰਨ ਦਾਨ। ਪੁਨੀਤ ਕੌਣ? ਦਾਨੀ। ਦਾਨੀ ਕੌਣ? ਪੁਨੀਤ। ਪਾਪੀ ਕੌਣ? ਲੋਭੀ। ਲੋਭੀ ਕੌਣ? ਪਾਪੀ। ਪਾਪ ਲੋਭ, ਪਾਪ ਲੋਭ, ਲੋਭ ਪਾਪ, ਇਹ ਦੋਵੇਂ ਇਕੱਠੇ ਪ੍ਰਚਲਿਤ ਹੋਏ। ਪੁੰਨ ਦਾਨ, ਪੁੰਨ ਦਾਨ, ਦਾਨ ਪੁੰਨ, ਇਹ ਦੋ ਸ਼ਬਦ ਇਕੱਠੇ ਪ੍ਰਚਲਿਤ ਹੋਏ। ਦੇਣ ਦੀ ਇਹ ਪ੍ਰਬਲ ਬਿਰਤੀ ਹਰ ਵਕਤ ਸੋਚਣੀ ਵਿੱਚ ਦੇਣਾ ਹੋਵੇ। ਕੋਈ ਬੂਟਾ ਪਿਆਸਾ ਹੈ, ਪਾਣੀ ਦੇਣਾ ਹੈ। ਕੋਈ ਪਸ਼ੂ ਪਿਆਸਾ ਹੈ, ਇਹਨੂੰ ਵੀ ਪਾਣੀ ਦੇ ਦਈਏ। ਕੋਈ ਸਰਦੀ ਤੋਂ ਠਠਰ ਰਿਹਾ ਹੈ, ਬਸਤਰ ਦੇ ਦਈਏ। ਕੋਈ ਬਹੁਤ ਭੁੱਖਾ ਜਾਪਦਾ ਹੈ, ਮਜਬੂਰ ਜਾਪਦਾ ਹੈ, ਰੋਟੀ ਦੇ ਦਈਏ, ਅੰਨ ਦੇ ਦਈਏ, ਧਨ ਦੇ ਦਈਏ। ਕਲਾ ਕੋਲ ਹੈ ਕੋਈ ਤਾਂ ਕਲਾ ਸਿਖਾ ਦਈਏ, ਕਿਸੇ ਨੂੰ ਕਲਾ ਦੇ ਦਈਏ, ਗਿਆਨ ਦੇ ਦਈਏ, ਵਿਗਿਆਨ ਦੇ ਦਈਏ, ਸੂਝ ਦੇ ਦਈਏ, ਸਮਝ ਦੇ ਦਈਏ। ਦੇਣ ਦੀਆਂ ਇਹੀ ਪ੍ਰਬਲ ਬਿਰਤੀਆਂ ਮਨੁੱਖ ਨੂੰ ਪੁਨੀਤ ਬਣਾ ਦਿੰਦੀਆਂ ਨੇ, ਪੁਨੀਤ ਦਾਨੀ ਹੋਵੇਗਾ। ਔਰ ਦਾਨੀ ਧਿਆਨੀ ਹੋਵੇਗਾ, ਉਸਦਾ ਧਿਆਨ ਜੁੜੇਗਾ। ਜਿੱਥੇ ਦੇਣ ਦੀ ਬਿਰਤੀ ਹੈ ਉੱਥੇ ਦਾਨ, ਔਰ ਜਿੱਥੇ ਦਾਨ ਹੈ ਉੱਥੇ ਧਿਆਨ ਹੈ, ਉੱਥੇ ਧਿਆਨ ਸਾਧਨਾ ਦੀ ਸਫਲਤਾ ਹੈ। ਉਸਦਾ ਧਿਆਨ ਪ੍ਰਭੂ ਨਾਮ ਦੇ ਜੁੜੇਗਾ। ਜਿੱਥੇ ਲੈਣ ਦੀ ਪ੍ਰਬਲ ਬਿਰਤੀ ਹੈ ਉੱਥੇ ਜਦੋਂ ਧਿਆਨ ਦੇ ਵਿੱਚ ਵੀ ਬੈਠੇਗਾ ਤਾਂ ਲੋਭ ਚੇਤੇ ਆਏਗਾ, ਲੈਣਾ ਚੇਤੇ ਆਏਗਾ, ਲੈਣਾ ਹੈ, ਲੈਣਾ ਹੈ, ਲੈਣਾ ਹੈ, ਜੁੜਨਾ ਚੇਤੇ ਨਹੀਂ ਆਏਗਾ। ਦੇਣ ਵਾਲਾ ਹੀ ਜੁੜ ਸਕਦਾ, ਲੈਣ ਵਾਲਾ ਨਹੀਂ। ਇਸ ਵਾਸਤੇ ਧਿਆਨੀ ਲਈ ਦਾਨ ਲਾਜ਼ਮੀ ਔਰ ਦਾਨ ਖੜਾ ਹੈ ਦੇਣ ਦੀਆਂ ਬਿਰਤੀਆਂ ਤੇ। ਚਲੋ ਨਹੀਂ ਨੇ ਤੇਰੇ ਕੋਲ ਲੱਖਾਂ ਕਰੋੜਾਂ ਹਜ਼ਾਰਾਂ, ਪਰ ਕਿਧਰੇ ਦੇਣ ਦੀ ਬਿਰਤੀ ਭਾਵਨਾ ਪੂਰਕ ਹੋਵੇ। ਇੱਕ ਕੌਡੀ ਨੂੰ ਵੀ ਭਾਗ ਲੱਗਦੇ ਨੇ ਔਰ ਇੱਕ ਕੌਡੀ ਵੀ ਧਿਆਨ ਜੋੜਨ ਵਿੱਚ ਸਫਲਤਾ ਦੇ ਦਿੰਦੀ ਹੈ। ਭਾਵਨੀ ਭਗਤ ਭਾਏ, ਕੌਡੀ ਅਗਰ ਭਾਗ ਰਾਖੇ ਤਾਹੇ ਤੇ ਗੁਰਸਰਬ ਨਿਧਾਨ ਦਾਨ ਦੇਤ ਹੈ। ਦਰਅਸਲ ਸਵਾਲ ਇਹ ਨਹੀਂ ਦਿੱਤਾ ਕੀ ਹੈ, ਸਵਾਲ ਇਹ ਦੇਣ ਦੀ ਬੜੀ ਪ੍ਰਬਲ ਬਿਰਤੀ ਹੈ। ਅਗਰ ਦੇਣ ਵਾਸਤੇ ਕੁਛ ਵੀ ਨਾ ਹੋਵੇ ਤੇ ਸਿਰਫ ਦੇਣ ਦੀ ਬਿਰਤੀ ਹੋਵੇ ਤਾਂ ਵੀ ਧਿਆਨ ਜੁੜੇਗਾ, ਲਾਜ਼ਮੀ ਜੁੜੇਗਾ। ਤੇ ਭਾਵੇਂ ਕਰੋੜਾਂ ਦਾ ਦਾਨ ਦਿੱਤਾ ਹੈ, ਕਿਸੇ ਦਾ ਮੂੰਹ ਵੇਖ ਕੇ, ਕਿਸੇ ਦਾ ਲਿਹਾਜ਼ ਕਰਕੇ, ਜਾਂ ਸਵਰਗ ਜਾਂ ਹੋਰ ਕੁਝ ਖੁਸ਼ੀਆਂ ਦੀਆਂ ਲੈਣ ਦੀਆਂ ਕਾਮਨਾਵਾਂ ਨੂੰ ਮੁੱਖ ਰੱਖ ਕੇ, ਮਨੋਕਾਮਨਾ ਨੂੰ ਮੁੱਖ ਰੱਖ ਕੇ ਦਿੱਤਾ ਹੈ, ਤਾਂ ਚੂੰਕਿ ਉਸ ਦੇਣ ਨਾਲ ਵੀ ਲੈਣ ਦੀ ਪ੍ਰਬਲ ਬਿਰਤੀ ਜੁੜੀ ਹੋਈ ਹੈ, ਉਹ ਤੇ ਦੇਣਾ ਲੈਣਾ ਹੋ ਗਿਆ, ਉਹ ਤੇ ਵਪਾਰ ਹੈ, ਦਾਨ ਨਹੀਂ ਹੈ। ਲੋਭੀ ਬਾਜ਼ਾਰ ਵਿੱਚ ਵੀ ਵਪਾਰ ਕਰਦਾ ਹੈ, ਲੋਭੀ ਧਰਮ ਮੰਦਰਾਂ ਵਿੱਚ ਵੀ ਵਪਾਰ ਕਰਦਾ ਹੈ, ਲੋਭੀ ਇੰਜ ਕਹਿ ਲਓ ਵੇਚਦਾ ਹੈ ਧਰਮ ਨੂੰ, ਵਪਾਰ ਕਰਦਾ ਹੈ, ਕਰਦਾ ਹੈ ਧਰਮ, ਫਿਰ ਕੁਛ ਲੈਣ ਦੀਆਂ ਕਾਮਨਾਵਾਂ ਨੂੰ ਮੁੱਖ ਲੱਗ ਕੇ ਉਸ ਨੂੰ ਵੇਚਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਸੁੰਦਰ ਇੱਕ ਵਾਕ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ।

कृतार, हे कृतार, धाणक हो गया। धाणक जो शमशान घाट पिच बैठ के उड़ीक कर देने कदों कोई लाश आवे, कफन मिले, भांडे मिलन, पैसे मिलन, कदों कोई लाश आवे, ਸਾਡੀਆਂ ਲੱਕੜੀਆਂ ਵਿਕਣ, ਕਦੋਂ ਲਾਸ਼ ਆਵੇ, ਸਾਨੂੰ ਮਿਹਨਤਾਨਾ ਮਿਲੇ, ਸਾਜ਼ੋ ਸਮੱਗਰੀ ਮਿਲੇ, ਜਿਸ ਦੀ ਉਪਜੀਵਕਾ, ਜਿਸ ਦੀ ਰੋਜ਼ੀ, ਜਿਸ ਦੀ ਉਡੀਕ ਕਿਸੇ ਦੀ ਮੌਤ ਤੇ ਖੜੀ ਹੈ, ਔਰ ਜੋ ਸਵੇਰੇ ਤੋਂ ਲੈ ਕੇ ਸ਼ਾਮ ਤੱਕ, ਰਾਤ ਤੱਕ ਇਸੇ ਉਡੀਕ ਚ ਰਵੇ, ਕੋਈ ਮੁਰਦਾ ਆਵੇ, ਕੋਈ ਮੁਰਦਾ ਆਵੇ, ਕੋਈ ਮੁਰਦਾ ਆਵੇ, ਐਸੇ ਮਨੁੱਖ ਦੀ ਰੂਹ ਵੀ ਮੁਰਦਾ ਹੋ ਜਾਂਦੀ ਹੈ, ਐਸੇ ਮਨੁੱਖ ਦਾ ਇਖਲਾਕ ਵੀ ਮੁਰਦਾ ਹੋ ਜਾਂਦਾ ਹੈ, ਐਸੇ ਮਨੁੱਖ ਦਾ ਆਚਰਣ ਵੀ ਮੁਰਦਾ ਹੋ ਜਾਂਦਾ ਹੈ। ਸ਼ੇਖ ਸਾਦੀ ਨੇ ਇੱਕ ਬੜੀ ਸੁੰਦਰ ਕਵਿਤਾ, ਸ਼ਾਇਰੀ ਗੁਲਿਸਤਾਨ ਵਿੱਚ ਕੀਤੀ ਹੈ। ਫਰਮਾਨ ਹੈ ਉਹਨਾਂ ਦਾ, ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ, ਮੈਥੋਂ ਇਨਸਾਫ ਦੀ ਗੱਲ ਪੁੱਛੋ, ਬਦ ਬਖਤ ਕੌਣ ਹੈ, ਬਦਕਿਸਮਤ ਕੌਣ ਹੈ, ਕਿ ਦਰ ਰਾਹ ਤਸ਼ ਰੰਜ ਦੀ ਗਰ ਕਸ ਅਸਤ, ਜਿਸ ਦੀ ਰਾਹਤ ਦੂਜਿਆਂ ਦੀ ਰੰਜ ਤੇ ਖੜੀ ਹੈ, ਜਿਸ ਦੀਆਂ ਖੁਸ਼ੀਆਂ ਦੂਜਿਆਂ ਦੇ ਰੋਣੇ ਤੇ ਖੜੀਆਂ ਨੇ, ਜੋ ਦੂਜਿਆਂ ਦੀ ਬਰਬਾਦੀ ਵਿੱਚੋਂ ਆਬਾਦੀ ਲੱਭਦਾ ਹੈ, ਜੋ ਦੂਜਿਆਂ ਦੀ ਮੌਤ ਵਿੱਚੋਂ ਜ਼ਿੰਦਗੀ ਲੱਭਦਾ ਹੈ, ਜੋ ਦੂਜਿਆਂ ਦੇ ਨੁਕਸਾਨ ਵਿੱਚੋਂ ਨਫ਼ਾ ਲੱਭਦਾ ਹੈ, ਜੋ ਦੂਜਿਆਂ ਦੀ ਬੇਇੱਜ਼ਤੀ ਵਿੱਚੋਂ ਇੱਜ਼ਤ ਲੱਭਦਾ ਹੈ, ਜੋ ਦੂਜਿਆਂ ਦੇ ਰੋਣੇ ਵਿੱਚੋਂ ਹਾਸੇ ਲੱਭਦਾ ਹੈ, ਇਹ ਤੇ ਬੜਾ ਬਦਬਖਤ, ਬੜਾ ਬਦਬਖਤ। ਸਾਰਾ ਦਿਨ ਇਹ ਉਡੀਕ ਹੋਵੇ, ਇਹ ਸੋਚਣੀ ਹੋਵੇ, ਮਰੇ ਕਿਸੇ ਘਰ ਵਿੱਚ ਕੋਈ ਮਨੁੱਖ, ਮੌਤ ਹੋਵੇ ਕਿਸੇ ਦੀ, ਖਤਮ ਹੋਵੇ ਕੋਈ, ਲਾਸ਼ ਆਵੇ, ਮੈਨੂੰ ਕੱਪੜੇ ਮਿਲਣ, ਮੈਨੂੰ ਸਾਜ਼ੋ ਸਮੱਗਰੀ ਮਿਲੇ।

ਉਹਦੀਆਂ ਦੀ ਉਡੀਕ ਕਰਦਾ ਹੈ ਤੇ ਕਿਸੇ ਘਰ ਵਿੱਚ ਮੌਤ ਹੋਵੇ ਇਸ ਦੀ ਉਡੀਕ ਕਰਦਾ ਹੈ? ਨਹੀਂ, ਸਾਰਾ ਸੰਸਾਰ ਹੀ ਲੋਭੀਆਂ ਨੇ ਸ਼ਮਸ਼ਾਨ ਘਾਟ ਬਣਾ ਕੇ ਰੱਖ ਦਿੱਤਾ ਹੈ ਔਰ ਖੁਦ ਬੈਠਾ ਹੈ ਧਾਨਕ ਦੀ ਤਰ੍ਹਾਂ। ਕੋਈ ਮਰੇ ਮੈਨੂੰ ਕੁਛ ਮਿਲੇ, ਕੋਈ ਤਬਾਹ ਹੋਵੇ ਮੈਨੂੰ ਕੁਛ ਮਿਲੇ। ਮੈਨੂੰ ਕੁਛ ਮਿਲਣਾ ਚਾਹੀਦਾ ਹੈ, ਹੁੰਦਾ ਦੂਜਾ ਤਬਾਹ ਤੇ ਹੋਵੇ। ਮੇਰੇ ਪੱਲੇ ਕੁਛ ਪੈਣਾ ਚਾਹੀਦਾ ਹੈ, ਖੋਇਆ ਜਾਂਦਾ ਸਭ ਦਾ ਤੇ ਖੋਇਆ ਜਾਣ ਦਿਓ। ਇਸ ਤਰ੍ਹਾਂ ਹਰ ਮਨੁੱਖ ਧਾਨਕ ਬਣ ਗਿਆ ਔਰ ਹਰ ਮਨੁੱਖ ਨੇ ਸੰਸਾਰ ਨੂੰ ਸ਼ਮਸ਼ਾਨ ਘਾਟ ਬਣਾ ਕੇ ਰੱਖ ਦਿੱਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਇਸ ਢੰਗ ਨਾਲ ਵੀ ਬਿਆਨ ਕੀਤਾ ਹੈ। ਇੱਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਨ। ਇੱਕ ਕੁੱਤਾ ਦੋ ਕੁੱਤੀਆਂ ਮਨੁੱਖ ਜੈਸੇ ਸਵੇਰੇ ਉੱਠਦਾ ਹੈ ਇਹਦੇ ਨਾਲ ਉੱਠ ਬੈਠਦੀਆਂ ਨੇ। ਭੌਂਕਦਾ ਇਹ ਕੁੱਤਾ, ਭੌਂਕਦੀਆਂ ਨੇ ਇਹ ਕੁੱਤੀਆਂ। ਰਾਤ ਨੂੰ ਜਦ ਸੌ ਜਾਂਦਾ ਹੈ ਵਕਤੀ ਤੌਰ ਤੇ ਇਹ ਕੁੱਤਾ ਤੇ ਕੁੱਤੀਆਂ ਸ਼ਾਂਤ ਆਉਂਦੀਆਂ ਨੇ ਪਰ ਹੁੰਦੀਆਂ ਇਸ ਦੇ ਕੋਲ ਨੇ। ਜੈਸੇ ਸਵੇਰੇ ਉੱਠਦਾ ਹੈ ਕੁੱਤਾ ਵੀ ਉੱਠ ਬੈਠਾ, ਕੁੱਤੀਆਂ ਵੀ ਉੱਠ ਬੈਠੀਆਂ, ਜ਼ੋਰ ਦਾ ਭੌਂਕਣਾ ਆਰੰਭ ਕਰ ਦਿੱਤਾ। ਇਸ ਭੌਂਕਣ ਵਿੱਚ ਮਨੁੱਖ ਇਤਨਾ ਬੇਜ਼ਾਰ ਹੁੰਦਾ ਹੈ, ਮਜਾ ਲਏ ਦੀ ਜ਼ਬਾਨ ਤੋਂ ਵਾਹਿਗੁਰੂ ਨਿਕਲੇ, ਰਾਮ ਨਿਕਲੇ, ਅੱਲਾ ਨਿਕਲੇ, ਮਜਾ ਲਏ ਜਪਜੀ ਸਾਹਿਬ ਪੜ੍ਹੇ, ਇਹ ਮੰਦਰ ਦੀ ਸੁਰਤ ਲਵੇ ਗੀਤਾ ਪੜ੍ਹੇ, ਜਾਂ ਇਹ ਨਮਾਜ਼ ਪੜ੍ਹੇ ਤੇ ਕੁਰਾਨ ਦੀ ਤਲਾਵਤ ਕਰੇ। ਨਹੀਂ, ਮੁਸ਼ਕਿਲ ਹੈ। ਕੌਣ ਹੈ ਕੁੱਤਾ? ਲੋਭ। ਕੌਣ ਨੇ ਦੋ ਕੁੱਤੀਆਂ? ਆਸਾ ਤੇ ਤ੍ਰਿਸ਼ਨਾ। ਥੋੜਾ ਜਿਹਾ ਲੋਭ ਕੁੱਤਾ ਚੁੱਪ ਹੁੰਦਾ ਹੈ, ਆਸਾ ਤੇ ਤ੍ਰਿਸ਼ਨਾ। ਤ੍ਰਿਸ਼ਨਾ ਜੋ ਮਿਲ ਗਿਆ ਉਸਦੀ ਤ੍ਰਿਪਤੀ ਨਹੀਂ, ਤ੍ਰਿਸ਼ਨਾ ਤੇ ਆਸਾ, ਇਹ ਦੋਵੇਂ ਇਤਨੀਆਂ ਜ਼ੋਰ ਦੀਆਂ ਭੌਂਕਦੀਆਂ ਨੇ ਕਿ ਵਕਤੀ ਤੌਰ ਤੇ ਚੁੱਪ ਕੀਤੇ ਉਸ ਕੁੱਤੇ ਨੂੰ, ਉਸ ਲੋਭ ਨੂੰ ਨਾਲ ਭੌਂਕਣਾ ਪੈਂਦਾ ਔਰ ਪੂਰੀ ਉੱਚੀ ਆਵਾਜ਼ ਵਿੱਚ ਭੌਂਕਣਾ ਪੈਂਦਾ ਹੈ। ਤੇ ਜਦ ਲੋਭ ਐਸਾ ਭੌਂਕਣਾ ਸ਼ੁਰੂ ਕਰੇ, ਆਸਾ ਤੇ ਤ੍ਰਿਸ਼ਨਾ ਵੀ ਭੌਂਕਣ, ਇਹ ਇਕੱਲਾ ਮਨੁੱਖ ਕੀ ਕਰੇ? ਇਹ ਫਿਰ ਕੀ ਕਰਦਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਕੂੜ ਛੋਰਾ ਮੁੱਠਾ ਮੁਰਦਾਰ, ਝੂਠ ਦੇ ਛੁਰੇ ਨਾਲ ਮੁਰਦਾਰ ਨੂੰ ਜ਼ਬਾ ਕਰਦਾ ਹੈ। ਮੁਰਦਾਰ ਔਰ ਝੂਠ ਦਾ ਛੁਰਾ, ਪ੍ਰਥਮ ਤੇ ਸਮਝਾਂਗੇ, ਜਾਣਨਾ ਚਾਹਾਂਗੇ ਮੁਰਦਾਰ ਕੀ ਹੈ। ਮੁਰਦਾਰ ਗੁਰੂ ਨਾਨਕ ਖੁਲਾਸਾ ਕਰਦੇ ਨੇ, ਬਾਣੀ ਦੀ ਵਿਆਖਿਆ ਬਾਣੀ ਕਰਦੀ ਹੈ,

ਇਹ ਮਨੁੱਖੀ ਮਾਂ ਦੀ ਤਰ੍ਹਾਂ ਸੋਚਦੀ ਏ। ਇਸਦਾ ਗਰਭਕਾਲ ਦਾ ਸਮਾਂ ਵੀ ਮਨੁੱਖੀ ਮਾਂ ਦੀ ਤਰ੍ਹਾਂ 10 ਮਹੀਨੇ ਦਾ ਹੈ। ਜਿਸ ਡਾਰਵਨ ਨੇ ਕਿਸੇ ਵਕਤ ਕਿਹਾ ਕਿ ਮਨੁੱਖ ਦੀ ਆਖਰੀ ਕੜੀ ਬੰਦਰ ਹੈ, ਬੰਦਰ ਤੋਂ ਵਿਕਾਸ ਕਰਕੇ ਮਨੁੱਖ ਇਸ ਸ਼ਕਲ ਦੇ ਚ ਆਇਆ ਹੈ। ਸਰੀਰ ਦੀ ਖੋਜ ਹੈ, ਵਿਗਿਆਨ ਦੀ ਖੋਜ, ਬਾਹਰ ਦੀ ਖੋਜ ਹੈ, ਪਰ ਭਾਰਤ ਦਾ ਰਿਸ਼ੀ ਮਨ ਦੀ ਖੋਜ ਵਿੱਚ ਸੰਲਗਨ ਹੈ। ਉਹਦੀ ਦਿਲਚਸਪੀ ਮਨ ਦੀ ਖੋਜ ਵਿੱਚ ਹੈ। ਉਹਨੇ ਦੇਖਿਆ ਮਨੁੱਖ ਦਾ ਮਨ ਤੇ ਗਊ ਦਾ ਮਨ ਬੜੇ ਨਿਕਟਵਰਤੀ ਨੇ। ਜੈਸੇ ਡਾਰਵਨ ਨੇ ਦੇਖਿਆ ਬੰਦਰ ਦਾ ਸਰੀਰ ਤੇ ਮਨੁੱਖ ਦਾ ਸਰੀਰ ਬੜਾ ਮੇਲ ਖਾਂਦਾ ਹੈ। ਭਾਰਤ ਦੇ ਰਿਸ਼ੀ ਨੇ ਦੇਖਿਆ ਗਊ ਦਾ ਮਨ ਤੇ ਮਨੁੱਖ ਦਾ ਮਨ ਬੜੇ ਨਿਕਟਵਰਤੀ ਨੇ। ਹੋ ਨਾ ਹੋਵੇ ਮਨੁੱਖ ਦੀ ਆਖਰੀ ਕੜੀ ਗਊ ਹੈ, ਗਊ ਮਰੀਏ ਤਾਂ ਫਿਰ ਮਨੁੱਖ ਬਣੀਏ। ਇਸ ਤਰ੍ਹਾਂ ਮਨੁੱਖੀ ਜ਼ਿੰਦਗੀ ਦੀ ਆਖਰੀ ਕੜੀ ਗਊ ਹੋ ਸਕਦੀ ਹੈ, ਬਕੌਲੇ ਡਾਰਵਨ ਬੰਦਰ ਹੋ ਸਕਦੀ ਹੈ। ਅਫਜ਼ਲ ਹੋ ਗਈ ਗਊ, ਮਹਾਨ ਹੋ ਗਈ ਗਊ ਭਾਰਤ ਦੇ ਚਿੰਤਨ ਵਿੱਚ, ਦੇਸ਼ ਵਾਸੀਆਂ ਦੇ ਚਿੰਤਨ ਵਿੱਚ, ਕਿਉਂਕਿ ਮਨੁੱਖ ਦੀ ਤਰ੍ਹਾਂ ਸੋਚਦੀ ਹੈ, ਮਨੁੱਖ ਦੀ ਤਰ੍ਹਾਂ ਮਮਤਾ ਰੱਖਦੀ ਹੈ, ਮਨੁੱਖ ਦੀ ਤਰ੍ਹਾਂ ਦੁੱਖ ਸੁੱਖ ਮਹਿਸੂਸ ਕਰਦੀ ਹੈ। ਇਸ ਨੂੰ ਮਾਰਨਾ ਐਸਾ ਹੈ ਜੈਸੇ ਮਨੁੱਖ ਨੂੰ ਮਾਰਨਾ, ਔਰ ਇਸਦਾ ਮਾਸ ਖਾਣਾ ਐਸਾ ਜੈਸੇ ਬੰਦੇ ਦਾ ਮਾਸ ਖਾਣਾ। ਤ੍ਰਿਗਤ ਜੂਨ ਹੈ, ਸੂਅਰ ਬਿਸ਼ਟਾ ਖਾਂਦਾ ਹੈ, ਗੰਦਗੀ ਖਾਂਦਾ ਹੈ। ਤੋ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਹਰਾਮ ਕਰਾਰ ਦਿੱਤਾ ਨਹੀਂ ਖਾਣਾ, ਇਹ ਸੂਅਰ ਨਹੀਂ ਖਾਣਾ। ਕਿਤੇ ਦਿਨ ਭਰ ਬਿਸ਼ਟਾ ਖਾਂਦਾ ਹੈ, ਗੰਦਗੀ ਖਾਂਦਾ ਹੈ, ਔਰ ਫਿਰ ਇਸਦੀ ਗਰਦਨ ਦੀ ਹੱਡੀ ਇਤਨੀ ਮਜ਼ਬੂਤ, ਇਤਨੀ ਸਖਤ, ਇਹ ਹਲਾਲ ਨਹੀਂ ਹੋ ਸਕਦਾ, ਜਵਾ ਨਹੀਂ ਹੋ ਸਕਦਾ, ਬਹੁਤ ਤੜਪੇਗਾ, ਬਹੁਤ ਤੜਪੇਗਾ, ਖਾਣਾ ਹਰਾਮ। ਪਰ ਮਹਾਰਾਜ ਕਹਿ ਰਹੇ ਨੇ ਖਾ ਰਿਹਾ ਉਹ ਸੂਅਰ, ਅਗਰ ਉਹ ਮੁਸਲਮਾਨ ਹੈ, ਖਾ ਰਿਹਾ ਉਹ ਸੂਅਰ ਅਗਰ ਉਹ ਬੇਗਾਨਾ ਹੱਕ ਖਾ ਰਿਹਾ, ਅਗਰ ਭਾਰਤ ਦਾ ਵਾਸੀ ਹੈ, ਹਿੰਦੂ, ਬੋਧ, ਜੈਨ, ਸਿੱਖ ਹੈ, ਪਰਾਇਆ ਹੱਕ ਖਾ ਰਿਹਾ, ਗਊ ਖਾ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਾਕ।

0: हमाता भरे जामुरदार न खाए। पर जब लोभ कुत्ता भौंकदा है, आसा ते त्रिशना दो कुतियां भौंकदियां ने, इस भौंकण विच मनुख ऐसा निढाल आउंदा है, बेहाल आउंदा है, कूड़ छुरा मुठा मुरदां, भलके भौंके सदा बेहाल। ये आसा त्रिशना भौंकदियां ने, बेहाल कर देंदियां ने। ये लोभ कुत्ता भौंकदा है, निढाल करके रख देंदा है, इक स्वान दोए स्वानी नाल भलके भौंके सदा बेहाल, कूड़ छुरा मुठा मुरधार, तानक रूप रहा करदार। फिर ये बेहाल होया मनुख झूठ बोल के प्राय हक नू अपना साबित करन दी कोशिश करदा है, मेरा है मेरा है, झूठ बोलदा है जद उसदा नहीं है। इस जमीन मेरी है जदकि उसदी नहीं है, ये घर मेरा है जदकि उसदा नहीं है, ये धन मेरा है, ये संपदा मेरी है, ये मलकियत मेरी है। इस तरह दूजियां दा खुंदा है, दूजियां दी चीज देते वस्तु देते अपनी मोर लांदा है, बेहाल होया ते बेहाल कीता है लोभ ने, बेहाल कीता है आसा ते त्रिशना ने। इस वास्ते मेरे पातशाह कहंदे ने लोभी दा कोई भरोसा नहीं, क्योंकि लोभी पापी हुंदा है। लोभी तो हर वक्त खतरा है, धन नूं संपदा नूं जमीन जायदाद नूं, और चूंकि व्यापक पद्धर ते लोभ प्रधान हो गया है, हलकत लोभी हो गई है, तो एक दूजे तो खतरे वध गए ने, छीना झपटियां वध गई ने। लोभ प्रधान धन, गुरु नानक देव जी महाराज ने ते बड़ा सुंदर आसा दीवार देच भी फरमान कीता है। जैसे राजनैतिक दुनिया देच क्रांतियां होंदियां ने, राज पाठ ते बदल दिया, नीतियां बदल दिया ने, विधान बदल देने, कई दफा करंसी बदल दी है, धन दा प्रचलन बदलदा है, रूप रंग बदलदा है, बाहर दा ए पलटा राज पलटे नाल होंदा है। लेकिन मनुख ते अंतिशकरण दी दुनिया है, मन दी दुनिया, उस दे उते अगर अहंकार राज करे तो नीति देच व्यवहार देच जुलम बर्बाद हो जाता है। अहंकार दा मतलब मैं हां तू नहीं है, अहं, अहंकारी किसे नू भी बराबरी नहीं देगा, अहंकारी हर एक नू पैरां दे थले रखेगा। तो जो पैरां दे थले आन नू राजी नहीं, उसकी गर्दन कुचली जाएगी, लिताड़ी जाएगी, आखिर पैरां दे थले लियांदी जाएगी। और जब बहुगिणती विच मनुखता अहंकारी हो जाए, जोरावर हो जाए, तो कमजोर दा सिर शक्तिशाली दे पैरां दे थले हुंदा है, अहंकारी दे पैरां दे थले हुंदा है, चारों पासे जुलम छा जांदा है। ऐसे दौर कई दफा लंगे ने, जद सदा हंकारियां कोल ते हंकारी दा पैर गरीबां मजलूमां कमजोरां दे सिर ते उड़ाइयां गईयां गर्दना, लिताड़ियां गईयां गर्दना। जद मन दी सेजा दुते काम दा राज होवे, वासना दा राज होवे, और बहुगिणती विच मनुखता इस तरह दी हो जाए, तो दुराचार आम हो जाता है, सरे आम हो जाता है। किसे मुल्क विच अहंकार प्रधान होवेगा, जुलम ही जुलम होवेगा, किसे मुल्क विच वासना एकाम प्रधान होवेगा, तो दुराचार आम होवेगा सड़कां ते, और सरेआम बाग बगीचियां। किसे वक्त भारत देश ਕਾਮ ਪ੍ਰਧਾਨ ਮਨੁੱਖਤਾ ਹੋ ਗਈ ਸੀ। ਰਹਿੰਦੇ ਤੇ ਪੰਜੇ ਵਿਸ਼ੇ ਮਨੁੱਖ ਦੇ ਕੋਲ ਹਰ ਵਕਤ ਨੇ, ਪਰ ਇੱਕ ਹਰ ਵਕਤ ਪ੍ਰਧਾਨ ਹੁੰਦਾ ਹੈ, ਉਹ ਕੋਈ ਵੀ ਹੋ ਸਕਦਾ ਹੈ। ਹੰਕਾਰ ਹੋ ਸਕਦਾ ਹੈ, ਲੋਭ ਹੋ ਸਕਦਾ ਹੈ, ਕਾਮ ਹੋ ਸਕਦਾ ਹੈ। ਔਰ ਜਦ ਕਾਮ ਪ੍ਰਧਾਨ ਮਨੁੱਖਤਾ ਹੋ ਜਾਂਦੀ ਹੈ ਤਾਂ ਬਾਜ਼ਾਰਾਂ ਚ ਦੁਰਾਚਾਰ ਔਰ ਦੁਰਾਚਾਰ ਦੇ ਬਾਜ਼ਾਰ, ਪਰਿਵਾਰ ਵਿੱਚ ਦੁਰਾਚਾਰ, ਉੱਥੇ ਵੀ ਕੋਈ ਸ਼ਰਮ ਹਯਾ ਨਹੀਂ ਰਹਿ ਜਾਏਗੀ। ਔਰ ਧਾਰਮਿਕ ਮੰਦਰਾਂ ਵਿੱਚ ਦੁਰਾਚਾਰ, ਜਿਸ ਦੌਰ ਵਿੱਚ ਕਾਮ ਪ੍ਰਧਾਨ ਹੋ ਗਿਆ ਸੀ ਭਾਰਤ ਵਿੱਚ, ਉਸੇ ਦੌਰ ਵਿੱਚ ਕੋਨਾਰਕ ਦੇ ਮੰਦਰ ਬਣੇ, ਖਜੁਰਾਹੇ ਦੇ ਮੰਦਰ ਬਣੇ ਔਰ ਇਸ ਤਰ੍ਹਾਂ ਦੇ ਹੋਰ ਮੰਦਰ ਬਣੇ। ਇਹ ਸਾਰੇ ਮੰਦਰ ਰਾਮ ਦੇ ਮੰਦਰ ਨਹੀਂ, ਕਾਮ ਦੇ ਮੰਦਰ ਨੇ। ਵਾਸ਼ਨਾ ਦੀਆਂ ਨਗਨ ਮੂਰਤੀਆਂ ਔਰ ਵਾਸ਼ਨਾ ਦੇ ਕ੍ਰਿਤ ਰੂਪ ਪੱਥਰਾਂ ਦੀਆਂ ਗੜੀਆਂ ਹੋਈਆਂ ਮੂਰਤੀਆਂ ਚ ਦੇਖਣ ਲਈ ਦੇਸ਼ ਵਿਦੇਸ਼ ਤੋਂ ਦੁਨੀਆਂ ਪਹੁੰਚਦੀ ਏ ਕੋਨਾਰਕ ਖਜੁਰਾਹਾ। ਬਹੁਤ ਵੱਡੀ ਭੀੜ। ਇਹ ਵਾਸ਼ਨਾ ਉਸ ਸਮੇਂ ਪ੍ਰਦਰਸ਼ਿਤ ਹੋਈ ਸੀ, ਸਰੇਆਮ ਹੋਈ ਸੀ, ਨੁਮਾਇਸ਼ੀ ਬਣ ਗਈ ਸੀ ਬਾਜ਼ਾਰ ਵਿੱਚ। ਬਾਜ਼ਾਰ ਤੇ ਕੀ ਧਰਮ ਮੰਦਰਾਂ ਵਿੱਚ, ਮੰਦਰ ਹੀ ਕਾਮ ਦੇ ਬਣੇ। ਔਰ ਵਾਕਈ ਜਦ ਵਾਸ਼ਨਾ ਹੀ ਪ੍ਰਧਾਨ ਹੋਵੇ ਤਾਂ ਫਿਰ ਹਰ ਪਾਸੇ ਦੁਰਾਚਾਰ ਛਾ ਜਾਏਗਾ, ਉਹ ਕਾਬਲੇ ਕਬੂਲ ਹੋ ਜਾਏਗਾ। ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ। ਔਰ ਐਸੀ ਐਸੀ ਕ੍ਰੀੜਾ ਹੁੰਦੀ ਰਹੀ ਇਹਨਾਂ ਧਾਰਮਿਕ ਮੰਦਰਾਂ ਵਿੱਚ, ਜਿਹਨੂੰ ਅਲਫਾਜ਼ਾਂ ਵਿੱਚ ਅੱਜ ਦੇ ਸਮੇਂ ਬਿਆਨ ਕਰਨਾ ਔਖਾ ਹੈ, ਜਿਹਨੂੰ ਸੁਣਨਾ ਸੁਣਾਉਣਾ ਵੀ ਕਠਿਨ ਹੈ। ਪਰ ਜੇ ਕਿਧਰੇ ਲੋਭ ਪ੍ਰਧਾਨ ਹੋਵੇ, ਬਹੁਗਿਣਤੀ ਦੇ ਚ ਹੋਵੇ, ਤਾਕਤ ਦੇ ਚ ਹੋਵੇ, ਤਾਂ ਪਾਪ ਵਿਆਪਕ ਹੋ ਜਾਂਦਾ ਹੈ, ਛਾ ਜਾਂਦਾ ਹੈ ਪਾਪ ਚਾਰੋਂ ਪਾਸੇ। ਬਕੌਲੇ ਗੁਰੂ ਨਾਨਕ, ਅੱਜ ਦੇ ਦੌਰ ਵਿੱਚ ਮਨੁੱਖੀ ਮਨ ਦੇ ਉੱਤੇ ਰਾਜ ਕਰ ਰਿਹਾ ਹੈ ਲੋਭ। ਲੱਭ ਪਾਪ ਦੋਏ ਰਾਜਾ ਮੈਤਾ, ਕੂੜ ਹੋਆ ਸਿਕਦਾਰ। ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਲੱਭ ਰਾਜਾ ਹੈ, ਲੋਭ ਰਾਜਾ ਹੈ, ਪਾਪ ਵਜ਼ੀਰ ਆਜ਼ਮ ਹੈ। ਵਜ਼ੀਰ ਆਜ਼ਮ ਰਾਜੇ ਦੇ ਨਾਲ ਹੈ, ਪਾਪ ਤੇ ਲੋਭ ਦੇ ਨਾਲ ਹੈ। ਜਹਾਂ ਲੋਭ ਤਹਾਂ ਪਾਪ ਹੈ, ਜਿੱਥੇ ਲੋਭ ਹੈ ਉੱਥੇ ਪਾਪ ਹੈ। ਲੱਭ ਪਾਪ ਦੋਏ ਰਾਜਾ ਮਹਿਤਾ, ਇਹ ਰਾਜਾ ਤੇ ਵਜ਼ੀਰ ਨੇ, ਇਹ ਮਨੁੱਖ ਦੇ ਮਨ ਦੇ ਉੱਤੇ ਰਾਜ ਪੈ ਕਰਦੇ ਨੇ। ਲੋਭ ਪਾਪ, ਲੋਭ ਪਾਪ, ਲੋਭ ਪਾਪ। ਫਿਰ ਮਹਾਰਾਜ ਕਹਿੰਦੇ ਕੂੜ ਹੋਆ ਸਿੱਖਦਾਰ। ਚੌਧਰੀ ਕੌਣ? ਝੂਠ, ਕੂੜ। ਲੋੜ ਵੀ ਨਹੀਂ ਤਾਂ ਦੇਖਿਆ ਮਨੁੱਖ ਝੂਠ ਬੋਲ ਰਿਹਾ, ਕੂੜ ਬੋਲ ਰਿਹਾ। ਔਰ ਵਿਆਪਕ ਪੱਧਰ ਤੇ ਝੂਠ, ਝੂਠੀ ਰਾਜਨੀਤੀ, ਝੂਠੇ ਪਰਿਵਾਰਕ ਬੋਲ, ਔਰ ਝੂਠ ਤੇ ਹੀ ਖੜੇ ਹੋ ਗਏ ਧਾਰਮਿਕ ਬੋਲ। ਸੱਚ ਦੀ ਕੋਈ ਪਹਿਚਾਣ ਨਹੀਂ, ਸੰਤ ਕਹਿਲਾਉਣ ਦਾ ਸ਼ੌਕ ਹੈ। ਮਨ ਕਦੀ ਪ੍ਰਭੂ ਵਿੱਚ ਲੀਨ ਨਹੀਂ ਹੋਇਆ, ਲੇਕਿਨ ਮਾਲਾ ਦੋ ਦੋ ਗਲ ਵਿੱਚ, ਦੋ ਦੋ ਹੱਥ ਵਿੱਚ ਪ੍ਰਦਰਸ਼ਨੀ, ਨੁਮਾਇਸ਼, ਝੂਠ। ਧਰਮ ਦੀ ਦੁਨੀਆਂ ਦੇ ਝੂਠ, ਰਾਜਨੀਤੀ ਦੇ ਝੂਠ, ਪਰਿਵਾਰਕ ਦੁਨੀਆਂ ਦੇ ਝੂਠ, ਇਹ ਚੌਧਰੀ ਹੈ।
1: ਕਾਮ ਨੇਬ ਸਦ ਪੁੱਛੀਏ।
0: ਜਦ ਕਦੀ ਲੋਭ ਨੂੰ ਲੋੜ ਪੈ ਜਾਏ, ਪਾਪ ਦੁਬਦਾ ਵਿੱਚ ਪੈ ਜਾਏ, ਕੂੜ ਚੌਧਰੀ ਕਿਧਰੇ ਕਮਜ਼ੋਰ ਹੋਣ ਲੱਗ ਪਏ
1: ਤਾਂ ਕਾਮ ਨੇ ਸਦ ਪੁੱਛੀਏ
0: ਇਸ ਨਾਇਬ ਕਾਮ ਨੂੰ ਕਾਮਨਾ ਨੂੰ ਬੁਲਾ ਲਿਆ ਜਾਂਦਾ ਹੈ
1: ਬਹਿ ਬਹਿ ਕਰੇ ਵਿਚਾਰ
0: ਲੋਭ ਵਿਚਾਰ ਕਰਦਾ ਹੈ ਪਾਪ ਨਾਲ ਕੂੜ ਨਾਲ ਕਾਮ ਨਾਲ ਔਰ ਕਾਮ ਐਸੀ ਵਿਚਾਰ ਦੇ ਦਿੰਦਾ ਹੈ ਲੋਭ ਭੜਕ ਉੱਠਦਾ ਹੈ ਝੂਠ ਮਦਦ ਕਰਦਾ ਹੈ ਪਾਪ ਅੰਗ ਸੰਗ ਹੋ ਜਾਂਦਾ ਹੈ
1: ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ
0: ਅਗਿਆਨਤਾ ਦਾ ਅੰਧਕਾਰ ਹੈ ਮਨੁੱਖ ਨੂੰ ਕੁਛ ਵੀ ਨਹੀਂ ਪਤਾ ਕੌਣ ਮੇਰੇ ਤੇ ਰਾਜ ਕਰ ਰਿਹਾ ਔਰ ਲੋਭ ਮੁਰਦਾਰ ਖਾਣ ਤੇ ਮਜਬੂਰ ਕਰ ਰਿਹਾ ਲੋਭੀ ਦੀ ਤਰਜ਼ ਜ਼ਿੰਦਗੀ ਇਸ ਤਰ੍ਹਾਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਅਕਰਨ ਕਰੋਤ ਅਖਾਦੰ ਖਾਦੰ ਅਸਾਜੰ ਸਾਜ ਸਮਝਿਆ ਲੋਭੀ ਉਹ ਕੁਛ ਕਰਦਾ ਜੋ ਨਹੀਂ ਕਰਨਾ ਚਾਹੀਦਾ ਉਹ ਖਾਂਦਾ ਜੋ ਨਹੀਂ ਖਾਣਾ ਚਾਹੀਦਾ ਲੋਭੀ ਦਾ ਸਾਰਾ ਸਾਜ਼ੋ ਸਮਾਨ ਮਲੀਨ ਹੈ।

ਕਰਨ ਹਾਰ ਕਰਤਾਰ ਹੈ, ਸਮੂਹ ਬ੍ਰਹਿਮੰਡ ਦੇ ਬਣਾਉਣ ਵਾਲਾ, ਉਸ ਨੂੰ ਹੀ ਸਮਝ ਕਿ ਮੋਹ ਦਾ ਕਰਤਾ ਵੀ ਹੋਈ ਹੈ। ਤੂੰ ਮੋਹ ਨੂੰ ਸਜਦਾ ਨਾ ਕਰ, ਕ੍ਰਿਤ ਨੂੰ ਸਜਦਾ ਨਾ ਕਰ, ਕਰਤੇ ਨੂੰ ਸਜਦਾ ਕਰ। ਹਰ ਕਰਨ ਹਾਰ ਨਮਸਕਾਰਨ, ਸਜਦਾ ਕਰ ਪ੍ਰਭੂ ਨੂੰ, ਹੱਥ ਜੋੜ ਪਰਮਾਤਮਾ ਦੇ ਅੱਗੋਂ, ਅਰਦਾਸ ਕਰ ਔਰ ਆਖ ਤੇਰੀ ਸ਼ਰਨ, ਤੇਰੀ ਸ਼ਰਨ, ਸ਼ਰਨ ਨਾਨਕ ਜਗਦੀਸ਼ਵਰ। ਇਹ ਜਗਦੀਸ਼, ਇਹ ਜਗਤ ਦੇ ਮਾਲਕ, ਤੇਰੀ ਸ਼ਰਨ, ਤੇਰੀ ਸ਼ਰਨ, ਤੇਰੀ ਸ਼ਰਨ, ਬਚਣ ਦਾ ਕੇਵਲ ਇਹੀ ਉਪਾਅ ਹੈ। ਸਿੱਧੇ ਰੂਪ ਦੇ ਵਿੱਚ ਮੋਹ ਨਾਲ ਯੁੱਧ ਕਠਿਨ ਹੈ, ਔਖਾ ਹੈ, ਮਨੁੱਖ ਦੀ ਵਿਸਾਖ ਤੋਂ ਪਰੇ ਦੀ ਗੱਲ ਹੈ, ਮਨੁੱਖ ਦੀ ਪਹੁੰਚ ਤੋਂ ਪਰੇ ਦੀ ਗੱਲ ਹੈ। ਮੋਹ ਮੇਰਾ, ਮੋਹ ਮੇਰਾ, ਕਦੀ ਕਦਾਈ ਰੂਹੇ ਜ਼ਮੀਨ ਦੇ ਮਨੁੱਖੀ ਦੁਨੀਆ ਚ ਐਸੇ ਫੁੱਲ ਖਿੜਦੇ ਨੇ ਜਿਨ੍ਹਾਂ ਵਿੱਚ ਨਿਰਮੋਹ ਦੀ ਸੁਗੰਧ ਹੁੰਦੀ ਹੈ। ਮੋਹ ਦੀ ਬਦਬੋ ਨਹੀਂ, ਨਿਰਮੋਹ ਦੀ ਮਹਿਕ, ਮੋਹ ਦਾ ਅੰਧਕਾਰ ਨਹੀਂ, ਨਿਰਮੋਹ ਦਾ ਚਾਨਣ। ਮੋਹ ਦੀ ਕਠੋਰਤਾ ਨਹੀਂ, ਨਿਰਮੋਹ ਦੀ ਦਇਆ। ਨਿਰਮੋਹੀ ਦੀ ਦਇਆ ਸੀਮਤ ਨਹੀਂ ਆਉਂਦੀ, ਮੋਹ ਗ੍ਰਸੇ ਮਨੁੱਖ ਦੀ ਦਇਆ ਸੀਮਤ ਆਉਂਦੀ ਹੈ। ਆਪਣੇ ਬੱਚਿਆਂ ਦੇ ਦਇਆ ਪੜੋਸੀ ਦੇ ਬੱਚਿਆਂ ਦੇ ਨਹੀਂ। ਮੋਹ ਗ੍ਰਸੇ ਮਨੁੱਖ ਨੂੰ ਆਪਣੇ ਬੱਚੇ ਦੇ ਔਗੁਣ ਵੀ ਚੰਗੇ ਲੱਗਦੇ ਨੇ, ਪੜੋਸੀ ਦੇ ਬੱਚੇ ਦੇ ਗੁਣ ਵੀ ਨਹੀਂ ਚੰਗੇ ਲੱਗਦੇ। ਆਪਣਾ ਕਰੋੜ ਬੱਚਾ ਵੀ ਚੰਗਾ ਲੱਗਦਾ ਹੈ, ਪੜੋਸੀ ਦਾ ਸੁੰਦਰ ਬਾਲਕ ਵੀ ਚੰਗਾ ਨਹੀਂ ਲੱਗਦਾ। ਮੋਹ ਗ੍ਰਸੇ ਦੀ ਦਇਆ ਬਹੁਤ ਸੀਮਤ, ਮੋਹ ਗ੍ਰਸੇ ਦਾ ਪ੍ਰੇਮ ਬੜਾ ਸੀਮਤ, ਮੋਹ ਗ੍ਰਸੇ ਦੀ ਸਮਝ ਬੜੀ ਸੀਮਤ। ਮੋਹ ਗ੍ਰਸਾ ਸੀਮਾ ਦੇ ਜੀਂਦਾ ਹੈ, ਉਸਦਾ ਅਸੀਮ ਨਾਲ ਕੋਈ ਸੰਬੰਧ ਨਹੀਂ। ਬੜੇ ਬੜੇ ਸ਼ਕਤੀਸ਼ਾਲੀ ਮਹਾਬਲੀ ਕਹਿਲਾਉਣ ਵਾਲੇ ਵੀ ਇਸ ਮੋਹ ਦੀ ਸੀਮਾ ਦੀ ਕੈਦ ਤੋਂ ਆਜ਼ਾਦ ਨਾ ਹੋ ਸਕੇ। ਮੁਗਲ ਸਮਰਾਟ, ਮੁਗਲ ਆਜ਼ਮ ਜਨਾਬ ਜਲਾਲਉਦੀਨ ਅਕਬਰ ਅਧਕੜ ਜਿਹੀ ਉਮਰ ਵਿੱਚ ਇਸਦੇ ਘਰ ਔਲਾਦ ਹੋਈ, ਸ਼ਾਹਜ਼ਾਦਾ ਸਲੀਮ। ਪਤਾ ਨਹੀਂ ਕਿਤਨੇ ਪੀਰ ਫਕੀਰਾਂ ਦੀ ਮਜ਼ਾਰਾਂ ਤੇ ਚੜਾਵੇ ਚਾੜਦਾ ਰਿਹਾ, ਚਦਰਾਂ ਚਾੜਦਾ ਰਿਹਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਵੀ ਨੰਗੇ ਪੈਰੀ ਆਇਆ ਦਰਸ਼ਨ ਕਰਨ ਲਈ, ਲੇਕਿਨ ਦਰਸ਼ਨ ਵਿੱਚ ਕਾਮਨਾ ਸੀ ਇੱਕ ਬੱਚੇ ਦੀ, ਭਾਗ ਲੱਗੇ ਸਮਾਂ ਪਾ ਕੇ ਅਧਕੜ ਜਿਹੀ ਉਮਰ ਵਿੱਚ ਇਸ ਮੁਗਲ ਸਮਰਾਟ ਦੇ ਘਰ ਸੁੰਦਰ ਬਾਲਕ ਦਾ ਜਨਮ ਹੋਇਆ, ਜਿਸ ਦਾ ਨਾਂ ਸਲੀਮ ਰੱਖਿਆ ਗਿਆ। ਕਾਫੀ ਦਿਨਾਂ ਦਾ ਅਕਬਰ ਦਾ ਰੁਕਿਆ ਹੋਇਆ ਮੋਹ ਹੜ੍ਹ ਦੀ ਤਰ੍ਹਾਂ ਵੰਗ ਉੱਠਿਆ। ਹੁਣ ਰਾਜ ਪਾਠ ਵਿੱਚ ਇਤਨਾ ਧਿਆਨ ਨਹੀਂ, ਬੱਚੇ ਨਾਲ ਖੇਡਣਾ ਖਿਡਾਉਣਾ ਇਸ ਵਿੱਚ ਧਿਆਨ ਬਹੁਤ ਹੈ। ਡੁੱਲ ਡੁੱਲ ਕੇ ਅਕਬਰ ਦੀ ਮਮਤਾ ਸਲੀਮ ਤੇ ਪੈ ਰਹੀ ਹੈ, ਚੁੱਕਦਾ ਹੈ, ਚੁੰਮਦਾ ਹੈ, ਰੱਖਦਾ ਹੈ, ਵੇਖਦਾ ਹੈ, ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਇੱਕ ਦਿਨ ਸਲੀਮ ਗੋਦ ਵਿੱਚ ਹੈ, ਖਾਦਮਾ ਨੌਕਰਾਣੀ ਮਹਿਲਾਂ ਦਾ ਫਰਸ਼ ਸਾਫ ਕਰ ਰਹੀ ਹੈ, ਪੋਚਾ ਲਾ ਰਹੀ ਹੈ। ਅਕਬਰ ਖਾਦਮਾ ਨੂੰ ਕਹਿੰਦਾ ਹੈ, ਖਾਦਮਾ ਸਲੀਮ ਬਹੁਤ ਸੁੰਦਰ ਹੈ, ਬਹੁਤ ਸੁੰਦਰ ਹੈ। ਵਿਚਾਰੀ ਖਾਦਮਾ ਨੌਕਰਾਣੀ ਕੀ ਆਖੇ, ਕਹਿਣ ਲੱਗੀ ਜਹਾਂ ਭਲਾ ਬਹੁਤ ਸੁੰਦਰ ਹੈ, ਬਹੁਤ ਸੁੰਦਰ ਹੈ,
सब तो सुंदर है। खादमा, मैं ऐसा सोच रहे हैं, खुदा ने सलीम तो ज्यादा खूबसूरत किसी ने भी नहीं बनाया। हाथ जोड़ के खादमा कहन लगी, जहां पना ये हो ही नहीं सकता कि सलीम तो ज्यादा कोई खूबसूरत होवे, वो किस तरह हो सकता है। खुश होके प्रसन्न होके पंज मोरां खादमा दी हथेली ते टिकाइया। आखे खादमा तू ये काम छोड़, जा आगरे विच, जा आगरे शहर विच, लब कोई ऐसा बच्चा जो सलीम नालों ज्यादा खूबसूरत हो गया। मैं तेनों भी माला माल कर देंगा, बच्चे दे मां बाप नू भी माला माल कर देंगा, दोहां दियां झोलियां भर देंगा। और मैं जानना चाहना कोई सलीम तो भी ज्यादा खूबसूरत है। अगर मोहदा मारिया ये अकबर अपनी खादमा दे नाल इस तरह दियां गल्लां कर रहे हैं और कह रहे हैं, जा लब के लिया हुक्म मन खादमा चल पई। सवेर दी गई, दिन ढलदिया वापस आ रही है दबे हुए पैरां नाल, तरह तरह दी विचारां दी डुबी हुई गोद दे च एक बच्चा लिया।

0: ਤੁਹਾਡੇ ਪੁੱਤਰ ਦੀ ਮੜੀ ਲਾਸ਼ ਮੇਰੇ ਕੋਲ ਹੈ। ਸ਼ੇਰ ਨੇ ਹਮਲਾ ਕਰਕੇ ਉਸਨੂੰ ਜ਼ਖਮੀ ਕੀਤਾ ਹੈ, ਮਾਰ ਦਿੱਤਾ ਹੈ, ਉਹਦੀ ਲਾਸ਼ ਮੇਰੇ ਕੋਲ ਪਈ ਹੈ। ਬਸ ਇਹੀ ਸੰਦੇਸ਼ਾ ਦੇਣ ਵਾਸਤੇ ਮੈਂ ਤੁਹਾਡੇ ਕੋਲ ਆਇਆ, ਤੁਹਾਨੂੰ ਦੱਸਣ ਲਈ ਆਇਆ। ਰਾਜਾ ਨਿਰਮੋਹ ਪ੍ਰਸੰਨਚਿਤ ਹੋ ਕੇ ਪ੍ਰਸੰਨ ਮੁਦਰਾ ਵਿੱਚ ਹੱਸਦਿਆਂ ਹੋਇਆ ਕਹਿੰਦਾ ਹੈ,
1: ਤਪਿਆ ਤਪ ਕਿਉਂ ਛਾਡਿਓ,

ते ज्यों कुंचर इसनान। सारी धार्मिक साधना हाथी दा इशनान बन के रह जांदी है। हे जनम मरण मूलं अहंकारं पापात्मा मित्रं तजन्त सतरं दृणन्त अनेक माया विस्थिरने। एह अहंकार तेनू दुश्मन बनाने ही आंदे ने, मित्र बनाने दी तेनू जाच नहीं। अहंकारी दे मुंहों ना निकलदा, अहंकारी हां नहीं कर सकदा। जित सारा माहौल ही ऐसा होवे और हां कहण दी सहूलियत भी होवे, कुछ बिगड़दा भी ना होवे, तां भी हां नहीं कहेगा, ना ना। जितनी ताकत ज्यादा होवे उतना ही जबान ते आ जांदा है, ना नहीं ना नहीं। कोई कम है और अक्सर कम कार लई लोकी सरकारी दफ्तरां दे जांदे ने। जितनी जिस कोल समर्था है ताकत है उस हिसाब नाली वो ना करता है, ना करके दसना चाहता है मैं तेनू रोक सकदा, मैं तेरे कम नू रोक सकदा। अहंकार इस महीने विच ते भारत बहुत अहंकारी देश हो गया है। ना ना ना, हां कहना ही भुल गए। हां कहने विच इनू अपना छोटापन प्रतीत होंदा है। जायज गल भी नौकर ने कह दित्ती है, जायज मंग भी एक नौकर ने मंगी है, तां भी मालक कहिंदा है ना। नौकर दी हां च हां मिला दईए, ना। अहंकारी ना करदा है, सब नू ना करदा है, और जिथे तक इसकी सता है उथे तक ना करदा है, और जितना ना ना करी जांदा है उतनी दुश्मनी बनती है। तो पातशाह ठीक कह रहे ने, मित्रं तजंत सतरं दृणंत अनेक माया विस्तीर ने। अहंकार दी माया दा इस तरीके नाल विस्थार होंदा है, इसदे दुश्मन ही वधदे ने। ईरानी सूफी संत जनाब हाफिज कहंदे ने, दरख्ते दोस्ती बानिशां के कामे दिल बबारा रद निहाले दुश्मनी बरकुन के रंजो बेशुमारा रद। दोस्ती दा बूटा ला, मिलाप दा बूटा ला, जितो खुदा दा मिलाप चाहना है। जे किधरे भुलेखे नाल तो दुश्मनी दा बूटा ला भी बैठा है, इसनों आज ही जड़ों पुट दे। सवाए दुखां दे सोल तो इस बूटे नू होर कुछ भी नहीं लगता। अमृत फल खाना चाहना है, दोस्ती दा बूटा ला। भगत आत्मदर्शी मनुख ते सारे जहान नू मित्र बना लेंदा है। सबको मीत हम आपन की ना, हम सब ना के साजन। किस तरह सारी कायनात नू उसने मित्र बना लिया, पशु पक्षियां तक नू, जड़ चेतन सब नू अपना मित्र बना लिया। जिंदगी ते बड़ी छोटी है, दुनिया बड़ी वड्डी है, सारिया नू मित्र बनाया आखिर किस तरीके नाल। गुरबाणी ढंग दसती है, एक सज्जन सब सज्जना, एक वैरी सब बात। जद उस एक नू सज्जन बना लैंदा है ते एक नाल सज्जनता दा जद रिश्ता जुड़दा है तो सारी अनेकता
ਉਸ ਇੱਕ ਦੇ ਆਸਰੇ ਤੇ ਖੜੀ ਹੈ, ਅਨੇਕਤਾ ਵੀ ਸਾਰੀ ਸੱਜਣ ਬਣ ਕੇ ਰਹਿ ਜਾਂਦੀ ਹੈ, ਜੀਵਨ ਧਨ ਹੋ ਜਾਂਦਾ ਹੈ। ਕਹਿੰਦੇ ਨੇ ਮਿੱਤਰਾਂ ਵਿੱਚ ਜੀਵਣਾ ਸਵਰਗ ਵਿੱਚ ਜੀਵਣਾ ਹੈ, ਦੁਸ਼ਮਣਾਂ ਵਿੱਚ ਜੀਣਾ ਨਰਕ ਵਿੱਚ ਜੀਵਣਾ ਹੈ। ਨਰਕ ਹੀ ਭੋਗ ਰਹੇ ਨੇ ਉਹ, ਜੋ ਕਹਿੰਦੇ ਨੇ ਗਲੀਆਂ ਦੇ ਕੱਖ ਵੀ ਵੈਰੀ ਨੇ, ਪਰ ਸਵਰਗ ਦੇ ਚੋ ਨੇ ਜਿਨ੍ਹਾਂ ਨੇ ਸ਼ੈਤਾਨ ਨੂੰ ਵੀ ਮਿੱਤਰ ਬਣਾ ਲਿਆ, ਦੁਸ਼ਟਾਂ ਨੂੰ ਵੀ ਮਿੱਤਰ ਬਣਾ ਲਿਆ। ਸਭ ਮਿੱਤਰ ਸਭ ਕੋ ਉਮੀਦ ਹਮ ਆਪਨ ਕੀਨਾ, ਪਰ ਇਹ ਯੁਗਤ ਅਹੰਕਾਰੀ ਦੇ ਕੋਲ ਨਹੀਂ ਆਉਂਦੀ। ਅਹੰਕਾਰੀ ਜੇ ਅਸਥੂਲ ਢੰਗ ਨਾਲ ਨਹੀਂ, ਅਗਰ ਉਹ ਧਾਰਮਿਕ ਹੈ ਤਾਂ ਸੂਖਸਮ ਢੰਗ ਨਾਲ ਚੋਟ ਪਹੁੰਚਾਵੇਗਾ। ਬੜੀ ਸੁੰਦਰ ਇੱਕ ਗਾਥਾ ਹੈ। ਇੱਕ ਸੰਤ ਬੈਰਾਗੀ ਜੰਗਲ ਵਿੱਚ ਕੁਟੀਆ ਬਣਾ, ਸਾਧਨਾ ਵਿੱਚ ਲੀਨ ਹੈ, ਤੇ ਸਾਧਨਾ ਸਾਰੀ ਸਿਰਫ ਹੰਕਾਰ ਨੂੰ ਮਾਰਨ ਵਾਸਤੇ ਹੈ। ਔਰ ਜਿਸ ਦਿਨ ਅਹੰਕਾਰ ਮਰਦਾ ਹੈ, ਨਿਰੰਕਾਰ ਪ੍ਰਗਟ ਹੁੰਦਾ ਹੈ। ਅਹੰਕਾਰ ਜਿਤਨੇ ਚਿਰ ਤੱਕ ਹੈ, ਜਨਮ ਤੇ ਮਰਨ ਚੱਲਦਾ ਹੈ, ਔਰ ਜੈਸੇ ਨਿਰੰਕਾਰ ਪ੍ਰਗਟ ਹੁੰਦਾ ਹੈ, ਜਨਮ ਮਰਨ ਮਿਟ ਜਾਂਦਾ ਹੈ। ਸਰਾ ਸਾਧਨਾ ਵਿੱਚ ਲੀਨ ਇਹ ਯੋਗੀ ਇਹ ਸੰਤ। ਇੱਕ ਰਾਜਾ ਆਇਆ ਦਰਸ਼ਨਾਂ ਲਈ, ਤਪੱਸਿਆ ਸਾਧਨਾ ਦੀ ਬੜੀ ਦੂਰ ਦੂਰ ਤੱਕ ਧੁੰਮ ਪਈ। ਬਹੁਤ ਤਪੀਸ਼ਵਰ ਹੈ, ਬਹੁਤ ਜਪੀਸ਼ਵਰ ਹੈ, ਬੜਾ ਸੰਜਮੀ ਹੈ। ਰਾਜਾ ਦਰਸ਼ਨਾਂ ਲਈ ਆਇਆ, ਦਰਸ਼ਨ ਕਰ। ਰਾਜਾ ਪ੍ਰਸੰਨ ਹੋਇਆ, ਉਸਨੇ ਇੱਕ ਬੜੀ ਕੀਮਤੀ ਮੋਤੀਆਂ ਨਾਲ ਜੜਤ ਪੁਸ਼ਾਕ ਚੋਲਾ ਭੇਟ ਕੀਤਾ। ਭਾਵੇਂ ਸਾਧੂ ਕਹਿਣ ਲੱਗਾ, ਹੁਣ ਅਸੀਂ ਇਸ ਤਰ੍ਹਾਂ ਦੇ ਚੋਲੇ ਪਹਿਨਣਾ ਛੱਡ ਦਿੱਤਾ, ਅਸੀਂ ਤੇ ਤਨ ਦਿੱਤੇ ਸਿਰਫ ਕਮਲੀ ਧਾਰਨ ਕਰਦੇ ਹਾਂ। ਪਰ ਉਹ ਰਾਜਾ ਕਹਿਣ ਲੱਗਾ, ਆਖਿਰ ਮੈਂ ਖਾਲੀ ਹੱਥ ਕਿਸ ਤਰ੍ਹਾਂ ਜੋ ਹੈ ਆਪਦੇ ਦਰਸ਼ਨ ਕਰਾਂ, ਇਹ ਨਜ਼ਰਾਨਾ ਹੈ, ਇਹ ਭੇਟ ਹੈ, ਚਲੋ ਨਹੀਂ ਪਾਉਣਾ, ਆਪ ਰੱਖ ਲਓ, ਦੇ ਦੇਣਾ ਕਿਸੇ ਨੂੰ। ਰਾਜਾ ਇਹ ਨਜ਼ਰਾਨਾ ਰੱਖ ਕੇ ਚਲਾ ਗਿਆ। ਕੁਛ ਦਿਨਾਂ ਬਾਅਦ ਇਸ ਤਿਆਗੀ ਵੈਰਾਗੀ ਸਾਧੂ ਦਾ ਇੱਕ ਮਿੱਤਰ, ਗੂੜਾ ਮਿੱਤਰ, ਬਚਪਨ ਦਾ ਦੋਸਤ, ਔਰ ਉਹ ਵੀ ਸਾਧੂ ਸੀ, ਉਹ ਵੀ ਤਪੱਸਿਆ ਕਰ ਰਿਹਾ ਸੀ, ਮਿਲਣ ਲਈ ਆਇਆ। ਗਾਲਬਨ 10 ਮੀਲ ਦੀ ਵਾਟ ਪੈਦਲ ਚੱਲ ਕੇ ਇਹ ਜੰਗਲ ਵਿੱਚ ਸੰਤ ਦੀ ਕੁਟੀਆ ਕੋਲ ਪਹੁੰਚਿਆ। ਦੂਰੋਂ ਵੇਖ ਇਸ ਸੰਤ ਨੇ ਸਵਾਗਤ ਕੀਤਾ ਹੈ ਔਰ ਸਤਿਕਾਰ ਮਾਣ ਨਾਲ ਬਿਠਾਇਆ ਹੈ। ਰਸਮੀ ਗੁਫ਼ਤਗੂ ਤੋਂ ਬਾਅਦ ਜੋ ਭਿਕਸ਼ਾ ਤੋਂ ਭੋਜਨ ਆਇਆ ਸੀ ਉਹ ਛਕਾਇਆ। ਰਾਤ ਬੜੇ ਸੋਹਣੇ ਢੰਗ ਨਾਲ ਪ੍ਰਭੂ ਚਰਚਾ ਕਰਦਿਆਂ ਬਤੀਤ ਹੋਈ। ਸਵੇਰੇ ਇਸ ਬੈਰਾਗੀ ਸਾਧੂ ਨੇ ਕੋਈ 3 ਘਰਾਂ ਵਿੱਚ ਜਾਣਾ ਹੈ, ਨਾਲ ਦੇ ਪਿੰਡ, ਉਹਨਾਂ ਨੇ ਆਪਣੇ ਘਰਾਂ ਦੇ ਚਰਨ ਪਾਉਣ ਲਈ ਬੁਲਾਇਆ ਹੈ। ਇਹ ਬੈਰਾਗੀ ਸਾਧੂ ਆਏ ਹੋਏ ਮਹਿਮਾਨ ਮਿੱਤਰ ਨੂੰ ਕਹਿੰਦਾ ਹੈ, ਵੀ ਇੱਥੇ ਇਕੱਲਿਆਂ ਬੈਠਿਆਂ ਤੁਸੀਂ ਤੰਗ ਹੋ ਜਾਓਗੇ, ਆਓ ਮੇਰੇ ਨਾਲ ਚਲੋ, ਮੈਂ 3 ਘਰਾਂ ਵਿੱਚ ਜਾਣਾ ਹੈ, ਤੁਸੀਂ ਮੇਰੇ ਨਾਲ ਚਲੋ, ਫਿਰ ਵਾਪਸ ਆ ਜਾਂਦੇ ਹਾਂ। ਇਸ ਬੈਰਾਗੀ ਸਾਧੂ ਨੇ ਉਹ ਜੋ ਰਾਜੇ ਨੇ ਕੀਮਤੀ ਚੋਲਾ ਦਿੱਤਾ ਸੀ, ਮੋਤੀਆਂ ਨਾਲ ਜੜਤ ਬੜਾ ਖੂਬਸੂਰਤ, ਉਹ ਕੱਢ ਕੇ ਦਿੱਤਾ ਔਰ ਆਖੇ ਇਹ ਪਾ ਲਓ, ਕਸਬੇ ਦੇ ਚਲੇ ਹਾਂ, ਤੁਸੀਂ ਪਾ ਲਓ। ਉਹ ਸਾਧੂ ਕੁਝ ਬੇਨਿਆਸ
ये मेहमान साधु और ये मित्र साधु जो आया है रमजी मनुख हर्क सोग तो उच्चा मनुख पहन लिया उसने वो चोला कीमती चोला जैसे दोवें कस्बे दे अंदर दाखल होंदे ने सारियां दी निगाह उस चोले ते और चोला जिस साधु ने पहने है उस ते दुखी हो गया है बैरागी साधु है कल तक मैं जब इस कस्बे दे आउंदा सी सारियां दी निगाह मेरे ते अज ए निगाह फिर गई ने अज ते मेरे मित्र ते चोला दिता है लेकिन अंदर ख्याल आया है हैं इते मेरे नालों महान प्रतीत होंदा है सारे इसनों पे वेख देने खैश जिस घर दे जाना सी गए आओ भगत होई सन्मान नाल बिठाए गए और घर वालियां ने सुभावक पूछे उस बैरागी साधु तो ए जो नाल आए ने ए कौन ने क्योंकि सारे घर वाले अखां फाड़ फाड़ के उसनु वेख रहे ने सोना चोला पहने होया है मुखड़े ते शांति झलक दी है निर्माणता बिखर दी है रहस बिस्माद अखां दे इच है तो सारे घर वाले उस तो प्रभावित ने पुछदे ने संत जी ये नाल फड़े कौन आए ने दुखत होके कहिंदा है मेरे मित्र ने कल आए सन मेरे बचपन दे दोस्त ने साधु ने साधना करदे ने बड़े ज्ञानी ने जपीश्वर ने तपीश्वर ने पर ये जिहड़ा चोला है ना ये मेरा है उन इस ढंग नाल ते तारफ नहीं कराई दा लेकिन अहंकार उबल पिया बुलवा दिता अहंकार ने मेरा है चोला मेरा है खैर जद उस घर तो रुखसत होए उस मेहमान साधु ने कहा मित्र तू कपड़े पवा के भी मैनू नंगा कीता

ਇਹ ਲਈ ਆਂਦਰਾਂ ਰਹਿ ਗਈਆਂ, ਸੁੱਟ ਦਿੱਤੀਆਂ ਗਈਆਂ, ਬਾਕੀ ਤੇ ਸਭ ਕੁਝ ਕੰਮ ਆ ਗਿਆ, ਖਲ ਕੰਮ ਆ ਗਈ, ਮਾਸ ਕੰਮ ਆ ਗਿਆ, ਹੱਡੀਆਂ ਵੀ ਪਿਸ ਗਈਆਂ ਕੰਮ ਦੇ ਚ ਵਰਤੀਆਂ, ਕੇਵਲ ਆਂਦਰਾਂ ਬਚ ਗਈਆਂ। ਇਹ ਨਦਾਫ ਚੁੱਕ ਕੇ ਲੈ ਗਿਆ ਜੋ ਰੂਈ ਪਿੰਜਦੇ ਨੇ ਧੁਨਕੀ ਦੇ ਨਾਲ, ਔਰ ਧੁਨਕੀ ਦੀ ਜਿਹੜੀ ਤੰਦ ਲਾਈ ਜਾਂਦੀ ਹੈ ਉਹ ਬੱਕਰੇ ਦੀ ਆਂਤ ਆਉਂਦੀ ਹੈ, ਆਂਦਰ ਆਉਂਦੀ ਹੈ। ਲੈ ਗਿਆ ਨਦਾਫ ਉਸੇ ਧੁਨਕੀ ਬਣਾਉਣ ਕੇ ਲਈ, ਇਹ ਆਂਦਰਾਂ ਹੀ ਰਹਿ ਗਈਆਂ ਸਨ।

ਹੁਣ ਉਸ ਆਂਤ ਵਿੱਚ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕੋਈ ਇਤਨੀ ਕੁਰਬਾਨੀ ਕਰੇ ਸਾਧਨਾ ਕਰੇ ਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੀ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਰਗੜੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ ਤਾਂ ਹੀ ਇਹ ਮੈਂ ਤੂੰਦੇ ਚ ਬਦਲਦੀ ਹੈ ਜੀਵਨ ਧਨ ਧਨ ਹੋ ਜਾਂਦਾ ਹੈ ਮਹਾਨ ਹੋ ਜਾਂਦਾ ਹੈ। ਅਹੰਕਾਰੀ ਉਸਤਤ ਆਪਣੀ ਕਰੇਗਾ ਨਿੰਦਾ ਦੂਸਰੇ ਦੀ ਕਰੇਗਾ। ਅਗਰ ਦੂਸਰਾ ਵੱਡਾ ਹੈ ਤਾਂ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ, ਅਹੰਕਾਰੀ ਨਿੰਦਕ ਹੋ ਹੀ ਜਾਏਗਾ। ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ, ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ, ਤੀਸਰੇ ਦੀ, ਮਿੱਤਰ ਦੀ, ਤਾਂ ਹੁਣ ਇਸ ਕੋਲ ਹੁੰਦੀ ਹੈ ਨਿੰਦਾ। ਨਿੰਦਾ ਦਾ ਮਤਲਬ ਕੀ ਹੈ? ਗੱਲ ਨੂੰ ਛੁਟਿਆਣਾ। ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਵਿੱਚ ਉਸ ਨਾਲੋਂ ਅੱਗੇ ਹੋਵੇ, ਗੁਣ ਵਿੱਚ, ਕਲਾ ਵਿੱਚ, ਗਿਆਨ ਵਿੱਚ, ਸ਼ੀਲ ਸੰਜਮ ਵਿੱਚ, ਜਾਂ ਫਿਰ ਪ੍ਰਭੂ ਦੀ ਬੰਦਗੀ ਵਿੱਚ, ਜਾਂ ਸੰਸਾਰੀ ਤਲ ਤੇ ਲੈ ਲਓ ਸਤਾ ਵਿੱਚ, ਧਨ ਵਿੱਚ, ਸਵਪਨ ਵਿੱਚ, ਕਿਸੇ ਵੀ ਪੱਖ ਤੋਂ ਜੋ ਅੱਗੇ ਹੈ, ਅਹੰਕਾਰੀ ਉਸਦੀ ਤਾਰੀਫ ਨਹੀਂ ਕਰ ਸਕਦਾ। ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ, ਅਹੰਕਾਰੀ ਨਿੰਦਾ ਕਰੇਗਾ। ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ, ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ, ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਭਗਤ ਨਾਮਦੇਵ ਜੀ ਉਹਨਾਂ ਦੀ ਤਪੱਸਿਆ ਇਤਨੀ ਇਤਨੀ, ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ, ਪ੍ਰਭੂ ਸਾਹਮਣੇ ਹੋਇਆ ਹੈ। ਲੇਕਿਨ ਹੰਕਾਰੀ ਬ੍ਰਾਹਮਣਾਂ ਨੇ ਮਾਰ ਮਾਰ ਕੇ ਮੰਦਰ ਚੋਂ ਕੱਢਿਆ ਹੈ ਔਰ ਮੰਦਰ ਦੇ ਪਿਛਵਾੜੇ ਬਿਠਾ ਦਿੱਤਾ ਹੈ। ਮਾਰਿਆ ਮਾਰਿਆ ਕੱਢਿਆ, ਇਹ ਵਿਚਾਰਾ ਮੰਦਰ ਦੇ ਪਿੱਛੇ ਬੈਠ ਗਿਆ। ਪਹਿਲੇ ਤੇ ਮੂਰਤੀ ਦੇ ਸਨਮੁਖ ਸੀ, ਮੂਰਤੀ ਨਾਮਦੇਵ ਦੇ ਸਨਮੁਖ ਸੀ, ਪਰ ਹੁਣ ਪਿੱਛੇ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁਖ ਲਾਇਆ। ਅਹੰਕਾਰੀ ਨਿੰਦਕ ਆਉਂਦਾ ਹੈ ਔਰ ਨਿੰਦਕ ਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਹਮੇਸ਼ਾ ਪਿੱਠ ਹੁੰਦੀ ਹੈ। ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ। ਗੁਣ ਕਿਸੇ ਮਨੁੱਖ ਦੇ ਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪ੍ਰਮਾਤਮਾ ਦੇ ਨੇ। ਗੁਣਾਂ ਦੀ ਤਾਰੀਫ ਪ੍ਰਮਾਤਮਾ ਦੀ ਤਾਰੀਫ ਹੈ, ਪਰ ਉਹ ਤੇ ਨਿੰਦਾ ਕਰਦਾ ਹੈ, ਗੁਣਾਂ ਦੀ ਨਿੰਦਾ ਕਰਦਾ ਹੈ, ਕਿਉਂਕਿ ਅਹੰਕਾਰੀ ਹੈ। ਤਾਂ ਪ੍ਰਮਾਤਮਾ ਦੀ ਪਿੱਠ ਹੋ ਜਾਂਦੀ ਉਸਦੀ ਤਰਫ, ਔਰ ਜਿਸ ਮਨੁੱਖ ਦੀ ਤਰਫ ਪ੍ਰਮਾਤਮਾ ਦੀ ਪਿੱਠ ਹੋ ਗਈ ਹੈ ਸਭ ਦੀ ਪਿੱਠ ਹੋ ਜਾਂਦੀ ਹੈ। ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਦੇ ਜਾ ਕੇ ਫਸਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ,

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਲ ਕਲ ਵਾਲੀ ਕਾਮ ਮਦੇ

مجلس کوڑے لبدی پی پی ہوئے خوار. اس یگ دے مالک کل یگ دے اوتاری پرش دھن دھن صاحب شری گرو نانک دیو جی مہاراج دا وقت دی روپ ریکھا کھچدا ہویا اے مہاواک، اے مہا سندیش، اے مہان اپدیش منک دے دل دماغ دے جد وی پربھاؤ پیندا ہے، ماحول دا، واتاورن دا، سمے دا، موسم دا، شریر پربھاوت ہوندا ہے موسم تو، من پربھاوت ہوندا ہے بیرونی ماحول تو. ایک گھر دے کوئی منک چلانا کر گیا، لاش پئی ہے، چاروں پاسے رودن ہو رہے ہیں، پر کوئی خوش خرم منک، خوش طبیعت منک کسی کارن وش اگر اس گھر دے پرویش کرے اپنے ہاسے نو پرگٹ نہیں کر سکے گا، اس دیاں وی اکھاں چھلک اٹھن گیاں. او جو بہتے منک اکھاں چھلکا رہے نے، ہنجو وگ رہے نے، انہاں باہر دے ہنجواں دا اتنا پربھاؤ ہے کتھے منک ہس نہیں سکے گا. ایک ویاہ شادی دا گھرانہ ہے، سیرے سجائے جا رہے نے، منگل گیت گائے جا رہے نے، منگل دھنیاں وج رہی نے، سندر بستراں نال براتی سجے ہوئے نے، سندر پکوان نال چاروں پاسے دا واتاورن سگندت ہے، مہک ڈل رہی ہے. ایسے ماحول وچ اگر کوئی غمگین منک اپنی اکھاں تو ہنجو کڈنا چاہے نہیں کڈ سکے گا. واتاورن نے پریرنا ہے، ماحول نے اثر پانا ہے، موسم دا اثر تن تے پیندا ہے. سیت لہر چل رہی ہے، من پربھاوت ہوندا ہے، لو چل رہی ہے، من تن پربھاوت ہوندا ہے. موسم خزاں ہے یا موسم بہار ہے، شریر لازمی اندولت ہوندا ہے، لازمی پربھاوت ہوندا ہے. خوشی دا گھرانہ ہے یا موت دا گھر ہے، بازار ہے یا شمشان گھاٹ ہے، منک دا من اس سارے ماحول تو پربھاوت ہوندا ہے. کوئی سنگت ہے، ست سنگت ہے، ہو ہی نہیں سکدا کہ من پربھاوت نہ ہوئے. جیسے اسہ سردی ہوئے، بہت شیت لہر ہوئے، تو اس تو بچن دا اسی اپرالا کر دیں. لو چل رہی ہے، گرمی سیما تو اگاں ٹپ گئی ہے، اسی شریر نو سرکشت رکھن لئی اپرالے کر دیں، ادم کر دیں. اس طرح ہی آد کال تو اوتاری پرش کہندے رہنے، جتھے من تے برا پربھاؤ پوے، جتھے من ڈیندی کلا چلا جاوے، اس ماحول دے پربھاؤ تو بچن دا اپرالا کرو. تو کسنگت تو بچن دا اپرالا ہے ستسنگ. اپوتر ماحول تو بچن دا اکو اک وسیلہ ہے پوتر واتاورن، پوتر ماحول. پر دھن گرو نانک دیو جی مہاراج کہندے نے ایسا ہوئے کہ پوتر تھان کوئی لبھے ہی نہ، تے چاروں پاسے اپوترتا ہوئے. ایسے دور دے منک اپنے من نو کس طرح بچاوے؟ اقبال نے بھی کہہ دیتا ہے، درمیان کار دریا تختہ بدم کردا امی، باز نی گوئن کے دامن ترمکن ہوشیار باش.
ਤੂੰ ਲੱਕੜ ਦੇ ਤਖਤੇ ਨਾਲ ਮੈਨੂੰ ਰੱਸਿਆਂ ਨਾਲ ਬੰਨ ਦਿੱਤਾ ਔਰ ਦਰਿਆ ਦੇ ਸੁੱਟ ਦਿੱਤਾ। ਉਪਰੋਂ ਕਹਿ ਰਿਹਾ, ਡੁੱਬ ਨਾ, ਭਿੱਜੀ ਨਾ, ਗਿੱਲਾ ਨਾ ਹੋਵੇ, ਤੂੰ ਮੈਂ ਕਿਸ ਤਰ੍ਹਾਂ ਬਚਾਵਾਂ, ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਵਾਂ। ਇਹ ਜੋ ਮਾਹੌਲ ਹੈ, ਇਹ ਜੋ ਯੁੱਗ ਹੈ, ਇਹ ਜੋ ਬਾਹਰ ਦੀ ਹਾਲਤ ਹੈ, ਇਸ ਨੂੰ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਨਾਮ ਦਿੱਤਾ ਹੈ ਕਲ ਯੁੱਗ। ਤੇ ਕਲ ਯੁੱਗ ਨੂੰ ਗੁਰੂ ਨਾਨਕ ਕਹਿੰਦੇ ਨੇ ਕਲਾਲੀ। ਤੇ ਕਲਾਲੀ ਤੋਂ ਮੁਰਾਦ ਆਉਂਦਾ ਹੈ ਸ਼ਰਾਬ ਬਣਾ ਕੇ ਵੇਚਣ ਵਾਲਾ, ਜੋ ਸਵੈਮ ਬਣਾਉਂਦਾ ਹੈ, ਵੇਚਦਾ ਹੈ। ਕਲਾਲ ਪੁਰਾਣਾ ਸ਼ਬਦ, ਸਾਡੇ ਦੇਸ਼ ਦੇ ਵਿੱਚ ਸ਼ਰਾਬ ਬਣਾ ਕੇ ਵੇਚਣ ਵਾਲਿਆਂ ਨੂੰ ਕਲਾਲ ਕਹਿੰਦਾ ਹੈ। ਕਲਾਲ ਮਹਾਰਾਜ ਕਹਿੰਦੇ ਨੇ ਇਹ ਯੁੱਗ ਕਲਾਲ ਹੈ, ਇਹ ਯੁੱਗ ਹੀ ਕਲਾਲ ਹੈ, ਇਹ ਕਲ ਯੁੱਗ ਹੀ ਕਲਾਲ ਹੈ। ਅਗਰ ਇਹ ਕਲਾਲ ਹੈ ਤਾਂ ਫਿਰ ਇਹ ਕਿਹੜੀ ਸ਼ਰਾਬ ਬਣਾਉਂਦਾ ਹੈ ਔਰ ਕਿਹੜੀ ਸ਼ਰਾਬ ਵੇਚਦਾ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸ਼ਬਦ ਉਚਾਰਨ ਕੀਤਾ ਹੈ, ਇਸ ਦਾ ਸਿਰਲੇਖ ਇੰਜ ਹੈ, ਸਲੋਕ ਮਰਦਾਨਾ ਮਹੱਲਾ ਪਹਿਲਾ। ਮਹੱਲੇ ਪਹਿਲੇ ਤੋਂ ਮੁਰਾਦ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਵਾਕ ਹੈ, ਪਹਿਲੇ ਪਾਤਸ਼ਾਹ ਦਾ ਹੈ। ਸਲੋਕ ਮਰਦਾਨਾ, ਪਰ ਇਹ ਸ਼ਬਦ ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ ਹੈ, ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਥੀ ਸੀ। ਦੇਖਣ ਨੂੰ ਤੇ ਵਿਚਾਰੀਏ ਸੇਵਕ ਸੀ, ਸ਼ਿਸ਼ ਸੀ, ਪਰ ਗੁਰੂ ਨਾਨਕ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ। ਭਾਈ ਮਰਦਾਨਾ, ਭਰਾ ਦਾ ਰਿਸ਼ਤਾ ਬੜਾ ਗੂੜਾ ਰਿਸ਼ਤਾ ਹੁੰਦਾ ਹੈ, ਔਰ ਜੋ ਗੁਰੂ ਦਾ ਭਰਾ ਹੈ, ਗੁਰੂ ਨਾਨਕ ਦਾ ਭਰਾ ਹੈ, ਭਾਈਚਾਰਾ ਬਣ ਗਿਆ ਗੁਰੂ ਨਾਲ, ਇੱਥੇ ਬਹੁਤ ਵੱਡੀ ਪਦਵੀ ਪ੍ਰਾਪਤ ਹੋ ਗਈ। ਤੋ ਸਿੱਖ ਜਗਤ ਦੇ ਵਿੱਚ ਭਾਈ ਸਾਹਿਬ ਇੱਕ ਧਾਰਮਿਕ ਪਦਵੀ ਹੈ, ਗੁਰੂ ਨਾਲ ਭਾਈਚਾਰਾ ਹੋ ਗਿਆ। ਹੁਣ ਭਾਈਚਾਰਾ ਗੁਰੂ ਨਾਨਕ ਨਾਲ ਹੈ, ਹੁਣ ਭਾਈਚਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ, ਹੁਣ ਭਾਈਚਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਹੈ। ਇਸ ਭਾਈਚਾਰੇ ਨੂੰ ਬੜੇ ਸਨਮਾਨ ਨਾਲ ਸਿੱਖ ਜਗਤ ਦੇ ਆਦਿ ਕਾਲ ਤੋਂ ਦੇਖਿਆ ਜਾ ਰਿਹਾ, ਔਰ ਅੱਜ ਵੀ ਅਸੀਂ ਚੋਟੀ ਦੇ ਧਾਰਮਿਕ ਮਨੁੱਖ ਨੂੰ ਭਾਈ ਸਾਹਿਬ ਕਰਕੇ ਬੁਲਾਉਂਦੇ ਹਾਂ। ਮਰਦਾਨੇ ਨੂੰ ਸਤਿਗੁਰ ਭਾਈ ਸਾਹਿਬ ਕਰਕੇ ਬੁਲਾਉਂਦੇ ਨੇ। ਜਦ ਭਾਈਚਾਰਾ ਹੈ, ਇਤਨੀ ਨੇੜਤਾ ਹੈ, ਤਾਂ ਨੇੜਤਾ ਦੇ ਕੋਈ ਰਾਜ ਨਹੀਂ ਆਉਂਦੇ। ਕਹਿੰਦੇ ਨੇ ਮਨੁੱਖ ਉੱਥੇ ਛੁਪਾ ਕੇ ਰੱਖਣਾ ਚਾਹੁੰਦਾ, ਚਾਦਰ ਪਰਦਾ ਪਾਉਣਾ ਚਾਹੁੰਦਾ, ਜਿੱਥੇ ਕੁਝ ਓਪਰਾ ਪਾਉਣਾ ਹੈ। ਛੁਪਾਉਣਾ ਹੀ ਇਸ ਗੱਲ ਦਾ ਸਬੂਤ ਹੈ, ਜੋ ਕੁਛ ਵੀ ਸਾਹਮਣੇ ਹੈ ਸਭ ਬੇਗਾਨਾ, ਸਭ ਓਪਰਾ ਹੈ। ਹਰ ਮਨੁੱਖ ਆਪਣੇ ਆਪਣੇ ਪਰਦੇ ਚੁੱਕੀ ਫਿਰਦਾ ਹੈ, ਔਰ ਹਰ ਮਨੁੱਖ ਬੁਰਕੇ ਦੇ ਚ ਹੈ। ਕਿਧਰੇ ਕਿਧਰੇ ਇਹ ਆਪਣਾ ਬੁਰਕਾ ਉਤਾਰਦਾ ਹੈ, ਜਦ ਦੇਖਦਾ ਆਪਣਾ ਹੈ, ਇਹ ਆਪਣਾ ਘਰ ਹੈ, ਇਹ ਆਪਣੇ ਨੇ, ਇਹਨਾਂ ਨੂੰ ਮੇਰੀ ਅਸਲੀਅਤ ਦਾ ਪਤਾ ਔਰ ਮੇਰੇ ਨੰਗੇਜ ਦਾ ਵੀ ਪਤਾ ਹੈ, ਕੀ ਢਕਣਾ, ਇੱਥੇ ਕੀ ਢਕਣਾ। ਲੇਕਿਨ ਆਮ ਬੇਗਾਨਿਆਂ ਤੋਂ ਮਨੁੱਖ ਨੂੰ ਪੜਦਾ ਕਰਨਾ ਪੈਂਦਾ, ਪੜਦਾ ਇਸ ਗੱਲ ਦਾ ਸਬੂਤ ਹੈ, ਬੁਰਕਾ ਇਸ ਗੱਲ ਦਾ ਸਬੂਤ ਹੈ, ਕੋਈ ਸਾਹਮਣੇ ਓਪਰਾ ਹੈ, ਬੇਗਾਨਾ ਹੈ। ਭੈਣ ਭਰਾ ਦੇ ਸਾਹਮਣੇ ਬੁਰਕਾ ਨਹੀਂ ਕਰਦੀ, ਮਾਂ ਪੁੱਤ ਦੇ ਸਾਹਮਣੇ ਬੁਰਕਾ ਨਹੀਂ ਕਰਦੀ, ਆਪਣਾ ਹੈ, ਇਹ ਤੇ ਆਪਣਾ ਹੈ। ਅਗਰ ਮਨੁੱਖ ਕੁਝ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਇਸ ਦਾ ਛੁਪਾਉਣਾ ਹੀ ਇਸ ਗੱਲ ਦਾ ਸਬੂਤ ਹੈ, ਸਾਹਮਣੇ ਓਪਰਾ ਹੈ, ਸਾਹਮਣੇ ਕੋਈ ਬੇਗਾਨਾ ਹੈ। ਆਪਣੇ ਦੇ ਸਾਹਮਣੇ ਤੇ ਮਨੁੱਖ ਸਭ ਕੁਝ ਉਘਾੜ ਕੇ ਰੱਖ ਦਿੰਦਾ ਹੈ, ਉਹਦਾ ਜੀ ਕਰਦਾ ਹੈ ਆਪਣਾ ਸੀਨਾ ਵੀ ਚੀਰ ਕੇ ਇਹਦੇ ਅੱਗੋਂ ਰੱਖਦੇ ਹਾਂ। ਲੇਕਿਨ ਬੇਗਾਨੇ ਦੇ ਪ੍ਰਤੀ ਤੇ ਬੜਾ ਸਾਵਧਾਨ ਆਉਂਦਾ, ਕਿਧਰੇ ਇਸਦੀਆਂ ਨਜ਼ਰਾਂ ਮੇਰੇ ਸੀਨੇ ਤੱਕ ਨਾ ਪਹੁੰਚਣ, ਇਹ ਕਿਧਰੇ ਮੇਰੇ ਅੰਦਰ ਝਾਤ ਨਾ ਮਾਰੇ। ਤੋ ਜਿੱਥੇ ਭਾਈਚਾਰਾ ਬਣ ਜਾਏ, ਉੱਥੇ ਸਭ ਕੁਝ ਖੋਲ੍ਹ ਕੇ ਰੱਖ ਦਿੱਤਾ ਜਾਂਦਾ ਹੈ, ਔਰ ਜਿੱਥੇ ਪਰਦਾ ਪਾਉਣਾ ਪਏ, ਦੋ ਗੱਲਾਂ ਹੋ ਸਕਦੀਆਂ ਨੇ, ਜਾਂ ਤੇ ਸਾਹਮਣੇ ਸਾਰੇ ਬੇਗਾਨੇ ਨੇ, ਓਪਰੇ ਨੇ,
और जिस ते पर्दा पाया जा रहा है कोई चंगा भी नहीं होवेगा। हमेशा जख्मां ते पट्टी बनण दी लोड़ पैंदी है, हमेशा शरीर दा दागी थां छुपाना पैंदा है, हमेशा शरीर दे अपंग हिस्से नूं ही ढकना पैंदा है, छुपाना पैंदा है, दूसरे तों लुकाना पैंदा है। जो कुछ भी लुकाना चाहते हैं, छुपाना चाहते हैं, इतनी गलती स्पष्ट है ठीक नहीं होवेगा। गंदगी नूं ढकण दी लोड़ है, बिष्टा नूं ढकण दी लोड़ है, फुल्लां दे उत्ते चादर पाण दी कोई लोड़ नहीं। नग्नता निर्दोषता दा सबूत है, निर्दोष है, नगन है, नगन है, निर्दोष है, गुनाहगार है, ढकिया होया है, और ढकिया होना इस गल दा सबूत है गुनाहगार है। गुनाह नूं ढकना पैंदा है। एक मासूम बच्चे दा जन्म होया है, नंगा है, पर इस दी नगनता दे नंगेजपणा नहीं है। इसका नंगा शरीर लोभ की प्रदर्शनी नहीं कर रहा, इसका नंगा शरीर वासना की प्रदर्शनी नहीं कर रहा, इसका नंगा शरीर काम की प्रदर्शनी नहीं कर रहा, जबकि कई ढके हुए शरीर भी प्रदर्शनी करते हैं। गंदगी ते चादर पाई है, चादर दे चों भी बदबू बाहर आ गई है, चादर दे चों भी गंद बाहर आ गई है। तो यह दौर, यह समा, इसनों गुरु नानक देव जी महाराज कहते हैं कलाल, और ये शब्द उच्चारण कर रहे ने मर्दाने दे प्रति। मर्दाने दे सामने इस युग दी नगनता सतगुरु पेश कर रहे ने। हालांकि युग ने अपने आप नु ढकया है, बहुत ढके है, बड़ा ढके है। एक जमाना ते ऐसा भी साडे देश दे लंघे है कि असी धार्मिक पुरुषां दियां मूर्तियां भी नगन बनाईयां, धार्मिक मंदरां दे च भी नगन मूर्तियां बनाईयां, और बड़े बड़े साधुआं दे टोले भी चले नांगे साधु, नंगे साधु। साधु होण दी पहचान नंगा है, इहदे कोल ढकण वास्ते कुछ भी नहीं, ढकण वास्ते कुछ नहीं। इसका यह मतलब नहीं कि इहदे कोल कपड़े नहीं ने, नहीं, ऐसी कोई गंदगी इसके कोल नहीं जिसनों ये ढके। फुल नंगे ही ठीक रहिंदे ने, पर जैसे जैसे मनुख दे छिद्र वधदे गए, जख्म वधदे गए, पट्टियां भी वधदियां गईयां, और जब सारा ही शरीर जख्मी हो गया तो सारा शरीर पट्टियां नाल भर गया, कपड़े नहीं पहने हुए, जख्मां दे उत्ते पट्टियां बनियां होईयां ने। हकीकत यह है, हमां तन दागदार सुदम पुंबा कुजा कुजा ने हम। ये सूफी संत कहिंदा है रोम रोम जख्मी है, किथे किथे मैं पुंबा रखा ते पट्टी बन्ना, ते जे मैं पट्टियां इतनियां बना रोम रोम दे उत्ते ते पट्टियां ते मेरा लिबास बन जाणगियां, पटियां मेरा पहरावा बन जाणगियां। गुनाह नूं ढकण लई जो कपड़े पहने, वो कपड़े लिबास बन गए, वो कपड़े फैशन बन गए, वो कपड़े समाज दा अंग बन गए। वरना गुरु नानक देव जी महाराज कहिंदे ने इह अहसास पशुआं च नहीं पैदा होया, विस्माद नांगे फिरे जंत। महाराज कहिंदे ने मैं ते विस्माद हो जांदा, पशु नंगे ही घूम रहे ने, इना दी नगनता लोभ दी प्रदर्शनी नहीं करती, इना दी नगनता हंकार दी प्रदर्शनी नहीं करती, इना दी नगनता वासना दी प्रदर्शनी नहीं करती। मनुखता दे आद काल दे मनुख जद निर्दोष सी, इतना ही निर्दोष जैसे कि पशु ते पक्षी ने, कपड़ियां दी लोड़ नहीं सी। दोष वधदे गए, कपड़े वधदे गए, सहजे सहजे समाज दा हिस्सा बन गए कपड़े। जो कपड़े पहन रहे है भले मानस है, निर्दोष है, हुण नंगा दोषी कहलाण लग पे। इस वास्ते दोषी मनुख नूं असीं कह देने आ बड़ा नंगा मनुख है, ये ते बड़ा नंगा है। कमाल दी गल, एक दौर ऐसा लंघिया, ये ते बहुत गुनाहगार है, सब कुछ ढक के रखे है,
ਟਕਿਆ ਹੋਇਆ ਹੈ। ਪਰਿਭਾਸ਼ਾ ਬਦਲ ਗਈ, ਇਹ ਤੇ ਬਹੁਤ ਨੰਗਾ ਹੈ, ਇਹ ਤੇ ਬਹੁਤ ਨੰਗਾ ਹੈ। ਵਕਤ ਦਾ ਤਕਾਜ਼ਾ, ਸਮੇਂ ਦਾ ਪ੍ਰਭਾਵ। ਤਾਂ ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ ਹੈ। ਕਲ ਕਲ ਵਾਲੀ ਕਾਮ ਮਦ ਮਨੁਵਾ ਪੇਵਣ ਹਾਰ। ਇੱਕ ਗੱਲ ਆਮ ਪ੍ਰਚਲਿਤ ਹੈ, ਸ਼ਰਾਬੋ ਕਬਾਬ, ਕਬਾਬ ਨਾਲ ਸ਼ਰਾਬ ਜੁੜ ਗਈ, ਸ਼ਰਾਬ ਨਾਲ ਕਬਾਬ ਜੁੜ ਗਿਆ। ਐਸਾ ਕਿਉਂ? ਸ਼ਰਾਬ ਔਰ ਹਲਵਾ ਇੰਝ ਨਹੀਂ ਕਹਿੰਦੇ, ਸ਼ਰਾਬ ਔਰ ਮਿਠਾਈ ਐਸਾ ਨਹੀਂ ਕਹਿੰਦੇ, ਸ਼ਰਾਬ ਔਰ ਰੋਟੀ ਐਸਾ ਨਹੀਂ ਕਹਿੰਦੇ, ਸ਼ਰਾਬ ਔਰ ਅੰਬ ਐਸਾ ਨਹੀਂ ਕਹਿੰਦੇ, ਸ਼ਰਾਬ ਔਰ ਕਬਾਬ। ਲੱਗਦਾ ਹੈ ਕੁਝ ਜ਼ਰੂਰ ਚੋਲੀ ਦਾਮਨ ਦਾ ਸਾਥ ਹੈ। ਅਗਰ ਸਾਥ ਨਾ ਹੁੰਦਾ ਤਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦੇ, ਸ਼ਰਾਬ ਔਰ ਦੁੱਧ, ਸ਼ਰਾਬ ਔਰ ਦਹੀਂ, ਸ਼ਰਾਬ ਔਰ ਘੀ ਐਸਾ ਨਹੀਂ ਕਹਿੰਦੇ, ਜਦਕਿ ਸਾਰੀਆਂ ਚੀਜ਼ਾਂ ਖਾਣ ਵਾਲੀਆਂ ਨੇ। ਸ਼ਰਾਬ ਔਰ ਕਬਾਬ, ਕਬਾਬ ਨੂੰ ਸ਼ਰਾਬ ਚਾਹੀਦੀ ਹੈ, ਸ਼ਰਾਬੀ ਨੂੰ ਕਬਾਬ ਚਾਹੀਦਾ ਹੈ। ਇਹਨਾਂ ਦੋਹਾਂ ਦਾ ਚੋਲੀ ਦਾਮਨ ਦਾ ਸਾਥ ਹੈ। ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਐਸੇ ਰੈਵਰੀ ਪੁਰਸ਼ ਨੇ ਸ਼ਰਾਬ ਦੀ ਗੱਲ ਕਰ ਰਹੇ ਨੇ, ਕਬਾਬ ਦੀ ਗੱਲ ਕਰ ਰਹੇ ਨੇ। ਖਾਣਾ ਕਬਾਬ ਜ਼ਰੂਰ ਖਾ, ਪਰ ਜਿਸ ਤਰ੍ਹਾਂ ਦਾ ਢੰਗ ਮੈਂ ਤੈਨੂੰ ਬਣਾਉਣ ਦਾ ਦੱਸਦਾ, ਕਬਾਬ ਉਹ ਖਾ। ਸ਼ਰਾਬ ਪੀਣੀ ਹੈ ਜ਼ਰੂਰ ਪੀ, ਪਰ ਜਿਹੜੀ ਮੈਂ ਬਣਾਉਣ ਦਾ ਢੰਗ ਤੈਨੂੰ ਦੱਸਦਾ ਉਹ ਪੀ। ਬਣ ਸ਼ਰਾਬੀ, ਬਣ ਕਬਾਬੀ। ਐਸਾ ਸ਼ਰਾਬੀ, ਐਸਾ ਕਬਾਬੀ ਕਿ ਪਰਮਾਤਮਾ ਵੀ ਤੈਨੂੰ ਸੀਨੇ ਨਾਲ ਲਾਉਣ ਤੇ ਮਜਬੂਰ ਹੋ ਜਾਏ। ਕਿਸੇ ਵਕਤ ਸਤਸੰਗ ਨੂੰ ਮੈਖਾਨਾ ਕਿਹਾ ਜਾਂਦਾ ਸੀ, ਅੱਜ ਤੇ ਖੇਡ ਹੀ ਕੁਛ ਹੋਰ ਹੋ ਗਈ, ਸਿਲਸਿਲਾ ਕੁਛ ਹੋਰ ਹੋ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਯੁੱਗ ਕਲਾਲ ਹੈ। ਅਗਰ ਇਹ ਕਲਾਲ ਹੈ ਤਾਂ ਇਸਦੇ ਕੋਲ ਸ਼ਰਾਬ ਕਿਹੜੀ ਹੈ? ਕਲ ਕਲ ਵਾਲੀ ਕਾਮ ਮਦ, ਇਸਦੇ ਕੋਲ ਕਾਮ ਦੀ ਸ਼ਰਾਬ ਹੈ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਧੰਨ ਭਗਤ ਰਵਿਦਾਸ ਜੀ ਮਹਾਰਾਜ, ਹੇ ਪ੍ਰਭੂ, ਤੂੰ ਜਗਤ ਦਾ ਸਵਾਮੀ, ਅਸੀਂ ਇਸ ਯੁੱਗ ਦੇ ਕਾਮੀ, ਤੂੰ ਤਾਲਮੇਲ ਕਿਸ ਤਰ੍ਹਾਂ ਬੈਠੇ? ਇੱਕ ਦੌਰ ਐਸਾ ਵੀ ਲੰਘਿਆ, ਹਰ ਪਾਸੇ ਧਰਮ ਦੀ ਪ੍ਰਦਰਸ਼ਨੀ ਸੀ, ਧਰਮ ਦੀ ਨੁਮਾਇਸ਼ ਸੀ। ਬਾਹਰੋਂ ਵੀ ਡੁੱਲ ਡੁੱਲ ਕੇ ਧਰਮ ਪੈਂਦਾ ਸੀ, ਗੱਲ ਦੇ ਚਮਾਲ ਹੈ, ਹੱਥਾਂ ਚ ਮਾਲ ਹੈ, ਘਰ ਦੇ ਚਮਾਲਾਂ ਲਟਕੀਆਂ ਹੋਈਆਂ ਨੇ, ਗ੍ਰੰਥ ਪਏ ਨੇ, ਤਮਾਮ ਧਾਰਮਿਕ ਸਾਜ਼ੋ ਸਮਾਨ ਨਾਲ ਘਰ ਸਜੇ ਹੋਏ ਨੇ। ਔਰ ਘਰ ਵਿੱਚ ਵੀ ਜਾ ਕੇ ਐਸਾ ਪਤਾ ਚੱਲਦਾ ਸੀ ਜੈਸੇ ਮੰਦਿਰ ਹੈ, ਧਰਮਸ਼ਾਲ ਹੈ। ਦੌਰ ਬਦਲਿਆ, ਘਰ ਵਿੱਚ ਬਾਰ ਬਣ ਗਈ, ਘਰ ਵਿੱਚ ਬੋਤਲਾਂ ਆ ਗਈਆਂ, ਘਰ ਵਿੱਚ ਵੈਸ਼ਿਆਲੇ ਬਣ ਗਏ। ਹੈਰਾਨਗੀ ਦੀ ਗੱਲ, ਪਹਿਲੇ ਘਰ ਮੰਦਰ ਸਨ, ਘਰ ਧਰਮਸ਼ਾਲ ਸਨ, ਹੁਣ ਤੇ ਬਹੁਤੇ ਧਰਮਸ਼ਾਲੇ ਵੀ ਕਿਸੇ ਹੱਦ ਤੱਕ ਮੈਖਾਨੇ ਹੀ ਨੇ। ਭ੍ਰਿਸ਼ਟਾਚਾਰ ਦੇ ਅੱਡੇ ਨੇ, ਦੁਰਾਚਾਰ ਦੇ ਅੱਡੇ ਨੇ। ਦੌਰ ਬਦਲਿਆ, ਸਮੇਂ ਦਾ ਪ੍ਰਭਾਵ। ਮਹਾਰਾਜ ਕਹਿੰਦੇ ਨੇ ਕਲਾਲ ਹੈ ਇਹ ਯੁੱਗ, ਔਰ ਇਹ ਬਣਾ ਰਿਹਾ ਹੈ ਕਾਮ ਦੀ ਸ਼ਰਾਬ। ਜ਼ਿਆਦਾ ਚਰਚਾ ਇਸੇ ਦੀ ਹੈ, ਜ਼ਿਆਦਾ ਇਹੀ ਦੇਖਿਆ ਜਾ ਰਿਹਾ ਟੀਵੀ ਤੇ, ਅਖਬਾਰਾਂ ਵਿੱਚ, ਇਸ਼ਤਿਹਾਰਾਂ ਵਿੱਚ, ਤਰ੍ਹਾਂ ਤਰ੍ਹਾਂ ਦੇ ਮੈਗਜ਼ੀਨ, ਤਰ੍ਹਾਂ ਤਰ੍ਹਾਂ ਦੇ ਗੰਦੇ ਨਾਵਲ, ਜਿਨਸਿਆਤ ਨਾਲ ਭਰੀਆਂ ਹੋਈਆਂ ਕਹਾਣੀਆਂ, ਹਰ ਪਾਸੋਂ ਉਜਾਗਰ ਕਾਮ ਦੀ ਪ੍ਰਦਰਸ਼ਨੀ, ਕਾਮ ਦੀ ਨੁਮਾਇਸ਼। ਆਖਿਰ ਮਨੁੱਖ ਕੋਲ ਜੋ ਕੁਛ ਹੋਵੇਗਾ ਉਸੇ ਦੀ ਪ੍ਰਦਰਸ਼ਨੀ ਕਰੇਗਾ, ਆਖਿਰ ਮਨੁੱਖ ਕੋਲ ਜੋ ਕੁਛ ਹੈ ਉਹੀ ਬਾਹਰ ਪ੍ਰਗਟ ਕਰੇਗਾ।
काम ही। काम जीवन दी एक वक्ती लोड़ हो सकता है, काम जीवन नहीं हो सकता। लोड़ कतई जीवन नहीं होंदी। इसनो जिस आलमाना ढंग नाल धन गुरु अर्जन देव जी महाराज ने बयान कीता है, आप दे सामने रखा। पंकज फाते पंक महामद गुंथिया, अंग संग उरझाए बिसरते सुंफिया। पंकज पंक कहंदे ने चिक्कड़ नू, पंकज पंक दे चो जमया, चिक्कड़ दे चो पैदा होया। पंकज पंक ने जन्म दिता है, चिक्कड़ ने जन्म दिता है। पंकज तो चिक्कड़ किसनु जन्म देंदा है? चिक्कड़ एक चोटी दे फुल नु जन्म देंदा है, जिसनु कमल कहंदे ने, जिसनु सौरभ कहंदे ने, जिसनु कंज कहंदे ने, जिनु पद्म कहंदे ने, जिनु सारंग कहंदे ने, जिसनु बारिज कहंदे ने। धार्मिक ग्रंथां दे गालमन इसदे 18 नाम ने, और ये धर्म दा प्रतीक है। अगर कोई धार्मिक मनुख है तो कह दिता जांदा है ते कमल दी तरह। भारत दे मंदरां दे गुंबद कमल ने। बोध भिक्षु जद सवेरे सवेरे भिक्षा लई चलदे ने, हद विच कमल दी पंखड़ी लेके, ताकि एहसास रहे विचर रहे हां बाजार विच गलियां विच, कमल दी तरह रहना है। डुबना भी नहीं, भिजना भी नहीं। महाराज कहने पंकज फाते पंक, जो पंक तो जमया सी, चिक्कड़ तो जमया सी, महाराज कहने चिक्कड़ी ची फस के रह गया। पंकज फाते पंक, पंकज पंक दे फस के रह गया। कदी ऐसा होंदा है सरोवर दा पानी सुकन लग पैंदा है, ते बाहर दे जल झरने जो इस विच आ रहे सन, वो अवरुद्ध हो जांदे ने, रुक जांदे ने, पानी नीवा होण लग पैंदा है। और इतना नीवा कि चिक्कड़ दिखाई देण लग पैंदा है, और वो कमल जो बहुत ऊपर उठाया होया सी, चिक्कड़ दे नेड़े चला गया है। पानी दे आसरे थे बहुत उच्चा उठिया सी, बहुत उच्चा उठिया सी, नीवा चला गया, थल्ले चला गया। लेकिन अचानक जोर दी बारिश हो गई, चारों पासे दा जल झरना झरनिया दा रूप धारण कर सरोवर दी तरफ आया, और सरोवर बड़ी तेजी नाल भरन लग पया। जितनी तेजी नाल पानी उच्चा हो रहा है, इतनी तेजी नाल कमल उठ ना सकया। जितनी गति नाल पानी ऊपर उठ रहा है, ये गति कमल अपनी बना ना सकया। होया कि पानी ऊपर चला गया, कमल थल्ले चला गया। चिक्कड़ तो जमया, फिर चिक्कड़ दे फस गया। पंकज फाते पंक महामद गुंफिया, अंग संग उरझाए बिसरते सुंफिया। ऐसा चिक्कड़ विच उलझे है, अपनी सुगंध ही भुल गया, अपना स्वप्न ही भुल गया। चिक्कड़ तो जमया सी, हुण अपने आप नूं चिक्कड़ ही समझ बैठा। जन्म काम तो है, अगर जीवन भी काम बन जाए तो चिक्कड़ तो जमया ये कमल चिक्कड़ विच लीन हो गया। चिक्कड़ चिक्कड़ ही बन के रह गया, चिक्कड़ कमल नहीं हो सकया। काम राम हो जाए तो चिक्कड़ कमल बन गया, काम सिर्फ काम ही रह जाए तो कमल चिक्कड़ विच फस के रह गया। ये उदाहरण बड़ा सुंदर धन गुरु अर्जन देव जी महाराज ने दिता है। काम तो जमया ये जीव, काम दे च ही फस के रह गया। चारों पासे अज नाटक फिल्मा मैगजीन इश्तियारी दुनिया, अखबारी दुनिया, टीवी दी दुनिया, रेडियो दी दुनिया, समाजिक दुनिया, राजनैतिक दुनिया,
ਖਾਤਾ ਕਿ ਧਾਰਮਿਕ ਦੁਨੀਆ ਵੀ ਕਾਮ ਦੀ ਨੁਮਾਇਸ਼ ਤੋਂ ਬਿਨਾਂ ਹੋਰ ਕੁਛ ਰਹਿ ਨਹੀਂ ਗਈ। ਚਾਰੋਂ ਪਾਸੇ ਇਸ ਦੀ ਪ੍ਰਦਰਸ਼ਨੀ। ਕਾਰਨ ਇਹ ਜਿਹੜਾ ਯੁੱਗ ਹੈ, ਇਹ ਕਲਾਲ ਹੈ, ਇਹਦੇ ਕੋਲ ਸ਼ਰਾਬ, ਇਹੀ ਸ਼ਰਾਬ ਹੈ। ਮਨੁੱਖਾਂ ਨੂੰ ਕਿਸੇ ਹੋਰ ਸਰੂਰ ਦਾ ਪਤਾ ਹੀ ਨਹੀਂ, ਕਿਸੇ ਹੋਰ ਨਸ਼ੇ ਦਾ ਪਤਾ ਹੀ ਨਹੀਂ। ਦੁਨੀਆਂ ਦੇ ਸਾਰੇ ਨਸ਼ੇ ਵੀ ਕਾਮ ਦੇ ਆਲੇ ਦੁਆਲੇ ਮੰਡਲਾ ਰਹੇ ਨੇ, ਔਰ ਕਾਮ ਪ੍ਰਬਲ ਨਸ਼ਾ, ਜਿਸ ਦੇ ਮਨੁੱਖ ਬੇਸੁਰਤ, ਮਨੁੱਖ ਬੇਹੋਸ਼। ਇਹ ਗੱਲ ਵੱਖਰੀ ਹੈ ਕਿ ਇਤਨਾ ਖੁੱਲ੍ਹ ਕੇ ਇਸ ਵਿਸ਼ੇ ਤੇ ਇਤਨਾ ਬੋਲਿਆ ਨਹੀਂ ਗਿਆ, ਲਿਖਿਆ ਨਹੀਂ ਗਿਆ। ਔਰ ਜਦ ਕਿਸੇ ਨੇ ਕੁਝ ਲਿਖਿਆ ਤੇ ਉਸ ਗ੍ਰੰਥ ਨੂੰ ਧਰਮ ਗ੍ਰੰਥ ਨਹੀਂ ਆਖਿਆ ਗਿਆ, ਜਦ ਕੋਈ ਬੋਲਿਆ ਤੇ ਉਹਨਾਂ ਬੋਲਾਂ ਨੂੰ ਧਾਰਮਿਕ ਬੋਲ ਨਹੀਂ ਆਖਿਆ ਗਿਆ। ਹੱਦ ਹੋ ਗਈ। ਜਿਸ ਤੋਂ ਜੀਵਨ ਜਮਿਆ ਹੈ, ਉਸ ਮਨ ਦੇ ਬੋਲ ਇਹਨੂੰ ਇੱਕ ਪਾਸੇ ਰੱਖ ਦਈਏ, ਧਰਮ ਦਾ ਹਿੱਸਾ ਨਾ ਮੰਨੀਏ, ਤਾਂ ਫਿਰ ਇਹ ਤੇ ਇੰਜ ਹੋਈ ਜਿਵੇਂ ਕਹਿ ਦਈਏ ਜਨਮ ਹੀ ਨਹੀਂ ਹੋਇਆ, ਜਾਂ ਜਿੱਥੋਂ ਜਨਮ ਹੋਇਆ ਅਸੀਂ ਇਸ ਨੂੰ ਮੰਨਦੇ ਹੀ ਨਹੀਂ। ਜੀਵਨ ਉਦੋਂ ਸਫਲ ਹੋ ਜਾਂਦਾ ਹੈ ਇਹ ਜੰਮੇ ਕਾਮ ਦੇ ਚੋਂ ਇਹ ਲੀਨ ਹੋਵੇ ਰਾਮ ਦੇ ਚ, ਯਾਤਰਾ ਸਫਲ ਹੋ ਜਾਂਦੀ ਹੈ। ਚਿੱਕੜ ਤੋਂ ਜੰਮਿਆ ਹੈ, ਪਰ ਇਹ ਚਿੱਕੜ ਤੇ ਪਾਣੀ ਦੋਹਾਂ ਤੋਂ ਉੱਚਾ ਉੱਠੇ। ਕਾਮ ਤੋਂ ਜੰਮਿਆ ਹੈ, ਪਰ ਇਹ ਕਾਮ ਤੇ ਪਦਾਰਥਾਂ ਦੋਹਾਂ ਤੋਂ ਉੱਚਾ ਉੱਠੇ, ਪਾਣੀ ਤੋਂ ਵੀ ਉੱਚਾ ਉੱਠੇ। ਕਈ ਦਫਾ ਜ਼ੋਰ ਨਾਲ ਵਧਿਆ ਹੋਇਆ ਪਾਣੀ ਵੀ ਡੁਬੋ ਕੇ ਰੱਖ ਦਿੰਦਾ, ਉੱਪਰ ਨਹੀਂ ਉੱਠਣ ਦਿੰਦਾ। ਅਚਾਨਕ ਧਨਵਾਨ ਹੋ ਗਿਆ, ਅਚਾਨਕ ਸਤਾ ਮਿਲ ਗਈ ਹੈ, ਪ੍ਰਭਤਾ ਮਿਲ ਗਈ ਹੈ, ਬੜੀ ਤੇਜ਼ੀ ਦੇ ਨਾਲ ਇਹ ਧਨ ਸੰਪਦਾ ਆਈ ਹੈ, ਨਹੀਂ ਸੰਭਾਲ ਸਕਿਆ, ਗਰਕ ਹੋ ਗਿਆ, ਡੁੱਬ ਗਿਆ। ਆਹਿਸਤਾ ਆਹਿਸਤਾ ਜਦ ਸਰੋਵਰ ਦੇ ਚ ਪਾਣੀ ਪੈਂਦਾ, ਆਹਿਸਤਾ ਆਹਿਸਤਾ ਫੁੱਲ ਵੀ ਉੱਪਰ ਉੱਠਦਾ ਰਹਿੰਦਾ। ਪਰ ਵਿਰਲੇ ਕੋਈ ਫੁੱਲ ਨੇ ਐਸੇ ਜੋ ਤੀਬਰ ਗਤੀ ਦੇ ਚ ਆਪਣੇ ਆਪ ਨੂੰ ਤੀਬਰ ਗਤੀ ਚ ਉਠਾ ਸਕਣ। ਪਾਣੀ ਦਾ ਵੇਗ ਬੜਾ ਤੀਬਰ ਹੋਵੇ, ਬੜੇ ਤੀਬਰਤਾ ਦੇ ਨਾਲ ਪਾਣੀ ਵੱਧਦਾ ਜਾ ਰਿਹਾ, ਉੱਚਾ ਹੋ ਰਿਹਾ, ਔਰ ਇਸੇ ਤੀਬਰਤਾ ਦੇ ਨਾਲ ਉਹ ਆਪਣੇ ਆਪ ਨੂੰ ਉੱਚਾ ਕਰ ਸਕੇ, ਕਠਿਨ ਹੋ ਜਾਂਦਾ, ਔਖਾ ਹੋ ਜਾਂਦਾ। ਕਾਮ ਹੀ ਇੱਕ ਸ਼ਰਾਬ ਹੈ ਜੋ ਇਹ ਕਲਾਲ ਆਪਣੀ ਦੁਕਾਨ ਤੇ ਸਜਾ ਕੇ ਬੈਠਾ ਹੈ, ਵੇਚ ਰਿਹਾ, ਪੀ ਰਿਹਾ, ਪਿਲਾ ਰਿਹਾ। ਕਲ ਕਲਵਾਲੀ ਕਾਮ ਮਦ ਮਨੁਆ ਪੀਮਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ। ਇਹ ਸਮਾਂ ਇਹ ਯੁੱਗ ਤੇ ਕਲਾਲ ਹੈ। ਕਾਮ ਦੀਆਂ ਬੋਤਲਾਂ, ਕਾਮ ਦੀ ਸ਼ਰਾਬ ਸਜਾ ਕੇ ਬੈਠਾ ਹੈ, ਪਰ ਇਹ ਕਿਸ ਪਿਆਲੇ ਵਿੱਚ ਪੀਤੀ ਜਾਂਦੀ ਹੈ, ਔਰ ਸਾਕੀ ਕੌਣ ਹੈ, ਪਿਲਾਉਣ ਵਾਲਾ ਕੌਣ ਹੈ? ਕਹਿੰਦੇ ਨੇ ਕਲਾਲ ਹੋਵੇ, ਸ਼ਰਾਬ ਹੋਵੇ, ਪਿਆਲਾ ਨਹੀਂ, ਸਾਕੀ ਨਹੀਂ, ਤਾਂ ਮਹਿਖਾਨੇ ਦਾ ਰੰਗ ਨਹੀਂ ਜੰਮਦਾ। ਇਸ ਕਲਾਲ ਦਾ ਜੋ ਮਹਿਖਾਨਾ ਹੈ, ਰੰਗ ਜੰਮੇ ਆਇਆ ਹੈ। ਕਾਮ ਮਦ ਕਲ ਕਲ ਵਾਲੀ, ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ। ਪਿਆਲਾ ਹੈ ਕ੍ਰੋਧ ਦਾ, ਸਾਕੀ ਹੈ ਅਹੰਕਾਰ, ਔਰ ਸ਼ਰਾਬੀ ਸ਼ਰਾਬ ਦੇ ਪੀਣ ਵਾਲਾ ਹੈ ਮਨੁੱਖ ਦਾ ਇਹ ਮਨ। ਤਨ ਭਾਵੇਂ ਸਾਰਿਆਂ ਦੇ ਪਾਣੀ ਪੀਣ ਵਾਲੇ ਹੋਵਨ, ਮਨ ਤੇ ਸਾਰਿਆਂ ਦੇ ਸ਼ਰਾਬ ਪੀਣ ਵਾਲੇ ਨੇ। ਤਨ ਭਾਵੇਂ ਦੁੱਧ ਪੀਣ ਵਾਲੇ ਹੋਣ, ਮਨ ਤੇ ਸਾਰਿਆਂ ਦੇ ਸ਼ਰਾਬੀ ਨੇ। ਇਹ ਗੱਲ ਵੱਖਰੀ ਹੈ, ਦਿਸ ਪੈਂਦਾ ਹੈ ਇਹ ਮੂੰਹ ਨਾਲ ਦੁੱਧ ਪੀ ਰਿਹਾ, ਮਨ ਨਾਲ ਸ਼ਰਾਬ ਪੀ ਰਿਹਾ। ਮੂੰਹ ਨਾਲ ਭੋਜਨ ਛੱਕ ਰਿਹਾ,
पर मन नाल ते शराब ही पी रहा है, शराब ही काम दी शराब। शराब दा काम की है बेहोश करना। काम वासना एक ऐसी बेहोशी है जिस विच मनुख नू अपना नाम धाम कुछ भी चेते नहीं रहिंदा। कहिंदे जन्म दा कारण भी बेहोशी है, मरण दा साधन भी बेहोशी है। बेहोशी च जमदा है, बेहोशी च मरदा है। बेहोशी दे च मरण दी क्रिया चल रही है और बेहोशी दे च ही जन्म दी क्रिया चल रही है। बेहोशी हावी है। जब काम दे च होश हो गया है तो फिर मरण दे च भी होश होवेगा, और जिसका मरण दे च होश हो गया है ना फिर जन्म ना फिर मरण, फिर तो अगम्मी दुनिया का वासी हो जाता है। बहुत वड्डे अपराध करने अवन तो कई दफा मनुख अपने आप नू थोड़ा बेहोश करता है, शराब पींदा है। ते जे काम दी शराब दा नशा मनुख दे मन नू हर वक्त चढ़िया होवे तो इस दीआं अखां ते हर वक्त मैलियां रहणगीआं, इस दा तन ते हर वक्त मैला रहेगा। तो धन गुरु नानक देव जी महाराज कहिंदे ने क्रोध कटोरी, क्रोध दा एक कटोरा है, प्याला है, मोह भरी, मुंह दे च क्रोध भरया है, मुंह कटोरा बनया होया है। इहदे च की है? काम दी शराब और क्रोध कटोरा बनया है, क्योंकि क्रोध ते मुंह दे राही ज्यादा प्रगट आउंदा है। भावें क्रोध अखां च भी प्रगट आउंदा है, भावें क्रोध हत्थां च भी प्रगट आउंदा है, भावें क्रोध चेहरे ते भी प्रगट आउंदा है, पर क्रोध दी अस्थूल क्रिया बहुती जबान तो प्रगट आउंदी है। और जे जबान चो क्रोध निकलन लग पवे तो जबान सख्त आउंदी है। कहिंदे ने जबान दी सख्ती परमात्मा नू पसंद नहीं। खुदा को न मंजूर थी सख्ती जुबान में, इसीलिए न हड्डी रखी जुबान में। जबान दे च उसने हड्डी नहीं रखी, सख्ती नहीं चाहिदी जबान दे। और जो जबान दे सख्ती ले आया है, समझ लो जबान दे च हड्डी आ गई है, इहदे हलक दे च हड्डी आ गई है, इसकी जबान सख्त हो गई है। घरेलू बहुते कलेश जबान दी सख्ती तो पैदा होंदे ने। बहुत सारे संघर्ष ते लड़ाइयां दा कारण मनुख दी अखां नहीं ने, मनुख दे कन नहीं ने, मनुख दी नासका नहीं है, मनुख दे हाथ पैर भी नहीं, मनुख दी जबान है। अगर कल कलेश दा मूल केंद्र लबांगे किस कारण करके होया है तो जबान ही मिलेगी। क्रोध कटोरी मोह भरी पिलावा अहंकार। पिलावा कौन है, साकी कौन है? अहंकार पेश करने वाला, अहंकार, मैं हां। जितना अहंकारी मनुख होवेगा उतना क्रोधी होवेगा, जितना अहंकारी मनुख होवेगा उतना ही कामी होवेगा। ताई ये दोवां दा कट्ठा जिक्र कीता मेरे पातशाह दी बाणी ने, काम क्रोध काया को गाले ज्यों कंचन सोहागा डाले। जिवें सोने नूं सोहागा ढाल के रख देंदा है, काम ते क्रोध मनुख दी काया नूं गाल के रख देंदा है। काया दे बहुत सारे क्रोध, काया दे बहुत सारे रोगां दा मूल कारण असीम क्रोध असीम काम। अगर काम सीमा दे चाहे ते क्रोध खत्म हो गया है, इस मनुख दी काया कंचन वर्गी हो सकती है। कंचन वर्गी काया, जे प्रसाद अरोग कंचन देही, लिव लावो तिस राम सनेही। सोना की सोना होवेगा, काया ही सोना है, काया ही कंचन है। पर काया नू कंचन बनाना किसे किसे नू आंदा है, काया नू लोहा बना के और जंगाल ला देना इस सब नू आंदा है। और गुरु नानक ने इसका बड़ा जिक्र किया, कल कल वाली काम मद मनवा पीवन हार,
क्रोध कटोरी मोह भरी पिलावा अहंकार मजलिस भी चाही दिए शराब कली के में पीए कोई महफिल कोई साथी यही कारण है शराबी साथी लब देना साथ लब देना तो मजलिस वास्तविक केड़ी है महाराज कहते हैं मजलिस कूड़े लब दी पीपी होए खुआर झूठे लोभ दी महफिल झूठ क्यों कह देता लोभी झूठा ही होता है झूठ क्यों कह देता जीवन सीमा दिच है लोभ असीम है कितना जीवेगा 100 साल चलो 150 साल तक जी रहेगा जीवन दी सीमा है मनुख दे लोभ दी सीमा नहीं है आज तक किसे भी पैमाने नाल मनुख दा लोभ नापिया नहीं गया एक गल वखरी है हिमालिया दी बुलंदी नाप ली गई है प्रशांत महासागर दी गहराई नाप ली गई है सूरज चंद तारियां दी बुलंदी नाप ली गई है ये लोभ किथे खत्म होंदा है सीमा अजे भी पकड़ च नहीं आई किथे खत्म होवेगा किथे गल मुकेगी इति सहस खटे लख को उठ धावे तृप्त ना आवे माया पाछे पावे कहिंदे ने एक राजे ने एक भिक्षु नो बौद्ध भिक्षु नो बेनती की थी बड़ा आनंद दिखाई देंदा है थोड़े को बड़ा सरूर बड़ा रस साड़ी झोली च भी पाओ ये भिक्षु कहन लगा अच्छा मैं कल जद थोड़े द्वार ते भिक्षा मंगण आवांगा तो कुछ भिक्षा मैं थोड़ी झोली च भी पा देंगा तुसी पदार्थ मेरे पात्र देच पाना परमात्मा दी कुछ गल्ला मैं थोड़े पात्र देच पान दी कोशिश करांगा और अक्सर संत ते संसारी पदार्थ ते परमात्मा दा वट्टा सट्टा करदे ही रहने वो पदार्थ झोली च पा देंदे रहने वो परमात्मा दी गल सुना देंदा रहे अदकाल तो ऐसा चलदा रहे राजा खुश होया और कहन लगा ए भिक्षु फिर कल सब तो पहले साढ़े घर ही आना इत्थे ही आना असी भिक्षा लेके खड़े होवांगे अक्सर बौद्ध भिक्षुआं नूं भिक्षा देण लई भिक्षा दाते बार खड़े होंदे ने और देंदे ने जिथे जिथे बौद्ध धर्म है ये दृश्य बहुत देखण नूं मिलदे ने राजा भिक्षा लेके पके हुए पकवान तरह तरह दे बार लेके खड़ा है भिक्षु पात्र ले आया और आखिया राजन पाओ वो खीर पाई राजे ने थल्ले डुल गई भिक्षु ने किया होर पदार्थ पाओ राजे ने सोचा शायद कोई करामाती गल होवे पात्र आपे ठीक हो जाए तो फिर हलवा पाया पूड़ियां पाईयां थल्ले डिग गईयां होर पदार्थ पाओ तरह तरह दे बने हुए होर पकवान उस पात्र दे च पाए पकवान थल्ले बिखर दे गए गिर दे गए भिक्षु दा पात्र अगे है राजा कहिंदा है ए भिक्षु तुसी भिक्षा मंगण ते आ गए और राज द्वार ते आए पर कम से कम अपना भिक्षा पात्र ते वेख लेंदे ये ते टूटे होया इहदा थल्ले पेंदा ही नहीं है राजन फिर मैं यही गल तैनू आखा तू रब दी गल मैथो सुनना चाहना है परमात्मा दा ज्ञान मैथो लेना चाहना है तैनू अपना छलनी मन नहीं दिखाई देंदा तेरे दित्ते हुए पदार्थ मेरे पात्र तो डुल गए मेरा दित्ता होया परमात्मा दा ज्ञान भी तेरे पात्र तो डुल जाएगा पहले अपना पात्र ठीक कर भिक्षा मिल जाएगी पहले अपना मन ठीक कर भगवान मिल जाएगा मजलस कूड़े लब दी
پی پی ہوئے خوار۔ اس شراب نو پی پی کے دنیا خوار ہو رہی ہے اور اپنا جیون اجائیں گوا رہی ہے، لیکن شراب نال کباب جڑے ہوئے ہیں۔ اور اکثر جد شراب دی گل چلے شراب و کباب، کباب دی گل چلے شراب و کباب، کباب و شراب، شراب کباب کھاندے ہو۔ حالانکہ ایک پین والا ہے، ایک کھان والا ہے، پر شراب نال کباب جڑ گیا۔ دھن گرو نانک دیو جی مہاراج کہندے نے کباب کھانے نے، تو جس ڈھنگ نال میں تینو زبا کرن نو دسدا، بکرے نو اس ڈھنگ نال زبا کر۔ اور جد توں اس چھرے نال زبا کرے گا اور میرے دسے ڈھنگ دے مطابق کرے گا، تو جد اس بکرے چ خون نکل جائے گا، جان نکل جائے گی، وہ جڑا ماس ہوئے گا جی کدرے توں کھا لویں، کدی زندگی تینو بوکھی نہیں لگے گی۔ ہر وقت رجیا رہے گا، ہر وقت ترپت رہے گا۔ تو جی ہن پوچھئے بابا کیڑا چھرایا ہو؟ گرو نانک دے بول بڑے قیمتی، سچ کی کاتی سچ سب سار، چھرا ہوے سچ دا۔ سچ نو چھرا کیوں کہہ دیتا؟ سچ ایسا چھرا ہے کہ دو دھارا کھنڈا ہے اور دو نوکا کھنڈا ہے۔ سچ بولاں گے دوجے نو بھی چبھدا ہے، اپنے نو بھی چبھدا ہے۔ یہ دوجے نو بھی قائل کرے گا، اپنے نو بھی کرے گا۔ اس واسطے سچ بولنا کٹھن ہے، کٹھن ہے۔ یہ دوجے نو چبھے گا پر اپنے نو بھی چبھے گا، اور جد چبھے گا کٹے گا تو چھرے دا ایک کم ہے، جد کسے دی گردن کٹے، کسے دے انگ نو کٹے، کسے نو چبھے تو خون تے نکلے گا۔ اگر سچ دے چھرے نال زبا کریے اور سچ دا چھرا اے چبھے دو دارا، تو جھوٹ تے نکلے گا۔ جھوٹ دا ہی خون منک دے اندر ہے، خون نہیں ہے، جھوٹ ہے منک دے اندر۔ باہر دے چھرے نال شریر چو خون نکلدا ہے، سچ دے چھرے نال کوئی زبا ہوئے اندروں جھوٹ نکلدا ہے۔ سچ کی کاتی سچ سب سار، گھاڑ تس کی اپر اپار۔ یہ جو سچ دا چھرا ہے، یہ دا لوہا سچ ہے، اس دی جو دھارا ہے گھاڑت ہے وہ بھی سچ ہے۔ کس کا کٹھا ہووے سیک، لہو لب نکھتھا ویک۔ اگر اس چھرے نال جی کدھر کٹھا کریں، دو طریقے نے، کٹھا جھٹکا، ایک جھٹکے نال گردن الگ کی تھی جھٹکا، آہستہ آہستہ ریت کے گردن الگ کی تھی، انہوں کٹھا کہندے نے، کوڑا آہستہ آہستہ۔ جے تو اس ڈھنگ نال آہستہ آہستہ کوویں، سچ نو سہجے اچارن کرنا پیندا ہے۔ اور سچ کی ہے پرماتما دا نام، یہ پہلے زبان تے آوے تو زبان دے چوں ہڈی نکلے گی، زبان دے چوں سختی نکلے گی۔ یہ ہو نہیں سکدا، جس زبان تے رام ہے اس زبان دے سختی ہوئے، جس زبان تے واہگرو ہے اس زبان تے کرود ہوئے۔ یہ ہو ہی نہیں سکدا۔ زہر اس گل دا ثبوت ہے، اجے زبان نے امرت دا رس نہیں مانے۔ سختی اس گل دا ثبوت ہے، یہ زبان زبان نہیں رہ گئی، کیونکہ زبان دے چ ہڈی نہیں ہوندی، زبان دے چ سختی نہیں ہوندی، زبان دے چ ہڈی آ گئی ہے، یہ ماس دا ٹکڑا تے بن کے رہ گئی، زبان نہیں ہے۔ تس کا کٹھا ہووے سیک، لہو لب نکھتھا ویک۔ پرماتما دے نام نو چھوڑا کہہ دیتا ہے گرو نانک نے،
ऐसा छुरा है को के रख देगा। छुरे ने कोणा है तो निकलेगा कि निकलेगा काम, निकलेगा लोभ। एक कसाई छुरा फेरदा है बकरे थे, निकलदा खून। बाद देच आंद्रा ओजरी कड़के परे सुटदा है, पर सच दे छुरे नाल जद किसे दा मन जबा होंदा है, लोभ निकल जांदा है, वासना निकल जांदी है, शुद्ध मास रह जांदा है, शुद्ध मन रह जांदा है। उसे नु कहंदे ने मन शुद्ध हो गया, मन पावन हो गया। सच की काथी सच सब सार, गाड़त तिसकी अपर अपार, तिसका कुठा होवे सेख, लहू लब निखत्ता वेख। ऐ शेख जी, इस छुरे दा किधरे तू जवा कीता होया, मास खा लवे, परमात्मा ने कबूल कर लेना है, ईश्वर ने कबूल कर लेना है। खा मांस जरूर खा, पी शराब जरूर पी, पर केड़ी शराब? धन गुरु नानक देव जी महाराज की जिंदगी दे नाल बोल जुड़े ने, नाम खुमारी नानका चढ़ी रहे दिन रात, नाम दी शराब पी। तो नाम शराब है, हां नाम एक ऐसी शराब है, और ऐसा सरूर तारी हो जाता है, सारे दुख मिट जाते हैं, सारे विकार निकल जाते हैं। बाहर दी शराब जितने जितने घुट अंदर जाएगी, वो शराब ही अंदर नहीं जा रही, विकार भी अंदर जा रहे हैं। शराबी कामी होवेगा, शराबी क्रोधी होवेगा, शराबी भोगी होवेगा, सारा अनर्थ शराब नाल जुड़ गया। बेशतर मुल्कां दे शराब पानी दी तरह पीती जा रही है, दुराचार आम हो गया, या इंज कह लो दुराचार दे बाजार, बाजार ही दुराचार दा रूप धारण कर गए। बिकदिया सन जिनसा किसे वक्त बाजार दे, कपड़ा बिकदा सी, सोना चांदी बिकदा सी, फल फूल बिकदे सन, पर ए बाजार अज मामूली रह गए ने। स्त्री दी असमत बिकदी है, इज्जत बिकदी है, इना बाजारां दी महिमा बहुत वड्डी हो गई। ए नाम मात्र कहलाण वाले क्लब, ए थिएटर, और इस तरह दी आयाश दी दुनिया, वैश्याले सब असमत फिरोशी दे अड्डे। बिकदी है असमत स्त्री दी, बाजार देच हुण दुराचार बिकदा है, बाजार देच वस्तुआं नहीं। अगर कोई नाम दी शराब पी लवे, इस शराब किवें बनेगी? गुड़ कर ज्ञान, ध्यान कर मऊआ, पहु भाटी तन धारा, रब्बी भय दी भट्ठी बना, उहदे च रब्बी ज्ञान दा गुड़ पा, उहदे च रब्बी ध्यान दा मऊआ पा, मऊआ एक फुल, ते भय दी भट्ठी। मनुख समाज तो डरदा है, मनुख कानून तो डरदा है, मनुख परमात्मा तो नहीं डरदा। संकोचमई बिरती बना देंदा है, कानून दा भय, समाज दा भय, भी समाज दियां नजरां नहीं ने तो हुण मैं गुनाह करा, कानून दी पहुंच नहीं है ते हुण मैं पाप करा। है ते पापी, पर पाप उत्थे करेगा जिथे तक कानून दी निगाह नहीं पहुंच सकदी। है ते गुनाहगार, पर गुनाह उत्थे करेगा जिथे समाज दियां नजरां नहीं पहुंच सकदियां। लेकिन रब दा भय अगर ए मनदा है तो गुनाह होवेगा ही नहीं, पाप होवेगा ही नहीं। रब्बी भय ने पवित्र करके रख देना है, शुद्ध करके रख देना है। ये भय दी तू भट्ठी बना, ए पा ज्ञान दा गुड़, ए पा ध्यान दा मऊआ। अग केड़ी इस भट्ठी दे तले बालनी है, दो पुर जोर रसाई पाठी, पियो महारस भारी,
काम क्रोध दोए किए जलेता छूट गई संसारी। दो पुर जोड़ सुरत ते शब्द नु जोड़, ये दो पुड़ा नु जोड़ के बना चुल्ला, दो पुड़ा नु जोड़ के चुल्ला बनदा। सुरत ते शब्द नु कठा करे बना चुल्ला, इस देते रख भय दी भट्ठी है। पा ज्ञान दा गुड़ ध्यान दा मऊआ, थले बालन केड़ा डाणा है। काम क्रोध दोए किए जलेता छूट गई संसारी। काम दा ईंधन क्रोध दा ईंधन ए थले बाल।

0: एक ओंकार सतनाम कर्ता पुरुष निर्भो निर्वैर अकाल मुहूर्त अजोनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे
1: गुरु रूप सत्संग जियो फतेह कबूल करने वाहिगुरु जी का खालसा वाहिगुरु जी की फतेह। तुम कहियत हो जगत गुरु स्वामी हम कहियत कल युग के कामी तू की हैं मैं की हां यदि वजाहत भगत सिरमौर श्री रविदास जी बयान कर रहे हैं। तुम कहियत हो जगत गुरु स्वामी हम कहियत कल युग के कामी इस युग देच मनुख दा जेड़ा अवगुण प्रधान है उसका जिक्र पै कर दे। हर समय हर युग देच एक अवगुण प्रधान आउंदा है ये मैं अर्ज कर दें। बाकी अवगुण भी होंदे न वो जेर साया आउंदे ने एक अवगुण प्रधान आउंदा हर व्यक्ति देच बहु गिनती देच एक ही तरह का औगण मनुखता दे अंदर प्रधान होवे 60-70 फीसदी दे अंदर उस नाल फिर तुलना कीती जांदी है इस युग का औगण केड़ा है। हर युग का अपना गुण होंदा है हर युग का अपना औगण होंदा है हर व्यक्ति का भी बुनियादी गुण कोई एक अद आउंदा बाकी गुण उहदे जेर साया आउंदे ने। हर व्यक्ति का बुनियादी औगुण एक आउंदा है बाकी सारे औगुण उस एक औगुण दे पिछे चलदे ने। श्री रविदास ने जो इशारतन गल कीती है इनू जगत गुरु बाबा वकत दे अवतारी पुरश इस युग दे अवतारी पुरश धन गुरु नानक देव जी महाराज जिस तरह खोलते ने ये मैं थोड़े सामने रखा पूर्ण तौर पर उन्होंने बोलों नू मैं खोल सकांगा ये तो समर्था नहीं पर कुछ जो सतगुरु ने शक्ति ते प्रेरणा जिस तरह की प्रदान की थी मैं थोड़े सामने रखने की निमाणी कोशिश कर रहा हूं। कल कल वाली काम मद जिन्होंने कदी सिलसिलावार धन गुरु ग्रंथ साहब जी महाराज की बाणी का पाठ किया यह आया होगा वाक श्लोक मरदाना पहला ਬਹੁਤ ਸਾਰੇ ਐਸਾ ਕਹਿੰਦੇ ਨੇ ਵਾਕ ਮਰਦਾਨੇ ਦਾ, ਔਰ ਜੋ ਪਹਿਲਾ ਜੋ ਲਿਖਿਆ ਫਿਰ ਉਸ ਤੋਂ ਕੀ ਲਓਗੇ। ਬੋਲ ਗੁਰੂ ਨਾਨਕ ਦੇਵ ਜੀ ਦਾ ਹੈ, ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ। ਜੈਸੇ ਸਾਰੰਗ ਰਾਗ ਵਿੱਚ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ। ਕੁਛ ਗਿਲਾ ਮਰਦਾਨੇ ਨੇ ਮਨੁੱਖਤਾ ਬਾਰੇ ਕੀਤਾ, ਸ਼ਹਿਰ ਦੇ ਬੰਦਿਆਂ ਬਾਰੇ। ਸਾਹਿਬ ਜਿਸ ਢੰਗ ਨਾਲ ਯੁੱਗ ਦੀ ਤਸਵੀਰ ਖਿੱਚਦੇ ਪਏ ਨੇ ਉਹ ਧਿਆਨ ਨਾਲ ਸੁਣਨਾ। ਕੱਲ ਕੱਲ ਵਾਲੀ ਇਹ ਯੁੱਗ ਕਲਾਲੀ ਹੈ। ਕਲਾਲ ਉਸਨੂੰ ਕਹਿੰਦੇ ਨੇ ਜੋ ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ। ਅੱਜ ਤੇ ਬਣਦੀ ਕਾਰਖਾਨਿਆਂ ਦੇ ਚਾਹੇ ਵੇਖਦੇ ਦੁਕਾਨਦਾਰ ਨੇ, ਪਰ ਪ੍ਰਾਚੀਨ ਕਾਲ ਵਿੱਚ ਬਣਾਉਣਾ ਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ, ਉਹਨੂੰ ਕਲਾਲ ਕਹਿੰਦੇ ਸੀ। ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੁੱਗ ਹੈ ਨਾ ਕਲਾਲ ਹੈ। ਸ਼ਰਾਬ ਬਣਾਉਂਦਾ ਹੈ, ਸ਼ਰਾਬ ਪਿਲਾਉਂਦਾ, ਵੇਚਦਾ। ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ? ਸ਼ਰਾਬ ਕਈ ਪ੍ਰਕਾਰ ਦੀ, ਗੁੜ ਤੋਂ ਬਣਦੀ ਹੈ, ਗੂਰਾਂ ਤੋਂ ਬਣਦੀ ਹੈ, ਸੰਤਰਿਆਂ ਤੋਂ ਬਣਦੀ ਹੈ, ਵੱਖ ਵੱਖ ਸ਼ਰਾਬਾਂ। ਇਹ ਯੁੱਗ ਜਿਹੜੀ ਸ਼ਰਾਬ ਪਿਲਾਉਂਦਾ ਹੈ ਕਿਸ ਤੋਂ ਬਣਾਉਂਦਾ ਹੈ? ਉਹ ਸ਼ਰਾਬ ਕੀ ਹੈ? ਇੱਕ ਸ਼ਰਾਬ ਜੋ ਤਨ ਪੀਂਦਾ ਹੈ, ਤਨ ਸੁੰਨ ਹੋ ਜਾਂਦਾ ਹੈ, ਦਿਮਾਗ ਸੁੰਨ ਹੋ ਜਾਂਦਾ ਹੈ, ਸਮੱਸਿਆਵਾਂ ਨਾਲ ਸੰਬੰਧ ਟੁੱਟ ਜਾਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਗਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਢੰਗ ਵੀ ਦੱਸ ਦਿੱਤਾ ਹੈ। ਗੁੜ ਕਰ ਗਿਆਨ, ਧਿਆਨ ਕਰ ਮਊਆ, ਪਾਉ ਬਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਔਧੋ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਖਿਆ, ਤ੍ਰਿਭੁਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪ ਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੀ ਹੈ, ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ ਹੈ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ ਹੈ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ ਹੈ, ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ ਹੈ, ਪੈਸਿਆਂ ਨਾਲ ਮਿਲਦੀ ਹੈ। ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਾਰ ਬਹੁਤ ਉੱਪਰ ਲੈ ਜਾਂਦਾ, ਇਹ ਵਿਕਦੀ ਨਹੀਂ, ਸਵੈਮ ਬਣਾਉਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ, ਆਪ ਪੀਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ ਹੈ। ਇਸ ਵਾਸਤੇ ਕਰੀਬਨ ਵਿਦਵਾਨਾਂ ਨੇ प्रभु दे नाम नूं वी इक नशा आख्या पर बेहोशी दा नहीं होश दा नशा। एक नशा मनुख दे सारे होशो हवास नूं भुला देंदा है, सुला देंदा है। एक नशा मनुख नूं पूर्ण होश दे च लियांदा है, सारे होश जगा देंदा है। या ते मनुख नूं पूर्ण होश चाहीदा है या बेहोशी विचकार दी अवस्था दुखदाई है। विचकार जीवना कठिन है। इकबाल कहिंदे ने हर चंद हो मुशाहिद हक की गुफ्तगो। हक आपस च बैठ के किधरे सच दी गल करिए, हक दी गल करिए, ते उहदे बारे कोई तशबीह देनी पै जाए, हक कैसा हुंदा है, सच कैसा हुंदा है, सच की है। हर चंद हो मुशाहिद हक की गुफ्तगो। तुलनात्मक गल करनी होवे, खुदा दी तुलना देनी होवे, सच दी तुलना देनी होवे, हक दी तुलना देनी होवे। हर चंद हो मुशाहिद हक की गुफ्तगो, बनती नहीं है सागरो मीना कहे बगैर। हक कैसा होंदा है, खुदा कैसा होंदा है, सच कैसा होंदा है। इकबाल भी कहिंदा एक नशा, एक नशा, एक सरूर, एक मस्ती, एक नशा, पर पूर्ण होश दा नशा जो चिंतावां ते दुखां ते पापां नूं मिटा देंदा है। एक नशा बेहोशी दा नशा जो दुख संताप भुला देंदा है, चिंतावां भुला देंदा है, और वक्ती तौर ते भुलांदा है, बार बार पीणी पैंदी। धन गुरु नानक देव जी महाराज जो कुछ इत्थे कह रहे ने, कल कल वाली ए युग कलाली है। कलाल है, इहदे कोल केड़ी शराब है, कल कल वाली काम मद मनवा पीवनहार। पींदा मन है, शराब है कामना दी, काम दी। तुम कही यत हो जगत गुरु स्वामी, हम कई यत कल जुग के कामी। इशारन इशारा रविदास भी करते पैने, ए युग कामी युग है, प्रधान है कामनावां प्रधान है। आपदी ज्ञात लई अर्ज करा, कामनावां दे केंद्र तीन ने, अहंकार आश्रित, लोभ आश्रित, काम आश्रित। इसनों फिर इस तरह कहिंदे ने, अहंकार वासना, लोभ वासना, काम वासना, केंद्र तीन ने वासना दे, कामना दे केंद्र तीन ने, अहंकार, लोभ, काम। वासना दा सुभाव की है, जो कोल है उन्हों नहीं देखती, जो नहीं है उन्हों देखती। कामना दी फितरत की है, जो कोल है उन्हों नहीं देखती, जो नहीं है कोल उन्हों देखती है। जो नहीं है वो भी हो जाए कोल, फिर कामना अग्गे चली जाती है, वासना अग्गे चली जाती है, जो हुण भी कोल नहीं है उन्हों देखण लग। थोड़े विच जिहड़े अभ्यास करदे होणे ने, थोड़ा अपने नेड़े आंदे होणगे, जरूर पता चलदा। वासना दा अपना सुभाव है, जो कोल है उन्हों नहीं देखदे, जो नहीं है उन्हों देखदे। और इहदे केंद्र तीन ने, अहंकार, लोभ, काम। तो फिर इंज कहिंदे ने, अहंकार वासना, लोभ वासना, काम वासना। अहंकार वासना प्रभुता मंगदी है, लोभ वासना पदार्थ ही मंगदी है, काम वासना रूप मंगदी है। ਕਿਹੜਾ ਰੂਪ ਮੰਗਦੀ ਹੈ, ਕਿਹੜੇ ਪਦਾਰਥ ਮੰਗਦੀ ਹੈ, ਕਿਹੜੀ ਪ੍ਰਭਤਾ ਮੰਗਦੀ ਹੈ ਜੋ ਕੋਲ ਨਹੀਂ ਹੈ, ਨਹੀਂ ਹੈ। ਜੋ ਹੈ ਉਹਨੂੰ ਵਾਸ਼ਨਾ ਦੇਖਦੀ ਹੀ ਨਹੀਂ, ਦੇਖਦੀ ਹੀ ਨਹੀਂ। ਇਸ ਸੰਬੰਧ ਵਿੱਚ ਇੱਕ ਹੋਰ ਨੁਕਤਾ ਸੁਣ ਲਓ। ਜਦ ਮਨੁੱਖ ਜ਼ਮੀਨ ਨੂੰ ਵੇਖੇ ਇੰਝ ਝੁੱਕੇ, ਆਸਮਾਨ ਨਹੀਂ ਵੇਖ ਸਕਦਾ, ਤੇ ਜਦ ਇੰਝ ਆਸਮਾਨ ਨੂੰ ਵੇਖੇ ਤੇ ਫਿਰ ਜ਼ਮੀਨ ਨਹੀਂ ਵੇਖ ਸਕਦਾ। ਇੱਕੋ ਹੀ ਸਮੇਂ ਚ ਜ਼ਮੀਨ ਤੇ ਆਸਮਾਨ ਦੋਵੇਂ ਨਹੀਂ ਦੇਖ ਸਕੇਗਾ, ਨਹੀਂ ਦੇਖ ਸਕੇਗਾ। ਦੂਸਰਾ ਉਦਾਹਰਣ, ਜਦ ਝੁੱਕ ਕੇ ਕਿਸੇ ਦੇ ਪੈਰਾਂ ਨੂੰ ਵੇਖੀਏ ਗੌਰ ਨਾਲ, ਉਹਦਾ ਮੁਖੜਾ ਨਹੀਂ ਵੇਖ ਸਕਾਂਗਾ, ਤੇ ਉਹਦੇ ਮੁਖੜੇ ਨੂੰ ਦੇਖੀਏ ਸਿੱਧਾ ਤਾਂ ਫਿਰ ਉਹਦੇ ਚਰਨ ਨਹੀਂ ਦੇਖ ਸਕਾਂਗਾ। ਇੰਨਾ ਹੀ ਗੱਲ, ਇੱਕੋ ਹੀ ਸਮੇਂ ਇੱਕੋ ਹੀ ਨਜ਼ਰ ਦੇ ਚ ਉਹਦੇ ਪੈਰ ਵੀ ਦਿਖਾਈ ਦੇਣ, ਉਹਦਾ ਮੁਖੜਾ ਵੀ ਦਿਖਾਈ ਦੇਵੇ, ਨਹੀਂ। ਕੁਦਰਤ ਨੇ ਇਹ ਤੌਫੀਕ ਅੱਖਾਂ ਨੂੰ ਦਿੱਤੀ ਨਹੀਂ, ਨਹੀਂ ਦਿੱਤੀ। ਜਾਂ ਝੁੱਕ ਕੇ ਜ਼ਮੀਨ ਵੇਖ ਲੈ, ਜਾਂ ਸਿਰ ਉੱਚਾ ਕਰਕੇ ਆਸਮਾਨ ਵੇਖ ਲੈ, ਜਾਂ ਨਜ਼ਰਾਂ ਕਿਸੇ ਦੇ ਪੈਰਾਂ ਤੇ ਟਿਕਾ ਦੇ, ਜਾਂ ਨਜ਼ਰਾਂ ਕਿਸੇ ਦੇ ਮੁਖੜੇ ਤੇ ਟਿਕਾ ਦੇ, ਤੁਸੀਂ ਤਜਰਬਾ ਕਰਕੇ ਵੇਖ ਲੈਣਾ, ਦੋਵੇਂ ਇਕੱਠੇ ਨਹੀਂ ਵੇਖ ਸਕੋਗੇ। ਮੁਖੜਾ ਤੇ ਚਰਨ, ਆਸਮਾਨ ਤੇ ਜ਼ਮੀਨ, ਜੋ ਜ਼ਮੀਨ ਨੂੰ ਵੇਖੋਗੇ ਆਸਮਾਨ ਨਹੀਂ ਦਿਖਾਈ ਦੇਗਾ। ਜਿਤਨੇ ਚਿਰ ਤੱਕ ਵਾਸ਼ਨਾ ਪਦਾਰਥ ਦੀ ਚੱਲਦੀ ਹੈ, ਉਤਨੇ ਚਿਰ ਤੱਕ ਪਰਮਾਤਮਾ ਵੀ ਇੱਕ ਵਾਸ਼ਨਾ ਦਾ ਵਿਸ਼ਾ ਹੋਵੇਗਾ। ਪਰਮਾਤਮਾ ਪਰਮਾਤਮਾ ਨਹੀਂ ਹੈ, ਨਹੀਂ ਹੈ। ਔਰ ਹਿਰਦੇ ਦੀ ਸ਼ੁੱਧੀ ਵੀ ਨਹੀਂ ਹੋਵੇਗੀ ਅਗਰ ਵਾਸ਼ਨਾ ਕਰਕੇ ਮੈਂ ਪਾਠ ਕਰ ਰਿਹਾ, ਵਾਸ਼ਨਾ ਕਰਕੇ ਮੈਂ ਦਾਨ ਕਰ ਰਿਹਾ, ਵਾਸ਼ਨਾ ਕਰਕੇ ਮੈਂ ਪੁੰਨ ਕਰ ਰਿਹਾ। ਇਸ ਪੁੰਨ ਨਾਲ ਹਿਰਦਾ ਪਾਵਨ ਵੀ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ, ਕਿਉਂਕਿ ਵਾਸ਼ਨਾ। ਇਸ ਪੁੰਨ ਨਾਲ ਹਿਰਦਾ ਪ੍ਰਭੂ ਨਾਲ ਜੁੜੇਗਾ ਹੀ ਨਹੀਂ, ਕਾਰਨ ਵਾਸ਼ਨਾ ਤੇ ਉਹਦਾ ਕੇਂਦਰ ਹੰਕਾਰ ਹੈ, ਲੋਭ ਹੈ, ਕਾਮ ਹੈ। ਮੈਂ ਫਿਰ ਦੁਹਰਾਵਾਂ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ ਮਨੁੱਖ ਦੇ ਅੰਦਰ ਵਾਸ਼ਨਾ ਚੱਲਦੀ ਹੈ। ਹੰਕਾਰ ਆਸ਼ਰਿਤ ਚੱਲਦੀ ਹੈ, ਫਿਰ ਉਹ ਕੇਂਦਰ ਬਦਲ ਲੈਂਦੀ ਹੈ, ਕੁਰਸੀ ਬਦਲ ਲੈਂਦੀ ਹੈ। ਫਿਰ ਲੋਭ ਆਸ਼ਰਿਤ ਚੱਲਣ ਲੱਗ ਪੈਂਦੀ ਹੈ, ਫਿਰ ਉਹ ਸਿੰਘਾਸਣ ਬਦਲ ਲੈਂਦੀ ਹੈ, ਕਾਮ ਆਸ਼ਰਿਤ ਚੱਲਣ ਲੱਗ। ਕਾਮਨਾ ਮਨੁੱਖ ਦੇ ਅੰਦਰ ਹਰ ਵਕਤ ਹੈ, ਵਾਸ਼ਨਾ ਹਰ ਵਕਤ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਇਹ ਵਾਸ਼ਨਾ ਜੋ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ। ਜਿਹੜੀ ਕੁਰਸੀ ਹੈ ਉਹਨੂੰ ਨਹੀਂ ਦੇਖਦੇ, ਉੱਤੇ ਤੇ ਬੈਠੇ ਹੀ ਹੈ, ਜਿਹੜੀ ਨਹੀਂ ਹੈ ਉਹਨੂੰ ਵੇਖਦੀ ਹੈ। ਜਿਹੜਾ ਪਦਾਰਥ ਹੈ ਉਹਨੂੰ ਨਹੀਂ ਦੇਖਦੀ, ਉਹ ਤੇ ਜੇਬ ਦੇ ਚ ਹੈ, ਜੋ ਨਹੀਂ ਹੈ ਉਹਨੂੰ ਵੇਖਦੀ ਹੈ। ਇਹ ਵਾਸ਼ਨਾ ਦਾ ਸੁਭਾਵ ਹੈ। ਇਸ ਨੂੰ ਇਸ ਢੰਗ ਨਾਲ ਮੈਂ ਬਿਆਨ ਕਰਦਾ ਹੁੰਦਾ, ਜਦ ਨਜ਼ਰਾਂ ਕਿਸੇ ਦੇ ਪੈਰਾਂ ਨੂੰ ਵੇਖਣ ਤੇ ਮੁਖੜਾ ਨਹੀਂ ਦੇਖ ਸਕਦੀ, ਤੇ ਜੇ ਮੁਖੜੇ ਨੂੰ ਦੇਖਣ ਤੇ ਪੈਰ ਨਹੀਂ ਦੇਖ ਸਕਦੇ, ਜੇ ਨਜ਼ਰਾਂ ਜ਼ਮੀਨ ਨੂੰ ਵੇਖਣ ਤੇ ਆਸਮਾਨ ਨਹੀਂ ਵੇਖ ਸਕਦੀਆਂ, ਤੇ ਜੇ ਨਜ਼ਰਾਂ ਆਸਮਾਨ ਨੂੰ ਵੇਖਣ ਫਿਰ ਜ਼ਮੀਨ ਨਹੀਂ ਵੇਖ ਸਕਦੀ। ਇੱਕੋ ਹੀ ਸਮੇਂ ਦੋਹਾਂ ਨਾਲ ਸੰਬੰਧ ਨਹੀਂ ਜੁੜਦਾ। ਅੰਦਰ ਵਾਸ਼ਨਾ ਵੀ ਰੱਖ ਲਈਏ ਤੇ ਆਖੀਏ ਧਾਰਮਿਕ, ਵਾਸ਼ਨਾ ਗ੍ਰਸਿਆ ਮਨੁੱਖ ਅਧਾਰਮਿਕ ਹੈ, ਚਾਹੇ ਕੁਛ ਵੀ ਕਰੇ, ਕੁਛ ਵੀ ਕਰੇ। ਮੈਂ ਅਰਜ਼ ਕਰਦੇ ਹਾਂ, ਮਜਬੂਰੀ ਹੈ, ਇਹ ਠੀਕ ਹੈ। ਸੰਗਤ ਦੇ ਚ ਇੱਕ ਕਲਾਸ ਦੇ ਸਤਸੰਗੀ ਨਹੀਂ ਆਉਂਦੇ, ਜਿਵੇਂ ਇੱਕ ਸਕੂਲ ਹੈ, ਹੁਣ ਸਕੂਲ ਤੇ ਇੱਕੋ ਹੀ ਹੈ, ਉਹਦੀ ਯੂਨੀਫਾਰਮ ਵੀ ਇੱਕੋ ਹੀ ਹੈ, ਪਰ ਉਹਦੇ ਚ ਕਲਾਸਾਂ ਇੱਕ ਨਹੀਂ ਨੇ। ਕੋਈ ਪਹਿਲੀ ਕਲਾਸ ਜਾ ਰਿਹਾ ਵਿਦਿਆਰਥੀ, ਕੋਈ ਦੂਜੀ ਚ, ਕੋਈ ਤੀਜੀ ਚ, ਕੋਈ ਚੌਥੀ ਚ, कोई पंजवीं च, कोई हाई क्लास दसवीं च बैठा। सत्संगी एक क्लास दे नहीं आंदे, कोई तो वाकई हाई क्लास दे आंदे, कोई मिडल दे च आंदे, सतवीं अठवीं आंदे, कोई पहली क्लास दे आंदे ने, ते कुछ बेचारे इस तरह के ने जिन्हें हुणे नवा नवा एडमिशन लिया, दाखला लिया, पहली दफा ही आया, कुछ भी नहीं पता, मत्था टेके बैठ गया, आया या चला गया। तो कीर्तन कथा सारे सत्संगी को एक ढंग नाल सुनते ने, क्यों? सारे सत्संगी एक ढंग दे होंदे ने, सब प्याले अलग अलग ने, ये भी मैं एक ढंग दे नहीं होंदे। हर एक मनुख की समस्या तो है, पर हर मनुख की समस्या अलग अलग है, अलग अलग अलग अलग है। तो ये जो शब्द है धन गुरु नानक देव जी महाराज का, उन्हें सत्संगियों लई है जिन्हों का दाखला हाई स्कूल दे दसवीं च हो गया है, जो उच्ची क्लास दे आके बैठ गए ने, साधना करदिया करदिया समझ आ गई है कुछ। जितने चिर तक अंदर वासना पई चलती है, मैं सारा दिन पाठ करा, जप करा, तप करा, ये सब संसारी कर्म ने, धार्मिक नहीं है। कामना करके मैं गुरुद्वारे आवां तो गुरुद्वारा बाजार बन जाएगा, कामना करके मैं गुरुद्वारे आवां गुरुद्वारा मार्केट बन जाएगा, कामना करके मैं गुरुद्वारे आवां गुरुद्वारा एक फैक्ट्री बन जाएगा। फैक्ट्री बाजार विच जाना मैं कोई संसारिक वस्तु लई, मैं गुरुद्वारे भी गया किसी संसारिक वस्तु लई, मैं गुरुद्वारे गुरु लई नहीं गया, मैं गुरुद्वारे प्रभु लई लई गया। मेरी वासना है, अहंकार वासना, लोभ वासना, काम वासना, होर सुनो, ये वासना जद असीम हो जाए, भाव जिस दी वासना है वो मिल गई, वासना फिर अग्गे चली गई, फिर वो चीज भी मिल गई, वासना फिर अग्गे चली गई, जो हुण भी कोल नहीं है उन्हों देखण लग पई, ये वासना तृष्णा बन जाती है, इसे नूं तृष्णा कहते हैं। वासना पहले एक वस्तु ते टिकी है, मिल गई है, वासना फिर अग्गे चली गई है, मिट्टी नहीं, टिकाऊ नहीं, वो भी मिल गई, वासना फिर अग्गे चली गई। इन्हों कहिंदे ने हुण ये वासना तृष्णा हो गई है, ते तृष्णा इस तरह है जिवें बांबड़ बलदी अग दे च लखणा पाई जाइए, ते अग नूं पुछिए तो रज गई कि नहीं, ईंधन तो बालन तो अग नहीं रजती, तृष्णा कदी तृप्त नहीं आती, तृष्णा मनुख नूं सदा अतृप्त रखती है, भुखा रखती है। और ये भी सुन लो, तृष्णालु मनुख के अंदर कोई गुण नहीं आता, नहीं आता कोई कोमलता नहीं आती। तृष्णा बनती किस तरह है? वासना कामना ही तृष्णा बन जाती है, और वासना दे केंद्र तीन, मैं फिर अर्ज करा, अहंकार वासना, लोभ वासना, काम वासना। वासना असीम हो गई है, रुकती नहीं है, तृष्णा बन गई है, ये हुण भ्रष्ट हो जाएगा, इस वासना दे दरिया दे च डुब जाएगा। धन गुरु नानक देव जी महाराज कहिंदे ने, मैं मनुखता ते निगाह मारदा की देखदा, हम देखा तें डुबे अले, डुबदे पे सब गर्क ने, सब डुबे हुए ने। मैं तो ऐसा देखदा, ये भी मैं अर्ज कर दिया नुकता, कोई पानी का सुभाव नहीं है मनुख नूं डोबना नहीं डोबदा, पानी का सुभाव ही नहीं है डोबना। अगर पानी का सुभाव डोबना होंदा तो फिर कुत्ते डुबने चाहिए सन, मज्जां डुबनिया चाहिए सन, गवां डुबनिया चाहिए सन, शेर डुबने चाहिए सन, बिल्लियां भी तैरदियां ने, कुत्ते भी तैरदे, गवां भी तैरदियां ने, मज्जां भी तैरदियां। हैरानगी, शेर भी तैरदे ने। केरला विच देख के मैं दंग रह गया, 60 फुट गहरे पानी विच हाथी इशनान पिया करदा, गहरा अंदर चला गया, फिर उपर आ गया, तैरदा पिया। मैनू इंज लगे जिवें पहाड़ पानी विच तैरदा पिया, इन्ना वड्डा भारी बरकम जिसम। काफी चिर होया इस दृश्य नूं देखिया, मैनू ये ख्याल मैनू उत्थों मिलिया, कहा पानी का सुभाव डोबना नहीं है, नहीं तो हाथी डुबना चाहिए सी, इन्ना गहरा पानी है झील का, ये तैर रहे गवां तैरदिया ने, घोड़े तैरते ने, मज्जां तैरदिया ने, बिल्लियां तैरदिया ने, कुत्ते तैरते ने, बदकिस्मती है मनुख डुबदे ने, मनुख डुब। ते हुण पानी कोल पुछ लईए, ओ बिल्लियां नाल तेरी दोस्ती है, कुत्तियां नाल तेरी दोस्ती है, मनुखां नाल तेरी दुश्मनी है? कुत्ते ते तैरदे ने, सप तैरदे ने, इन्ना जहरीला जानवर तैरदा है, कोई नहीं डुबदा। घोड़े तैरदे ने, मज्जां तैरदियां ने, हाथी तैरदे ने, शेर तैरदे ने, चीते तैरदे ने, मनुख डुबदे ने। मनुख डुबदा है, अपना बैलेंस बिगाड़ बैठता है, तवाजन खो बैठता है, वरना पानी मनुख नूं भी नहीं डुबदा। कुछ सियाने कहिंदे ने जिन्हें किधरे पानी विच एक दिन भी जो है तैरना सिखिया ते तैरदा है, जीवन भर इस नूं नहीं भुलेगा। बाकी विद्या कला भूल सकती है, तैरना नहीं मनुख भुलदा। जम्मू तवी देच मैं एक दफा अभ्यास किया, मैं कह 30-40 साल हो गए, बहुत पुरानी गल, पाकिस्तान तो आए सी, दरिया देच तैरदे होंदे सी, टोची च देखदे आ जिस तवी देच, भुल गया कि मैनू आउंदा। दो तीन चंगे तैराक विचकार सन, मैं कह देख लेना जे डुबा तो फिर संभाल लेना। मैं तजर्बे दे तौर ते देखिया नहीं डुबिया, मैं तैरना मनुख नहीं बोलना। अगर आ गया किसे नूं भी आ गया, बाकी भुल सकदा है, संगीत सिखिया अभ्यास नहीं करेगा भुल जाएगा, तबला सिखिया अभ्यास नहीं करेगा भुल जाएगा, कोई भी कर्म कोई भी कृत अभ्यास नहीं करेगा भुल जाएगा, तैरना मनुख नहीं भुलता। प्रकृति कुदरत भी चाहती है मनुख ना डोबे, ये ना डोबे, और वाकई पानी मनुख दा वैरी नहीं है। तुसी आखोगे फिर डोबदा क्यों है? हैरानगी है, जिंदा मनुख डुबदे ने, लाशां ते तैरदियां ने, मुर्दे ते तैरदे ने। मैं बनारस देच प्रयागराज देच देखिया जिन्हां नूं जल प्रवाह करदे ने, गंगा देच बहुत वड्डा पत्थर उन्हां दे नाल बनदे ने, हद हो गई, बंदा ते उंज डुब जांदा है, ये मुर्दे नाल पत्थर बनने ने, ये डुबदा ही नहीं। लाशां तैरदियां ने, जिंदा मनुख डुबदे ने। कारण कि भय करके जिंदा मनुख अपना बैलेंस बिगाड़ बैठता है, तवाजन खो बैठता है। ਸੰਤੁਲਨ ਗਵਾ ਦਿੰਦਾ, ਪਾਣੀ ਉਸ ਨੂੰ ਡੋਬ ਦਿੰਦਾ। ਚਿੰਤਾ ਕਰਕੇ, ਫਿਕਰ ਕਰਕੇ, ਤਨਾਅ ਕਰਕੇ ਮਨੁੱਖ ਸੰਸਾਰ ਵਿੱਚ ਡੁੱਬ ਜਾਂਦਾ, ਵਰਨਾ ਸੰਸਾਰ ਦਾ ਸੁਭਾਅ ਹੀ ਨਹੀਂ ਹੈ ਕਿਸੇ ਨੂੰ ਡੋਬੇ। ਸੰਸਾਰ ਨਹੀਂ ਡੋਬਦਾ ਕਿਸੇ ਨੂੰ, ਇਹ ਵੀ ਮਸਕ। ਅਗਰ ਰਾਜ ਪਾਠ ਕੁਰਸੀ ਡੁੱਬਦੀ ਹੈ ਤਾਂ ਜਨਕ ਡੁੱਬ ਜਾਣਾ ਚਾਹੀਦਾ ਸੀ, ਜਨਕ ਤੇ ਨਹੀਂ ਡੁੱਬਿਆ। ਮਹਾਰਾਜਾ ਰਣਜੀਤ ਸਿੰਘ ਡੁੱਬ ਜਾਣਾ ਚਾਹੀਦਾ ਸੀ, ਉਹ ਤੇ ਨਹੀਂ ਡੁੱਬਿਆ। ਅਗਰ ਗ੍ਰਸਤ ਪਰਿਵਾਰ ਡੁੱਬਦਾ ਹੈ ਤਾਂ ਫਿਰ ਕਬੀਰ ਵੀ ਗ੍ਰਸਤੀ ਸਨ, ਰਵਿਦਾਸ ਵੀ ਗ੍ਰਸਤੀ ਸਨ, ਡੁੱਬ ਜਾਣੇ ਚਾਹੀਦੇ ਨੇ। ਇਹ ਸਦਨਾ ਵੀ ਗ੍ਰਸਤੀ ਹੈ ਤੇ ਲੋਚਨ ਵੀ ਗ੍ਰਸਤੀ ਹੈ, ਇਹ ਡੁੱਬ ਜਾਣੇ ਚਾਹੀਦੇ ਨੇ। ਰਾਮ ਵੀ ਗ੍ਰਸਤੀ ਨੇ, ਸ੍ਰੀ ਕ੍ਰਿਸ਼ਨ ਵੀ ਗ੍ਰਸਤੀ ਨੇ, ਤਿੰਨ ਸਿਰ ਮੋਰ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਗ੍ਰਸਤੀ ਨੇ, ਗ੍ਰਸਤੀ ਨੇ, ਡੁੱਬ ਜਾਣੇ ਚਾਹੀਦੇ। ਪਰਿਵਾਰ ਨਹੀਂ ਡੋਬਦਾ, ਧਨ ਸੰਪਦਾ ਨਹੀਂ ਡੋਬਦੀ। ਧਨ ਭਗਤ ਕਮਾਉਂਦੇ ਰਹੇ ਨੇ ਕਿਰਤ ਕਰਕੇ, ਔਰ ਬਹੁਤ ਸਾਰੇ ਛੋਟੀ ਦੇ ਸੰਤ ਅਵਤਾਰੀ ਪੁਰਸ਼ ਦੇ ਰਾਜੇ ਸਨ। ਰਾਮ ਅਯੋਧਿਆ ਦੇ ਨਰੇਸ਼ ਰਾਜੇ ਸਨ, ਜਨਕ ਰਾਜਾ ਹੈ, ਹਰੀਸ਼ਚੰਦਰ ਰਾਜਾ ਹੈ। ਬੜੀ ਧਨ ਸੰਪਦਾ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਨੇ, ਬੜੀ ਧਨ ਸੰਪਦਾ, ਉੱਥੇ ਨਹੀਂ ਗਰਕ ਹੋਏ। ਨਾ ਪਦਾਰਥ ਡੋਬਦਾ, ਨਾ ਪਰਿਵਾਰ ਡੋਬਦਾ, ਨਾ ਪ੍ਰਭਤਾ ਡੋਬਦੀ ਹੈ, ਨਾ ਕੁਰਸੀ ਡੋਬਦੀ ਹੈ, ਚੌਧਰਪਣਾ ਨਹੀਂ ਡੋਬਦਾ, ਪਰ ਮਨੁੱਖ ਡੁੱਬ ਜਾਂਦਾ ਹੈ, ਬੈਲੈਂਸ ਵਿਗਾੜ ਬੈਠਦਾ, ਸੰਤੁਲਨ ਗਵਾ ਬੈਠਦਾ, ਤਵਾਜ਼ਨ ਖੋ ਬੈਠਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਦੇਖਦਾ ਦੁਨੀਆਂ 'ਤੇ ਡੁੱਬ ਰਹੀ ਹੈ, ਡੁੱਬ ਰਹੀ ਹੈ। ਯੋਗੀਆਂ ਦੇ ਸਿਰਮੌਰ ਯੋਗੀ ਉਸ ਵਕਤ, ਗੋਰਖ ਦੇ ਚੇਲੇ ਚਰਪਟਨਾਥ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 'ਤੇ ਇੱਕ ਪ੍ਰਸ਼ਨ ਕਰਦੇ ਨੇ, ਸਿੱਧ ਗੋਸ਼ ਦੇ 'ਚ ਦਰਜ ਹੈ। ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰ। ਇਹ ਜੋ ਨਤਰੇ ਜਾਣ ਵਾਲਾ ਸਾਗਰ ਹੈ, ਦੁਸਤਰ ਹੈ ਬੜਾ, ਕਿਵੇਂ ਪਾਰ ਜਾਈਏ। ਡੋਬਦਾ ਤੇ ਡੋਬਦਾ। ਮਹਾਰਾਜ ਕਹਿੰਦੇ ਨੇ, ਮੈਂ ਤਾਂ ਦੇਖਦਾ ਮਨੁੱਖ ਡੁੱਬੇ ਪਏ ਨੇ, ਕੋਈ ਪਰਿਵਾਰ ਵਿੱਚ ਐਸਾ ਗਰਕ ਹੈ ਨਿਰੰਕਾਰ ਭੁੱਲ ਗਿਆ, ਕੋਈ ਲੋਭ ਵਾਸ਼ਨਾ ਕਰਕੇ ਧਨ ਸੰਪਦਾ ਵਿੱਚ ਇਤਨਾ ਡੁੱਬਿਆ ਪਰਮਾਤਮਾ ਨੂੰ ਭੁੱਲ ਗਿਆ, ਕੋਈ ਹੰਕਾਰ ਵਾਸ਼ਨਾ ਕਰਕੇ ਪ੍ਰਭਤਾ 'ਚ ਚੌਧਰਪਣੇ 'ਚ ਇਤਨਾ ਡੁੱਬਿਆ ਪ੍ਰਭੂ ਨੂੰ ਭੁੱਲ ਗਿਆ। ਇਹੀ ਕੁਛ ਤੁਸੀਂ ਦੇਖੋਗੇ, ਡੁੱਬੇ ਹੋਏ ਮਨੁੱਖ, ਗਰਕ ਹੋਏ ਮਨੁੱਖ, ਕੋਈ ਪਦਾਰਥਾਂ 'ਚ ਡੁੱਬੇ ਪਏ, ਕੋਈ ਪਰਿਵਾਰ ਵਿੱਚ ਡੁੱਬੇ ਪਏ, ਕੋਈ ਪ੍ਰਭਤਾ 'ਚ ਡੁੱਬੇ ਪਏ। ਹਮ ਦੇ ਖਾਂ ਤੈ ਡੁੱਬੇ। ਇਹ ਯੋਗੀ ਚਰਪਟਨਾਥ ਜੋ ਗ੍ਰਸਤ ਨੂੰ ਛੋੜ ਕੇ ਆਇਆ, ਪਦਾਰਥਾਂ ਨੂੰ ਛੋੜ ਕੇ ਆਇਆ, ਯੋਗੀ ਬਣਿਆ, ਮਹਾਰਾਜ ਨੂੰ ਕਹਿੰਦਾ ਸਾਗਰ ਨਹੀਂ ਤਰਿਆ ਜਾਂਦਾ, ਕਠਿਨ ਹੈ, ਔਖ ਹੈ। ਦੁਨੀਆਂ ਸਾਗਰ ਦੋਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਅਵਧੂ ਨਾਨਕ ਦੇਵ ਸਦਾ ਸਚਾ ਵਿਚਾਰੋ। ਐ ਅਵਧੂਤ ਨਾਨਕ ਜੀ, ਐ ਮਹਾਤਮਾ ਨਾਨਕ ਜੀ, ਦੱਸੋ ਪਾਰ ਕਿਵੇਂ ਜਾਈਏ। ਤੋ ਇੱਥੇ ਤੇ ਜੋਗੀ ਨੇ ਕਬੂਲ ਕਰ ਲਿਆ, ਉਰਾਰਾਂ ਜੇ ਮੈਂ ਨਹੀਂ ਪਾਰ ਹੋਇਆ, ਕਬੂਲ ਕਰ ਲਿਆ, ਕਿਉਂ ਕਰ ਪਾਈਏ ਪਾਰ, ਕਿਵੇਂ ਪਾਰ ਹੋਈਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਨਿਮਰਤਾ, ਨਿਰਮਾਣਤਾ, ਮਿਠਾਸ ਆਪ ਕਹਿੰਦੇ ਨੇ, ਆਪੇ ਆਖੇ ਆਪੇ ਸਮਝੇ, ਤਿਸਕਿਆ ਉੱਤਰ ਦੀਜੇ, ਸੱਚ ਕਹੋ ਤੁਮ ਪਾਰ ਗਰਾਮੀ, ਤਿਸਕਿਆ ਬੈਸਣ ਦੀਜੇ। ਤੂੰ ਜੋ ਕੁਛ ਪੁੱਛਦਾ ਪਿਆ ਜਾਣਦਾ, ਜਾਣਦਾ, ਉਹਨੂੰ ਮੈਂ ਕੀ ਸਮਝਾਵਾਂ ਤੇ ਕੀ ਜਵਾਬ ਦਿਆਂ। ਸੱਚ ਕਹੋ ਤੁਮ ਪਾਰ ਗਰਾਮੀ, ਤੂੰ ਤੇ ਯੋਗੀ ਹੈ, ਪਾਰ ਗ੍ਰਾਮੀ, ਪਾਰ ਪਹੁੰਚ ਗਿਆ, ਤੇਰਾ ਗ੍ਰਾਮ ਤੇਰਾ ਵਸੇਬਾ ਤੇ ਪਾਰ। ਇੱਕ ਨੂੰ ਕਹਿੰਦੇ ਨੇ ਪਾਰ ਗ੍ਰਾਮੀ, ਸੰਸਾਰ ਤੋਂ ਪਾਰ ਹੋ ਗਿਆ, ਪਾਰ ਵਸਦਾ। ਇੱਕ ਨੂੰ ਕਹਿੰਦੇ ਨੇ ਪਾਰਦਰਸ਼ੀ, ਨਿਗਾਹਾਂ ਪਾਰ ਵੇਖਦੀਆਂ ਨੇ, ਜਾਣਾ ਕਦਮ ਉਰਾਰ ਖੜੇ ਨੇ, ਨਜ਼ਰਾਂ ਲਲਚਾ ਰਹੀਆਂ ਨੇ ਪਾਰ ਜਾਣਾ, ਨਜ਼ਰਾਂ ਬੇਤਾਬ ਨੇ ਜੋ ਕੁਛ ਦੇਖਦੇ ਪਿਆ, ਜਿੱਥੇ ਮੇਰੀ ਨਿਗਾਹ ਪਹੁੰਚੀ ਹੈ ਉੱਥੇ ਮੇਰੇ ਕਦਮ ਵੀ ਪਹੁੰਚਣ, ਮੇਰਾ ਹੱਥ ਵੀ ਪਹੁੰਚੇ। ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਪਾਰਦਰਸ਼ੀ। ਪਰ ਜਿਹਦੀਆਂ ਨਜ਼ਰਾਂ ਵੀ ਪਾਰ ਨਹੀਂ ਜਾਂਦੀਆਂ, ਖੜਾ ਉਰਾਰ ਹੈ ਤੇ ਕਹਿੰਦਾ ਉਰਾਰ ਬੜੀਆਂ ਮੌਜਾਂ ਨੇ, ਇਹੀ ਸਭ ਕੁਛ, ਇਹੀ ਸਭ ਕੁਛ। ਇਹਨੂੰ ਸੰਸਾਰੀ ਕਹਿੰਦੇ ਨੇ, ਪਾਰਦਰਸ਼ੀ ਨੂੰ ਅਭਿਆਸੀ ਕਹਿੰਦੇ ਨੇ, ਪਾਰਗ੍ਰਾਮੀ ਨੂੰ ਸੰਤ ਕਹਿੰਦੇ ਨੇ। ਪਾਰਗ੍ਰਾਮੀ ਪਾਰ ਪਹੁੰਚ ਗਏ, ਪਾਰਦਰਸ਼ੀ ਇਹਦੀਆਂ ਨਜ਼ਰਾਂ ਪਾਰ ਤੱਕ ਵੇਖਦੀਆਂ ਨੇ, ਇਹਨੂੰ ਸਮਝ ਹੈ, ਇਹਦੀਆਂ ਨਿਗਾਹਾਂ ਪਹੁੰਚੀਆਂ ਨੇ ਉਸ ਅਵਸਥਾ ਤੱਕ ਜਿਹਨੂੰ ਹਾਸਲ ਕਰਨਾ ਹੈ, ਉਹਦੀ ਸਮਝ ਆ ਗਈ। ਸਾਧਨਾ ਕਰ ਰਿਹਾ ਅਭਿਆਸੀ ਹੈ, ਪਾਰਦਰਸ਼ੀ ਹੈ, ਪਾਰਗ੍ਰਾਮੀ ਹੈ। ਤੀਸਰਾ ਸੰਸਾਰੀ ਉਰਾਰ ਖੜਾ ਹੈ, ਨਾ ਨਜ਼ਰਾਂ ਪਾਰ ਵੇਖਦੀਆਂ ਨੇ ਤੇ ਨਾ ਹੀ ਪਾਰ ਜਾਣ ਦੀ ਤਮੰਨਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਛੱਡੋ ਪਾਰ ਲੈ ਲਓ ਕੀ ਰੱਖਿਆ। ਉਰਾਰ ਵਾਸ਼ਨਾ ਦਾ ਜਗਤ ਹੈ, ਉਰਾਰ ਕਾਮਨਾ ਦਾ ਜਗਤ ਹੈ। ਪਾਰ ਜਾਣ ਦੀ ਤੇ ਹੁਣ ਤਮੰਨਾ ਹੀ ਨਹੀਂ ਰਹੀ, ਇੱਛਾ ਹੀ ਨਹੀਂ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਸ ਯੁਗ ਦਾ ਸਿਰਮੋਰ ਔਗਣ ਕਾਮ ਵਾਸ਼ਨਾ। ਪਿਛਲੇ ਯੁਗ ਲੰਘੇ ਨੇ ਜਿਨ੍ਹਾਂ ਦੇ ਕੁਛ ਸਿਰਮੋਰ ਔਗਣ ਸਨ, ਕਿਧਰੇ ਅਹੰਕਾਰ ਵਾਸ਼ਨਾ, ਕਿਧਰੇ ਲੋਭ ਵਾਸ਼ਨਾ। ਇਹਦਾ ਇਹ ਮਤਲਬ ਨਹੀਂ ਕਿ ਇੱਕੋ ਹੀ ਵਾਸ਼ਨਾ ਪ੍ਰਧਾਨ ਹੈ, ਨਹੀਂ ਸਾਰੀਆਂ ਨੇ, ਲੇਕਿਨ ਪ੍ਰਧਾਨ ਇੱਕੋ ਹੈ, ਬਾਕੀ ਜ਼ੇਰ ਸਾਇਆ। ਮੈਂ ਪਹਿਲੇ ਅਰਜ਼ ਕੀਤੀ ਹੈ, ਹਰ ਮਨੁੱਖ ਦਾ ਬੁਨਿਆਦੀ ਔਗਣ ਇੱਕ ਆਉਂਦਾ, ਬਾਕੀ ਔਗਣ ਵੀ ਹੁੰਦੇ ਨੇ, ਉਹਦੇ ਜ਼ੇਰ ਸਾਇਆ ਹੁੰਦੇ। ਹਰ ਯੁੱਗ ਦਾ ਆਪਣਾ ਔਗਣ ਹੁੰਦਾ, ਇੱਕ ਔਗਣ ਪ੍ਰਧਾਨ ਹੁੰਦਾ, ਬਾਕੀ ਜ਼ੇਰ ਸਾਇਆ ਆਉਂਦੇ ਨੇ। ਇਸ ਯੁੱਗ ਦਾ ਪ੍ਰਧਾਨ ਔਗਣ ਮਹਾਰਾਜ ਦੱਸਦੇ ਨੇ ਕਾਮ ਵਾਸ਼ਨਾ। ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ। ਕਾਮਨਾ ਸਰਕਲ ਦੇ ਚ ਘੁੰਮਦੀ ਹੈ, ਚੱਕਰ ਦੇ ਚ, ਦਾਇਰੇ ਦੇ ਚ। ਪ੍ਰਥਮ ਕਾਮ ਵਾਸ਼ਨਾ, ਰੂਪ ਵਾਸ਼ਨਾ, ਫਿਰ ਪੁੱਤਰ ਦੀ ਵਾਸ਼ਨਾ, ਮਿੱਤਰ ਦੀ ਵਾਸ਼ਨਾ, ਧਨ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਹੋਰ ਛੋਟੀਆਂ ਛੋਟੀਆਂ ਵਾਸ਼ਨਾ, ਚੰਗੇ ਰਹਿਣ ਸਹਿਣ ਦੀ ਵਾਸ਼ਨਾ, ਖਾਣ ਪੀਣ ਦੀ ਵਾਸ਼ਨਾ, ਫਿਰ ਵਾਸ਼ਨਾ ਆ ਕੇ ਕੇਂਦਰਿਤ ਹੋ ਜਾਂਦੀ ਹੈ ਰੂਪ ਤੇ। ਇਹੀ ਕਾਰਨ ਹੈ ਕਿ ਗੁਰਬਾਣੀ ਔਰ ਸਾਡੇ ਦੇਸ਼ ਦੇ ਸਾਰੇ ਸਾਧੂ ਜਨ ਪੁਰਸ਼ ਨੂੰ ਜਿੱਥੇ ਕਾਮ ਕਹਿ ਦਿੰਦੇ ਨੇ, ਗੁਸਤਾਖੀ ਮਾਫ, ਇਸਤਰੀ ਨੂੰ ਕਾਮ ਨਹੀਂ ਕਹਿ ਦਿੰਦੇ। ਕਾਮ ਨਹੀਂ, ਕਾਮਨਾ ਦੀ ਬਣੀ, ਮਨੁੱਖ ਦੀ ਕਾਮਨਾ ਵਕਤੀ ਤੌਰ ਤੇ ਜਿੱਥੇ ਰੁਕਦੀ ਹੈ। ਛੱਲੇ ਕਣਕ ਕਾਮ ਨਹੀਂ, ਗੁਰੂ ਅਰਜਨ ਦੇਵ ਜੀ, ਛੱਲੇ ਮਨੁੱਖ ਛੱਲਿਆ ਜਾਂਦਾ, ਕਣਕ ਕਾਮ ਨਹੀਂ। ਕਿਧਰੇ ਲੋਭ ਕਰਕੇ, ਧਨ ਕਰਕੇ, ਕਣਕ ਸੋਨੇ ਕਰਕੇ, ਕਿਧਰੇ ਰੂਪ ਕਰਕੇ ਛੱਲਿਆ ਜਾਂਦਾ, ਕਿੱਥੇ ਪ੍ਰਮਾਤਮਾ ਚੇਤੇ ਹੁੰਦਾ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਕਣਕ ਕਣਕ ਤੇ ਅਧਿਕਤਾ, ਕਣਕ ਕਣਕ ਤੇ ਬਹੁ ਗੁਣਾ, ਸਤ ਗੁਣਾ ਅਧਿਕਾਏ, ਵਾ ਖਾਏ ਬਹੁ ਰਾਤ ਹੈ, ਵਾ ਪਾਏ ਬਹੁ ਰਾਏ। ਕਣਕ ਕਹਿੰਦੇ ਨੇ ਸੋਨੇ ਨੂੰ, ਕਣਕ ਕਹਿੰਦੇ ਨੇ ਭੰਗ ਨੂੰ। ਕਹਿੰਦਾ ਇੱਕ ਸੋਨਾ ਕਣਕ, ਇੱਕ ਭੰਗ ਕਣਕ, ਦੋਹਾਂ ਨੂੰ ਕਣਕ ਕਹਿੰਦੇ ਨੇ। ਭੰਗ ਕਣਕ ਇਹ ਤੇ ਖਾਈਏ ਪੀਏ ਤੇ ਨਸ਼ਾ ਚੜ ਜਾਂਦਾ ਹੈ, ਬੰਦਾ ਪਾਗਲ ਹੋ ਜਾਂਦਾ ਹੈ। ਕਹਿੰਦੇ ਇੱਕ ਨੂੰ ਖਾਂਦਿਆਂ ਬੰਦਾ ਪਾਗਲ ਹੋ ਜਾਂਦਾ ਹੈ, ਇੱਕ ਤੇ ਸਿਰਫ ਹੱਥਾਂ ਚ ਆ ਜਾਏ ਤੇ ਬੰਦਾ ਪਾਗਲ ਹੋ ਜਾਂਦਾ ਹੈ। ਵਾਹ ਖਾਏ ਬਹੁ ਰਾਤ ਹੈ, ਭੰਗ ਖਾ ਲਈ ਤੇ ਪਾਗਲ ਹੋ ਗਿਆ। ਵਾਹ ਪਾਏ ਬਹੁ ਰਾਤ, ਧਨ ਸਿਰਫ ਹੱਥਾਂ ਚ ਆ ਗਿਆ ਤੇ ਪਾਗਲ ਹੋ ਗਿਆ। ਤਵਾਜ਼ਨ ਖੋ ਬੈਠਾ, ਹੱਥਾਂ ਚ ਹੀ ਆ ਗਿਆ, ਬਸ ਹੱਥਾਂ ਚ ਆਉਂਦਿਆਂ ਹੀ ਡੁੱਬ ਗਿਆ। ਵਾਹ ਖਾਏ ਬਹੁ ਰਾਤ ਹੈ ਯਾ ਪਾਏ ਬਹੁ ਰਾਤ। ਤੁਲਸੀ ਕਹਿੰਦੇ ਨੇ ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾ ਸਮਤ, ਚੌਧਰਪਣਾ ਮਿਲ ਗਿਆ ਧਨ ਕਰਕੇ ਜਾਂ ਸ਼ਕਤੀ ਕਰਕੇ। ਐਸਾ ਕਿਹੜਾ ਮਨੁੱਖ ਹੈ ਜੋ ਪ੍ਰਬਲ ਹੰਕਾਰੀ ਨਾ ਹੋ ਜਾਏ ਔਰ ਗਰਕ ਨਾ ਹੋ ਜਾਏ, ਡੁੱਬ ਨਾ ਜਾਏ। ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾ ਸਮਦ ਨਾਏ। ਤੋ ਕਾਮ ਇਹ ਵਾਸ਼ਨਾ ਸਿਰਮੌਰ ਇਸ ਯੁੱਗ ਦੇ ਅਜੋਕਾ ਸਾਹਿਤ, ਅਜੋਕਾ ਲਿਟਰੇਚਰ ਜੋ ਬਾਜ਼ਾਰ ਵਿੱਚ ਵਿਕ ਰਿਹਾ, 90% ਕਾਮਕ ਹੈ। ਅਜੋਕੀਆਂ ਜੋ ਫਿਲਮਾਂ ਨੇ 100% ਕਾਮਕ ਨੇ। ਗਜ਼ਬ ਦੀ ਗੱਲ, ਵੇਚਣਾ ਕੱਪੜਾ ਹੈ, ਰੂਪ ਇਸਤਰੀ ਦਾ ਅੱਗੋਂ ਕੀਤਾ ਹੋਇਆ। ਵੇਚਣੀ ਸਾਈਕਲ ਹੈ, ਖੜੀ ਇਸਤਰੀ ਕੀਤੀ ਹੋਈ ਹੈ, ਜਿਵੇਂ ਸਾਈਕਲ ਸਿਰਫ ਇਸਤਰੀ ਨੇ ਚਲਾਉਣੀ ਹੈ, ਪੁਰਸ਼ਾਂ ਨੇ ਚਲਾਉਣੀ ਹੀ ਨਹੀਂ। ਕੱਪੜਾ ਨਹੀਂ ਵਿਕ ਰਿਹਾ, ਸਾਈਕਲ ਨਹੀਂ ਵਿਕ ਰਹੀ, ਕਾਰ ਨਹੀਂ ਵਿਕ ਰਹੀ, ਮੂਲ ਰੂਪ ਦੇ ਉੱਤੇ ਇਸਤਰੀ ਵਿਕ ਰਹੀ ਹੈ, ਇਸਤਰੀਆਂ ਦੇ ਬਾਜ਼ਾਰ। ਮਨੁੱਖ ਦੀ ਵਾਸ਼ ਹਮ ਕਈਅਤ ਕਲ ਯੁਗ ਕੇ ਕਾਮ, ਇਹ ਵਾਸ਼ਨਾ ਪ੍ਰਧਾਨ। ਇਸ ਵਾਸਤੇ ਇਹ ਭ੍ਰਸ਼ਟਪਣਾ ਮਨੁੱਖ ਦੀ ਜ਼ਿੰਦਗੀ ਚਾਰੋਂ ਪਾਸੇ ਦੇਖੋਗੇ। ਆਪਦੀ ਗਿਆਤ ਲਈ ਅਰਜ਼ ਕਰਾਂ, ਪੁਰਸ਼ ਦੇ ਚਿਹਰੇ ਵਿੱਚ ਤੇ ਇਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ। ਇਸਤਰੀ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ, ਪੁਰਸ਼ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ, ਸ਼ਿੰਗਾਰ ਹੈ, ਉਹ ਨਹੀਂ ਸ਼ਿੰਗਾਰ ਹੈ, ਇਸਤਰੀ ਦੇ ਚਿਹਰੇ 'ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ, ਕੁਛ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ। ਚਲੋ ਦੋ ਚਾਰ ਉਦਾਹਰਣ ਦਿਆਂ। ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ, ਉਹਦਾ ਰੋਬੇਲਾ ਚਿਹਰਾ, ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ, ਕੁਛ ਵੀ ਨਹੀਂ, ਕੁਛ ਵੀ। ਜਿਤਨਾ ਸੁੰਦਰ ਮੁਰਗਾ ਹੈ, ਮੁਰਗੀ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸੀਸ ਦੀ ਕਲ ਦੀ ਭਰਵੀਂ ਗਰਦਨ, ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੀਨ ਨਹੀਂ ਹੈ, ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਨਹੀਂ ਹੈ, ਤੇ ਜਿਤਨਾ ਨਰ ਮੋਰ ਸੁੰਦਰ ਹੈ, ਲੰਬੇ ਲੰਬੇ ਪੰਖ, ਮੋਰਨੀ ਬਿਲਕੁਲ ਫਿੱਕੀ, ਕੁਛ ਵੀ ਨਹੀਂ। ਦੇਖਿਆ ਹੋਏਗਾ ਮੋਰਨੀ ਕੋਲੋਂ ਲੰਬੇ ਪੰਖ ਨਹੀਂ ਹੁੰਦੇ। ਕਈ ਲੋਕ ਤੇ ਜੰਗਲਾਂ 'ਚ ਜਾਂਦੇ ਨੇ, ਰਾਜਸਥਾਨ ਦੇ ਜੰਗਲ ਹੁਣ ਤੇ ਸ਼ਹਿਰਾਂ 'ਚ ਵੀ ਬੜੇ ਨੇ, ਮੋਰ ਭਰੇ ਪਏ ਨੇ, ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਹੈ, ਉਸ 'ਤੇ ਨਿਗਾਹਾਂ ਨਹੀਂ ਜਾਂਦੀਆਂ, ਮੋਰ 'ਤੇ ਜਾਂਦੀਆਂ ਨੇ। ਮੋਰ ਸੁੰਦਰ ਹੈ। ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ। ਕਾਇਨਾਤ ਦੇ 'ਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ, ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ ਹੈ। ਮਾਂ ਬਣਨ ਦੀ ਬਹੁਤ ਵੱਡੀ ਸੌਗਾਤ ਉਸਨੇ ਇਸਦੀ ਝੋਲੀ 'ਚ ਪਾ ਦਿੱਤੀ ਹੈ, ਉਹ ਪੁਰਸ਼ ਕੋਲ ਨਹੀਂ ਹੈ। ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰਿਆ ਹੋਇਆ, ਸ਼ਿੰਗਾਰਿਆ, ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ ਹੈ, ਕਰਨਾ ਪੈਂਦਾ ਗੁਸਤਾਖੀ ਮਾਂ। ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ, ਮਾਂ ਬਣਨ ਦੀ, ਮਨੁੱਖ ਦੀ ਜਨਮਦਾਤੀ ਹੈ, ਮਨੁੱਖਤਾ ਦੀ ਜਨਮਦਾਤੀ ਹੈ। ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਸ਼ਾ ਪੈਦਾ ਹੁੰਦੀ ਹੈ, ਮੈਂ ਵੀ ਕੋਈ ਬਣਾਵਾਂ। ਉਹ ਜੀਵਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ, ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ, ਤਸਵੀਰਾਂ ਨੂੰ ਜਨਮ ਦਿੰਦਾ। ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ, ਚੰਗੇ ਸੰਗ ਤਰਾਸ਼ ਪੁਰਸ਼ ਮਿਲਣਗੇ, ਚੰਗੇ ਕਵੀ ਕਦੀ ਕਦਾਏ 10-20 ਕਵੀਆਂ 'ਚ ਕੋਈ ਕਦ ਕਵਿਤਰੀ ਹੋ ਜਾਏ ਤਾਂ ਹੋ ਜਾਏ, ਨਹੀਂ ਤਾਂ ਪੁਰਸ਼ ਨੇ। ਦਾਰਸ਼ਨਿਕ, ਫਿਲਾਸਫਰ, ਚਿੰਤਕ ਪੁਰਸ਼ ਨੇ। ਬੜੇ ਬੜੇ ਸਾਇੰਟਿਸਟ ਪੁਰਸ਼ ਨੇ। ਜ਼ਿੰਦਗੀ ਦੇ ਹਰ ਸ਼ੋਬੇ 'ਚ ਅੱਗੇ ਇਹ ਕੁਛ ਬਣਾਈਏ, ਇਹ ਕੁਛ ਬਣਾਈਏ। ਮਨੋਚਿੰਤਕ ਤੇ ਕਹਿੰਦੇ ਨੇ ਇਸਤਰੀ ਨੇ ਪੁਰਸ਼ ਨੂੰ ਜਨਮ ਦਿੱਤਾ ਤੇ ਪੁਰਸ਼ ਸੋਚਦਾ ਹੁਣ ਮੈਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ। ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ, ਮਹਾਨ ਹੈ। ਮੁਰਦਾ ਚੀਜ਼ਾਂ ਨੂੰ ਜਨਮ ਦਿੰਦਾ ਹੈ ਪੁਰਸ਼, ਇਸ ਮਾਮਲੇ 'ਚ ਪਛੜਿਆ ਹੋਇਆ। ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ, ਇਸ ਦੇ 'ਚ ਪੁਰਸ਼ ਅੱਗੇ ਹੈ। ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ, ਪਛੜੀ ਹੋਈ ਹੈ। ਇੱਕ ਥਾਂ 'ਤੇ ਇਸਤਰੀ ਪਛੜੀ ਹੋਈ ਹੈ, ਇੱਕ ਥਾਂ 'ਤੇ ਪੁਰਸ਼ ਪਛੜਿਆ ਹੈ। ਪਰ ਹੁਣ ਕੀਤਾ ਕੀ ਜਾਏ, ਇਹ ਦੋਵੇਂ ਇੱਕ ਦੂਜੇ ਤੋਂ ਕਸ਼ਿਸ਼ ਦੇ 'ਚ ਜੀਵਦੇ ਨੇ। ਪੁਰਸ਼ ਜੋ ਹੈ ਇਸਤਰੀ ਦੀ ਕਸ਼ਿਸ਼ ਦੇ 'ਚ, ਇਸਤਰੀ ਪੁਰਸ਼ ਦੀ ਕਸ਼ਿਸ਼। ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ, ਇਸਤਰੀ ਦੀ ਆਉਂਦੀ ਹੈ। ਉਹ ਇਸਤਰੀ ਚਾਹੇ ਮਾਂ ਹੈ, ਭੈਣ ਹੈ, ਪਤਨੀ ਹੈ, ਚਾਹੇ ਧੀ ਹੈ, ਕਸ਼ਿਸ਼ ਇਸਤਰੀ ਦੀ ਆਉਂਦੀ। ਗੁਰੂ ਨਾਨਕ ਤੇ ਕਹਿੰਦੇ ਨੇ, ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ। ਮੈਂ ਸਤਿਗੁਰ ਦੀ ਪੰਕਤੀ ਪੜ੍ਹੀ, ਦੰਗ ਰਹਿ ਗਿਆ। ਛੋਟੀ ਜਿਹੀ ਮਾਸੂਮ ਬੱਚੀ ਹੈ, ਪਿਓ ਦੀ ਪਰਿਕਰਮਾ ਕਰਦੀ ਹੈ, ਪਿਓ ਨੂੰ ਦੇਖਦੀ, ਉਹਦੇ ਪੈਰਾਂ ਨਾਲ ਲਪਕਦੀ ਹੈ। ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ, ਮਾਂ ਦੀ ਤਰਫ ਨਹੀਂ ਜਾਂਦੀ। ਕਿਉਂ? ਮਾਂ ਵਰਗੀ ਤੇ ਹੈ ਹੀ, ਮਾਂ ਵਰਗਾ ਤਨ ਤੇ ਉਹਦੇ ਕੋਲ ਹੈ, ਪਿਤਾ ਤੋਂ ਪ੍ਰਭਾਵਿਤ। ਇਸਤਰੀ ਜੀਵਦੀ ਹੈ ਪੁਰਸ਼ ਦੇ ਕਸ਼ਿਸ਼ ਦੇ 'ਚ। ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਚਾਹੇ ਪੁੱਤਰ ਹੈ। ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਦੇ 'ਚ। ਇਹ ਇਸਤਰੀ ਚਾਹੇ ਮਾਂ ਹੈ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਚਾਹੇ ਧੀ ਹੈ। ਵਿਪਰੀਤ ਦੀ ਕਸ਼ਿਸ਼, ਤੇ ਜਦ ਵਿਪਰੀਤ ਦੀ ਕਸ਼ਿਸ਼ ਹੈ ਤਾਂ ਕਈ ਦਫ਼ਾ ਇਸਤਰੀ 'ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ। ਤੇ ਪੁਰਸ਼ ਦਾ ਸੁਭਾਵਕ ਪਰਮਾਤਮਾ ਨੇ ਕਦ ਉੱਚਾ ਬਣਾਇਆ, ਜ਼ਰਾ ਇਸਤਰੀ ਨਾਲ ਉੱਚਾ ਬਣਾਇਆ, ਤੇ ਇਸਤਰੀ 'ਚ ਵੀ ਖਿਆਲ ਆਇਆ। ਹੁਣ ਉੱਚਾ ਤੇ ਕੁਦਰਤ ਨੇ ਨਹੀਂ ਬਣਾਇਆ, ਚਲੋ ਉੱਚੀ ਸੈਂਡਲ ਪਾ ਲੈਂਦੇ ਐਨ ਵੱਡੇ ਇੱਕ ਇੱਕ ਗਿੱਟ ਵਰਗੇ, ਭਾਵੇਂ ਗਿਰ ਕੇ ਪੈਰ ਆਪਣੇ ਤੁੜਾ ਬੈਠਣ। ਕਦ ਜੋ ਛੋਟਾ ਹੈ, ਇਸਤਰੀ ਜੈਸੇ ਪੁਰਸ਼ ਜੈਸੇ ਕੱਪੜੇ ਪਾਉਣੇ ਨੇ, ਪੁਰਸ਼ ਜੈਸੀ ਚਾਲ ਕਰਨੀ ਹੈ, ਨਖਰ। ਇੱਕ ਚੰਬੇਲੀ ਗੁਲਾਬ ਬਣਨ ਦੀ ਕੋਸ਼ਿਸ਼ ਕਰੇ, ਗੁਲਾਬ ਤੇ ਨਹੀਂ ਬਣ ਸਕੇਗੀ, ਪਰ ਚੰਬੇਲੀ ਬਣਨਾ ਵੀ ਉਹਦੇ ਲਈ ਔਖਾ ਹੋ ਜਾਏਗਾ। ਇੱਕ ਗੁਲਾਬ ਅਗਰ ਕਮਲ ਹੋਣਾ ਚਾਹੇ, ਕਮਲ ਤੇ ਨਹੀਂ ਹੋ ਸਕੇਗਾ, ਲੇਕਿਨ ਸਹੀ ਢੰਗ ਦਾ ਉਹ ਫਿਰ ਗੁਲਾਬ ਵੀ ਨਹੀਂ ਬਣ ਸਕੇਗਾ। ਅਗਰ ਇੱਕ ਇਸਤਰੀ ਇਸਤਰੀ ਹੁੰਦੇ ਹੋਇਆਂ ਪੁਰਸ਼ ਹੋਣਾ ਚਾਹੇ, ਪੁਰਸ਼ ਤੇ ਨਹੀਂ ਹੋ ਸਕੇਗੀ, ਢੰਗ ਦੀ ਇਸਤਰੀ ਵੀ ਨਹੀਂ ਬਣ ਸਕੇਗੀ। ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ, ਹੁੰਦਾ ਹੈ। ਸ਼ਿੰਗਾਰ ਦਿੱਤਾ ਨਾ ਪਰਮਾਤਮਾ ਨੇ ਦਾੜਾ, ਔਰ ਦਾੜੇ ਦੀ ਆਪਣੀ ਸੀਮਾ ਹੁੰਦੀ ਹੈ। ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ, ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ, ਇੱਥੇ ਹੀ ਹੈ। ਤੇ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ, ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ, ਔਰ ਇਹ ਵੱਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ, ਕਿਤਨੀਆਂ ਤੂੰ ਕੈਂਚੀਆਂ ਲਿਆ, ਤੇਰੀਆਂ ਸਾਰੀਆਂ ਖੁੰਡੀਆਂ ਕਰ ਦਿਆਂਗੇ, ਮੈਂ ਰਵਾਂਗਾ ਮਰਦੇ ਦਮ ਤੱਕ
2: ਰਹਾਂਗਾ।
1: ਹੁਣ ਮੈਂ ਅਰਜ਼ ਕਰਾਂ, ਕਿਉਂਕਿ ਵਿਪਰੀਤ ਦੀ ਕੋਸ਼ਿਸ਼ ਹੈ, ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ, ਪੁਰਸ਼ ਇਸਤਰੀ ਵਰਗਾ, ਤੋ ਇਸਤਰੀ ਨੂੰ ਸੁਹੱਪਣ ਪੁਰਸ਼ ਦੇ 'ਚ ਦਿਖਾਈ ਦਿੰਦਾ ਹੈ, ਪੁਰਸ਼ ਨੂੰ ਸੁਹੱਪਣ ਇਸਤਰੀ 'ਚ ਦਿਖਾਈ ਦਿੰਦਾ। ਤੋ ਫਿਰ ਕੀ ਕਰੇ ਹੁਣ, ਪੁਰਸ਼ ਫਿਰ ਇਸਤਰੀ ਵਰਗਾ ਬਣੇ, ਫਿਰ ਚਲਾ ਜਾਂਦਾ ਹੈ ਨਾਈ ਦੀ ਦੁਕਾਨ 'ਤੇ, ਕਹਿੰਦਾ ਉਸਤਰੇ 'ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਝ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ, ਨਾਰੀ ਦਾ ਬਣਾਇਆ, ਬਣਾਇਆ ਪ੍ਰਭੂ ਨੇ ਵੱਖ ਵੱਖ ਹੈ, ਇਸਤਰੀ ਵਰਗਾ ਬਣਾ ਦੇ। ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ 'ਤੇ ਨਹੀਂ ਗਿਆ, ਮੇਰੇ ਪੰਖ ਕੱਟ ਦੇ ਅਤੇ ਮੈਨੂੰ ਮੋਰਨੀ ਵਰਗਾ ਬਣਾ ਦੇ। ਕੋਈ ਸ਼ੇਰ ਵੀ ਨਹੀਂ ਗਿਆ, ਮੇਰੇ ਗਰਦਨ ਦੇ ਵਾਲ ਕੱਟ ਦੇ ਅਤੇ ਮੈਨੂੰ ਸ਼ੇਰਨੀ ਜੈਸਾ ਬਣਾ ਦੇ।
2: कोई मुर्गा भी नहीं गया मेरी कलगी कट दे, मेरी गर्दन दे, पंख कट दे ते मैनू मुर्गे जैसा बना दे। ये मूर्खता सिर्फ मनुख ही करता है, पशु नहीं करता, पशु नहीं करता, मनुख करता है। मनुख नू ये श्रृंगार देता है। मैं अर्ज करा जिस दिन वाकई वेखण वाली अख होगी, दाड़े तो बिना चेहरा पुरुष का नहीं चंगा लगेगा, नहीं चंगा लगेगा। हुण मैं हैरान हाँ, दाड़े वाला चेहरा स्त्री का भी नहीं चंगा लगेगा। क्या पसंद करोगे स्त्री नू दाड़ी आवे मुछां आवन? ते मैरज करना जिन्हू नहीं आउंदियां, पुरुष नू जे नहीं आउंदियां दाड़ी ते मुछ, उन्हू खोदा कहिंदे ने, इह ते खोदा। और मैं हैरान होया कि रागी सिंह सी बड़ा सुंदर कीर्तन करदा सी पर खोदा, दाड़ा नहीं सी, कानपुर दा सी वासी, मुछा नहीं सन। 50-60 साल दा हो चलिया सी, हर शहर विच वैद हकीम नूं कहिंदा सी कोई दवाई है, ऐ दाड़ा आ जाए, मुछा आ जाए। कीर्तन करदे आ गुरु दे दर ते चंगा नहीं लगदा, मैं ऐ शिंगार मेरे कोल नहीं। जगह जगह दवाई पुछदा सी, एक दिन किधरे मेरे कोल पुछ बैठा, मस्कीन जी सुने है कोई बाबा बलवंत सिंह नाल तुसी रहे हो ते निर्मले लोग दवाइयां दे बड़े ज्ञानी आंदे ने, तुसी शायद उन्हां कोल कोई नुक्सा सिखिया होवे, कोई ऐसी दवाई दाड़ा आ जाए। मैं कहा हद हो गई, जिन्हां नूं दाड़ा नहीं आउंदा वो दवाई लभदे ने, जिन्हां नूं आ जांदा वो नाई लभदे ने। ऐ नहीं समझ आउंदे, ऐ नहीं समझ आउंदे। खोदा मनुख नहीं चंगा लगता, परमात्मा ना दिता होया शिंगार है। हजरत ईसा मोहम्मद सा तमाम ऋषि मुनि अवतारी पुरुष ऐ शिंगार है उन्हों को, स्त्री का एक श्रृंगार है और पुरुष नालों इस मामले च बहुत अगे। जीव दे जागदे मनुख नू जन्म देना ये मनुखता दे जन्मदाती है, मां है। बहुत वड्डी सौगात इस वासे ऐलानिया गुरु नानक ने कह दिता, सो क्यों मंदा आखिए जित जम्मे राजा। अपनी महानता दा बोध ना होण कारण करके इस युग दे च स्त्री पुरुष दी नकल ते चल पई, पुरुष वर्गे कपड़े पहनण लग पई, पुरुष जैसी चाल चलन लग पई, पुरुष जैसा कद बनाना है। तो आप सुन के हैरान होवोगे, 20% स्त्रियां अमेरिका देच शेव करा दी, उन्होंने दाढ़ी आ जाती है, नकल जो पुरुष की करनी है। इत्थे भी मैं देखा, सिख जगत देच भी देखा, जेड़ियां बीबियां पुरुषों की तरह कपड़े पहनदियां ने उन्होंने दाढ़ी आ जाती है, दाड़ा आ जाता है। कपड़े जो मर्दा वाले पहने, पुरुषों वाले पहने, सजाया जो अपने मर्द की तरह, मर्द जैसा होना है। प्रभु ने तेनों स्त्री जैसा बनाया, ते जद तन दा चोला तेरा अलग है तो शरीर दे वस्त्र भी अलग होंदे ने, पुरुष जैसे नहीं होंदे। जद तेरा तन अलग बनाया है तो तेरे तन दे कपड़े भी अलग होने चाहिए ने, पुरुष दा तन अलग बनाया उहदे कपड़े अलग होने चाहिए। दोहां दे वस्त्र एक नहीं हो सकते क्योंकि दोहां दे तन एक नहीं ने। बदकिस्मत ही है जद कोई स्त्री पुरुष की नकल ते चल पैंदी है, पुरुष जैसा होना है, तो कई दफा प्रकृति सहायक हो जाती है, ठीक है तेनों पुरुष जैसा बनाते हैं। इस वास्ते मैं अर्ज करा, अगर एक स्त्री सारी जिंदगी पुरुष की कशिश दे जीवी है, मर के नू अगला जन्म पुरुष का मिल जाएगा। अगर एक पुरुष आखिरी दमा तक स्त्री की कशिश दे जीवे है, मरण तो बाद अगला जन्म इसनों स्त्री का लाजमी मिलेगा। पुरुष हर जन्म देच पुरुष होवे ऐसा कोई लाजमी नहीं, स्त्री हर जन्म देच स्त्री होवे ऐसा कोई लाजमी नहीं, थोड़ी जिहा मात्रा का भेद।

0: भावना उजागर करे कीर्तन दे राही, कथा दे राही, इस पाठ दे राही, क्योंकि भावना उजागर हो जाती है तो जीवन च भगवान प्रगट हो जाता है, परमात्मा प्रगट हो जाता है। इस तरह की अवस्था साड़ी बने। सारिया का बार बार धन्यवाद। बोल चुक दी शमा। वाहिगुरु,
1: वाहिगुरु जी का खालसा, वाहिगुरु जी की फतेह।
2: सैभं गुरुप्रसाद बेसुमार अथा अगन अतोले, ज्यों बुलावो त्यों नानक दास बोले। सन्मान योग गुरु सत्संग जीओ, फतेह कबूल करनी। वाहिगुरु जी का खालसा, वाहिगुरु जी की फतेह। बीज धरती दे जद बोधे गए तो एक दिन विच फलीभूत नहीं होंदा, समा लगदा है, वक्त लगदा है। लंबी चौड़ी यात्रा तो लंघ के बीज फुल बनदा है और फिर फल बनदा है। जैसे फुल फल बनदा है तो फुल अपना रूप गवा देंदा है, फुल दा रूप नहीं रहिंदा। पातशाह दी बाणी दा फरमान, फल कारण फूली बनराए, फल पाका तब फूल बिलाए। बीज फुल बन गया है, अगर ए फुल फल होना चाहता है तो फुल नू अपनी होंद मिटानी पड़ेगी, फुल फुल नहीं रहेगा। और अगर बीज फल होना चाहता है तो बीज नू भी अपना रूप गवाना पड़ेगा, अपनी होंद मिटानी पड़ेगी। बीज बन गया है फुल, हुण अगर यही फुल फल होना चाहता है तो भुल छड़ेगा, फुल मिटेगा। फल कारण फूली बनराए, फल पाका तब फूल बिलाए। ज्ञाने कारण कर्म अभ्यास, ज्ञान भया तब कर्मे नाश। सारे दा सारा कर्म कांड रह जांदा है जद मनुख ज्ञान दी शिखरता नू छू जांदा। कर्म कांडी दा ते हो सकदा है ज्ञान खंडी दा आपस दे तालमेल ना बैठे, संबंध ना जुड़े। धार्मिक दुनिया दे जिहड़ा ए झगड़ा हुंदा है कई दफा बीज दा फुल नाल, फुल दा फल नाल। बीज अपनी होंद नू कायम रखना चाहता है, फुल अपनी होंद नू कायम रखना चाहता है, और इस तरीके नाल की हुंदा है उसका संघर्ष हो जाता है जो फल हो गया अगे लंघ गया और तालमेल नहीं बैठता। बस ये थोड़ा जिहा खुलासा मैं थोड़े सामने रखा। पहुंचना ते आनंद तक है, यात्रा शुरू करनी पेगी जप तो। यही लड़ी वार उदास आप जी के सामने विचार रख रहे है। मंजिल आनंद है, प्राप्ति आनंद है, आनंद होए बिना जीवन नू बिल्कुल सुकून नहीं मिलना। चाहे कुछ भी जगत विच मिल जाए, धन मिल जाए, प्रभुता मिल जाए, प्रतिष्ठा मिल जाए, जल जस मिल जाए, पर जितने चिर तक आनंद नहीं मिलिया ते आनंद दा मिलना ही परमात्मा दा मिलना है, ते परमात्मा दा मिलना ही आनंद दा मिलना है। यात्रा आरंभ होवेगी जप तो। यही जप एक स्टेज ते पहुंच के जाप हो जाता है, शब्द प्राणा दे चलन लग पैंदे। दम दम सदा संभालदा, दम ना बिरथा जाए। जद के आरंभता होई सी, रसना नाम जपो तब मथिए इन बिद अमृत पाओ। आरंभता ते इथों हुई सी, एक दो जीबो लख होवे, लख होवे लखवीस, लख लख गेड़ा आखिए एक नाम जगदीश। ए तरा पत पौड़ियां, पौड़ियां ने और अगर पौड़ियां ते कोई उपर चढ़ेगा तो पहली पौड़ी तो छोड़नी पड़ेगी, फिर दूसरी ते और उपर चढ़ जाए तो जिस ते खड़ा उसने तो छोड़नी पड़ेगी। एक नियम है, एक ईश्वरी नियम है। जप जाप हो जाता है, जबकि जप आरंभ होया सी गावीए सुनिए मन रखिए भाव, मन विच भरोसा रख के रसना नाल जपना आरंभ कर। समझ लो ओही यात्रा ते चल रहा है जो जप रहा है, बाकी नहीं। बाकी सब यात्रा दी तैयारी पे कर दिन, चाहे 50 साल तो भी अगर गुरुद्वारे आ रहे ने ते जप आरंभ नहीं है तो बस ये रस्ता पुछदे पे ने, तैयारी पे कर देने, चले कोई नहीं। और ऐसा भी हो जाता है कईयां दी सारी जिंदगी तैयारी ची लंघ जाती है, चलते एक कदम भी कोई नहीं। पूछत है पथक ते मार्ग ना धरे पग, प्रीतम के देश कैसे बातन से जाई गए। आया है गुरुद्वारे और शायद सोच समझ भी मिल गई, क्योंकि गुरुद्वारे आने का मुद्दा भी इतना ही है। गुरुद्वारे होए सो जी पास, सूझ समझ लैण लई इत्थे आना है, मार्ग दी पहचान करनी है, मार्ग दे उत्ते चलण दी प्रेरणा लैणी है। जो चल पिया यात्रा आरंभ हो गई, ते चलना की जिसने जपना आरंभ कर दिता, ते जपना किवें गावीए सुणीए मन रखिए भाव, रसना उसकी गायनी करन लग पवे, वाहेगुरु वाहेगुरु ते कन्ना नाल ओ सुणे, अंदरों उसका भरोसा भी होवे कि है परमात्मा है। ये शर्त क्यों लाई है, जो इन्हां अखां नाल दिखाई ना देवे और जो इंद्रियां दी पहुंच तो परे होवे, उस ते विश्वास करना कोई सौखी खेड नहीं है। इंज कह लो कोई हजारां च एक दो मनुख होणगे जिन्हां दा पूरा विश्वास बजे होवे, बाकी सब इनकारी ने। मंदिर मस्जिद गुरुद्वारियां दी भीड़ नूं वेख के किधरे अंदाजा ना ला लेना है कि सारी दुनिया धार्मिक है। दो शब्द बर्दाश्त कर लेना, बहु गिणती दे च मस्जिद दे च भी अधार्मिक बैठे होंदे ने, बहु गिणती दे च मस्जिद जो है मंदिरां दे च भी अधार्मिक बैठे होंदे ने, और बहु गिणती च गुरुद्वारियां च भी उही आउंदे ने जो चलदे कोई नहीं, जिन्हां दा विश्वास टुटे होया है, भरोसा कोई नहीं। क्योंकि भरोसा बज जाए तो महाराज कहिंदे जाके हृदय विश्वास प्रभ आया तत् ज्ञान तिस मन प्रगट आया, उत्थे ते खेड कुछ होर हो जाती है, उत्थे ते जप जाप हो जाएगा अगर भरोसा बज गया, उत्थे ते शब्द प्राणा दे रम जाएगा। एक शब्द मेरे प्राण बसत हैं बहुल जन्म ना, यह खुलासा दास ने आप जी दे सामने कीता सी कि रसना जो जपदी वह प्राणा च किस तरह वस जाता है, पूरन खुलासा आप जी दे सामने रखिया सी। जप जाप हो जाता है, यही जाप बैराग हो जाता है, जगत नालों बिल्कुल तोड़ के रख देता है। इस तरह का मनुख होवेगा परिवार दे च बिल्कुल टुटिया होया, होवेगा संसार दे च बिल्कुल टुटिया होया, बिल्कुल निर्लेप हो जाएगा, लिपायमान नहीं होगा। जिस तरह एक पक्के नारियल दे ही सबूत देइए, पक्का नारियल उसकी गिरी खौल दे अंदर है, पर खौल नालो संबंध तोड़ बैठी है ते खौल दे अंदर, पर हुण कोई खौल नाल रिश्ता नहीं है। उपर जिहड़ा खौल है उस नाल कोई रिश्ता नहीं है, टुट गई है ते परिवार नाल, है ते परिवार दे च कोई गूढ़ा रिश्ता नहीं रह गया, है ते संसार दे च कोई बहुत गूढ़ा रिश्ता नहीं रह गया, है ते अदे खौल दे अंदर पर खौल दे नाल कोई संबंध नहीं रह गया, है ते अजे शरीर दे विच पर शरीर नाल कोई बहुत गहरा रिश्ता नहीं रह गया। इस तरह का मनुख संसार दे च हो के भी संसार दे च नहीं आउंदा। यही तो तृप्ता जी का गिला सी, पुत्र नानक तू घर दे च भी होना है ते इंज प्रतीत आंदा जिवें नहीं है, यही तो तृप्ता का गिला सी। तू परिवार भी आंदा तो इस तरह आंदा जिवें नहीं है, सानू खुशी नहीं आंदी। जब तू नहीं आंदा तेरी याद तड़पांदी है, पर जब तू परिवार दे आंदा है तो इस तरह आंदा जिवें नहीं है, तां भी मन दुखी आंदा। वाकई इस तरह का मनुख संसार दे हो के भी संसार दे नहीं आंदा। अभ्यास दे एक मार्ग आंदा है, जप जाप बन जाता है, जाप बैराग बन जाता है। इसे नूं कहिंदे ने सनातन मत दे सन्यास, और कलगीधर भी कहिंदे ने सन्यासी होए बिना ते परम पद की प्राप्ति नहीं। पर किस तरह का सन्यासी? रे मन ऐसो कर सन्यासा, शब्द तुसी बहुत सुनिया होगा और बड़ियां नूं कंठ भी होगा। रे मन ऐसो कर सन्यासा, मन से सदन सबै कर समझो, मन ही माहे उदासा। इतनी गलती स्पष्ट हो गई कि कलगीधर ने भी कबूल कर लिया कि सन्यासी होए बिना परम पद की प्राप्ति नहीं है, अकाल पुरख की प्राप्ति नहीं है। तो सन्यासी कौन आंदा है? उदासी ही सन्यासी आंदा, दूसरा नहीं आंदा। मन ही माय उदासा, जो उदास नहीं उत्थे सन्यास कादा। उदासी ते सन्यासी बिरती दोवें कठियां जुड़िया हुई ने। उदास मनुख सन्यास नूं ग्रहण कर ही लैंदा है। उदास उदास मनुख लई इह जीवन असार प्रतीत आउंदा है। गुरु नानक देव जी महाराज ने भी ऐसा कहा, जिस दर कारण फिरा उदासी, सो दर कोई आए कहे। गुरबाणी दी व्याख्या गुरबाणी कर दी ताकि मैं थोड़े अंदर कोई फिजूल दा तर्क ना पैदा हो जाए। और कई दफा हैरानगी भी आती है, जो इस मंजिल दे राही भी नहीं, सूझ भी नहीं, समझ भी नहीं, वह भी अपनी राय देंदे ने, हैरानगी आती है। और गजब की गल है कि धार्मिक दुनिया विच उन्हां लोकां ने बहुत बड़ा नुकसान किया है जो इस मार्ग दे पांदी भी नहीं, इस मार्ग का कोई अनुभव ही नहीं, लेकिन राय देंदे ने अपनी अपनी राय देंदे ने। बड़ी कीमती राय कहिंदे ने साडी, ये बिल्कुल सही है। खैर मुख्तसर जो है मैं अर्ज करा, सन्यासी ते उदासी बिरती दोवें कठियां ने। उदासी सन्यासी हुंदा है लाजमी। धन गुरु नानक देव जी महाराज कहिंदे ने, जिस दर कारण फिरा उदासी, सो दर कोई आए कहे। संसार तो उदास होके मैं जिस दर की तलाश कर रहा, कोई मैनू दसे वो दर किथे है। उस परमात्मा का वासा किथे है? उदास होके मैं जो है तलाश कर रहा। गुरु नानक देव जी महाराज के वड्डे साहिबजादे सिर्फ सिख जगत विच इतना ही किंतु परंतु है कि उन्होंने गुरु नानक दी एक दो थावां ते वचन नहीं मनिया, हुक्म अदूली कीती। लेकिन इतनी गल स्पष्ट है कि यह जन्म तो पुरुष सन्यासी सी, उदास सी। इसने जो पंथ नूं भी बनाया जिहड़ा पंथ उदासी पंथ, उदास जन्म तो ही उदासी सी। गुरु प्रताप सूरज दे ऐसा लिखा है, कन भी पाटे हुए सन जन्म दे समय। प्रोता ने कह दिता है कोई महान जोगी है, कोई महान ऋषि है। और वाकई इतने वड्डे ऋषि दे घर किसे ऋषि नहीं आना सी, और किसने आना सी? जन्म तो ही उदास। और गालबन गुरु गोबिंद सिंह जी महाराज तक यही उदासी नानक पंथ का बहुत वड्डे पदर ते सारे भारत विच प्रचार करते रहे, काबल कंधार विच भी। अज भी जो काबल कंधार विच सिखी है, गालबन 1 लख के करीब सिंह ने काबल, गजनी, जलालाबाद, खोस्त, हरात, कंधार, बहुत सारे गुरुद्वारे ने बड़े वड्डे वड्डे शानदार, वो जो सिखी है उदासियां भी फैलाई हुई है। ਉਹਨਾਂ ਦਾ ਪ੍ਰਚਾਰ ਸੀ। ਉਹਨਾਂ ਦੇ ਥੂਣੇ ਵੀ ਬਣੇ ਹੋਏ ਨੇ, ਬਾਬਾ ਸ੍ਰੀ ਚੰਦ ਦੇ 5-7 ਗੁਰਦੁਆਰੇ ਬਣੇ ਹੋਏ ਨੇ, ਉਹਨੂੰ ਸ੍ਰੀ ਚੰਦ ਦੀ ਧਰਮਸਾਲ ਕਹਿੰਦੇ ਨੇ, ਬਾਬਾ ਸ੍ਰੀ ਚੰਦ ਦੀ ਧਰਮਸਾਲ। ਫਰੰਟੀਅਰ ਵਿੱਚ ਵੀ ਕਾਫੀ ਸਨ ਤੇ ਲਹਿੰਦਾ ਪੰਜਾਬ ਜੋ ਲਾਹੌਰ ਤੋਂ ਪਰੇ ਦਾ ਪੰਜਾਬ ਸੀ, ਇੱਥੇ ਵੀ ਉਦਾਸੀਆਂ ਦੇ ਡੇਰੇ ਬਹੁਤ ਜ਼ਿਆਦਾ ਸਨ। ਫਿਰ ਜਗਨਨਾਥ ਪੁਰੀ, ਰਾਮੇਸ਼ਵਰਮ, ਇਹ 8-8 ਤੀਰਥਾਂ ਦੇ ਉੱਤੇ ਜਿਹੜੇ ਅਸਥਾਨ ਸਨ, ਇਹ ਵੀ ਉਦਾਸੀਆਂ ਦੇ ਸਨ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਨਾਨਕ ਪੰਥ ਦਾ ਇਹ ਪ੍ਰਚਾਰ ਕਰਦੇ ਸਨ। ਇਹ ਵੀ ਮੈਂ ਅਰਜ਼ ਕਰਦਾ, ਇਹ ਸਿੱਖ ਜਗਤ ਦੇ ਆਦਿ ਮਿਸ਼ਨਰੀ ਸਨ, ਪਹਿਲੇ ਮਿਸ਼ਨਰੀ, ਇਹਨਾਂ ਨੇ ਹੀ ਪ੍ਰਚਾਰ ਕੀਤਾ। ਅਕਾਲੀ ਲਹਿਰ ਤੋਂ ਪਹਿਲੇ ਨਨਕਾਣਾ ਸਾਹਿਬ, ਹੋਰ ਸਾਰੇ ਵੱਡੇ ਵੱਡੇ ਅਸਥਾਨ ਇਹਨਾਂ ਕੋਲ ਹੀ ਸਨ। ਬਦਕਿਸਮਤੀ ਐਸੀ ਹੋਈ ਕਿ ਸਿਰਫ 2% ਉਦਾਸੀ ਭ੍ਰਸ਼ਟ ਹੋ ਗਏ, 2%, 98 ਠੀਕ ਸਨ, 2% ਹੰਕਾਰੀ ਹੋ ਗਏ, 2% ਵਿਕਾਰੀ ਵੀ ਹੋ ਗਏ। ਉਹਨਾਂ 2% ਉਦਾਸੀਆਂ ਨੂੰ ਦੇਖ ਕੇ ਜੋ ਭ੍ਰਸ਼ਟ ਹੋਏ ਸਨ, ਇੱਕ ਲਹਿਰ ਚਲੀ ਕਿ ਗੁਰਦੁਆਰੇ ਇਹਨਾਂ ਕੋਲ ਲੈ ਲਈਏ। ਹਾਲਾਂਕਿ ਇਹ ਉਦਾਸੀ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ, ਦੁਪਹਿਰੇ ਦਸਮ ਗ੍ਰੰਥ ਦੀ ਕਥਾ ਕਰਦੇ ਸਨ, ਔਰ ਸ਼ਾਮ ਨੂੰ ਰਾਤ ਦੇ ਸਮੇਂ ਗੁਰਪ੍ਰਤਾਪ ਸੂਰਜ ਦੀ ਕਥਾ ਕਰਦੇ ਸਨ। 3 ਤਰ੍ਹਾਂ ਦੀ ਕਥਾ ਹੁੰਦੀ ਸੀ। ਮੇਰਾ ਵੀ ਬਚਪਨਾ ਹੈ, ਪਰ ਉਸ ਜ਼ਮਾਨੇ ਦੀ ਗੱਲਾਂ ਉਸ ਬਚਪਨ ਦੀਆਂ ਮੈਨੂੰ ਯਾਦ ਨੇ, ਆਪਣੇ ਬਚਪਨ ਦੀਆਂ। 3 ਟਾਈਮ ਕਥਾ ਹੁੰਦੀ ਸੀ ਦਾਸ ਦੇ ਇਲਾਕੇ ਫਰੰਟੀਅਰ ਦੇ, ਸਵੇਰੇ ਗੁਰੂ ਗ੍ਰੰਥ ਸਾਹਿਬ ਦੀ, ਦੁਪਹਿਰੇ ਦਸਮ ਗ੍ਰੰਥ ਦੀ ਜਿਹਦੇ ਕੋਲ ਵਕਤ ਹੈ ਆ ਕੇ ਸੁਣੋ, ਸ਼ਾਮੀ ਗੁਰਪ੍ਰਤਾਪ ਸੂਰਜ ਦੀ। ਇਹ ਇਤਿਹਾਸਕ ਕਥਾ ਹੁੰਦੀ ਸੀ ਰਾਤ ਨੂੰ, ਦੁਪਹਿਰੇ ਦਸਮ ਗ੍ਰੰਥ ਦੀ ਜੋ ਵਕਤ ਕੱਢ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹੁੰਦੇ ਨੇ ਉਹ ਆ ਕੇ ਸਮਝਣ। ਇਹ 3 ਕਥਾਵਾਂ ਅੱਜ ਵੀ ਹਜ਼ੂਰ ਸਾਹਿਬ ਆਉਂਦੀਆਂ ਨੇ, ਸਵੇਰੇ ਗੁਰੂ ਗ੍ਰੰਥ ਸਾਹਿਬ ਦੀ, ਦੁਪਹਿਰ ਨੂੰ ਦਸਮ ਗ੍ਰੰਥ ਦੀ, ਸ਼ਾਮ ਨੂੰ ਗੁਰਪ੍ਰਤਾਪ ਸੂਰਜ ਦੀ। ਇਹ ਅਸਥਾਨ ਵੀ ਉਦਾਸੀਆਂ ਕੋਲ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹੰਤ ਨਰਾਇਣ ਦਾਸ ਜਿਸ ਦੇ ਕੋਲ ਨਨਕਾਣਾ ਸਾਹਿਬ ਸੀ, ਇਹ ਭ੍ਰਸ਼ਟ ਹੋ ਗਿਆ ਸੀ, ਔਰ ਭ੍ਰਸ਼ਟ ਹੋਇਆ ਕੁਛ ਅੰਗਰੇਜ਼ਾਂ ਦੀ ਚਾਲ ਨਾਲ। ਉਹਨਾਂ ਨੇ ਦੇਖਿਆ ਕੇਂਦਰੀ ਅਸਥਾਨ ਹੈ ਔਰ ਸਾਰਾ ਸਿੱਖ ਜੁੜਿਆ ਹੋਇਆ ਹੈ, ਇਸ ਮੰਤ ਨੂੰ ਕਾਬੂ ਕਰੀਏ, ਮੁੱਠੀ ਚ ਲਈਏ, ਜੈਸੇ ਹਕੂਮਤਾਂ ਆਮ ਕਰਦੀਆਂ ਨੇ। ਤੋ 2% ਮਹੰਤ ਭ੍ਰਸ਼ਟ ਹੋ ਗਏ, ਲਹਿਰ ਚੱਲੀ ਸਿੱਖਾਂ ਚ, ਰੋਸ ਪੈਦਾ ਹੋਇਆ, ਭ੍ਰਸ਼ਟ ਹੋਏ ਨੇ। ਅਸੀਂ ਸਾਰੇ ਗੁਰਦੁਆਰੇ ਖੋ ਲਏ ਇਹਨਾਂ ਕੋਲ, ਤਮਾਮ ਲੈ ਲੈ ਬਈ, ਅਸੀਂ ਆਪ ਪ੍ਰਚਾਰ ਕਰਾਂਗੇ। ਪਤਾ ਸਹਿਜੇ ਸਹਿਜੇ ਕੀ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਹੋਈ, ਦਸਮ ਗ੍ਰੰਥ ਦੀ ਕਥਾ ਬੰਦ ਹੋਈ, ਗੁਰਪ੍ਰਤਾਪ ਸੂਰਜ ਦੀ ਕਥਾ ਵੀ ਬੰਦ ਹੋਈ, ਟਾਵਾਂ ਟਾਵਾਂ ਥਾਵਾਂ ਤੇ ਰਹਿ ਗਈ, ਨਾ ਮਿਸ਼ਨਰੀ ਰਹਿ, ਨਾ ਉਹਨਾਂ 3 ਮਹਾਨ ਗ੍ਰੰਥਾਂ ਦੀ ਕਥਾ ਕਰਨ ਵਾਲੇ ਕਥਾਕਾਰ ਰਹੇ। ਪਹਿਲੇ ਜਿੱਥੇ ਕਰੀਬਨ ਕਰੀਬਨ ਹਰ ਹਿੰਦੂ ਘਰਾਣੇ ਚ ਇੱਕ ਬੱਚਾ ਸਿੰਘ ਸਹਿਜਦਾ ਸੀ, ਉਹਨਾਂ ਨੂੰ ਅਸੀਂ ਸਹਿਜਦਾਰੀ ਕਹਿੰਦੇ ਸੀ, ਜਿਹੜਾ ਇੱਕ ਬੱਚਾ ਸਿੰਘ ਸਜਾ ਲਵੇ, ਸਹਿਜਦਾਰੀ, ਕੇਸਾਦਾਰੀ, ਸਹਿਜਦਾਰੀ, 2 ਤਰ੍ਹਾਂ ਦੀ ਸਿੱਖੀ ਸੀ। ਸਿੱਖੀ ਵੱਧ ਰਹੀ ਸੀ ਉਦਾਸੀਆਂ ਕਰਕੇ ਔਰ ਨਿਰਮਲਿਆਂ ਕਰਕੇ, ਇਹਨਾਂ ਦੋਵਾਂ ਕੋਲ ਅਸਥਾਨ ਸਨ। ਗੁਰਦੁਆਰਾ ਐਕਟ ਬਣਿਆ ਔਰ ਅਸੀਂ ਇਹ ਗੁਰਦੁਆਰੇ ਉਹਨਾਂ ਕੋਲ ਲੈ ਲਏ, ਦੇਣੇ ਪਏ, ਕਾਨੂੰਨ ਬਣ ਗਿਆ। ਔਰ ਇਹ ਲਹਿਰ ਅਕਾਲੀਆਂ ਨੇ ਜਿੱਤ ਲਈ, ਬੜੀ ਖੁਸ਼ੀ ਮਨਾਈ ਕੌਮ ਨੇ, ਗੁਰਦੁਆਰੇ ਸਾਡੇ ਕੋਲ ਆ ਗਏ। ਪਰ ਹੁਣ ਕੌਣ ਦੱਸੇ, ਧਾਰਮਿਕ ਅਸਥਾਨ ਤੇ ਚਲਾਣੇ ਸਨ ਧਰਮ ਦੇ ਗਿਆਨੀਆਂ ਨੇ, ਵਪਾਰੀ ਵੱਧ ਤੋਂ ਵੱਧ ਇੰਤਜ਼ਾਮ ਕਰ ਸਕਦਾ, ਚਲਾ ਨਹੀਂ ਸਕਦਾ, ਸੰਸਾਰੀ ਵੱਧ ਤੋਂ ਵੱਧ ਇੰਤਜ਼ਾਮ ਕਰ ਸਕਦਾ, ਚਲਾ ਨਹੀਂ ਸਕਦਾ। ਧਰਮ ਮੰਦਰ ਨੂੰ ਤੇ ਕੋਈ ਧਾਰਮਿਕ ਬਿਰਤੀ ਦੀ ਸੂਝ ਬੂਝ ਰੱਖਣ ਵਾਲਾ ਹੀ ਚਲਾਵੇਗਾ। ਇਹ ਸਾਰੇ ਅਸੀਂ ਕੱਢ ਦਿੱਤੇ, ਨਿਰਮਲੇ ਵੀ, ਉਦਾਸੀ ਵੀ। ਹੋਇਆ ਕਿ 50 ਸਾਲਾਂ ਚ ਅਸੀਂ ਇੱਥੇ ਪਹੁੰਚ ਗਏ ਕਿ ਕਰੀਬਨ ਕਰੀਬਨ ਅੱਧੀ ਦੁਨੀਆਂ ਦੇ ਪ੍ਰਬੰਧਕਾਂ ਦੇ ਆਪਣੇ ਬੱਚੇ ਪਤਤ, ਉਹਨਾਂ ਨੂੰ ਵੀ ਸਿੱਖੀ ਸਰੂਪ ਨਾ ਦੇ ਸਕੇ ਔਰ ਪ੍ਰਬੰਧਕ ਖੁਦ ਵੀ ਸਿੱਖ ਨਾ ਰਹਿ ਸਕੇ। ਜਗਤ ਨੂੰ ਅੰਮ੍ਰਿਤ ਛਕਾਉਣਾ ਸੀ, ਉਹ ਖੁਦ ਸ਼ਰਾਬੀ ਹੋ ਗਿਆ। ਇਹੀ ਇਲਜ਼ਾਮ ਨਰੈਣ ਦਾਸ ਤੇ ਸੀ, ਸ਼ਰਾਬ ਪੀਂਦਾ ਹੈ। ਨਰੈਣ ਦਾਸ ਸ਼ਰਾਬ ਪੀਂਦਾ ਹੈ, ਇਹਦੇ ਕੋਲ ਗੁਰਦੁਆਰਾ ਲੈ ਲਓ। ਠੀਕ ਹੈ, ਗਲਤ ਸੀ, ਪਰ ਸਿਲਸਿਲਾ ਬਾਅਦ ਵਿੱਚ ਕੀ ਹੋਇਆ? ਕੋਈ ਤਰੱਕੀ ਨਾ ਹੋਈ। ਜਿਤਨੇ 68 ਤੀਰਥਾਂ ਦੇ ਉੱਤੇ ਉਦਾਸੀਆਂ ਦੇ ਅਸਥਾਨ ਸਨ, ਉਹ ਸਹਿਜੇ ਸਹਿਜੇ ਮੱਠ ਬੰਦ ਹੋ ਗਏ ਔਰ ਉੱਥੇ ਨਾਨਕ ਪੰਥ ਦਾ ਪ੍ਰਚਾਰ ਆਉਂਦਾ ਸੀ। ਮਾੜੀ ਮੋਟੀਆਂ ਥੋੜੀਆਂ ਯਾਦਗਾਰਾਂ ਰਹਿ ਗਈਆਂ, ਹੁਣ ਹੈ ਨਹੀਂ। ਜਗਨਨਾਥ ਪੁਰੀ ਦੇ ਸ਼੍ਰੀ ਗੁਰਦੁਆਰਾ ਸੀ, ਮੰਦਰ ਦੇ ਸਾਹਮਣੇ ਗੁਰੂ ਨਾਨਕ ਦੀ ਬਾਣੀ ਗੂੰਜਦੀ ਸੀ। ਰਾਮੇਸ਼ਵਰਮ ਦੇ ਚ ਵੀ ਗੁਰਦੁਆਰਾ ਸੀ, ਲੰਕਾ ਤੋਂ ਉੱਥੋਂ ਹੀ ਜਾਂਦੇ ਨੇ। ਔਰ ਸਿਰਫ ਉਦਾਸੀ ਸਨ ਜੋ ਅੱਜ ਛੋਟੀ ਜਿਹੀਆਂ ਮਾਮੂਲੀ ਜਿਹੀਆਂ ਯਾਦਗਾਰ ਰਹਿ ਗਈ ਹੈ। ਬਾਕੀ ਤਮਾਮ ਤੀਰਥਾਂ ਤੇ ਵੀ ਸਨ, ਬਿਲਕੁਲ ਨਾਮ ਮਾਤਰ ਹੁਣ ਗੱਲਾਂ ਰਹਿ ਗਈਆਂ ਨੇ। ਹਾਲਾਂਕਿ ਉਸ ਢੰਗ ਦੇ ਨਾਲ ਸਿਲਸਿਲਾ ਚੱਲਦਾ ਰਹਿੰਦਾ ਜਿੱਥੇ ਤੱਕ ਮੈਂ ਅਤਕਥਨੀ ਨਹੀਂ ਕਰਦਾ, ਭਾਰਤ ਦੀ 80% ਆਬਾਦੀ ਸਿੱਖ ਹੋਣੀ ਸੀ ਜਿਸ ਢੰਗ ਨਾਲ ਉਹ ਚੱਲ ਰਿਹਾ ਸੀ। ਸਤਿਗੁਰਾਂ ਨੇ ਕਿਹਾ ਸੀ ਨਾ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਉਦਾਸੀ ਇਸ ਤਰ੍ਹਾਂ ਕਰਦੇ ਸਨ, ਇੱਕ ਤੇ ਧਰਮ ਦਾ ਪ੍ਰਚਾਰ ਕਰਦੇ ਸਨ, ਨਾਲੇ ਇਲਾਜ ਵੀ ਕਰਦੇ ਸਨ, ਜੜੀ ਬੂਟੀ ਦਾ ਵੀ ਗਿਆਨ ਰੱਖਦੇ ਸਨ, ਦੂਜਾ ਲੋੜਵੰਦਾਂ ਦੀ ਲੋੜ ਵੀ ਪੂਰੀ ਕਰਦੇ ਸਨ। ਤੁਸੀਂ ਕੀ ਵਧ ਰਹੀ ਸੀ? ਬਦਕਿਸਮਤੀ ਹੋਈ, ਧਾਰਮਿਕ ਅਸਥਾਨ ਆ ਗਏ ਉਹਨਾਂ ਦੇ ਹੱਥਾਂ ਜੋ ਬਿਲਕੁਲ ਕੋਰੇ ਰਾਜਨੀਤਿਕ, ਤੇ ਫਿਰ ਇਲੈਕਸ਼ਨ ਨਾਲ ਚੋਣ ਆਉਣੀ ਹੈ। ਹੁਣ ਇਲੈਕਸ਼ਨ ਨਾਲ ਚੋਣ ਹੋਣੀ ਤੇ ਦੋ ਧੜੇ ਤੇ ਆਪਸ ਚ ਬਣ ਜਾਣਗੇ, ਹਰ ਸ਼ਹਿਰ ਦੇ ਚ ਬਣ ਜਾਣਗੇ, ਕਮ ਸੇ ਕਮ ਸਿੱਖ ਦੋ ਧੜਿਆਂ ਤੇ ਤਕਸੀਮ ਹੋਣਗੇ। ਇਲੈਕਸ਼ਨ ਜੋ ਹੋਣਾ, ਪਾਰਟੀਆਂ ਦੋ ਤੇ ਬਣਨਗੀਆਂ, ਤੇ ਇੱਕ ਦਫਾ ਸਿੱਖਾਂ ਨੂੰ ਦੋ ਹਿੱਸਿਆਂ ਚ ਵੰਡ ਦੇਈਏ ਤੇ ਇਹਨਾਂ ਨੂੰ 10 ਹਿੱਸਿਆਂ ਚ ਵੰਡਦਿਆਂ ਕੀ ਦੇਰ ਲੱਗਦੀ ਹੈ? ਇਹਨਾਂ ਨੂੰ 30 ਹਿੱਸਿਆਂ ਦੇ ਚ ਵੰਡਦਿਆਂ ਕੀ ਦੇਰ ਲੱਗਦੀ ਹੈ? ਸਿੱਖ ਵੰਡੇ ਗਏ, ਕਮਜ਼ੋਰ ਹੋਏ, ਇਸੇ ਕਮਜ਼ੋਰੀ ਤੋਂ ਲਾਭ ਉਠਾਇਆ ਰਾਧਾ ਸਵਾਮੀਆਂ ਨੇ, ਨਿਰੰਕਾਰੀਆਂ ਨੇ, ਔਰ ਉਹਨਾਂ ਨੂੰ ਸ਼ਹਿ ਵੀ ਮਿਲ ਗਏ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਗੁਰੂ ਵੀ ਖੜੇ ਕਰ ਦਿੱਤੇ। ਜੇ ਸਿੱਖ ਸਿਰਫ ਪ੍ਰਧਾਨ ਦੇ ਨਾਂ ਤੇ, ਸਿਕੱਤਰ ਦੇ ਨਾਂ ਤੇ 2-3-4 ਪਾਰਟੀਆਂ ਚ ਤਕਸੀਮ ਹੋ ਸਕਦੇ ਨੇ, ਤਾਂ ਆਪਾਂ ਗੁਰੂ ਦੇ ਨਾਮ ਤੇ ਵੀ ਇਹਨਾਂ ਨੂੰ ਤਕਸੀਮ ਕਰ ਦਈਏ। ਨਾਮਧਾਰੀਆਂ ਦਾ ਗੁਰੂ ਬਣ ਗਿਆ, ਰਾਧਾ ਸਵਾਮੀਆਂ ਦਾ ਬਣ ਗਿਆ, ਨਿਰੰਕਾਰੀਆਂ ਦਾ ਬਣ ਗਿਆ, ਔਰ ਜਿਤਨੇ ਪੰਜਾਬ ਦੇ ਡੇਰੇ ਨੇ, ਭਾਵੇਂ ਇਹਨਾਂ ਨੇ ਆਪਣੇ ਉੱਪਰ ਗੁਰੂ ਦੀ ਮੋਹਰ ਨਹੀਂ ਲਾਈ, ਕਰੀਬਨ ਕਰੀਬਨ ਇਹ ਆਪਣੀਆਂ ਗੱਦੀਆਂ ਹੀ ਲਾ ਕੇ ਬੈਠੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਇਸ ਤਰ੍ਹਾਂ ਕੀ ਹੋਇਆ, ਪੰਥ ਮਰਿਆਦਾ ਤੇ ਸੰਤ ਮਰਿਆਦਾ ਟਕਰਾ ਗਈ। ਹਰ ਸੰਤ ਦੀ ਆਪਣੀ ਮਰਿਆਦਾ ਹੋ ਗਈ ਤੇ ਪੰਥ ਦੀ ਆਪਣੀ, ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਾ ਹੋਏ, ਕੋਈ ਵੀ ਨਹੀਂ ਸਹਿਮਤ, ਇਹ ਵੀ ਮੈਂ ਅਰਜ਼ ਕਰਦੇ ਹਾਂ। ਆਪਣੀ ਆਪਣੀ ਮਰਿਆਦਾ, ਇੱਕ ਤੇ ਹੈ ਨਾ ਅਕਾਲ ਤਖ਼ਤ ਦੀ ਬਿਲਡਿੰਗ ਨੂੰ ਗਿਰਾਉਣਾ, ਦੁਸ਼ਟਪਣਾ, ਇਹ ਜਾਬਰਾਨਾ ਕੰਮ। ਇੱਕ ਹੈ ਅਕਾਲ ਤਖ਼ਤ ਦੀ ਮਰਿਆਦਾ ਨੂੰ ਭੰਗ ਕਰਨਾ, ਉਹਨੂੰ ਗਿਰਾਉਣਾ। ਇਹ ਦੋ ਤਰ੍ਹਾਂ ਦੀ ਗਿਰਾਵਟ ਆਉਂਦੀ ਹੈ। ਇੱਕ ਹੁੰਦਾ ਹੈ ਅਕਾਲ ਤਖ਼ਤ ਦੇ ਆਕਾਰ ਨੂੰ ਗਿਰਾਉਣਾ, ਇੱਕ ਹੁੰਦਾ ਹੈ ਅਕਾਲ ਤਖ਼ਤ ਦੀ ਵਿਚਾਰ ਨੂੰ ਗਿਰਾਉਣਾ। ਅਗਰ ਉਹ ਘਾਤਕ ਨੇ, ਦੁਸ਼ਟ ਨੇ, ਜੋ ਅਕਾਲ ਤਖ਼ਤ ਦੇ ਆਕਾਰ ਨੂੰ ਮਿਟਾਉਣਾ ਚਾਹੁੰਦੇ ਨੇ, ਤਾਂ ਉਹ ਕੌਣ ਹੋ ਗਏ ਜੋ ਵਿਚਾਰ ਨੂੰ ਮਿਟਾਉਣਾ ਚਾਹੁੰਦੇ ਨੇ? ਪਰ ਹੁਣ ਕੌਣ ਸੋਚੇ? ਸੋਚ ਵਿਚਾਰ ਵਾਲੀ ਗੱਲ ਨਹੀਂ ਰਹੀ, ਸੋਚ ਵਿਚਾਰ ਦਾ ਸਿਲਸਿਲਾ ਨਹੀਂ ਰਹੀ। ਕੌਮੀ ਦਰਦ ਦੇ ਨਾਤੇ ਮੈਂ ਥਾਂ ਥਾਂ ਤੇ ਇੱਕ ਨਿੱਕੀ ਜਿਹੀ ਆਵਾਜ਼ ਤੁਹਾਡੇ ਸਾਹਮਣੇ ਰੱਖ ਦੇਣਾ। ਪੰਥ ਦੀ ਮਰਿਆਦਾ ਨਾਲ ਹੀ ਜ਼ਿੰਦਾ ਰਹੇਗਾ, ਵਰਨਾ ਨਹੀਂ ਰਹਿ ਸਕੇਗਾ। ਕਿਉਂਕਿ ਸੰਤ ਤੇ ਕਮ ਸੇ ਕਮ ਹਜ਼ਾਰਾਂ ਨੇ, ਫਿਰ ਤੇ ਹਜ਼ਾਰਾਂ ਤਰ੍ਹਾਂ ਦੀ ਮਰਿਆਦਾ ਹੋ ਜਾਏਗੀ, ਕੌਮ ਫੇਰੂ ਫੇਰੂ ਹੋ ਜਾਏਗੀ। ਚਾਹੀਦਾ ਤੇ ਐਸਾ ਸੀ ਸੰਤ ਪੰਥ ਨਾਲ ਸਹਿਮਤ ਆਉਂਦਾ, ਅੱਜ ਦਾ ਸੰਤ ਪੰਥ ਨਾਲ ਸਹਿਮਤ ਨਾ ਹੋਇਆ, ਕੋਈ ਵੀ ਸਹਿਮਤ ਨਹੀਂ, ਕੋਈ ਵੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਹੀਂ ਹੈ। ਔਰ ਕੋਈ ਵੀ ਸੰਤ ਆਪਣੇ ਅਸਥਾਨ ਨੂੰ ਗੁਰਦੁਆਰਾ ਕਹਿਲਾ ਕੇ ਰਾਜ਼ੀ ਨਹੀਂ। ਇਹ ਆਸ਼ਰਮ ਹੈ, ਇਹ ਡੇਰਾ ਹੈ, ਇਹ ਠਾਠ ਹੈ, ਇਹ ਗੁਰਦੁਆਰਾ ਨਹੀਂ ਹੈ। ਮੈਂ ਛੋਟੀ ਜਿਹੀ ਜ਼ਬਾਨ ਨਾਲ ਵੱਡੀ ਗੱਲ ਪਿਆ ਕਰਦਾ। ਔਰ ਇਹ ਤਮਾਮ ਨਾਮ ਐਸੇ ਨੇ ਆਪਣੇ ਇਜਾਦ ਕੀਤੇ ਹੋਏ ਨੇ, ਵਰਨਾ ਪੁਰਾਣਾ ਨਾਂ ਤੇ ਇਹ ਹੀ ਸੀ ਗੁਰਦੁਆਰਾ। ਗੁਰਦੁਆਰਿਆਂ ਦਾ ਨਾਮ ਗੁਰਦੁਆਰਾ ਮਿਟਾ ਕੇ ਹੋਰ ਹੋਰ ਨਾਮ ਦੀ ਧਾਰਮਿਕ ਸਥਲਾਂ ਨੂੰ ਦਿੱਤੇ ਗਏ ਔਰ ਇਸ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡਾ ਆਪਣਾ ਸਥਾਨ ਇੱਥੇ, ਸਾਡੀ ਮਰਿਆਦਾ ਚਲੇਗੀ, ਪੰਥ ਦੀ ਨਹੀਂ, ਗੁਰੂ ਦੀ ਨਹੀਂ। ਵਿਚਾਰ ਕਰਕੇ ਗੁਰੂ ਸਨ ਗੁਰੂ ਗ੍ਰੰਥ ਜੀ, ਔਰ ਆਕਾਰ ਕਰਕੇ ਗੁਰੂ ਸੀ ਗੁਰੂ ਪੰਥ। ਤੇ ਜੇ ਪੰਥ ਦੀ ਮਰਿਆਦਾ ਨਹੀਂ ਮੰਨਣੀ ਤੇ ਇੱਕ ਗੱਲ ਸਪਸ਼ਟ ਹੋ ਗਈ, ਗੁਰੂ ਦੇ ਆਕਾਰ ਤੋਂ ਇਨਕਾਰੀ ਹੋਏ। ਤੇ ਅੱਜ ਗੁਰੂ ਦੇ ਆਕਾਰ ਤੋਂ ਇਨਕਾਰੀ, ਕੱਲ ਵਿਚਾਰ ਤੋਂ ਵੀ ਇਨਕਾਰੀ, ਦੇਰ ਕੀ ਲੱਗਣੀ ਹੈ? ਕੋਈ ਆਕਾਰ ਨੂੰ ਮਿਟਾਉਂਦਾ, ਕੋਈ ਵਿਚਾਰ ਨੂੰ ਮਿਟਾਉਂਦਾ। ਖੈਰ ਇਹ ਤੇ ਵਿਚਕਾਰ ਜੋ ਹੈ ਗੱਲ ਆ ਗਈ, ਘਾਟੇ ਚ ਰਹੇ ਹਾਂ ਅਸੀਂ ਇਸ ਢੰਗ ਦਾ ਤੌਰ ਤਰੀਕਾ ਬਣਾ ਕੇ। ਜਦੋਂ ਮੈਂ ਅਖੀਰ ਮਈ ਦੇ ਮਹੀਨੇ ਚ ਵਿਦੇਸ਼ ਦੀ ਯਾਤਰਾ ਲਈ ਦੇਸ਼ ਤੋਂ ਰਵਾਨਾ ਹੋਇਆ ਸੀ, ਬਾਬਾ ਹਰਬੰਸ ਸਿੰਘ ਜੀ ਦਿੱਲੀ ਚ ਮੈਨੂੰ ਮਿਲੇ, ਗੁਰਦੁਆਰਾ ਸੀਸਗੰਜ ਸਾਹਿਬ ਦੀ ਸੇਵਾ ਕਰਾ ਰਹੇ ਨੇ, ਦਾਸ ਨਾਲ ਕਾਫੀ ਪਿਆਰ ਕਰਦੇ ਨੇ। ਮੈਨੂੰ ਕਹਿਣ ਲੱਗੇ ਬਹੁਤ ਵੱਡਾ ਖੂਨ ਖਰਾਬਾ ਹੋਇਆ ਸੀ, ਜਦ 2% ਮਹੰਤ ਭ੍ਰਸ਼ਟ ਹੋਏ ਸਨ ਤੇ ਅਸੀਂ ਉਹਨਾਂ ਕੋਲ ਗੁਰਦੁਆਰੇ ਲੈ, ਖੂਨ ਖਰਾਬਾ ਹੋਇਆ ਸੀ, ਬਹੁਤ ਸ਼ਹੀਦੀਆਂ ਪਾ ਗਏ, ਬਹੁਤ ਮਾਰੇ ਗਏ ਸਨ। ਮੈਨੂੰ ਕਹਿਣ ਲੱਗੇ ਹੁਣ ਉਹਨਾਂ ਤੋਂ ਹਜ਼ਾਰਾਂ ਗੁਣਾ ਵੱਧ ਖੂਨ ਖਰਾਬਾ ਹੋਏਗਾ ਤਾਂ ਇਹਨਾਂ ਪੋਲੀਟੀਸ਼ੀਅਨ ਲੋਕਾਂ ਕੋਲ ਗੁਰਦੁਆਰੇ ਆਜ਼ਾਦ ਹੋਣਗੇ, ਵਰਨਾ ਨਹੀਂ। ਉਹ ਇਤਨੀ ਤਾਕਤ ਵਿੱਚ ਨਹੀਂ ਸਨ ਮਹੰਤ, ਫਿਰ ਵੀ ਖੂਨ ਖਰਾਬਾ ਹੋਇਆ। ਇਹਨਾਂ ਕੋਲ ਤੇ ਬੜੀ ਤਾਕਤ ਹੈ, ਸਭ ਦੇ ਮਨਿਸਟਰਾਂ ਨਾਲ ਸੰਬੰਧ ਨੇ, ਸਭ ਪੱਕੇ ਰਾਜਨੀਤਿਕ ਨੇ ਦੇਸ਼ ਵਿੱਚ, ਇਸ ਤਰੀਕੇ ਨਾਲ ਜੋ ਹੈ ਦੇਖਿਆ ਗਿਆ ਹੈ। ਔਰ ਕਰੀਬਨ ਕਰੀਬਨ ਤਮਾਮ ਪੋਲੀਟੀਸ਼ੀਅਨ ਨੇ 6ਵੇਂ ਮਹੀਨੇ 7ਵੇਂ ਮਹੀਨੇ ਕਿਧਰੇ ਗੁਰਦੁਆਰੇ ਆ ਗਏ ਤੇ ਆ ਗਏ, ਗੁਰਦੁਆਰੇ ਨਾਲ ਕੋਈ ਮਤਲਬ ਨਹੀਂ ਹੈ। ਗੁਰਦੁਆਰੇ ਨੂੰ ਤੇ ਇੱਕ ਪੌੜੀ ਬਣਾਇਆ ਹੋਇਆ ਹੈ ਪਾਰਲੀਮੈਂਟ ਤੱਕ ਪਹੁੰਚਣ ਵਾਸਤੇ, ਅਸੈਂਬਲੀ ਹਾਲ ਤੱਕ ਪਹੁੰਚਣ ਵਾਸਤੇ, ਮਿਨਿਸਟਰ ਦੀ ਕੁਰਸੀ ਤੇ ਪਹੁੰਚਣ ਵਾਸਤੇ। ਕੰਮ ਤੇ ਇਹਨਾਂ ਦਾ ਇਹ ਸੀ ਕਿ ਮਨੁੱਖਤਾ ਨੂੰ ਗੁਰੂ ਤੱਕ ਪਹੁੰਚਾਓ, ਪਰ ਉਹ ਕਰਦੇ ਕੀ ਪਏ ਨੇ, ਗੁਰੂ ਦੇ ਆਸਰੇ ਤੇ ਕਿਵੇਂ ਪਾਰਲੀਮੈਂਟ ਤੱਕ ਪਹੁੰਚੀਏ, ਕਿਵੇਂ ਮਿਨਿਸਟਰ ਬਣੀਏ। ਇਸ ਤਰ੍ਹਾਂ ਅਸੀਂ ਘਾਟੇ ਚ ਜਾ ਰਹੇ ਹਾਂ ਧਾਰਮਿਕ ਤੌਰ ਤੇ, ਔਰ ਜੋ ਘਾਟਾ ਮਹਿਸੂਸ ਹੋਇਆ ਹੈ ਮੈਂ ਥਾਂ ਥਾਂ ਤੇ ਇਸ ਨੂੰ ਰੱਖਿਆ, ਘਾਟੇ ਚ ਹਾਂ, ਅਸੀਂ ਵਾਅਦੇ ਚ ਨਹੀਂ ਹਾਂ, ਧਾਰਮਿਕ ਤੌਰ ਤੇ ਘਾਟੇ ਚ ਜਾ ਰਹੇ ਹਾਂ। ਇਹਨਾਂ 50 ਸਾਲਾਂ ਚ ਤੇ ਬਹੁਤ ਘਾਟੇ ਚਲੇ ਗਏ ਹਾਂ, ਥੋੜਾ ਜਿਹਾ 50 ਸਾਲ ਪਿੱਛੇ ਚਲੇ ਜਾਈਏ, ਹਰ ਪਿੰਡ ਵਿਚ ਬ੍ਰਹਮ ਗਿਆਨੀ ਮੌਜੂਦ ਸੀ, ਹਰ ਸ਼ਹਿਰ ਵਿਚ ਬ੍ਰਹਮ ਗਿਆਨੀ ਮੌਜੂਦ ਸਨ, ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਉਂਦਾ ਸੀ। ਹਰ ਪਿੰਡ ਦੇ ਚ ਗੁਰੂ ਗ੍ਰੰਥ ਸਾਹਿਬ ਦੇ ਉਹ ਅਰਥ ਬੋਧ ਦੇ ਜੋ ਹੈ ਵਿਚਾਰਕ ਮੌਜੂਦ ਸਨ, ਔਰ ਕਥਾ ਕਰਨ ਵਾਲੇ ਮੌਜੂਦ ਸਨ। ਗੁਰਪ੍ਰਤਾਪ ਸੂਰਜ ਦੀ, ਦਸਮ ਗ੍ਰੰਥ ਦੀ, ਗੁਰੂ ਗ੍ਰੰਥ ਸਾਹਿਬ ਦੀ ਅੱਜ ਨਹੀਂ। ਘਾਟੇ ਚ ਗਇਆ ਅਸੀਂ ਇਹਨਾਂ 50 ਸਾਲਾਂ ਚ ਘਾਟੇ ਚ ਗਇਆ। ਘਾਟਾ ਜੇ ਕਿਧਰੇ 2 ਸਾਲ ਵੀ ਹੋਵੇ ਤੇ ਬੰਦੇ ਨੂੰ ਸੋਚ ਲੈਣਾ ਚਾਹੀਦਾ ਸੀ, ਹੈਰਾਨਗੀ 50 ਸਾਲਾਂ ਚ ਵੀ ਨਹੀਂ ਸੋਚੇ। ਘਰੇ ਤੇ ਮੇਰੇ ਵਿਚਕਾਰ ਜੋ ਹੈ ਗੱਲ ਆ ਗਈ, ਕਿਉਂਕਿ ਉਦਾਸ ਸ਼ਬਦ ਆਇਆ ਸੀ ਤਾਂ ਇਸ ਤੋਂ ਮੇਰੀ ਬਿਰਤੀ ਉਦਾਸੀਆਂ ਦੀ ਤਰਫ ਚਲੀ ਗਈ। ਜਿਸ ਦਰ ਕਾਰਨ ਫਿਰਾਂ ਉਦਾਸੀ, ਗੁਰੂ ਨਾਨਕ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਉਹਨਾਂ ਨੇ ਉਦਾਸ ਪੰਥ ਚਲਾਇਆ, ਲੇਕਿਨ ਉਹਨਾਂ ਨੂੰ ਕਹਿੰਦੇ ਸਨ ਨਾਨਕ ਪੰਥੀ, ਗੁਰੂ ਨਾਨਕ ਦੇ ਘਰ ਤੋਂ ਉਲਟ ਨਹੀਂ ਸਨ, ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੀ ਕਰਦੇ ਸਨ, ਗੁਰਬਾਣੀ ਉਹ ਗੁਰੂ ਨਾਨਕ ਦੀ ਹੀ ਪੜ੍ਹਦੇ ਸਨ, ਪ੍ਰਚਾਰ ਉਹ ਗੁਰਬਾਣੀ ਦਾ ਹੀ ਕਰਦੇ ਸਨ। ਪਰ ਸਿਰਫ ਇਤਨਾ ਹੈ, ਗ੍ਰਸਤੀ ਨਹੀਂ ਬਣਨਾ, ਸੰਸਾਰੀ ਨਹੀਂ ਬਣਨਾ, ਭਗਵਾ ਬੇਸ ਦੋਣੇ ਇਹਨਾਂ ਦੇ ਜੋ ਹੈ ਚੱਲਦੇ ਸਨ ਡੇਰਿਆਂ ਚ, ਤਿਆਗੀ ਬਿਰਤੀ ਉਦਾਸ। ਹੁਣ ਮੈਂ ਅਰਜ਼ ਕਰਾਂ, ਜੋ ਮਨੁੱਖ ਸੰਸਾਰ ਤੋਂ ਉਦਾਸ ਨਹੀਂ ਉਹ ਪਰਮਾਤਮਾ ਦੀ ਤਲਾਸ਼ ਵੀ ਨਹੀਂ ਕਰ ਸਕਦਾ, ਸਵਾਲ ਹੀ ਨਹੀਂ ਪੈਦਾ। ਜੋ ਇਸ ਜੀਵਨ ਤੋਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਵੀ ਨਹੀਂ ਕਰ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੋ ਪਰਿਵਾਰ ਤੋਂ ਉਦਾਸ ਨਹੀਂ ਕਰਤਾਰ ਦੀ ਤਲਾਸ਼ ਨਹੀਂ ਕਰੇਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਬਾਬਰ ਕਹਿੰਦਾ ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੋ ਵਾ ਖੁਸ਼ਸਤ ਬਾਬਰ ਬ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ। ਕਹਿੰਦਾ ਖਾ ਲੇ پی لے موجاں مان لے مڑ کے زندگی لبنی ہے، یہ دنیا پھر ملے گی، جو کچھ کرنا ہے کر لے، رب نو کس نے دیکھے ہے؟ اور رب کتھے ہے؟ بابر پہلا مغل سمراٹ ہندوستان دیش مغلیہ سلطنت دا جنم داتا بابر، روزوں نو بہاروں میں و دل رو با خوشست بابر با عیش کوش کے عالم دوبارہ نیست، کھا لے پی لے ہر طرح دیا موجاں مان لے، اگلی دنیا کس نے دیکھی ہے؟ خدا ہے بھی صحیح کہ نہیں، یہ بابر دی سوچنی ہے۔ پنجابی دے وچ بھی ایک بول پرچلت ہے، اے جگ مٹھا اگلا کن ڈٹھا، چھڈو پنجاب دے وچ بھی لوکی کہہ دیندے نے اے جگ مٹھا اگلا کن ڈٹھا، کس نے دیکھے ہے کون جاندا ہے؟ جب دیکھے ہی نہیں، بس ایک کمی ہے اس دنیا چ، جو دیکھ لیندا ہے وہ دکھا نہیں سکتا، بس اتنی کمی ہے، اج تک کسی نے نہیں دکھایا۔ اتھوں پھر شک بھی پیدا ہو جاندا ہے، بلکہ جنہوں نے دیکھیا سی پتا دنیا نے کی آکھے تے پاگل نے، دیکھن والے نو تے پاگل کہہ دیتا۔ کمال دی گل، دھن گرو نانک دیو جی مہاراج کہندے نے کوئی کہے بھوت نا کو کہے بے تالا، حد ہو گئی، جو ساریاں دے بھوت نے اتارن لئی آیا ہے لوکی انہوں بھوت نا کہندے نے، جو ساریاں دی زندگی نو تال دین لئی آیا ہے انہوں بے تالا کہی جاندے نے، جو ساریاں دی دیوانگی ہٹان لئی آیا ہے لوکی انہوں دیوانہ پہ کہندے نے۔ کبیر بھی کہندے نے کہ بنارس دے واسی مینوں پاگل کہندے نے، لوگ کہیں کبیر بورانا، کبیر کا مرم رام ہی جانا، یہ تے ہن رام ہی جاندا میں پاگل ہاں کہ میں کیا، پر لوکی کہندے نے میں پاگل ہاں۔ تے ہن میں عرض کر دیا، اگر کبیر پاگل ہے تو پھر بنارس دے کوئی بھی سیانا نہیں ہے، تے جے گرو نانک جیسی عظیم شخصیت وقت دے اوتاری پرش نو بھی کوئی کہہ سکتا ہے بوتنا ہے بے تالا ہے، تو اس دا کارن کی ہے؟ جد بھی کوئی دیکھ لیندا ہے اودی طرز زندگی جگت نال میل نہیں کھاندی، بھگتاں تے سنساریاں جوڑ کدے نہیں جڑدا، تو سنساری تے بہ گنتی چ نے، جنہاں نے پرماتما نو دیکھا ہے اس طرح دی کرتاری آتما تے بہت تھوڑیاں نے، جوڑ جڑدا نہیں۔ تو کدرے کدرے سنساری پاگل کہہ دیندے نے، کدرے کدرے سنساری تتی تبی تے بھی بٹھا دیندے نے، نیاں چ بھی چن دیندے نے، قتل بھی کر دیندے نے، بند بند بھی کٹ دیندے نے، سولی تے بھی چاڑ دیندے نے۔ میں پراچین سنتاں دا جو تھوڑا جہا ادھین کیتا ہے حیران ہویا، کچھ ایک سنت جنہاں نے پرماتما نو جانیا اور کچھ کہہ بھی سکدے سن چپ رہے نہیں بولے، چلو کئیاں کول تے کہن دی سمرتھا نہیں ہوندی، بھاشا دا گیان نہیں ہوندا، عام سنسار دی بولی نہیں جاندے، جو کچھ جانیا ہوندا ہے انہوں بیان کرنا بڑا اوکھا ہوندا ہے، پر کئی جاندے سن تاں بھی نہیں بولے۔ خود بلے شاہ کہندا ہے میں نہیں کہنا کچھ، ایک واجب شرط ادب دی ہے، ہر ہر وچ صورت رب دی ہے، جے ظاہر کراں اسرار تائیں، جے میں کہہ دیاں کوئی کافر نہیں، جے میں اصلیت اگل دیاں، جو کچھ میں جانے ہیں جے میں سارا کہہ دیاں، جے ظاہر کراں اسرار تائیں، سارے پل جاون تکرار تائیں، پھر مارن بلے یار تھائیں، تھے گپتی بات سکھیندی ہے۔ پھر کہندا بلے یار دی خیر کوئی نہیں، اتنی مار پینی ہے، ساری دنیا مخالفت کرے گی، چلو چپ رہندے ہیں نہیں کہندے۔ کچھ فقیر چپ کر گئے، بھئی کون روز روز متھا مارے پتھراں دے نال، کچھ ہمت وار ہوندے نے بول پیندے نے، چلو بول دیا، ہزاراں چ کسے ایک نے بھی سن لی تو گل بنے گی، کوئی گل نہیں، انہوں نے رسک لیا، انہوں نے خطرہ مل لیا. یہ دو طرح دے فقیر، ایک تے او سن چلو چھڈو، ایک اور امیر خسرو دا بھی بڑا سندر بول ہے. وہ کہندا ہے اچھا ہوا دیوانگی کام آ گئی اپنے. تسی مینوں پاگل آکھے ٹھیک، آپاں بھی قبول کر لینے ہاں پاگل. اچھا ہوا دیوانگی کام آ گئی اپنے، وگرنہ ہم زمانے بھر کو سمجھانے کہاں جاتے. کس کس نال میں متھا مارنا سی. چلو چنگا ہویا تسی مینوں پاگل آکھے، ساڈی جان چھٹی. کچھ انج بھی فقیر ہوئے نے، کہنے ٹھیک ہویا چنگا ہویا تسی پاگل کہہ دیتا ہے، ساڈی جان بچی، تھوڑے نال متھا مارنو ہٹ گئے، تسی آپ ہی دور ہٹو گے بھی پاگل ہے. اچھا ہوا دیوانگی کام آ گئی اپنے، وگرنہ ہم زمانے بھر کو سمجھانے کہاں جاتے. پر کچھ ایسے سن دیا وس ہو کے سمجھان نو چل پئے، نہیں سمجھاندے ہیں. چلو ہزاراں چ کوئی شاید ایک قد سمجھ جائے، چلو بوٹے لگانے ہاں شاید ایک نو پھول پھل لگ جان، محنت کر دیا. تو جنہاں نے اس ڈھنگ دی محنت لئی کیتی، خطرہ کی جو ہے مل لیا، بس اوہی ابل دی دیکھ دے چوبا لے گئے، انہاں دے ہی بند بند کٹے گئے، انہاں نو ہی تسیحے دیتے گئے، اوہی چاندنی چونک دے شہید ہوئے. خطرہ مل لے لیا. کہنی ہے جڑی گل کہنی ہے سو کہنی ہے. بلے شاہ کہندے نہیں، اتنی سیما تک کہنے جنی ہضم ہو جائے، باقی نہیں کہندے. تو جڑی ہضم ہو گئی ہے وہ تو سچ ہے ہی نہیں. سچ کتنے ہضم ہوتا ہے جگت نو، یہ مطلب سچائی چھپا لئی، چپ کر گئے. انج کہہ لو بلے شاہ ایک کمزور فقیر ہے، کمزور رس دی طرفوں، ادھیاتمک بل دی طرفوں نہیں، خطرہ مل نہیں لینا. کہندے نہیں چلو چھڈو، کون متھا مارے گا. جی میں کہہ دیا کوئی کافر نہیں، کیونکہ مسلمان کہندے نے ہندو کافر ہے. جی میں کہہ دیا کوئی کافر نہیں تو پھر خیر نہیں ہے. یہی مسلمان پتہ نہیں میرے نال کی ویوہار کرن. تو صاف کہندا ہے پھر مارن بلے یار تھائیں تے گپتی بات سکھیندی ہے، گپت رکھدے ہیں نہیں کہندے، چپ رہندے ہیں. کچھ تے چپ کر گئے، اصلیت نو جانے ہاں لیکن آکھیا نہیں. پر کچھ ایسے جو بول پئے، تو انہ بولن والیاں نو پرتھم تے زمانے نے کہیا پاگل نے، سمچے بنارس نے کہہ دیتا ہے کبیر پاگل ہے. اور ایسا کیڑا تسئی ہے جڑا اس نو دیتا نہیں گیا، یہ بھی میں عرض کر رہا. سکندر لودی نے جیل چ پا دیتا سی، مشکاں بن کے گنگا چھوڑ دیتا سی، چڑی ہوئی گنگا ہڑ تے آئی ہوئی. یہ تے گل وکری ہے، جیڑیاں لہراں ڈوب دیاں نے انہاں لہراں کر کے کبیر کنارے تے لگ گیا. گنگا کی لہر میری ٹوٹی جنجیر، مرگ چھالا پر بیٹھے کبیر. لیکن یہ ڈوب دیتا گیا سی، انہوں غرق کیتا گیا سی. کبیر تے چوری دا بھی الزام لگایا، یاری دا بھی الزام لگایا. اگر کبیر چور ہے تو پھر کوئی ساد نہیں، اور اگر کبیر دراچاری ہے تو پھر کوئی سداچاری نہیں، اور کبیر پاگل ہے تو پھر کوئی سیانا نہیں. تو پر یہ سارے الزام لگے نے، دور کیوں جاندے ہو. بابر نے گرو نانک نو جیل دے چھپا دیتا ہے، جہانگیر نے گرو ارجن دیو جی نو جیل دے چھپا دیتا ہے، اورنگزیب نے گرو تیغ بہادر صاحب جی نو جیل دے چھپا دیتا ہے، اور دلی دے چھ ایسے پنجرے دے چھ بند کیتا ہے جے دے چھ سدگر ہل بھی نہیں سکتے سن، سولہ سن کھڑے نے، نہ بیٹھ سکتے سن نہ ہل سکتے سن، اس پنجرے چ بند کیتا ہے کوتوالی وچ. قصور کی قصور وار جگت دے چھ بے قصور ہونا بھی ایک قصور ہے، یہ بھی میں عرض کر دیں. قصور واراں دی دنیا دے چھ دراصل بے قصور ہونا بھی ایک پاپ ہے، انج کہہ لو. ਸਾਰੀ ਦੁਨੀਆਂ ਦੇ ਇਸ ਪਾਗਲਪਨ ਦੇ ਇਕੱਠ ਦੇ ਵਿੱਚ ਇੱਕ ਸਿਆਣੇ ਦਾ ਜੀਵਣਾ ਔਖਾ ਹੋ ਜਾਂਦਾ ਹੈ। ਇਸ ਵਾਸਤੇ ਕੁਝ ਫਕੀਰ ਐਸੇ ਹੋਏ ਨੇ ਜੇ ਦੁਨੀਆਂ ਨੇ ਪਾਗਲ ਕਿਹਾ ਤੇ ਕਬੂਲ ਕਰ ਲਿਆ, ਠੀਕ ਹੈ ਚਲੋ ਝੰਝਟ ਮੁਕਿਆ, ਮੱਥਾ ਨਹੀਂ ਮਾਰਾਂਗੇ। ਅੱਛਾ ਹੁਆ ਦੀਵਾਨਗੀ ਕਾਮ ਆ ਗਈ ਆਪਣੇ, ਵਗਰ ਨਾ ਹਮ ਜ਼ਮਾਨੇ ਭਰ ਕੋ ਸਮਝਾ ਨੇ ਕਹਾਂ ਜਾਤੇ, ਚੁੱਪ ਕਰ ਗਏ। ਪਰ ਜਿਹੜੇ ਬੋਲ ਪਏ ਨਹੀਂ ਚੁੱਪ ਕੀਤੇ, ਫਿਰ ਤਸੀ ਹੈ। ਦੁਨੀਆਂ ਦੇ ਤਮਾਮ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ, ਤਾਂ ਪੁੱਛਿਆ ਜਾ ਸਕਦਾ ਕਿ ਚੋਰੀ ਕੀਤੀ, ਯਾਰੀ ਕੀਤੀ, ਕੋਈ ਕਤਲੋ ਗਾਰਤ ਕੀਤਾ, ਇਸ ਤਰ੍ਹਾਂ ਕੁਛ ਵੀ ਨਹੀਂ ਸੀ। ਇੱਕ ਸੱਚਾਈ ਬਿਆਨ ਕਰ ਦਿੱਤੀ ਜੋ ਜਗਤ ਦੀ ਪਕੜ ਵਿੱਚ ਨਹੀਂ ਆਉਂਦੀ ਸੀ, ਕਿ ਜੋ ਜਗਤ ਨਾਲ ਤਾਲਮੇਲ ਵੀ ਨਹੀਂ ਖਾਂਦੀ ਸੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਦੋ ਤਰ੍ਹਾਂ ਦੇ ਬੰਦਿਆਂ ਦਾ ਜਗਤ ਨਾਲ ਤਾਲਮੇਲ ਨਹੀਂ ਬੈਠਦਾ, ਇੱਕ ਪਰਮ ਸੰਤ ਦਾ ਔਰ ਇੱਕ ਪਾਗਲ ਦਾ। ਜਿਸ ਸੰਤ ਦਾ ਸਮੇਂ ਦੀ ਰਾਜਨੀਤੀ ਨਾਲ ਤਾਲਮੇਲ ਬੈਠ ਜਾਏ, ਭੁੱਲ ਕੇ ਵੀ ਨਾ ਕਹਿਣਾ ਇਹ ਸੰਤ ਹੈ, ਮੈਂ ਅਰਜ਼ ਕਰਦੇ ਹਾਂ ਉਹ ਕੋਈ ਸੰਤ ਨਹੀਂ ਹੈ। ਜਿਸ ਸੰਤ ਦਾ ਜਗਤ ਦੀ ਸਮਾਜਿਕ ਜ਼ਿੰਦਗੀ ਦੇ ਨਾਲ ਤਾਲਮੇਲ ਬੈਠ ਜਾਏ, ਗੁਸਤਾਖੀ ਮਾਫ, ਕੋਈ ਸੰਤ ਨਹੀਂ ਹੈ। ਇਹ ਵੀ ਮੈਂ ਹਕੀਕਤ ਤੁਹਾਡੇ ਸਾਹਮਣੇ ਪਿਆ ਰੱਖਦਾ। ਰਾਜਨੀਤੀ ਨਾਲ ਤਾਲਮੇਲ ਬੈਠ ਜਾਏ, ਇਹਨਾਂ ਤਮਾਮ ਸੰਤਾਂ ਨੂੰ ਵਾਈਟ ਪਾਸਪੋਰਟ ਮਿਲੇ ਹਨ, ਡਿਪਲੋਮੈਟ ਪਾਸਪੋਰਟ, ਹਰ ਤਰ੍ਹਾਂ ਦੀਆਂ ਸਹੂਲਤਾਂ, ਹਰ ਤਰ੍ਹਾਂ ਦੇ ਸੁੱਖ ਜੋ ਰਾਜਨੀਤਿਕ ਚਾਹੁੰਦੇ ਨੇ ਬੋਲੋ, ਜੋ ਰਾਜਨੀਤਿਕ ਚਾਹੁੰਦੇ ਨੇ ਉਸ ਤਰ੍ਹਾਂ ਜੀਵੋ। ਤੇ ਇਹ ਸੰਤ ਕੋਈ ਰਾਜਨੀਤਿਕਾਂ ਤੋਂ ਉੱਚੇ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਚਾਹੇ ਉਹ ਹਿੰਦੂ ਜਗਤ ਦੇ ਨੇ, ਚਾਹੇ ਉਹ ਸਿੱਖ ਜਗਤ ਦੇ ਤੇ ਚਾਹੇ ਮੁਸਲਿਮ ਜਗਤ ਦੇ ਨੇ, ਉੱਥੇ ਹੀ ਨੇ। ਜਿੱਥੇ ਸੰਸਾਰ ਖੜਾ ਹੈ ਇਹ ਉੱਥੇ ਹੀ ਨੇ, ਪਰ ਜਗਤ ਨੂੰ ਸਮਝਦੇ ਹੈ ਨਹੀਂ, ਜਗਤ ਨਾਲ ਤਾਲਮੇਲ ਬੈਠ ਜਾਂਦਾ, ਖੁਸ਼ ਹੈ, ਬੜੇ ਖੁਸ਼ ਨੇ, ਜਗਤ ਵੀ ਖੁਸ਼ ਆਉਂਦਾ, ਜਾਂਦੇ ਹਾਂ ਸਾਨੂੰ ਅਸੀਸ ਦੇ ਦਿੰਦੇ ਨੇ, ਸਾਡੇ ਲਈ ਅਰਦਾਸ ਕਰ ਦਿੰਦੇ ਨੇ, ਸਾਡੇ ਲਈ ਜੰਨਤ ਦੇ ਦਰਵਾਜ਼ੇ ਖੋਲ੍ਹ ਕੇ ਰੱਖਣਗੇ, ਸਾਡੀ ਬਾਂਹ ਪਕੜਨਗੇ, ਠੀਕ ਹੈ। ਪਰ ਮੈਂ ਅਰਜ਼ ਕਰਾਂ ਜੋ ਆਪ ਦੋਜ਼ਖ ਵਿੱਚ ਜੀ ਰਹੇ ਨੇ, ਕੀ ਜੰਨਤ ਦੇ ਦਰਵਾਜ਼ੇ ਖੋਲ੍ਹਣਗੇ। ਪਰ ਹੈ ਭਰਮ ਭੁਲੇਖਾ ਜਗਤ ਵਿੱਚ ਐਸਾ ਹੈ, ਅਕਸਰ ਜਿਨ੍ਹਾਂ ਨੇ ਇਸ ਰਮਜ਼ ਨੂੰ ਸਮਝਿਆ ਜਾਣਿਆ, ਦੋ ਸ਼੍ਰੇਣੀਆਂ ਚ ਇਹ ਫਕੀਰ ਤਕਸੀਮ ਆਉਂਦੇ ਨੇ। ਇੱਕ ਤੇ ਉਹ ਜੋ ਬੋਲ ਪਏ ਕਿਹਾ ਕੁਛ, ਔਰ ਜਦ ਕੁਛ ਕਿਹਾ ਤਾਂ ਬਾਬਰ ਜੈਸੇ ਹੁਕਮਰਾਨ ਨੇ ਬੰਦ ਕਰ ਦਿੱਤਾ ਹੈ। ਜਹਾਂਗੀਰ ਨੇ ਛੇਵੇਂ ਪਾਤਸ਼ਾਹ ਨੂੰ ਵੀ ਕੇਲੇ ਦੇ ਵਿੱਚ ਬੰਦ ਕਰ ਦਿੱਤਾ ਸੀ। ਈਸਾ ਸੂਲੀ ਤੇ ਚੜਿਆ ਹੋਇਆ ਹੈ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਰਹੇ ਨੇ ਏਥਨ ਵਿੱਚ, ਯੂਨਾਨ ਦੇ ਵਾਸੀ। ਹੈਰਾਨਗੀ ਦੀ ਗੱਲ, ਜਿੱਥੋਂ ਸਭਿਅਤਾ ਸਾਰੀ ਦੁਨੀਆਂ ਵਿੱਚ ਫੁੱਟੀ, ਤਹਿਜ਼ੀਬ ਇੱਕ ਖਾਸ, ਉਸੇ ਇਲਾਕੇ ਵਿੱਚ ਇੱਕ ਚੋਟੀ ਦੇ ਦਾਰਸ਼ਨਿਕ ਪੁਰਸ਼ ਨੂੰ, ਇੱਕ ਸੰਤ ਨੂੰ ਸਜ਼ਾਏ ਮੌਤ ਦਿੱਤੀ ਜਾ ਰਹੀ ਹੈ। ਕਹਿੰਦੇ ਨੇ ਜੋ ਮੈਂ ਇਤਿਹਾਸ ਪੜ੍ਹਿਆ, ਜਿਸ ਮੁਨਸਿਫ ਨੇ ਸਜ਼ਾ ਸੁਣਾਈ ਤਰਸ ਉਸਨੂੰ ਵੀ ਆ ਰਿਹਾ ਸੀ, ਪਰ ਵਕਤ ਦੀ ਹਕੂਮਤ ਤੇ ਰਿਆਇਆ ਖਿਲਾਫ ਸੀ ਸੁਕਰਾਤ ਦੇ। ਅੰਦਰੋਂ ਮੁਨਸਿਫ ਨਹੀਂ ਚਾਹੁੰਦਾ ਸੀ ਇਹਨੂੰ ਸਜ਼ਾਏ ਮੌਤ ਦਿੱਤੀ ਜਾਏ। ਉਹਨੇ ਸਜ਼ਾਏ ਮੌਤ ਦਾ ਫੈਸਲਾ ਸੁਣਾਉਣ ਤੋਂ ਪਹਿਲੇ ਸੁਕਰਾਤ ਨੂੰ ਕਿਹਾ, ਇਹ ਫੈਸਲਾ ਜੋ ਸਜ਼ਾਏ ਮੌਤ ਹੀ ਤੁਹਾਡੇ ਲਈ ਹੋ ਸਕਦਾ ਹੈ, ਵਾਪਸ ਲਿਆ ਜਾ ਸਕਦਾ ਹੈ, ਤੁਸੀਂ ਇਸ ਵਤਨ ਨੂੰ ਛੋੜ ਦਿਓ, ਇਸ ਇਲਾਕੇ ਚੋਂ ਨਿਕਲ ਜਾਓ, ਅਸੀਂ ਕੁਛ ਨਹੀਂ ਕਹਿੰਦੇ ਤੁਹਾਨੂੰ, ਚੁੱਪ ਚਾਪ ਚਲੇ ਜਾਓ। ਤੇ ਸੁਕਰਾਤ ਕਹਿਣ ਲੱਗਾ, ਫਿਰ ਉੱਥੇ ਮੈਨੂੰ ਫਾਂਸੀ ਲੱਗੇਗੀ ਜਿੱਥੇ ਜਾਵਾਂਗਾ, ਫਿਰ ਉੱਥੇ ਜ਼ਹਿਰ ਦਾ ਪਿਆਲਾ ਪਿਲਾਉਣਗੇ। ਕਹਿੰਦੇ ਫਿਰ ਉਹ ਨਵੀਂ ਥਾਂ ਤੇ ਫਿਰ ਮੈਂ ਨਵਾਂ ਪੁਆੜਾ ਖੜਾ ਕਰਾਂ, ਫਿਰ ਉਹ ਲੋਕ ਮੈਨੂੰ ਜ਼ਹਿਰ ਦਾ ਪਿਆਲਾ ਦੇਣ ਤੇ ਮੈਨੂੰ ਮਾਰਨ, ਬਿਹਤਰ ਹੈ ਤੁਸੀਂ ਮਾਰੋ, ਇੱਥੋਂ ਦੀ ਮੌਤ ਕਬੂਲ ਹੈ। ਹੁਣ ਨਵੇਂ ਸਿਰਿਓਂ ਜਿਸ ਟਿਕਾਣੇ ਤੇ ਮੈਂ ਪਹੁੰਚਿਆ ਕਿ ਤੁਸੀਂ ਮੈਨੂੰ ਸਜ਼ਾਏ ਮੌਤ ਦਿਓਗੇ, ਤਾਂ ਮੈਂ ਜਿੱਥੇ ਜਾਵਾਂਗਾ ਆਖਰ ਮਾਹੌਲ ਇਹੀ ਬਣੇਗਾ। ਮੈਂ ਲੋਕਾਂ ਦੀ ਤਰਜ਼ ਜ਼ਿੰਦਗੀ ਨਾਲ ਸਹਿਮਤ ਨਹੀਂ, ਮੈਂ ਜਗਤ ਦੀ ਰਾਜਨੀਤੀ ਨਾਲ ਸਹਿਮਤ ਨਹੀਂ। تو لوگ تے خلاف ہون گے اور انجام اے ہوئے گا مینو سزائے موت دیتی جائے گی ایتھے ہی قبول ہے مینو مارو. اشک بار اکھاں دے نال سزائے موت سنائی گئی اور اس وقت دا علاج جو ہے اتھے ایک طور طریقہ سی زہر دا پیالہ دے کے سزائے موت. زہر دا پیالہ دیتا گیا اے جد پین لگا ہے منصف نے ستے سدھ پوچھ لیا کوئی گھبراہٹ کوئی چنتا کوئی تھوڑی منو دشا میں جاننا چاہنا کی ہے. سکرات کہندے نے جے مر کے بھی میں نہیں مرنا تو چنتا کیڑی گل دی تے جے مر کے میں مر ہی جانا ہے تو پھر چنتا کیڑی گل دی. دوویں بول بڑے گزب دیکھا ہے. جے میں مر کے بھی نہیں مرنا تو فکر کیڑی گل دا تے جے میں مر کے مر ہی جانا ہے پھر کادی چنتا. باویں انہاں لوکاں دے پلے کچھ پیا باویں نہ پیا پر یہ دو لفظاں وچ بہت وڈی گل کہہ گیا. جد میں مر کے بھی نہیں مرنا تو پھر چنتا کیڑی گل دی تے واقعی مر ہی جانا ہے پھر کیڑی کی چنتا پھر کیڑی گل دی چنتا. زہر دا پیالہ اس نے خوشی خوشی نال پی لیا. سولی تے چاڑ دیتا گیا ایک بے قصور عیسیٰ. ساری زندگی در در دیاں ٹھوکراں چ لنگی محمد صاحب دی بدر دی لڑائی دے چ آپ دے اگلے دند بھی پتھر نال توڑ دیتے گئے سن. محمد صاحب دے اگلے دوویں دند توڑ دیتے گئے سن. پتھر چک کے ایسا زور دا ماریا کہ دوویں دند توڑ دیتے گئے. اور جوان شریر ہوئے تے پختہ دند ہوون تے پتھر نال توڑے جان تسی خود اندازہ لگاؤ کتنی پیڑا ہوئی ہونی ہے شریر نو کتنا کشٹ ہویا ہونا ہے. ساری دی ساری زندگی دھن گرو گوبند سنگھ جی مہاراج دی سنگرش دے چلنگی ہے. اللہ یار خان تے کہندے نے آگا نے کبھی تجھ کو سنبھلنے نہ دیا تھا آرام سے پہلو کو بدلنے نہ دیا تھا. تسی تے ایک رات بھی سکھ دا آرام نہیں کر سکے ساری زندگی سنگرش دے چلنگی بھج دوڑ دے چلنگی. اللہ یار خان کہندا ہے اے تے ساگر دی طرح نے جویں اوپر لہراں ادھر بھج رہی ہیں ادھر بھج رہی ہیں تھلے ٹھہرا ہوا ہے اندروں اے درویش نے باروں تے بالکل راجے ہیں بھج دوڑ بڑی ہے پر اندر بردی ٹکی ہوئی. اسے نو نند لال کہندے نے حق حق اندیش گرو گوبند سنگھ بادشاہ درویش گرو گوبند سنگھ. باروں بڑی بھج دوڑ ہے اندر سکون ہے شانتی ہے تے بھانے وچ رضا وچ رہن دی برتی بھی ہے. پو ماں دی ٹھنڈی رات ہے پیراں چ جتی نہیں سنگی ساتھی بھی نہیں دو دن دا ان بھی پیٹ دے چ نہیں گیا اور ماچھی واڑے دا اے مرو تھل ٹھنڈی ریت اتھے ہی سو کے آپ کہندے نے یارڑے دا سانو ستھر چنگا پٹ کھیڑیاں دا رہنا. جگت دے اوتاری پرشاں نال سنسار نے کیتا کی ہے تال میل نہیں بیٹھا. میں پھر عرض کراں جس سنت دا سنسار نال تال میل بیٹھ جائے سنسار تو کوئی اچا نہیں. یہ بھی میں عرض کرتے ہیں جس سنت دا راجنیتی نال تال میل بیٹھ جائے اجوکے راجنیتکاں نال یا پرانے نال وہ انہاں راجنیتکاں تو کوئی اچا نہیں ہے اتنا ہی ہے. نہیں تال میل بیٹھے گرو نانک دا بابر نال نہیں تال میل بیٹھے گرو ارجن دیو جی دا جہانگیر نال نہیں تال میل بیٹھے گرو ہرگوبند صاحب جی مہاراج دا شاہ جہاں نال اور نہیں تال میل بیٹھے گرو گوبند سنگھ جی دا اورنگزیب نال بالکل نہیں بیٹھے. اور اقبال نے تے بہت قیمتی گل کہہ دیتی کہندے سارے سنسار وچ دو پرش ایسے نے جو ادو بھی نہ سمجھے گئے اج بھی نہ سمجھے گئے. کچھ سما پا کے باقی مہاپرش انہاں دی کچھ سمجھ آئی تے لوگاں نے پوجنا شروع کیتا جیسے کہ عیسیٰ نو ادوں تے اصولی تے چاڑیا ادوں تے محمد صاحب دا جیونا حرام کیتا ہویا سی ہن سارا عرب مسلمان. پر ਇੱਕ ਹਕੀਕਤ ਹੈ, ਦੋ ਪੁਰਸ਼ ਉਹਨਾਂ ਨੂੰ ਆਪਣੇ ਦੇਸ਼ ਦੇ ਚ ਵੀ ਰੁਤਬਾ ਨਹੀਂ ਮਿਲਿਆ, ਇੱਕ ਮਹਾਤਮਾ ਬੁੱਧ, ਇੱਕ ਗੁਰੂ ਗੋਬਿੰਦ ਸਿੰਘ, ਇਹਨਾਂ ਦੋਹਾਂ ਨੂੰ ਨਹੀਂ ਮਿਲਿਆ। ਗਜ਼ਬ ਦੀ ਗੱਲ, ਦੋਹਾਂ ਦਾ ਜਨਮ ਵੀ ਬਿਹਾਰ ਦੇ ਚ ਹੈ। ਮਹਾਤਮਾ ਬੁੱਧ ਵੀ ਬਿਹਾਰ ਦੇ ਚ ਪੈਦਾ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਬਿਹਾਰ ਦੇ ਚ ਪੈਦਾ ਹੋਇਆ, ਪਟਨਾ ਬਿਹਾਰ ਉਸ ਇਲਾਕੇ ਚ। ਇਹ ਕਬੂਲ ਕਿਉਂ ਨਹੀਂ ਹੋਏ? ਵਰਨ ਵੰਡ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਮਹਾਤਮਾ ਬੁੱਧ ਨੇ, ਔਰ ਵਰਨ ਵੰਡ ਦੀਆਂ ਧਜੀਆਂ ਉਡਾ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ। ਜ਼ਾਤ ਪਾਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਮਹਾਤਮਾ ਬੁੱਧ ਨੇ, ਔਰ ਜ਼ਾਤ ਪਾਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ। ਬ੍ਰਾਹਮਣ ਦੀ ਰੋ ਰੀਤੀ ਤੋਂ ਬਿਲਕੁਲ ਨਿਰਾਲੀ ਚਾਲ ਚੱਲੀ ਮਹਾਤਮਾ ਬੁੱਧ ਨੇ, ਔਰ ਕਲਗੀਧਰ ਨੇ ਵੀ ਸਾਫ਼ ਕਹਿ ਦਿੱਤਾ, ਜਬ ਇਹ ਗਹੇ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਬਿਪਰ ਰੀਤੀ ਕੀ ਹੈ ਕਿ ਜਨਮ ਤੋਂ ਹੀ ਕੋਈ ਸ਼ੂਦਰ ਹੈ, ਜਨਮ ਤੋਂ ਕੋਈ ਬ੍ਰਾਹਮਣ ਹੈ, ਜਨਮ ਤੋਂ ਕੋਈ ਬ੍ਰਾਹਮਣ ਨਹੀਂ ਹੋ ਸਕਦਾ, ਜੀਵਨ ਤੋਂ ਬ੍ਰਾਹਮਣ ਹੋ ਸਕਦਾ। ਜਨਮ ਤੋਂ ਕੋਈ ਸ਼ੂਦਰ ਨਹੀਂ ਹੋ ਸਕਦਾ, ਜੀਵਨ ਤੋਂ ਸ਼ੂਦਰ ਹੋ ਸਕਦਾ। ਜਨਮ ਤੋਂ ਕੋਈ ਸੰਤ ਨਹੀਂ ਹੋ ਸਕਦਾ, ਜੀਵਨ ਤੋਂ ਸੰਤ ਹੋਵੇਗਾ। ਤੇ ਜਨਮ ਤੋਂ ਕੋਈ ਚੋਰ ਨਹੀਂ ਹੋ ਸਕਦਾ, ਜੀਵਨ ਤੋਂ ਚੋਰ ਹੋਵੇਗਾ। ਕਰਮ ਕਰਕੇ ਪਹਿਚਾਣ ਹੋਵੇਗੀ, ਪਰ ਉਹ ਜਨਮ ਤੋਂ ਪਹਿਚਾਣ ਕਰਦੇ ਸਨ, ਕਰਮ ਤੋਂ ਨਹੀਂ। ਮਹਾਤਮਾ ਬੁੱਧ ਸਹਿਮਤ ਨਹੀਂ ਹੋਏ, ਮਨੁੱਖ ਦੀ ਪਹਿਚਾਣ ਉਸਦੇ ਕਰਮ ਤੋਂ ਹੋਵੇਗੀ, ਜਨਮ ਤੋਂ ਨਹੀਂ। ਹੋ ਸਕਦਾ ਕਿ ਚੋਰਾਂ ਦੇ ਘਰ ਵੀ ਸੰਤ ਪੈਦਾ ਹੋ ਜਾਏ, ਕਿਸੇ ਦੁਸ਼ਟ ਘਰ ਦੇ ਚ ਵੀ ਸੰਤ ਪੈਦਾ ਹੋ ਜਾਏ। ਹੋਇਆ ਪ੍ਰਹਿਲਾਦ, ਹੋਇਆ ਹਰਨਾਕਸ਼ ਕੀ ਹੈ ਦੁਸ਼ਟ ਹੈ, ਤੇ ਪ੍ਰਹਿਲਾਦ ਕੀ ਹੈ ਸੰਤ ਹੈ। ਔਰ ਹੋ ਸਕਦਾ ਕਿਸੇ ਦੇਵਤੇ ਦੇ ਘਰ ਦੇ ਚ ਵੀ ਦੈਂਤ ਪੈਦਾ ਹੋ ਜਾਏ, ਬਹੁਤੇ ਹੋਏ ਨੇ, ਗੁਸਤਾਖੀ ਮਾਫ। ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ ਵਾਰਸ, ਤੇ ਪ੍ਰਿਥੀ ਚੰਦ ਕੀ ਹੈ, ਉਹਦਾ ਤੇ ਜਹਾਂਗੀਰ ਨਾਲ ਤਾਲਮੇਲ ਬੈਠਿਆ ਸੀ, ਉਹ ਤੇ ਤਾਂ ਜ਼ਿੰਦਗੀ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ, ਉਹ ਤੇ ਆਪਣੇ ਪਿਤਾ ਨਾਲ ਵੀ ਲੜਦਾ ਰਿਹਾ। ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਹਿਣਾ ਵੀ ਪਿਆ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿਨ ਸਿਉ ਝਗੜਤ ਪਾਪ। ਪਰ ਇਹ ਝਗੜਦਾ ਸੀ, ਇਹ ਲੜਦਾ ਸੀ। ਖੈਰ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਇੱਕ ਕਮੀ ਹੈ ਧਾਰਮਿਕ ਦੁਨੀਆਂ ਵਿੱਚ, ਜਦ ਕੋਈ ਦੇਖ ਲੈਂਦਾ ਹੈ ਦਿਖਾ ਨਹੀਂ ਸਕਦਾ, ਜਦ ਕੋਈ ਸਮਝ ਜਾਂਦਾ ਹੈ ਪੂਰਨ ਤੌਰ ਤੇ ਸਮਝਾ ਨਹੀਂ ਸਕਦਾ। ਬਹੁਤ ਬੋਲੇ ਨੇ, ਬਹੁਤ ਬੋਲੇ ਨੇ ਕਈ ਦਫ਼ਾ, ਜਗਤ ਦੇ ਅਵਤਾਰੀ ਪੁਰਸ਼ ਕੌਣ ਸਮਝੇ ਤੇ ਕਿਹਦੀ ਸਮਝ ਚ ਆਇਆ, ਕਿਸਨੇ ਅਪਣਾਇਆ। ਸਮਝਾਉਣ ਦੇ ਚ ਅਸਮਰਥ ਰਹੇ ਨੇ ਮਹਾਂਪੁਰਸ਼, ਔਰ ਫਿਰ ਜਗਤ ਨਾਲ ਸਹਿਮਤ ਨਾ ਹੋਣ ਕਰਕੇ ਜਗਤ ਮੁਖਾਲਫਤ ਤੇ ਵੀ ਆਇਆ ਹੈ, ਬੜੀ ਭਾਰੀ ਮੁਖਾਲਫਤ। ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਦੇ ਪੈਰ ਹਿੰਦੁਸਤਾਨ ਦੇ ਚੋਂ ਉਖਾੜ ਦਿੱਤੇ ਗਏ ਸਨ, ਉਖੜ ਗਏ, ਅੱਜ ਤੱਕ ਉਖੜੇ ਹੋਏ ਨੇ। ਭਾਵੇਂ ਅੰਬੇਡਕਰ ਨੇ ਯਤਨ ਕਰਕੇ, ਕੋਸ਼ਿਸ਼ ਕਰਕੇ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ, ਉਤਨੀ ਗੱਲ ਨਹੀਂ ਬਣੀ। ਔਰ ਇਸੇ ਤਰੀਕੇ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਪੈਰਾਂ ਨੂੰ ਆਦਿ ਕਾਲ ਤੋਂ ਉਖਾੜਨ ਦੀ ਕੋਸ਼ਿਸ਼ ਹੋਈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਹ ਗੱਲ ਵੱਖਰੀ ਹੈ, ਕੁਛ ਬਾਤ ਹੈ ਕਿ ਐਸੀ, ਹਸਤੀ ਮਿਟਤੀ ਨਹੀਂ ਹਮਾਰੀ, ਸਦੀਓਂ ਰਹਾ ਹੈ ਦੁਸ਼ਮਨ ਦੌਰੇ ਜ਼ਮਾਂ ਹਮਾਰਾ। ਵਰਨਾ ਸਿੱਖੀ ਦੇ ਆਦਿ ਕਾਲ ਤੋਂ ਐਸਾ ਹੋਇਆ। ਖੈਰ, ਮੁਖਤਸਰ ਜੋ ਮੈਂ ਅਰਜ਼ ਕਰਾਂ, ਵਕਤ ਦੇ ਰਾਜਨੀਤਿਕਾਂ ਨਾਲ ਗੁਰੂ ਨਾਨਕ ਦੀ ਨਹੀਂ ਬਣੀ, ਗੁਰੂ ਅਰਜਨ ਦੇਵ ਜੀ ਦੀ ਨਹੀਂ ਬਣੀ, ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਬਣੀ। ਸੁਕਰਾਤ ਵਕਤ ਦੀ ਰਾਜਨੀਤੀ ਨਾਲ ਸਹਿਮਤ ਨਹੀਂ ਹੋਇਆ ਸੀ, ਈਸਾ ਸਹਿਮਤ ਨਹੀਂ ਹੋਇਆ, ਮੁਹੰਮਦ ਸਹਿਮਤ ਨਹੀਂ ਹੋਇਆ, ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ। ਇਸ ਵਾਸਤੇ ਸਮਾਜ ਨੂੰ ਤੇ ਰਾਜਨੀਤੀ ਨੂੰ ਇਹ ਕਬੂਲ ਵੀ ਨਾ ਹੋਏ, ਔਰ ਕਿਧਰੇ ਕਿਧਰੇ ਕਹਿ ਦਿੱਤਾ ਗਿਆ ਇਹ ਪਾਗਲ ਨੇ, ਸਾਫ਼ ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਤਨੇ ਚਮੜੇ ਨੇ, ਆਪ ਕਹਿੰਦੇ ਨੇ ਦੂਰ ਕਿਉਂ ਜਾਓ। ਗਾਲਬਨ ਸਨ ਦੂਰ ਕਿਉਂ ਜਾਓ, ਗਾਲਬਨ ਸਨ ਕੋਈ 40 ਦੇ

میرا گرو گرو ہے پر غلط پکھ لے رہے ہیں. واقعی اس گرو نے غلط پکھ لیا. بھری سبا دچ دروپتی نگن کیتی جا رہی ہے, گرو بولدا نہیں. بھری سبا دچ دروپتی نگن کیتی جا رہی ہے, بھیشم پتاما بولدا نہیں. یہ وقت دے گروہاں دا حال سی کہ جد گرو ہی آواز نہیں اٹھاندے پے ظلم دے خلاف, تے باقیاں نے کی خاک اٹھانی سی, کس طرح اٹھانی سی. اس واسطے کرشن نے کہا پاویں یہ گرو ہے پر اس سچ دے پک وچ نہیں کھڑا, پاویں تیرا پتامہ ہے پر اے بھی جھوٹ دی مدد تے کھڑا ہے. تو چیر دے انہاں نوں, پاپ سارا میرے ذمہ ہے, اس دا میں سنکلپ کردا تو لڑ. اے ہلہ شیری کرشن نے دتی, سٹے شستر چک لے. تو پرنسپل گنگا سنگھ نے کہا اس مہابھارت دے یدھ بارے, اس خون خرابے بارے, اس گیتا بارے جس نوں تسی ماں کہندے ہو, اس بارے آپ دی کی رائے ہے؟ پہلے تے مہاتما گاندھی نے کہا یہ یدھ نہیں ہوا, یہ مانسک یدھ کی بات ہے, یہ لڑائی اندر ہوئی, یہ باہر نہیں ہوئی. تو گنگا سنگھ جیسا روشن دماغ بندہ کہنے لگا جی یہ لڑائی کرکشیتر وچ نہیں ہوئی, صرف اندر ہی ہوئی ہے, تو پھر کرشن جی بھی متھرا وچ نہیں ہوئی, کوئی اندر ہی ہوئے ہونگے, وہ بھی کوئی نہیں ہوئے. کہندے نے مہاتما گاندھی نے اپنے بول واپس لے, اے میں سمجھدا اس دی بزرگی سی کہ اس نے قبول کر لیا, بولو یہ میں تو جو انہوں دا ہندی دا تے گجراتی دا پیپر نکلدا سی اس دے چ انہوں نے تسلیم کیتا بھی میرے کول شبد غلط نکلے نے, میں سکھ جگت تو معافی منگنا. اس نے اپنے شبد واپس لے سن, اپنے بول واپس لے سن, ورنہ بھارت دے تمام پراچین اوتاری پرش اپنے ہاتھ وچ شستر رکھدے نے, رام دے کول دھنشبان ہے. یہ گل وکری ہے, مہاتما گاندھی دا دھارمک تال میل تے بیٹھا کرشن نال, لیکن راجنیتک تال میل کرشن نال نہیں بیٹھے, اور رام راج چاہتے سن. کہ راج چاہیے رام دا, کمال دی گل, دھرم چاہیے کرشن دا, راج چاہیے رام دا, کرشن دا راج نہیں چاہیے. رام راج دی وہ گل کرتے رہے, رامائن ایک دن بھی نہیں پڑھتے سن, پڑھتے گیتا سن. کارن شری کرشن وہ انہوں دی سوچ نہیں, کسی وقت خلاصہ میں تھوڑے سامنے رکھاں گا. وہ کہندے سن ایک پاسے منکھ ہے ایک پاسے قانون ہے, تے جے میرے سامنے مسئلہ کھڑا ہو جائے قانون نو بچانا ہے کہ منکھ نو بچانا ہے, تو میں منکھ نو بچاواں گا, قانون رد ہوندا ہے تے ہون دے. منکھ قانون لئی نہیں ہے, قانون منکھ لئی ہے. منکھ مریادا لئی نہیں ہے, مریادا منکھ لئی ہے. رام دا فیصلہ اے سی جے منکھ سامنے تے مریادا سامنے, تے دوہاں دے ایک نو بچانا ہوئے گا, منکھ نو قربان کر دیاں گے, مریادا بچاواں گے. اس واسطے انہاں نو مریادا پرشوتم آکھیا گیا, مریادا بچاواں گے. بندے نو پھانسی تے چاڑنا ہے تو چاڑ دیاں گے. براہمناں دی بنائی ہوئی مریادا سی کہ شودر وید نہیں پڑھ سکدا, اور شودر وید نہیں سن سکدا. اگر سن لوے تو دے کان دے سکہ ڈال دو اور انہوں پھانسی تے چاڑ دو. رام راج دے شمبھوک نام دے جیور نو پھانسی تے چاڑیا گیا ہے. میں تے بھارت دے ایسا بھی آکھیا رام راج چاہتے ہو, جتنے شودر نے انہوں پھانسی تے چاڑنا پے گا, کیونکہ رامائن بھی پڑھتے ہیں, وید بھی ہن سنن لگ پے نے, مندر چ بھی جان لگ پے نے, کدھرے تسی نہیں بھی انہوں جان دیں دے. انہوں دے سارے دے کنا چ شیشہ ڈالنا پے گا, پانسی تے چاڑنا پے گا. رام راج دے چ یہی کچھ ہویا سی. اور جے کدھرے کسے دھوبی نے کسے نے ایویں خاما خاں ساڈی پتنی دے تے شک کیتا, تے گھروں بھی کڈنا پے گا, کیونکہ رام نے گھروں کڈ دتی سی دھوبی دے کہنے تے. پھر جس کسے پڑوسی نے انگل اٹھائی کہ استری ٹھیک نہیں تو گھروں کڈو. جتھے تک مریادا تے قانون دا سوال ہے, کرشن دا یہ کہنا سی کہ میں پھر منکھ نو بچاواں گا, مریادا قربان ہوندی تے ہون دیو. رام کہندے سن نہیں میں مریادا نو بچاواں گا, منکھ قربان ہوندا تے ہون دیو. اس واسطے گاندھی ہی راج تے چاہندے سن رام دا, دھرم چاہندے سن کرشن دا, کیونکہ کرشن دے دھرم دے گیان بڑا سی, جو گیتا دا فلسفہ ہے بڑا گیان ہے, بڑی گہریاں گلاں نے.
ਅਰਜਨ ਦੇ ਬਹੁਤ ਉੱਚੇ ਉੱਚੇ ਪ੍ਰਸ਼ਨ ਨੇ ਔਰ ਕ੍ਰਿਸ਼ਨ ਦਾ ਬਹੁਤ ਵੱਡਾ ਜਵਾਬ ਹੈ ਔਰ ਗਜ਼ਬ ਦੀ ਗੱਲ ਜਿਸ ਨੇ ਸ਼ਸਤਰ ਚੁੱਕੇ ਹੋਵਨ ਤੇ ਆਪਣੇ ਗਿਆਨ ਤੇ ਦਲੀਲਾਂ ਦੇ ਨਾਲ ਫਿਰ ਸ਼ਸਤਰ ਚੁਕਵਾ ਲਵੇ ਤੇ ਦਲੀਲਾਂ ਤੇ ਬੜੀਆਂ ਪ੍ਰਬਲ ਸਨ ਸਮਝਾਉਣ ਦਾ ਢੰਗ ਤੇ ਬੜਾ ਪ੍ਰਬਲ ਸੀ ਰਾਮ ਕੋਲ ਨਹੀਂ ਸੀ ਇਹ ਵੀ ਮੈਂ ਅਰਜ਼ ਕਰਦੇ ਹਾਂ ਇਸ ਵਾਸਤੇ ਹਿੰਦੂ ਜਗਤ 14 ਕਲਾਂ ਅਵਤਾਰ ਮੰਨਦਾ ਹੈ ਰਾਮ ਨੂੰ 16 ਕਲਾਂ ਮੰਨਦਾ ਕ੍ਰਿਸ਼ਨ ਨੂੰ ਉਸ ਨੂੰ ਵੱਡਾ ਮੰਨਦਾ ਉਸ ਨੂੰ ਮਹਾਨ ਮੰਨਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਬੋਲ ਜਦ ਕੁਛ ਅਹਿਲਕਾਰਾਂ ਨੇ ਕਿਹਾ ਤੁਸੀਂ ਫਕੀਰ ਹੋ ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਹੈ ਤੁਹਾਡੀ ਜ਼ਬਾਨ ਤੇ ਅੱਲਾਹ ਖੁਦਾ ਦਾ ਨਾਂ ਚੰਗਾ ਲੱਗਦਾ ਹੈ ਕਿ ਤੁਸੀਂ ਕਿਹੜੇ ਪਾਸੇ ਪੈ ਗਏ ਪਤਾ ਸਤਿਗੁਰੂ ਕੀ ਕਹਿੰਦੇ ਨੇ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਬਾ ਲਾਚਾਰ ਗਈ ਦਰਮਿਆਂ ਆਮਦਮ ਮੈਂ ਤੇ ਲਾਚਾਰ ਹੋ ਗਿਆ ਮਜਬੂਰ ਹੋ ਗਿਆ ਮੇਰੀ ਮਾਲਾ ਨੇ ਕੰਮ ਨਹੀਂ ਕੀਤਾ ਮੇਰੀ ਸ਼ਾਂਤੀ ਨੇ ਵੀ ਕੰਮ ਨਹੀਂ ਕੀਤਾ ਮੇਰੇ ਗਿਆਨ ਦਾ ਵੀ ਅਸਰ ਨਹੀਂ ਹੋਇਆ ਪਵਨ ਜਦ ਚੱਲ ਰਹੀਏ ਦਰਖਤ ਝੂਲਦੇ ਨੇ ਪੱਥਰ ਨਹੀਂ ਝੂਲਦੇ ਔਰ ਪੱਥਰਾਂ ਦੇ ਉੱਤੇ ਉਸ ਪਵਨ ਦਾ ਕੋਈ ਅਸਰ ਨਹੀਂ ਪੈਂਦਾ ਮੈਂ ਗਿਆਨ ਦੀ ਹਵਾ ਬੜੀ ਚਲਾਈ ਮੈਂ ਸ਼ਾਂਤੀ ਦਾ ਵਾਤਾਵਰਣ ਬੜਾ ਬਣਾਇਆ ਮੈਂ ਮਿਠਾਸ ਦੀ ਖੁਸ਼ਬੂ ਬੜੀ ਖਿਲੇਰੀ ਪਰ ਪੱਥਰਾਂ ਤੇ ਕੋਈ ਅਸਰ ਹੀ ਨਾ ਹੋਇਆ ਬਲਾਚਾਰ ਵੀ ਦਰਮਿਆਂ ਆਮਦਮ ਬਤਦਬੀਰੋ ਤੀਰੋ ਤੁਫੰਗ ਆਮਦਮ ਮੈਂ ਤੇ ਲਾਚਾਰ ਹੋ ਗਿਆ ਮਜਬੂਰ ਹੋ ਗਿਆ ਤੋਪ ਚੁੱਕ ਲਈ ਬੰਦੂਕ ਚੁੱਕ ਲਈ ਤਲਵਾਰ ਚੁੱਕ ਲਈ ਵਰਨਾ ਇਹ ਮੇਰੇ ਸੁਭਾਅ ਦੇ ਅਨੁਕੂਲ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਮੇਰੇ ਸੁਭਾਅ ਦੇ ਅਨੁਕੂਲ ਨਹੀਂ ਹੈ ਹੇਮਕੁੰਡ ਦਾ ਕਿੱਥੇ ਤਪੀਸ਼ਵਰ ਹੋਵੇ ਤੇ ਪੁਰਾਣੇ ਸੰਸਕਾਰ ਰਿਸ਼ੀ ਮੁਨੀਆਂ ਵਾਲੇ ਹੋਣ ਚੁੱਕਣੀ ਪੈ ਜਾਏ ਤਲਵਾਰ ਤਾਂ ਫਿਰ ਕੁਛ ਨਾ ਕੁਛ ਤੇ ਮਜਬੂਰੀ ਹੋਈ ਹੋਣੀ ਉਹ ਮਜਬੂਰੀ ਆਪ ਕਹਿੰਦੇ ਪਏ ਨੇ ਬਲਾਚਾਰ ਗੀ ਦਰਮਿਆਂ ਆਮਦਮ ਬਤਦਬੀਰੋ ਤੀਰੋ ਤੁਫੰਗ ਆਮਦਮ ਚੁੰਕਾਰਸ ਹਮਾ ਹਿਲ ਤੇ ਦਰਗੁਜਸਤ ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਐ ਔਰੰਗਜ਼ੇਬ ਜਦ ਮੇਰੀ ਸ਼ਾਂਤੀ ਮੇਰੇ ਵਿਚਾਰ ਮੇਰੇ ਗਿਆਨ ਤੇਰੇ ਤੇ ਪ੍ਰਭਾਵ ਨਾ ਪਾਵਨ ਤੂੰ ਤੇਰੇ ਜੈਸੇ ਦੁਸ਼ਟ ਲਈ ਤਲਵਾਰ ਚੁੱਕਣਾ ਵੀ ਮੈਂ ਆਪਣਾ ਧਰਮ ਸਮਝਦਾ ਚੁੰਕਾਰ ਸਮਾ ਹੀ ਲਿਤੇ ਦਰ ਗੁਜਸਤ ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ ਇਸ ਬੁਲੇਖੇ ਚ ਨਾ ਪਈ ਕਿ ਮੈਂ ਨਿਰਾ ਸੰਤ ਆ ਇਸ ਸੰਤ ਦੇ ਅੰਦਰ ਕੋਈ ਸਿਪਾਹੀ ਵੀ ਬੈਠਾ ਹੈ ਕਿਧਰੇ ਐਸਾ ਨਾ ਸਮਝ ਲਈ ਕਿ ਸਿਰਫ ਫਕੀਰ ਹੈ ਇਸ ਫਕੀਰ ਦੇ ਅੰਦਰ ਕੋਈ ਕ੍ਰਾਂਤੀਕਾਰੀ ਵੀ ਬੈਠਾ ਹੈ ਤਾਲਮੇਲ ਨਹੀਂ ਬੈਠਿਆ ਗੁਰੂ ਗੋਬਿੰਦ ਸਿੰਘ ਜੀ ਦਾ ਔਰੰਗਜ਼ੇਬ ਨਾਲ ਤਮਾਮ ਹਿੰਦੁਸਤਾਨ ਦੇ ਫਕੀਰਾਂ ਨੇ ਸਜਦਾ ਕਰ ਦਿੱਤਾ ਸੀ ਔਰੰਗਜ਼ੇਬ ਨੂੰ ਨਹੀਂ ਝੁਕੇ ਗੁਰੂ ਗੋਬਿੰਦ ਸਿੰਘ ਔਰ ਕਿਧਰੇ ਝੁਕ ਜਾਂਦੇ ਤਾਂ ਪਤਾ ਹਾਲਾਤ ਕੀ ਹੋਣੇ ਸਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਦਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਮਸੂਰ ਮੂਰਤ ਨਾ ਹੋਤੀ ਜੋ ਪੇ ਕਰਣਾ ਨਿਧਾਨ ਕੀ ਇਹ ਬਖਸ਼ਿਸ਼ ਭਰੀ ਮੂਰਤੀ ਜੇ ਨਾ ਆਉਂਦੀ ਭਾਰਤ ਵਿਚ ਇੱਕ ਮੰਦਿਰ ਵੀ ਨਹੀਂ ਆਉਣਾ ਸੀ ਕਿਧਰੇ ਵੀ ਗੀਤਾ ਦੀ ਕਥਾ ਨਹੀਂ ਆਉਣੀ ਸੀ ਕੋਈ ਵੇਦ ਪੁਰਾਣਾ ਦਾ ਨਾਮੋ ਨਿਸ਼ਾਨ ਨਹੀਂ ਆਉਣਾ ਸੀ ਇਸ ਤਰ੍ਹਾਂ ਦੀ ਇੱਕ ਮੂਰਤੀ ਪੰਡਿਤ ਮਦਨ ਮੋਹਨ ਮਾਲਵੀਆ ਨੇ ਤੇ ਕਿਹਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਅਹਿਸਾਨ ਹੈ ਭਾਰਤ ਵਾਸੀਆਂ ਤੇ ਉਹ ਇਸ ਢੰਗ ਨਾਲ ਚੁਕਾਇਆ ਜਾ ਸਕਦਾ ਹੈ ਕਿ ਹਰ ਭਾਰਤ ਵਾਸੀ ਦੇ ਘਰ ਵਿਚ ਇੱਕ ਸਿੰਘ ਹੋਵੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਹੋਵੇ ਜੀਵਦੀ ਜਾਗਦੀ ਸਿਰਫ ਤਸਵੀਰ ਨਾ ਟੰਗੀ ਹੈ ਕਾਗਜ਼ ਦੀ ਜੀਵਦੀ ਜਾਗਦੀ ਤਸਵੀਰ ਹਰ ਘਰ ਵਿਚ ਹੋਵੇ ਇਹ ਪੰਡਿਤ ਮਦਨ ਮੋਹਨ ਮਾਲਵੀਆ ਦੇ ਵਿਚਾਰ ਸਨ ਮਾਲਵੀਆ ਦੇ ਇਹ ਗੱਲ ਵੱਖਰੀ ਹੈ ਕਿ ਇਸ ਤਰ੍ਹਾਂ ਦੀ ਸੋਚਣੀ ਵਾਲੇ ਖੋ ਗਏ ਇਸ ਤਰ੍ਹਾਂ ਦੇ ਦੂਰ ਦ੍ਰਿਸ਼ਟ ਜੋ ਹੈ ਬੰਦੇ ਖੋ ਗਏ ਐਵੇਂ ਵਿਚਾਰਾਂ ਦੇ ਚੋਂ ਇਹ ਵਿਚਾਰਾਂ ਆ ਗਈਆਂ ਕਿ ਜਦ ਵੀ ਕੋਈ ਸਮਝ ਜਾਂਦਾ ਹੈ ਸਮਝਾ ਨਹੀਂ ਸਕਦਾ ਜਦ ਕੋਈ ਦੇਖ ਲੈਂਦਾ ਹੈ ਦਿਖਾ ਨਹੀਂ ਸਕਦਾ ਜਗਤ ਨਾਲ ਤਾਲਮੇਲ ਨਹੀਂ ਬੈਠਦਾ ਤਾਂ ਦੁਨੀਆਂ ਦੇ ਤਮਾਮ ਅਵਤਾਰੀ ਪੁਰਸ਼ ਪੈਗੰਬਰੀ ਪੁਰਸ਼ਾਂ ਦੀ ਤੁਸੀਂ ਜੀਵਨ ਕਥਾ ਪੜ੍ਹ ਲਓ ਸੰਸਾਰ ਨੇ ਨਹੀਂ ਕਬੂਲ ਕੀਤਾ ਔਰ ਇਕਬਾਲ ਕਹਿੰਦੇ ਨੇ ਇਹ ਦੋ ਤੇ ਆਪਣੇ ਦੇਸ਼ ਦੇ ਚ ਵੀ ਕਬੂਲ ਨਹੀਂ ਹੋਏ ਬਿਲਕੁਲ ਮਹਾਤਮਾ ਬੁੱਧ ਗੁਰੂ ਗੋਬਿੰਦ ਸਿੰਘ ਇਹ ਦੋਵੇਂ ਨਹੀਂ ਕਬੂਲ ਹੋਏ ਇਤਨੇ ਕ੍ਰਾਂਤੀਕਾਰੀ ਇਹਨਾਂ ਦੇ ਬੋਲ ਇਤਨੇ ਉੱਚੇ ਆਦਰਸ਼ ਇਤਨੇ ਬਾਰੀਕ ਬੀਨੀ ਜਗਤ ਦਾ ਤਾਲਮੇਲ ਨਹੀਂ ਬੈਠਿਆ
ਸੰਸਾਰ ਨਾ ਸਮਝ ਸਕਿਆ ਮਹਾਤਮਾ ਬੁੱਧ ਨੂੰ, ਨਾ ਗੁਰੂ ਗੋਬਿੰਦ ਸਿੰਘ ਜੀ ਨੂੰ। ਕਿਧਰੇ ਮਹਾਤਮਾ ਬੁੱਧ ਨੂੰ ਕਹਿ ਦਿੱਤਾ ਇਹ ਨਾਸਤਿਕ ਹੈ, ਅੱਜ ਤੱਕ ਵੀ ਬ੍ਰਾਹਮਣ ਕਹਿੰਦੇ ਨਾਸਤਿਕ ਹੈ। ਜੇ ਮਹਾਤਮਾ ਬੁੱਧ ਨਾਸਤਿਕ ਹੈ ਤਾਂ ਫਿਰ ਕੋਈ ਆਸਤਿਕ ਨਹੀਂ ਹੈ। ਤੇ ਥੋੜੇ ਦਿਨ ਪਹਿਲੇ ਹੀ ਚੰਗੇ ਚੰਗਿਆਂ ਦੀ ਜ਼ਬਾਨ ਚੋਂ ਨਿਕਲਿਆ ਸੀ, ਅਗਰ ਗੰਗਾ ਸਿੰਘ ਉਦੋਂ ਸਮਾਧਾਨ ਨਾ ਕਰਦੇ ਤੇ ਸਿਲਸਿਲਾ ਚੱਲਦਾ ਹੀ ਰਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ ਬੋਲਾ ਹੋਇਆ ਰਹੇ। ਪਰ ਇੱਥੇ ਪ੍ਰਿੰਸੀਪਲ ਗੰਗਾ ਸਿੰਘ ਜੈਸੇ ਸਿਆਣੇ ਮੌਜੂਦ ਸਨ, ਉਹਨਾਂ ਨੇ ਸਮਾਧਾਨ ਕੀਤਾ, ਉਹਨਾਂ ਨੇ ਸਪਸ਼ਟ ਕੀਤਾ, ਤੁਸੀਂ ਆਪਣੇ ਦੇਸ਼ ਦੇ ਤਮਾਮ ਪ੍ਰਾਚੀਨ ਅਵਤਾਰੀ ਪੁਰਸ਼ਾਂ ਦੇ ਉੱਤੇ ਨਿਗਾਹ ਮਾਰ ਕੇ ਤੇ ਜ਼ਰਾ ਦੇਖੋ। ਪਰ ਮੈਂ ਫਿਰ ਵੀ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਢੰਗ ਨਾਲ ਕਬੂਲ ਨਹੀਂ ਹੋਏ ਜੈਸੇ ਕਿ ਹੋਣੇ ਚਾਹੀਦੇ ਸਨ। ਹਾਲਾਂਕਿ ਅਲਾ ਯਾਰ ਖਾਂ ਕਹਿੰਦਾ ਹੈ, ਇਨਸਾਫ ਕਰੇ ਜੀ ਨੇ ਜ਼ਮਾਨਾ ਤੋਂ ਯਕੀਨ ਹੈ। ਅਗਰ ਦੁਨੀਆਂ ਦੇ ਵਿਦਵਾਨ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਇਨਸਾਫ ਕਰਨ, ਇਨਸਾਫ ਕਰੇ ਜੀ ਮੇ ਜ਼ਮਾਨਾ ਤੋਂ ਯਕੀਨ ਹੈ, ਕਹਿਦੇ ਗੁਰੂ ਗੋਬਿੰਦ ਕਾ ਸਾਮੀ ਹੀ ਨਹੀਂ ਹੈ, ਫਿਰ ਇਸ ਨਤੀਜੇ ਤੇ ਪਹੁੰਚਣਗੇ। ਇਹ ਅਲਾ ਯਾਰ ਖਾਂ ਦੇ ਅਲਫਾਜ਼ ਨੇ। ਪਰ ਜਦ ਇਸ ਨੂੰ ਆਖਿਆ ਗਿਆ ਤੂੰ ਮੁਸਲਮਾਨ ਹੋ ਕੇ ਐਸਾ ਆਖਦਾ ਹੈ, ਤੂੰ ਤੈਨੂੰ ਕੋਈ ਲੋਭ ਦਿੱਤਾ ਗਿਆ ਹੋਵੇਗਾ ਜਾਂ ਡਰਦਾ ਮਾਰਾ ਕਹਿ ਰਹੇ। ਗੁਜਰਾਤ ਦੇ ਇਲਾਕੇ ਦਾ ਰਹਿਣ ਵਾਲਾ ਸੀ, ਜ਼ਿਲ੍ਹਾ ਗੁਜਰਾਤ ਪੰਜਾਬ ਦੇ, ਜੋ ਰਹਿ ਗਿਆ ਲਾਹੌਰ ਤੋਂ ਪਰੇ। ਪੈਦਾ ਮਾਰਿਆ ਹੋਇਆ ਕਹਿ ਰਿਹਾ ਹੋਵੇਗਾ ਜਾਂ ਲੋਭ ਦਾ ਮਾਰਿਆ ਹੋਇਆ ਕਹਿ ਰਿਹਾ, ਤੂੰ ਗੁਰੂ ਗੋਬਿੰਦ ਸਿੰਘ ਬਾਰੇ ਕਹਿਣਾ ਕਿ ਰੂਹੇ ਜ਼ਮੀਨ ਤੇ ਇਸ ਤਰ੍ਹਾਂ ਦਾ ਪੁਰਸ਼ ਨਹੀਂ ਹੋਇਆ। ਔਰ ਮੁਸਲਮਾਨ ਹੋ ਕੇ ਲਾਜ਼ਮੀ ਹੈ ਕਿ ਤੂੰ ਖੁਸ਼ਾਮਦ ਕਰ ਰਹੇ ਹੈ ਲੋਭ ਵਸ ਹੋ ਕੇ। ਪਤਾ ਅੱਗੇ ਇਸ ਨੇ ਕੀ ਆਖਿਆ, ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ। ਕਹਿੰਦਾ ਖੁਦਾ ਦੀ ਕਸਮ ਮੈਂ ਚੁੱਕਦਾ, ਮੈਂ ਜੋ ਕੁਛ ਕਹਿ ਰਿਹਾ ਇਹ ਮੇਰੇ ਫੋਕੇ ਜਜ਼ਬੇ ਨਹੀਂ ਨੇ, ਮੈਂ ਸਟੱਡੀ ਕੀਤੀ ਹੈ, ਗੁਰੂ ਗੋਬਿੰਦ ਸਿੰਘ ਨੂੰ ਪੜ੍ਹਿਆ, ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਵਾਚ ਕਿਹਾ। ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ, ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ। ਮੇਰੇ ਹੱਥ ਦੇ ਜਿਹੜੀ ਕਲਮ ਹੈ ਬਾਣੀਏ ਦੀ ਕਲਮ ਨਹੀਂ ਹੈ, ਹਿਸਾਬ ਕਿਤਾਬ ਲਿਖਣ ਵਾਲੀ ਸ਼ਾਇਰ ਦੀ ਕਲਮ ਹੈ, ਨਗਮੇ ਨਿਕਲਦੇ ਨੇ, ਫਿਲਸਫਾ ਨਿਕਲਦਾ, ਗੀਤ ਨਿਕਲਦਾ, ਗਹਿਰਾਈਆਂ ਨਿਕਲਦੀਆਂ ਨੇ। ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰੂ ਕੇ ਲਿਖੋ ਵਸਫ ਕਹਾਂ ਤਾਬੇ ਰਕਮ ਹੈ। ਫਿਰ ਵੀ ਮੇਰੀ ਇਸ ਕਲਮ ਵਿੱਚ ਇਤਨੀ ਤਾਕਤ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਬਿਆਨ ਕਰ ਸਕੇ। ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਯਾ ਮੰਝਧਾਰ ਕੋ ਯਾ ਲਹਿਰ ਕੋ ਦੇਖੇ। ਐਵੇਂ ਵਿਚਕਾਰ ਗੱਲ ਆ ਗਈ, ਜਿਨ੍ਹਾਂ ਨੇ ਜਾਣਿਆ ਉਹ ਪੂਰਨ ਤੌਰ ਤੇ ਜਣਾ ਨਾ ਸਕੇ, ਜਿਨ੍ਹਾਂ ਨੇ ਵੇਖਿਆ ਉਹ ਪੂਰਨ ਤੌਰ ਤੇ ਵਿਖਾ ਨਾ ਸਕੇ। ਜਗਤ ਨੇ ਕਹਿ ਦਿੱਤਾ ਇਹ ਬੋਲੇ ਹੋਏ ਰਹਿਬਰ ਨੇ, ਪਾਗਲ ਨੇ, ਚਾਹੇ ਉਹ ਕਬੀਰ ਹੈ, ਚਾਹੇ ਗੁਰੂ ਨਾਨਕ, ਚਾਹੇ ਗੁਰੂ ਗੋਬਿੰਦ ਸਿੰਘ ਜੀ। ਕਿੱਥੇ ਕਬੂਲ ਹੋਏ ਗੁਰੂ ਅਰਜਨ ਦੇਵ ਜੀ, ਅਗਰ ਕਬੂਲ ਆਉਂਦੇ ਤਾਂ ਤੱਤੀ ਤਵੀ ਤੇ ਨਾ ਆਉਂਦੇ। ਕਿੱਥੇ ਕਬੂਲ ਹੋਏ ਗੁਰੂ ਤੇਗ ਬਹਾਦਰ ਸਾਹਿਬ। ਮੈਂ ਫਿਰ ਅਰਜ਼ ਕਰਾਂ, ਜੋ ਸੰਤ ਮਹੰਤ ਅਵਤਾਰ ਸਮੇਂ ਦੀ ਰਾਜਨੀਤੀ ਨੂੰ ਕਬੂਲ ਹੋ ਜਾਣ, ਉਸ ਰਾਜਨੀਤੀ ਤੋਂ ਉੱਚੇ ਨਹੀਂ ਨੇ। ਜਿਹੜੇ ਸੰਤ ਮਹੰਤ ਧਾਰਮਿਕ ਪੁਰਸ਼ ਉਸ ਸਮੇਂ ਦੇ ਸਮਾਜ ਹੈ ਕਬੂਲ ਹੋ ਜਾਣ, ਉਸ ਤਰ੍ਹਾਂ ਦੀ ਸਮਾਜਿਕ ਜ਼ਿੰਦਗੀ ਤੋਂ ਉੱਚੇ ਨਹੀਂ ਨੇ। ਬਸ ਇਤਨੀ ਇੱਕ ਪਹਿਚਾਣ ਹੈ, ਇੱਕ ਕਸਵੱਟੀ ਹੈ, ਇੱਕ ਪਹਿਚਾਣ ਹੈ। ਇਹ ਉੱਥੇ ਹੀ ਨੇ ਜਿੱਥੇ ਰਾਜਨੀਤੀ ਹੈ, ਉਸ ਤੋਂ ਉੱਚੇ ਨਹੀਂ ਨੇ। ਇਹ ਉੱਥੇ ਹੀ ਨੇ ਜਿੱਥੇ ਕਿ ਸਮਾਜ ਜੀ ਰਿਹਾ। ਜਦਕਿ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਤਾਂ ਮੈਂ ਅਰਜ਼ ਕਰ ਰਿਹਾ ਸੀ, ਇੱਕ ਬਿਰਤੀ ਪੈਦਾ ਹੁੰਦੀ ਹੈ ਜਿਸ ਨੂੰ ਕਹਿੰਦੇ ਨੇ ਉਦਾਸ ਬਿਰਤੀ। ਇਸ ਦਾ ਖੁਲਾਸਾ ਮੈਂ ਕੱਲ ਤੁਹਾਡੇ ਸਾਹਮਣੇ ਕਰਾਂਗਾ। ਮੈਂ ਵੇਖ ਲਿਆ ਵਕਤ ਕਾਫੀ ਹੋ ਗਿਆ ਤੇ ਤੁਹਾਨੂੰ ਬਹੁਤਾ ਲੇਟ ਨਾ ਕਰੀਏ। ਸਵੇਰੇ ਆਪਣੇ ਕੰਮ ਕਾਰਾਂ ਚ ਜਾਣਾ ਹੁੰਦਾ ਆਪਾਂ, ਤੇ ਘੰਟਾ ਕਥਾ ਕਰਨੀ ਹੈ ਤੇ ਫਿਰ ਵੇਲੇ ਫਿਰ ਖਾਮਾ ਕਰ ਤੁਹਾਨੂੰ ਸਾਰਿਆਂ ਨੂੰ ਜੋ ਹੈ ਐਵੇਂ ਨਾ ਵੇਲਾ ਕਰੀਏ। ਕੱਲ ਫਿਰ ਇਸ ਲੜੀ ਨੂੰ ਅਗਾਂਹ ਤੋਰਾਂਗੇ। ਉਦਾਸ ਹੋਏ ਬਿਨਾਂ ਪਰਮਾਤਮਾ ਦੀ ਤਲਾਸ਼ ਕਠਿਨ ਹੈ, ਔਖੀ ਹੈ, ਨਹੀਂ ਹੋ ਸਕਦੀ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸੁਮਾਰ ਅਥਾ ਅਗਨ ਅਤੋਲੈ
ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਆਪ ਵਿਚਾਰ ਸਰਵਣ ਕਰ ਰਹੇ ਹੋ ਸ਼ਾਮ ਦੇ ਦੀਵਾਨ ਵਿੱਚ। ਇਤਨੀ ਲੰਬੀ ਤੇ ਲੜੀ ਇਹ ਨਹੀਂ ਕਰਨੀ ਸੀ ਪਰ ਹੋ ਗਈ। ਜਪ ਜਾਪ ਇਹ ਬੁਨਿਆਦੀ ਮੂਲ ਬਾਣੀ ਆ। ਅੱਜ ਭਾਈ ਹਰਚਰਨ ਸਿੰਘ ਜੀ ਵਿਚਾਰ ਕਰ ਰਹੇ ਸਨ ਕਿ ਬਹੁਤ ਸਾਰੇ ਐਸੇ ਸੱਜਣ ਨੇ ਜਿਨ੍ਹਾਂ ਨੂੰ ਜਾਪ ਸਾਹਿਬ ਕੰਠ ਨਹੀਂ ਪੜ੍ਹ ਨਹੀਂ ਸਕਦੇ। ਇਹਨਾਂ ਦੇ ਚ ਇੱਕ ਵਿਸ਼ੇਸ਼ਤਾ ਹੈ, ਇਹ ਵਾਜੇ ਜੋੜੀ ਨਾਲ ਜਾਪ ਸਾਹਿਬ ਪੜਾ ਕੇ ਕਰੀਬਨ ਕਰੀਬਨ ਕਈਆਂ ਨੂੰ ਕੰਠ ਕਰਾ ਦਿੰਦੇ ਨੇ, ਸ਼ੁੱਧ ਕਰਾ ਦਿੰਦੇ ਨੇ। ਸ਼ਾਇਦ ਇਹ 8 ਜਾਂ 9 ਤਰੀਕ ਤੋਂ ਅਗਲੇ ਵੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਰਾਤ ਨੂੰ ਕਰਿਆ ਕਰਨਗੇ। ਇਹ ਦਾਸ ਦੇ ਬਹੁਤ ਪੁਰਾਣੇ ਸਾਥੀ ਨੇ, ਗਾਲਬਨ ਸਨ 58-59 ਤੋਂ, ਬਹੁਤ ਪੁਰਾਣੇ ਸਾਥੀਆਂ ਦੇ ਚੋਂ ਗੁਰਮੁਖ ਸੱਜਣ ਨੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਜਪ ਮੂਲ ਹੈ, ਜਪ ਤੇ ਹੀ ਸਾਰੀ ਗੁਰਮਤ ਖੜੀ ਹੈ, ਜਪ ਤੇ ਹੀ ਸਾਰੀ ਸਿੱਖੀ ਖੜੀ ਹੈ। ਜਪ ਕੱਢਦੇ ਹੋ ਤੇ ਸਿੱਖ ਸਿੱਖ ਨਹੀਂ ਹੈ। ਗੁਰੂ ਦੀ ਮਤ ਸਾਰੀ ਜਪ ਦੀ ਵਿਆਖਿਆ ਹੈ, ਜਪ ਦੀ ਪ੍ਰੇਰਨਾ ਹੈ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹੀ ਜਪ ਜਾਪ ਬਣ ਜਾਂਦਾ ਹੈ। ਨਿਰਮਾਣਤਾ ਦੀ ਮੂਰਤੀ ਸਜਦੇ ਅਨੰਤ ਰੂਪਾਂ ਨੂੰ ਸਜਦਾ। ਇਹ ਜਪ ਜਾਪ ਜਦ ਬਣਦਾ ਹੈ ਤਾਂ ਇਹੀ ਜਾਪ ਬੈਰਾਗ ਬਣ ਜਾਂਦਾ ਹੈ। ਜਪ ਜੋ ਰਸਨਾ ਦੁਆਰਾ ਹੈ, ਜਾਪ ਜੋ ਪ੍ਰਾਣਾ ਦੁਆਰਾ ਹੈ, ਬੈਰਾਗ, ਇਹ ਪੁਰਸ਼ ਹੁਣ ਸੰਸਾਰ ਤੋਂ ਉਖੜ ਗਿਆ ਹੈ। ਰਹਿੰਦਾ ਜਗਤ ਵਿੱਚ ਪਿਆ ਪਰ ਜਗਤ ਤੋਂ ਉਖੜ ਗਿਆ, ਰਹਿੰਦਾ ਪਰਿਵਾਰ ਵਿੱਚ ਪਿਆ ਪਰ ਪਰਿਵਾਰ ਤੋਂ ਉਖੜ ਗਿਆ। ਇਸ ਤਰ੍ਹਾਂ ਜੈਸੇ ਇੱਕ ਦਲੀਲ ਦਾਸ ਨੇ ਦਿੱਤੀ ਸੀ, ਪੱਕਾ ਨਾਰੀਅਲ ਹੌਲ ਦੇ ਅੰਦਰ ਹੀ ਹੈ ਜੇ ਗਿਰੀ, ਲੇਕਿਨ ਸੰਬੰਧ ਤੋੜ ਬੈਠੀ ਹੈ ਤੇ ਹੌਲ ਦੇ ਅੰਦਰ, ਪਰ ਹੁਣ ਹੌਲ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਜਦ ਕੱਚੀ ਸੀ ਤੇ ਹੌਲ ਨਾਲ ਚੰਬੜੀ ਹੋਈ ਸੀ, ਹੁਣ ਨਹੀਂ। ਬੈਰਾਗ ਜੈਸੇ ਪੱਕਦਾ ਹੈ, ਮਨੁੱਖ ਇਸ ਸੰਸਾਰ ਦੇ ਖੋਲ ਨੂੰ, ਸਰੀਰ ਦੇ ਖੋਲ ਨੂੰ, ਪਰਿਵਾਰ ਦੇ ਖੋਲ ਨੂੰ ਛੋੜਦਾ ਹੈ, ਰਹਿੰਦਾ ਪਰਿਵਾਰ ਦੇ ਚ ਹੈ ਲੇਕਿਨ ਨਿਰਲੇ, ਰਹਿੰਦਾ ਸੰਸਾਰ ਦੇ ਚ ਹੈ ਨਿਰਲੇ, ਰਹਿੰਦੀ ਆਤਮਾ ਇਸ ਸਰੀਰ ਦੇ ਚ ਹੈ ਨਿਰਲੇ। ਇਸ ਤਰ੍ਹਾਂ ਦਾ ਪੁਰਸ਼ ਕਰੀਬਨ ਕਰੀਬਨ ਹਰ ਵਕਤ ਉਦਾਸ ਹੋਵੇਗਾ, ਜਗਤ ਦੇ ਸਮਝ ਆ ਜਾਏਗੀ ਉਸਨੂੰ ਐਸਾ ਕੁਛ ਵੀ ਨਹੀਂ ਜਿਸ ਦੇ ਚ ਮੈਂ ਜੀ ਸਕਾਂ, ਬੈਰਾਗ। ਔਰ ਇਸੇ ਉਦਾਸ ਬਿਰਤੀ ਦੇ ਉੱਤੇ ਸੰਨਿਆਸ ਖੜਾ ਹੈ। ਜਿਸੇ ਕੱਲ ਦਾਸ ਨੇ ਅਰਜ਼ ਕੀਤੀ, ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਬਹਿ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜੋ ਮਨ ਤੋਂ ਉਦਾਸ ਹੋ ਜਾਏ ਉਹ ਸੰਨਿਆਸੀ ਹੋ ਜਾਂਦਾ। ਉਦਾਸ ਮਨੁੱਖ ਹੈ 3-4 ਕਾਰਨਾਂ ਕਰਕੇ ਹੋ ਸਕਦਾ ਹੈ, ਗਿਆਨ ਕਰਕੇ। ਕਥਾ ਕੀਰਤਨ ਸੁਣਿਆ ਤੇ ਕਥਾ ਕੀਰਤਨ ਚੋਟ ਕਰ ਗਈ, ਉਦਾਸ ਹੋ ਗਏ, ਸਮਝ ਆ ਗਈ। ਦੂਸਰਾ ਤਾਰਕਿਕ ਹੈ, ਕਥਾ ਕੀਰਤਨ ਨੇ ਤੇ ਚੋਟ ਨਹੀਂ ਕੀਤੀ ਪਰ ਸੋਚਦਾ ਬਹੁਤ ਜ਼ਿਆਦਾ, ਵਿਚਾਰਦਾ ਬਹੁਤ ਜ਼ਿਆਦਾ ਹੈ, ਔਰ ਉਸਦੇ ਆਪਣੇ ਵਿਚਾਰ ਇਤਨੇ ਪ੍ਰਬਲ, ਇਤਨੀ ਸੋਚਣੀ ਪ੍ਰਬਲ ਹੋ ਗਈ ਕਿ ਸੰਸਾਰ ਤੁਛ ਮਹਿਸੂਸ ਹੁੰਦਾ ਹੈ। ਬੜੇ ਬੜੇ ਅਜ਼ੀਮ ਚਿੰਤਕ, ਦਾਰਸ਼ਨਿਕ, ਫਿਲਾਸਫਰ ਉਦਾਸ ਹੀ ਰਹਿੰਦੇ ਨੇ, ਔਰ ਮੈਂ ਅਰਜ਼ ਕਰਾਂ ਜਿਤਨੇ ਉਹ ਬੇਚੈਨ ਤੇ ਉਦਾਸ ਰਹਿੰਦੇ ਨੇ ਇਤਨਾ ਹੋਰ ਕੋਈ ਵੀ ਨਹੀਂ। ਜਿਤਨੇ ਉਹ ਜ਼ਿਆਦਾ ਸੋਚਦੇ ਨੇ ਉਤਨਾ ਸੰਸਾਰ ਆਸਾਰ ਪ੍ਰਤੀਤ ਆਉਂਦਾ ਹੈ। ਇਤਨੀ ਗੱਲ ਤੇ ਸਪਸ਼ਟ ਹੈ
کہ سنیاس تے اداس برتی دا چولی دامن دا ساتھ ہے. جو اس جیون تو اداس نہیں وہ پرم جیون دی تلاش نہیں کرے گا. جو پدارتھاں تو اداس نہیں وہ پرماتما دی تلاش نہیں کرے گا. یا انج کہہ لو پرماتما دی تلاش کون کر رہا ہے جو پدارت تو اداس ہو گیا ہے. پرم جیون دی کھوج کون کر رہا ہے جو اس جیون تو اداس ہو گیا ہے. نرنکار دی تلاش کون کر رہا ہے جو سنسار تو اداس ہو گیا ہے. سنسار تو اداسی کچھ کارنا کر کے ہوندی ہے. پرتھم گیان کر کے, دوسری اپنی نجی سوچنی کر کے, تیسرا کوئی چوٹ لگ جائے بڑی گہری سنسار تو اداس ہو جاندا ہے. چوتھا اے سنسار دس جو کچھ پراپت کرنا چاہندا ہے نہیں ہویا, اداس ہو جاندا ہے. لیکن پھر بھی اس طرح دے اداس بندے دی جس دی سنسار دے چجے پورتی نہیں ہوئی, ایک نکی جی آسا بنی رہندی ہے چلو اج پورتی نہیں ہوئی کل ہو جائے گی. یہ پورن طور تے نراش نہیں ہوندا. پر جو نجی سوچنی کر کے ہے وہ تے پورا اداس ہو جاندا ہے. میں پڑھ رہا سی ایک دن دیوان غالب, حالانکہ سنساری پدر دا شاعر ہے عشق مزاجی, اجے حقیقی دے نیڑے نہیں گیا, لیکن کہندا ہے اس دنیا چ میں جی کے کی کراں, بازی چاہے اتفال ہے دنیا میرے آگے. کہندا سارا سنسار بچیاں دا تماشا ہے, کچھ بھی نہیں ہے, بالکل کچھ بھی نہیں ہے. نادان لوگ, انہاں نال میں کس طرح جیواں؟ سویرے کھا لینا, شامی کھا لینا, کل پھر کھانا, یہ اسی طریقے نال زندگی بتیت کری جانا. غالب کہندے نے تے مینوں انج لگدی ہے جی مشینی زندگی ہے, میں اس نال جیون نو راضی نہیں. یہ تے بچکانی کھیل ہے. بازی چاہے اتفال, اتفال کہندے نے بچے, تفل کہندے نے بچے نو, اتفال بچیاں دی جمع. بازی چاہے اتفال ہے دنیا میرے آگے, ہوتا ہے شب و روز تماشا میرے آگے. کہندا دن رات اے بچیاں دا کھیل ہو رہا ہے. ایک کھیل ہے اورنگ سلیمان میرے نزدیک. اورنگ کہندے نے تخت جہدے اتے بادشاہ بیٹھتا ہے, تخت سلیمانی بچیاں دا کھیل پرتیت ہوندا ہے. جس تخت لئی دنیا اتنا سنگرش کر دی ہے, اتنا لڑ دی ہے, غالب کہندے اس تے بیٹھ کے میں خوش نہیں ہو سکدا, یہ تے بچیاں دا کھیل ہے, کچھ بھی نہیں ہے. ایک بات ہے اجاز مسیحا میرے آگے. غالب کہندا حضرت عیسیٰ دے معجزے بھی بچیاں دا تماشا ہے, کچھ بھی نہیں ہے. وہ کسے اندھے دے سر تے ہاتھ رکھدا ہے, انہوں سجاکھا کر دیندا ہے. کسے بیمار دے سر تے ہاتھ رکھدا ہے, تندرست کر دیندا ہے. کسے مردے دے سر تے ہاتھ رکھ دیندا ہے تو جوا دیندا ہے. غالب کہندا ہے جس نو جوا دیتا ہے کیا وہ پھر نہیں مریا؟ تو جی پھر مریا تے بچیاں دا تماشا کردا رہیا اور کی؟ کہندا میں عیسیٰ دے نال بھی جی نہیں سکدا, یہ بھی بچپنا ہے. میں تخت سلیمانی تے بھی بیٹھ کے جی نہیں سکدا, یہ بھی بچیاں دا کھیل ہے. اور میں سنساری منکھاں دے نال بھی جی نہیں سکدا, سب بچے نے. جد منک دی سوچنی بڑی بلند ہو جائے, یقین جانو عام منک اس نو بچے پرتیت ہون لگ پیندے نے, بالکل بچے. غالب کہندا ہے میں جیواں تے کس طرح جیواں؟ میرے لئی جیونا بڑا اوکھا ہے. ہن اس طرح دا منک یا تے جیون شیلی نو بدلے, یا اس جیون نو بھلان دی کوشش کرے, یا مٹان دی کوشش کرے. تین طریقے نے, یا تے زندگی نو بدلے, یا زندگی نو مٹاوے,
یا جیون نو بلاؤن دی کوشش کرے، اس نے تیسرا طریقہ چن لیا، شراب پی کے اپنے آپ نو بلاؤن دی کوشش کرتا رہا، سویرے پیندا ہے، دوپہرے پیندا ہے، نشہ ٹوٹن ہی نہیں دیندا. اتنا عظیم چنتک، اتنا گہرا دارشنک ہر وقت نشے چ رہندا ہے، اور حالات اتھے تک پہنچ گئے، بال بال کرزائی ہو گیا. انگریزاں دی حکومت ہو چکی سی، بہادر شاہ نو رنگون دی جیل وچ قید کر دیتا سی، اے درباری شاعر وی سی بہادر شاہ دا. تو انگریزاں نے اس نو سیاں چنتک دارشنک جان کے اس زمانے چ 84 روپے اس دی ماہوار پینشن بن دیتی، اور بہت سن 84 روپے اس زمانے دے، پر اس سارے دی شراب پی جاندا سی، سارا دن پینی، نشہ ٹوٹنی نہ دینا، پینی پلانی بس اسی چیز جو ہے ہر وقت غائب رہن لگ پیا. حالات اتھے تک پہنچے ہیں، مفلسی، بال بال کرزائی ہو گیا. اج بیگم آ کے اگوں روئی بھی اج میں تھوڑے لئی کھانا بھی نہیں بنا سکتی، گھر وچ کچھ بھی نہیں ہے، اور کوئی بانیاں کوئی دکاندار مینوں ادھار دین نوں تیار نہیں، تے تھانوں جو کچھ ملدا ہے پی لیندے ہو. ادھا حساب کتاب میرے حوالے کرو، ادھی رقم تے میں کم سے کم گھر تے چلا سکاں، تھوڑے لئی روٹی دی دقت تے نہ ہوئے. وقت دا اتنا عظیم منک روٹی تو بھی آتر ہو گیا سی. گھر والی نو روندے ہویا تے مجبور حالت وچ دیکھ کے غالب کہندا، اچھا خدا دی قسم ہن جد پہلی تاریخ آوے گی 84 روپے ملن گے، ادھے تینو دے دیا، ادھے تیرے. خوش ہو گئی بیگم، اس نے کہہ دیتا پھر میں 2-3 مہینے چ سارا ادھار بھی لا دیا گی، گھر بھی ٹھیک چلے گا، تسی ادھے مینو دے دیتا. خیر جیوں دیوں کر کے اس نے دن ٹپائے، پہلی تاریخ آئی، گھروں بڑے سونے ڈھنگ نال بیگم نے ودا کیتا، اور اڈیک دیچ گھر دی چوکھٹ تے ہی بیٹھ گئی، ہنے غالب آئے گا. دوپہر ہو گئی نہیں آیا، دوپہر ڈھل گئی نہیں آیا، شام پہ گئی نہیں آیا. دکھت ہوئی، مایوس ہوئی بیگم. جیوں سورج ٹلیا ہے، تھوڑا جیا ہلکا ہنیرا پین لگا ہے، لڑ کھڑ آندا ہویا، غالب آندا ہویا دکھائی دیتا ہے. 10 خچراں دے اتے شراب دیاں بوتلاں لدیاں ہوئی، اس طرح ہی کردا ہوں دس، پھر دن رات پیندا رہندا سی. کر دے کچراں بوئے تے آ گئیاں، شراب دیاں لدیاں ہوئیاں، آپ بھی لڑکھڑاندا ہویا زارو زار پھٹ کے رو پئی بیگم. اور اے بیگم نے آخیا، تسی خدا دی قسم چکی سی کہ ادھی مایا دے دیاں گا، کہ تسی سارے دی شراب لے آئے، اور میں مہینہ کس طرح لگاں گی، تسی خدا دی قسم چکی سی. غالب کہندا ہے اسے خدا نے میری قسم توڑ دیتی. کس طرح؟ کہندا ہے جد مینو 84 روپے ملے نا، میں بالکل گھر دی طرف آ رہا سی، کہ 84 دے 84 تینو دینے سن، پر کراں کی، رستے چ خدا دا گھر پہ گیا، مسجد پہ گئی، مولوی واز دے رہا سی. اسی کہنے ہاں کتھا کرنی ہو، کہنے واز دیں، مولوی واز دے رہا سی، تو میں سوچیا چلو خدا دی گل وی اج سن لئیے،
ਕੀ ਕਹਿੰਦਾ ਹੈ। ਮੌਲਵੀ ਸਾਰੇ ਸਰੋਤਿਆਂ ਨੂੰ ਨਿਮਾਜ਼ੀਆਂ ਨੂੰ ਮੁਤਾਸਰ ਹੋ ਕੇ ਕਹਿ ਰਿਹਾ ਸੀ ਸਾਰਿਆਂ ਨੂੰ ਮੁਖਾਤਬ ਕਰਕੇ ਕਿ ਰੋਜ਼ੀ ਦਹਿਨ ਖੁਦਾ ਹੈ, ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ। ਰਾਜ਼ਕ ਰਹਿੰਦ ਖੁਦਾ ਹੈ, ਇਹਦੀ ਫਿਕਰ ਨਹੀਂ ਕਰਨੀ ਚਾਹੀਦੀ। ਕਹਿੰਦੇ ਬੇਗਮ ਜਦ ਮੈਂ ਇਹ ਸੁਣਿਆ ਰੋਜ਼ੀ ਦਹਿੰਦ ਰਾਜ਼ਕ ਰਹਿੰਦ ਖੁਦਾ ਹੈ, ਤਾਂ ਮੈਂ ਤੇ ਫਿਰ ਸ਼ਰਾਬਖਾਨੇ ਚਲਾ ਗਿਆ, ਸਾਰੀ ਸ਼ਰਾਬ ਖਰੀਦ ਕੇ ਲੈ ਆਇਆ। ਰਜ਼ਕ ਦੀ ਚਿੰਤਾ ਖੁਦਾ ਕਰੇਗਾ, ਸ਼ਰਾਬ ਦੀ ਚਿੰਤਾ ਮੈਂ ਆਪ ਕਰ ਲਈ, ਕਿਉਂਕਿ ਉਹ ਖੁਦਾ ਨੇ ਕਰਨੀ ਨਹੀਂ ਸੀ। ਔਰ ਜ਼ਾਰੋ ਜ਼ਾਰ ਗਾਲਬ ਵੀ ਰੋ ਪਿਆ, ਕਹਿਣ ਲੱਗਾ ਇਤਨੀ ਉਦਾਸੀ ਚ ਮੈਂ ਨਹੀਂ ਜੀ ਸਕਦਾ, ਤੂੰ ਬਹੁਤ ਮਜਬੂਰ ਕਰੇਂਗੀ ਮੈਂ ਖੁਦਕਸ਼ੀ ਕਰ ਲਵਾਂਗਾ, ਮੈਂ ਨਹੀਂ ਜੀ ਸਕਦਾ, ਉਦਾਸੀ ਦਾ ਇਤਨਾ ਬੋਝ ਮੈਂ ਨਹੀਂ ਚੁੱਕ ਸਕਾ। ਇਤਨਾ ਕਿਉਂ ਉਦਾਸ, ਬਹੁਤ ਸੋਚਿਆ, ਬਹੁਤ ਸੋਚਿਆ। ਔਰ ਜਿਤਨਾ ਸੋਚਣ ਵਾਲਾ ਮਨੁੱਖ ਹੋਵੇਗਾ, ਜੋ ਜਿਤਨਾ ਦਿਮਾਗੀ ਤਲ ਤੇ ਜੀਣ ਵਾਲਾ ਮਨੁੱਖ ਹੋਵੇਗਾ, ਸੰਸਾਰ ਨਾਲ ਤਾਲਮੇਲ ਨਹੀਂ ਬੈਠੇਗਾ, ਉਦਾਸ ਹੋ ਜਾਏਗਾ। ਕਹਿੰਦੇ ਨੇ ਪਸ਼ੂ ਉਦਾਸ ਨਹੀਂ ਆਉਂਦੇ, ਸੋਚਦੇ ਹੀ ਨਹੀਂ। ਬੱਚੇ ਉਦਾਸ ਨਹੀਂ ਆਉਂਦੇ, ਇਤਨੀ ਸੋਚ ਸਮਝ ਨਹੀਂ ਆਉਣਾ ਕੋਲ। ਮੂੜ ਬੰਦੇ ਉਦਾਸ ਨਹੀਂ ਆਉਂਦੇ, ਦਿਮਾਗ ਦੇ ਤਲ ਤੇ ਨਹੀਂ ਜੀਂਦੇ। ਜਿਤਨੀ ਸਿਆਣਪ ਦੀ ਮਿਕਦਾਰ ਜਿਸ ਕੋਲ ਜਿਤਨੀ ਜ਼ਿਆਦਾ ਹੋਵੇਗੀ, ਉਤਨਾ ਹੀ ਉਦਾਸ ਹੋਵੇਗਾ, ਲਾਜ਼ਮੀ ਹੈ। ਉਦਾਸੀ ਬਿਰਤੀ ਸਿਆਣੇਪਣ ਦੀ ਪਹਿਚਾਣ ਵੀ ਹੈ, ਪਰ ਇਸ ਉਦਾਸੀ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ। ਚਲੋ ਇਸ ਨੂੰ ਭੁਲਾਓ, ਸ਼ਰਾਬ ਪੀ ਕੇ ਇਸ ਉਦਾਸ ਬਿਰਤੀ ਨੂੰ ਭੁਲਾਓ। ਕੁਛ ਐਸੇ ਵੀ ਨੇ ਕਿ ਉਸ ਉਦਾਸੀ ਦੀ ਹਾਲਤ ਵਿੱਚ ਇਤਨੇ ਨਿਰਾਸ਼ ਹੋ ਜਾਂਦੇ ਨੇ, ਆਤਮ ਹੱਤਿਆ ਕਰਨ ਦੀ ਵੀ ਸੋਚ ਲੈਂਦੇ ਨੇ, ਖੁਦਕਸ਼ੀ। ਦੂਰ ਕਿਉਂ ਜਾ, ਹਕੀਮ ਮੋਮਨ ਖਾਨ ਮੋਮਨ ਜੈਸਾ ਸਿਆਣਾ ਬੰਦਾ ਵੀ ਕਹਿੰਦਾ ਮੈਂ ਵੀ ਸੋਚਿਆ ਸੀ ਮਰਨ ਦਾ, ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਸੋਚਿਆ ਸੀ ਮੈਂ ਖੁਦਕਸ਼ੀ ਕਰ ਲਵਾਂ, ਮਰ ਜਾਵਾਂ, ਇਤਨੀ ਉਦਾਸੀ ਚ ਕੀ ਜੀਵਣਾ, ਇਤਨੀ ਨਿਰਾਸ਼ਾ ਵਿੱਚ ਕੀ ਜੀਣਾ। ਪਰ ਇਕਦਮ ਖਿਆਲ ਆ ਗਿਆ, ਜੇ ਮਰ ਕੇ ਵੀ ਮੈਨੂੰ ਸਕੂਨ ਨਾ ਮਿਲਿਆ, ਇਹੀ ਉਦਾਸੀ ਪੱਲੇ ਪਈ, ਤਾਂ ਫਿਰ ਮੈਂ ਕੀ ਕਰਾਂਗਾ। ਇਸ ਵਾਸਤੇ ਇਰਾਦਾ ਬਦਲਿਆ। ਤਾਂ ਮੈਂ ਅਰਜ਼ ਕਰਾਂ, ਉਦਾਸ ਬੰਦਾ ਤਿੰਨ ਕਾਰਨਾਂ ਕਰਕੇ ਆਉਂਦਾ ਹੈ, ਜਾਂ ਤੇ ਕਥਾ ਕੀਰਤਨ ਚੋਟ ਕਰ ਜਾਏ, ਬਾਣੀ ਦਾ ਪਾਠ ਕਰਦਾ ਪਿਆ ਸ਼ਬਦ ਨੇ ਚੋਟ ਕਰ ਦਿੱਤੀ ਹੈ, ਉਦਾਸ ਹੋ ਜਾਏਗਾ ਲਾਜ਼ਮੀ। ਜਾਂ ਖੁਦ ਬਹੁਤਾ ਜ਼ਹੀਨ ਹੋਵੇ ਤੇ ਹਰ ਵਕਤ ਸੋਚਣ ਦੇ ਤਲ ਤੇ ਰਵੇ, ਉਦਾਸ ਹੋ ਜਾਏਗਾ। ਜਾਂ ਕੋਈ ਸੰਸਾਰ ਤੋਂ ਚੋਟ ਲੱਗ ਜਾਏ, ਬਹੁਤ ਗਹਿਰੀ ਚੋਟ ਲੱਗ ਜਾਏ, ਕੋਈ ਅਜ਼ੀਜ਼ ਮਿੱਤਰ ਅਕਾਰਬ ਚਲਾਣਾ ਕਰ ਗਿਆ, ਦਿਵਾਲੀਆ ਹੋ ਗਿਆ, ਬਹੁਤ ਵੱਡਾ ਨੁਕਸਾਨ ਹੋ ਗਿਆ, ਬੇਪਤੀ ਹੋ ਗਈ ਹੈ, ਬੇਇੱਜ਼ਤੀ ਹੋ ਗਈ ਹੈ, ਉਦਾਸ ਹੋ ਗਿਆ, ਨਿਰਾਸ਼ ਹੋ ਗਿਆ। ਇਹ ਤਿੰਨ ਮੂਲ ਕਾਰਨ ਨੇ ਮਨੁੱਖ ਦੇ ਉਦਾਸ ਹੋਣ ਦੇ। ਜਾਂ ਤੇ ਸ਼ਬਦ ਚੋਟ ਕਰ ਜਾਏ, ਜਾਂ ਕੋਈ ਸੰਸਾਰ ਤੋਂ ਚੋਟ ਲੱਗੇ, ਜਾਂ ਖੁਦ ਦੀ ਸੋਚਣੀ ਬੜੀ ਪ੍ਰਬਲ ਹੋਵੇ ਔਰ ਹਰ ਵਕਤ ਦਿਮਾਗੀ ਤਲ ਤੇ ਜੀਵੇ। ਤਾਂ ਉਦਾਸ ਬੰਦਾ ਕਰੀਬਨ ਕਰੀਬਨ ਇਸ ਢੰਗ ਨਾਲ ਜੀਵੇਗਾ ਨਹੀਂ, ਜਾਂ ਤੇ ਜ਼ਿੰਦਗੀ ਨੂੰ ਬਦਲੇਗਾ, ਜਾਂ ਜ਼ਿੰਦਗੀ ਨੂੰ ਮਿਟਾਵੇਗਾ, ਜਾਂ ਜ਼ਿੰਦਗੀ ਨੂੰ ਭੁਲਾਵੇਗਾ। ਭੁਲਾਉਣ ਦਾ ਤਰੀਕਾ ਹੈ ਸ਼ਰਾਬ, ਮਿਟਾਉਣ ਦਾ ਤਰੀਕਾ ਹੈ ਖੁਦਕਸ਼ੀ, ਔਰ ਬਦਲਣ ਦਾ ਤਰੀਕਾ ਹੈ ਜਪ ਤੇ ਜਾਪ। ਇਨ੍ਹਾਂ ਤਿੰਨਾਂ ਦੇ ਚੋਂ ਕੋਈ ਇੱਕ ਤੇ ਉਸ ਨੂੰ ਅਪਣਾਉਣਾ ਹੀ ਪਏਗਾ, ਜਪ ਜਾਪ ਜਾਂ ਸ਼ਰਾਬ ਜਾਂ ਆਤਮ ਹੱਤਿਆ, ਇੱਕ ਤਰੀਕਾ ਤੇ ਅਪਣਾਉਣਾ ਹੀ ਪਏਗਾ। ਔਰ ਮੈਂ ਅਰਜ਼ ਕਰਦੇ ਹਾਂ, ਔਖੇ ਨਾ ਹੋਣਾ, ਇਨ੍ਹਾਂ ਤਿੰਨਾਂ ਦੇ ਚੋਂ ਜਿਸਨੇ ਇੱਕ ਨੂੰ ਵੀ ਨਹੀਂ ਚੁਣਿਆ, ਗੁਸਤਾਖੀ ਮਾਫ, ਨਾ ਸ਼ਰਾਬ ਨੂੰ, ਨਾ ਖੁਦਕਸ਼ੀ ਨੂੰ, ਨਾ ਜਪ ਜਾਪ ਨੂੰ, ਇਹ ਅਜੇ ਮੂੜ ਹੈ, ਦਿਮਾਗੀ ਤਲ ਤੇ ਨਹੀਂ ਜੀ ਰਿਹਾ। ਇਤਨੀ ਮੈਂ ਅਰਜ਼ ਕਰਦਾ, ਅਜੇ ਸੋਚ ਵਿਚਾਰ ਵਾਲੀ ਗੱਲ ਕੋਈ ਨਹੀਂ ਹੈ, ਅਜੇ ਦਾਰਸ਼ਨਿਕ ਨਹੀਂ ਹੈ, ਚਿੰਤਕ ਨਹੀਂ ਹੈ, ਅਜੇ ਇਸ ਦੀ ਸੋਚਣੀ ਕੋਈ ਬਹੁਤ ਗਹਿਰੀ ਨਹੀਂ ਹੈ।
ਨਾ ਜੀਵਨ ਬਾਰੇ ਨਾ ਸੰਸਾਰ ਬਾਰੇ। ਜੈਸੇ ਸੰਸਾਰ ਬਾਰੇ ਗਾਲਬ ਨੇ ਸੋਚਿਆ, ਜੈਸੇ ਇਸ ਜ਼ਿੰਦਗੀ ਬਾਰੇ ਗਾਲਬ ਨੇ ਸੋਚਿਆ, ਕਹਿਣ ਲੱਗੀ ਇਹ ਧੌਂਕਣੀ ਦੀ ਤਰ੍ਹਾਂ ਹਰ ਵਕਤ ਸਵਾਸ ਲਈ ਜਾਣੇ ਔਰ ਕੱਢੀ ਜਾਣੇ, ਕਿਆ ਇਹੀ ਜ਼ਿੰਦਗੀ ਹੈ? ਮੈਂ ਨਹੀਂ ਜੀਵਣਾ ਚਾਹੁੰਦਾ। ਉਦਾਸ ਹੋ ਗਿਆ ਸੀ, ਖੁਦ ਨੂੰ ਖਤਮ ਵੀ ਨਾ ਕਰ ਸਕਿਆ, ਖੁਦ ਨੂੰ ਬਦਲ ਵੀ ਨਾ ਸਕਿਆ, ਖੁਦ ਨੂੰ ਭੁਲਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ ਪੀ ਕੇ। ਇਹ ਸਦੀ ਬਹੁਤ ਸਿਆਣੀ ਸਦੀ ਹੈ, ਗਿਆਨ ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ ਔਰ ਬੜੀ ਤੇਜ਼ੀ ਨਾਲ ਗਿਆਨ ਚੱਲਿਆ। ਕਦਮ ਕਦਮ ਤੇ ਸਕੂਲ ਕਾਲਜ, ਔਰ ਜਿਤਨੀ ਸਿਆਣਪ ਵੱਧ ਗਈ ਉਤਨੀ ਉਦਾਸੀ ਬਣ ਜੋ ਹੈ ਵੱਧ ਗਈ, ਔਰ ਜਿਤਨੀ ਉਦਾਸੀ ਵੱਧ ਗਈ ਹੈ ਉਤਨੀ ਸ਼ਰਾਬ ਵੱਧ ਗਈ, ਉਤਨੀ ਲੋਕੀ ਪਾਣੀ ਦੀ ਤਰ੍ਹਾਂ ਪੀਣ ਲੱਗ ਪਏ। ਲੋਕੀ ਬੇਹੋਸ਼ ਹੋਣਾ ਚਾਹੁੰਦੇ ਨੇ, ਅਕਲ ਤੋਂ ਥੱਲੇ ਜੀਉਣਾ ਚਾਹੁੰਦੇ ਨੇ, ਨਾ ਸੋਚੀਏ, ਕਿਉਂਕਿ ਸੋਚਦਿਆਂ ਤੇ ਬੇਚੈਨ, ਸੋਚਦਿਆਂ ਤੇ ਦੁੱਖ, ਸੋਚਦਿਆਂ ਤੇ ਤਕਲੀਫ। ਉਦਾਸ ਹੋਣ ਦੇ ਇਹ ਤਿੰਨ ਕਾਰਨ ਨੇ, ਜਾਂ ਤੇ ਦਿਮਾਗੀ ਤਲ ਤੇ ਜੀਵੇ ਬਹੁਤ ਸਿਆਣਾ ਹੋਇਆ, ਜਾਂ ਉਸਨੂੰ ਕਥਾ ਕੀਰਤਨ ਚੋਟ ਕਰ ਗਈ ਹੈ, ਜਾਂ ਸੰਸਾਰ ਤੋਂ ਕੋਈ ਚੋਟ ਲੱਗ ਗਈ ਹੈ, ਪਰਿਵਾਰ ਤੋਂ ਕੋਈ ਚੋਟ ਲੱਗ ਗਈ ਹੈ, ਉਦਾਸ ਹੋ ਜਾਏਗਾ। ਲੇਕਿਨ ਇੱਕ ਖਤਰਾ ਹੈ, ਜਿਹੜੀ ਸੰਸਾਰ ਤੋਂ ਚੋਟ ਲੱਗੇ ਹੈ, ਲਾਜ਼ਮੀ ਨਹੀਂ ਇਹ ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰੇ, ਬਲਕਿ ਅਕਸਰ ਮੌਕਾ ਤੇ ਇਹ ਹੁੰਦਾ ਜ਼ਿੰਦਗੀ ਨੂੰ ਖਤਮ ਕਰਨ ਦੀ ਸੋਚਦਾ। ਸਾਰੀ ਦੁਨੀਆਂ ਚ ਲੋਕੀ ਸੁਸਾਈਡ ਕਰਦੇ ਨੇ, ਆਤਮ ਹੱਤਿਆ ਹੁੰਦੀ ਹੈ, ਔਰ ਸੰਪੰਨ ਅਮੀਰ ਦੇਸ਼ਾਂ ਚ ਜ਼ਿਆਦਾ ਹੈ ਬਨਿਸਬਤ ਗਰੀਬ ਦੇਸ਼ਾਂ ਦੇ, ਕਿਉਂਕਿ ਗਰੀਬ ਇਤਨਾ ਉਦਾਸ ਤੇ ਨਿਰਾਸ਼ ਨਹੀਂ ਆਉਂਦਾ, ਉਹ ਕੱਲ ਦੀ ਆਸਾ ਬਣਾਈ ਰੱਖਦਾ, ਚਲੋ ਅੱਜ ਮੇਰੇ ਕੋਲ ਕੁਛ ਨਹੀਂ ਤੇ ਕੱਲ ਹੋ ਜਾਏਗਾ। ਇਹ ਜਿਹੜੀ ਕੱਲ ਦੀ ਆਸਾ ਹੈ ਉਹਨੂੰ ਨਿਰਾਸ਼ ਨਹੀਂ ਹੋਣ ਦਿੰਦੀ। ਜਿਸ ਮਨੁੱਖ ਦੀ ਜ਼ਿੰਦਗੀ ਚ ਕੱਲ ਰਿਹਾ ਹੀ ਨਹੀਂ, ਜੋ ਕੁਛ ਚਾਹੀਦਾ ਅੱਜ ਪ੍ਰਾਪਤ ਹੈ, ਉਹਦੇ ਨਾਲ ਤ੍ਰਿਪਤੀ ਨਹੀਂ ਹੋਈ, ਉਹਦੇ ਨਾਲ ਸਕੂਨ ਨਹੀਂ ਮਿਲਿਆ, ਤਾਂ ਉਦਾਸ ਤੇ ਹੋ ਜਾਏਗਾ। ਤਾਂ ਹੁਣ ਇਹ ਕਿਸ ਤਰ੍ਹਾਂ ਜੀਵੇ, ਕਿਵੇਂ ਜੀਵੇ? ਇਹ ਤਾਂ ਖੁਦਕਸ਼ੀ ਕਰੇਗਾ, ਸੁਸਾਈਡ ਕਰੇਗਾ, ਸਾਰੀ ਦੁਨੀਆਂ ਚ ਹੈ। ਜਾਂ ਤੇ ਕੋਈ ਸੰਸਾਰ ਤੋਂ ਚੋਟ ਲੱਗ ਗਈ ਹੈ, ਜਾਂ ਆਪਣੀ ਸੋਚਣੀ ਬੜੀ ਪ੍ਰਬਲ ਹੈ, ਜਾਂ ਸਤਿਗੁਰ ਦੇ ਸ਼ਬਦ ਨੇ ਚੋਟ ਕਰ ਦਿੱਤੀ ਹੈ, ਪਰਮਾਤਮਾ ਦੇ ਨਾਮ ਨੇ ਚੋਟ ਕਰ ਦਿੱਤੀ ਹੈ। ਇਹ ਅਲੱਗ ਅਲੱਗ ਚੋਟਾਂ ਦੇ ਨਤੀਜੇ ਅਲੱਗ ਅਲੱਗ ਹੋਣਗੇ। ਅਗਰ ਸ਼ਬਦ ਨੇ ਚੋਟ ਕੀਤੀ ਹੈ, ਇਹ ਸੁਸਾਈਡ ਨਹੀਂ ਕਰੇਗਾ, ਆਤਮ ਹੱਤਿਆ ਨਹੀਂ ਕਰੇਗਾ, ਇਹ ਖੁਦ ਨੂੰ ਬਦਲੇਗਾ। ਜਿਸ ਢੰਗ ਨਾਲ ਮੈਂ ਜੀ ਰਿਹਾ ਇਸ ਤਰ੍ਹਾਂ ਨਹੀਂ ਜੀਵਣਾ, ਜ਼ਿੰਦਗੀ ਬਦਲਣੀ ਹੈ, ਜੀਵਨ ਨੂੰ ਬਦਲਣਾ ਹੈ। ਪਰ ਸੰਸਾਰ ਤੋਂ ਚੋਟ ਲੱਗ ਗਈ ਹੈ, ਲਾਜ਼ਮੀ ਨਹੀਂ ਕਿ ਜੀਵਨ ਨੂੰ ਬਦਲੇ, ਹੋ ਸਕਦਾ ਜੀਵਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ। ਤੇ ਸੋਚ ਸੋਚ ਕੇ ਇਸ ਨੂੰ ਚੋਟ ਲੱਗ ਗਈ ਹੈ, ਜਗਤ ਕੁਛ ਵੀ ਨਹੀਂ ਹੈ, ਲਾਜ਼ਮੀ ਨਹੀਂ ਹੈ ਜਗਤ ਜੋ ਹੈ ਜੀਵਨ ਨੂੰ ਬਦਲੇ, ਹੋ ਸਕਦਾ ਜੀਵਨ ਨੂੰ ਬੁਲਾਉਣ ਦੀ ਕੋਸ਼ਿਸ਼ ਕਰੇ, ਸ਼ਰਾਬ ਪੀ ਕੇ, ਕੋਈ ਵੀ ਨਸ਼ਾ ਕਰਕੇ, ਨਸ਼ੇ ਦੁਨੀਆਂ ਚ ਇਸ ਸਦੀ ਤੋਂ ਨਵੇਂ ਪ੍ਰਚਲਿਤ ਹੋਏ ਨੇ, ਕਿਉਂਕਿ ਸਦੀ ਬੜੀ ਸਿਆਣੀ ਸਦੀ ਹੈ ਔਰ ਬੜੀ ਉਦਾਸ ਸਦੀ ਹੈ। ਕਿਸ ਤਰ੍ਹਾਂ ਜੀਏ? ਜਿਹੜੇ ਮਨੋਰੰਜਨ ਦੇ ਸਾਧਨ ਅੱਜ ਮੌਜੂਦ ਨੇ ਪਹਿਲੇ ਨਹੀਂ ਸਨ, ਔਰ ਜਿਤਨਾ ਉਦਾਸ ਅੱਜ ਦਾ ਮਨੁੱਖ ਹੈ ਪਹਿਲੇ ਕਦੇ ਹੀ ਨਹੀਂ ਸੀ, ਕਿਉਂਕਿ ਅਜੋਕਾ ਮਨੁੱਖ ਸੋਚਦਾ ਬਹੁਤ ਹੈ, ਵਿਚਾਰਦਾ ਬਹੁਤ ਹੈ। ਮੈਂ ਫਿਰ ਦੁਹਰਾ ਦਿਆਂ, ਆਪ ਸਾਰੇ ਸਿਆਣੇ ਬੈਠੇ ਹੋ, ਉਦਾਸ ਬਿਰਤੀ ਤਿੰਨ ਕਾਰਨਾਂ ਕਰਕੇ ਪੈਦਾ ਹੋ ਸਕਦੀ ਹੈ। ਜਾਂ ਤੇ ਖੁਦ ਹਰ ਵਕਤ ਸੋਚ ਵਿਚਾਰ ਦੇ ਤਲ ਤੇ ਜੀਵੇ ਔਰ ਬੜੀ ਗਹਿਰੀ ਉਸਦੀ ਸੋਚਣੀ ਹੋਵੇ, ਇਸ ਜੀਵਨ ਨਾਲ ਸਹਿਮਤ ਨਹੀਂ ਹੋਏਗਾ ਉਹ, ਨਾ ਸੰਸਾਰ ਨਾਲ, ਇਹ ਤੇ ਕੁਛ ਵੀ ਨਹੀਂ ਹੈ, ਕਿਸ ਤਰ੍ਹਾਂ ਜੀਵੀਏ? ਜੈਸੇ ਗਾਲਬ ਨੇ ਕਹਿ ਦਿੱਤਾ, ਕਿਸ ਤਰ੍ਹਾਂ ਮੈਂ ਜੀਵਾਂ, ਇਹਨਾਂ ਬੱਚਿਆਂ ਵਿੱਚ ਮੈਂ ਕਿਸ ਤਰ੍ਹਾਂ ਜੀਵਾਂ, ਇਸ ਬਚਕਾਨੀ ਜ਼ਿੰਦਗੀ ਨੂੰ ਮੈਂ ਕਿਸ ਤਰ੍ਹਾਂ ਜੀਵਾਂ? ਇੱਕ ਤੇ ਆਪਣੀ ਸੋਚਣੀ ਤੋਂ ਉਦਾਸ ਬਿਰਤੀ ਦਾ ਜਨਮ ਹੋ ਸਕਦਾ ਹੈ, ਦੂਸਰਾ ਕੋਈ ਚੋਟ ਲੱਗ ਗਈ ਹੈ, ਬਹੁਤ ਵੱਡੀ ਬੇਇੱਜ਼ਤੀ ਹੋ ਗਈ ਹੈ, ਬਹੁਤ ਗਹਿਰੀ ਚੋਟ ਲੱਗ ਗਈ ਹੈ, ਔਰ ਐਸਾ ਪ੍ਰਤੀਤ ਹੋ ਗਿਆ ਕਿ ਕੁਛ ਵੀ ਨਹੀਂ ਜਗਤ, ਇਹ ਜੀਵਨ ਕੁਛ ਵੀ ਨਹੀਂ, ਉਦਾਸ ਹੋ ਗਿਆ।
ਜਾਂ ਜਪਦਿਆਂ ਜਪਦਿਆਂ ਪਰਮਾਤਮਾ ਨੇ ਨਾਮ ਨਹੀਂ ਚੋਟ ਕਰ ਦਿੱਤੀ ਹੈ, ਗੁਰੂ ਦੇ ਸ਼ਬਦ ਨਹੀਂ ਚੋਟ ਕਰ ਦਿੱਤੀ ਹੈ, ਕਥਾ ਕੀਰਤਨ ਤੋਂ ਹੀ ਚੋਟ ਖਾ ਗਿਆ, ਉਦਾਸ ਹੋ ਜਾਏਗਾ। ਕਥਾ ਕੀਰਤਨ ਨੇ ਅਜੇ ਚੋਟ ਨਹੀਂ ਕੀਤੀ, ਦਰਅਸਲ ਕਥਾ ਕੀਰਤਨ ਤੋਂ ਇਸਨੇ ਆਪਣੇ ਮਨ ਨੂੰ ਬਚਾਇਆ, ਇੱਕ ਪਾਸੇ ਕੀਤਾ, ਇਸ ਵਾਸਤੇ ਚੋਟ ਨਹੀਂ ਕੀਤੀ। ਇਹ ਉਦਾਸ ਨਹੀਂ ਹੋਇਆ, ਅਜੇ ਸੋਚਦਾ ਸਮਝਦਾ ਨਹੀਂ ਪਿਆ, ਅਜੇ ਸੋਚ ਵਿਚਾਰ ਦੇ ਤਲ ਤੇ ਨਹੀਂ ਜੀ ਰਿਹਾ, ਅਜੇ ਜਿਵੇਂ ਪਸ਼ੂ ਜੀ ਰਹੇ ਨੇ ਇਸ ਤਰ੍ਹਾਂ ਹੀ ਜੀ ਰਿਹਾ, ਸਰੀਰ ਦੇ ਤਲ ਤੇ, ਦਿਮਾਗੀ ਤਲ ਤੇ ਨਹੀਂ ਜੀ ਰਿਹਾ, ਜਾਂ ਅਜੇ ਇਸ ਨੂੰ ਕੋਈ ਬਹੁਤ ਵੱਡੀ ਚੋਟ ਨਹੀਂ ਲੱਗੀ, ਇਸ ਵਾਸਤੇ ਉਦਾਸ ਨਹੀਂ। ਜੋ ਵੀ ਤੁਹਾਨੂੰ ਉਦਾਸ ਨਾ ਦਿਖਾਈ ਦੇਵੇ, ਇਹਨਾਂ ਤਿੰਨਾਂ ਚ ਕੁਝ ਨਾ ਕੁਝ ਤੇ ਗੱਲ ਹੋਵੇਗੀ, ਜਾਂ ਤੇ ਬਿਲਕੁਲ ਪਸ਼ੂ ਦੀ ਤਰ੍ਹਾਂ ਹੋਵੇਗਾ, ਦਿਮਾਗ ਤੋਂ ਥੱਲੇ ਜੀ ਰਿਹਾ ਹੋਵੇਗਾ, ਸਰੀਰ ਦੇ ਤਲ ਤੇ ਕੋਈ ਸੋਚਣੀ ਵਿਚਾਰਨਾ ਨਹੀਂ ਹੈ, ਜਾਂ ਇਸ ਨੂੰ ਕੋਈ ਚੋਟ ਨਹੀਂ ਲੱਗੀ, ਜਾਂ ਜੇ ਕਥਾ ਕੀਰਤਨ ਇਸ ਦੇ ਹਿਰਦੇ ਨੂੰ ਛੂਹ ਨਹੀਂ ਗਿਆ। ਸੰਸਾਰ ਤੋਂ ਜਿਹੜੀ ਚੋਟ ਲੱਗਦੀ ਹੈ, ਮੈਂ ਫਿਰ ਦੁਹਰਾ ਦੇਵਾਂ, ਜਦ ਮਨੁੱਖ ਉਦਾਸ ਆਉਂਦਾ ਹੈ, ਲਾਜ਼ਮੀ ਨਹੀਂ ਇਹ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੇ, ਹੋ ਸਕਦਾ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ, ਖਤਰਾ ਹੈ, ਬਹੁਤ ਵੱਡਾ ਖਤਰਾ ਹੈ, ਸਾਰੀ ਦੁਨੀਆਂ ਚ ਖੁਦਕਸ਼ੀ ਮੌਜੂਦ ਹੈ, ਕੌਣ ਕਰਦੇ ਨੇ ਜੋ ਚੋਟ ਖਾ ਜਾਂਦੇ ਨੇ, ਔਰ ਕਹਿੰਦੇ ਨਹੀਂ ਜੀਵਣਾ, ਕੀ ਕਰਨਾ ਜੀ ਕੇ, ਇਤਨੇ ਨਿਰਾਸ਼ ਹੋ ਜਾਂਦੇ ਨੇ, ਇਤਨੇ ਉਦਾਸ ਹੋ ਜਾਂਦੇ ਨੇ, ਜੀਵਣਾ ਔਖਾ ਹੋ ਜਾਂਦਾ ਉਹਨਾਂ ਲਈ, ਔਰ ਖੁਦਕਸ਼ੀ ਕਰ ਲੈਂਦੇ ਨੇ। ਹਾਂ, 5% ਐਸੇ ਮਨੁੱਖ ਨੇ ਜੋ ਖੁਦਕਸ਼ੀ ਨਹੀਂ ਕਰਦੇ, ਜਗਤ ਤੋਂ ਚੋਟ ਖਾ ਕੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ, ਜੈਸੇ ਕਿ ਰਾਜ ਯੋਗੀ ਭਰਤਰੀ, ਇਹ ਯੋਗੀ ਬਣਿਆ, ਇਹ ਸੰਤ ਬਣਿਆ ਕਥਾ ਕੀਰਤਨ ਤੋਂ ਚੋਟ ਖਾ ਕੇ ਨਹੀਂ, ਇਸ ਤਰ੍ਹਾਂ ਦੇ ਪੁਰਸ਼ ਨਹੀਂ ਸੀ। ਔਰ ਇਹ ਵੀ ਅਰਜ਼ ਕਰਦੇ ਹਾਂ, ਇਸ ਨੂੰ ਚੋਟ ਘਰੋਂ ਲੱਗ ਗਈ ਔਰ ਇਸਨੇ ਗੱਲ ਨੂੰ ਛੁਪਾਇਆ ਵੀ ਨਹੀਂ। ਵੈਰਾਗ ਸ਼ਤਕ ਜੋ ਇਸਦਾ ਗ੍ਰੰਥ ਹੈ, ਉਹਦੇ ਚ ਕਹਿੰਦਾ ਮੈਂ ਸੰਤ ਕਿਉਂ ਬਣਿਆ, ਉਹਨੇ ਕਾਰਨ ਵੀ ਦੱਸ ਦਿੱਤਾ, ਜੋਗੀ ਮੈਂ ਕਿਉਂ ਬਣਿਆ, ਕੋਈ ਮੈਂ ਸਤਸੰਗੀ ਨਹੀਂ ਸੀ, ਕਥਾ ਕੀਰਤਨ ਜਾ ਕੇ ਨਹੀਂ ਸੁਣਦਾ ਸੀ ਤੇ ਮੇਰੇ ਉੱਪਰ ਅਸਰ ਪੈ ਗਿਆ ਤੇ ਮੈਂ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਫਿਰ ਜੋਗੀ ਕਿਉਂ ਬਣਿਆ, ਕਹਿੰਦਾ ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਵੋ ਤਿਨ ਕੀ ਤਨ ਮੋਹ ਤਨ ਮਾਂ ਰਤੀ ਨਾ ਵੋ ਆਨ ਉਪਮਾਨ ਕੇ ਸੰਗ ਰਤੀ ਫੁਨ ਤਾ ਮਨ ਮੇ ਗਨ ਕਾ ਗ੍ਰਹਿ ਕੀ ਨਾ ਦ੍ਰਿਗ ਹੈ ਅਬ ਲਾਬ੍ਰਿਦ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਧੀਨਾ ਇਸ ਰੀਤ ਸਮੂਹ ਕੀ ਪ੍ਰੀਤ ਤਜੀ ਨਿਰਪ ਹੋਏ ਜੋਗੀਸ਼ਵਰ ਈਸ਼ਵਰ ਚੀਨਾ। ਇਹਨੂੰ ਘਰ ਤੋਂ ਚੋਟ ਲੱਗ ਗਈ, ਘਰ ਵਾਲੀ ਤੋਂ, ਪਿੰਗਲਾ ਇਸਦੀ ਚਹੇਤੀ ਰਾਣੀ ਸੀ। ਇਹਦੇ ਤਿੰਨ ਗ੍ਰੰਥ ਨੇ, ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ। ਵੈਰਾਗ ਸ਼ਤਕ ਇਸਦਾ ਬਹੁਤ ਕੀਮਤੀ ਗ੍ਰੰਥ ਹੈ, ਔਰ ਗੁਰੂ ਨਾਨਕ ਦੀ ਕਿਰਪਾ ਵੀ ਭਰਤਰੀ ਤੇ ਬਹੁਤ ਜ਼ਿਆਦਾ ਸੀ, 2-3 ਸ਼ਬਦ ਭਰਤਰੀ ਦੇ ਪ੍ਰਤੀ ਸਤਿਗੁਰ ਨੇ ਉਚਾਰਨ ਕੀਤੇ ਨੇ। ਸਿਫਤੀ ਰੱਤਾ ਸਦ ਬੈਰਾਗੀ ਜੂਏ ਜਨਮ ਨਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇਹ ਕਹਿੰਦਾ ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤਿਨ ਕੀ ਤਨ ਮੋ ਤਨ ਮਾਇ ਰਤੀਨਾ। ਜੋ ਮੇਰੇ ਚਿਤ ਦੇ ਚ ਹਰ ਵਕਤ ਸੀ, ਮੈਂ ਕਦੀ ਜਿਸ ਨੂੰ ਭੁਲਾਇਆ ਹੀ ਨਹੀਂ, ਉਸ ਦੇ ਚਿੱਤ ਦੇ ਚ ਮੈਂ ਨਹੀਂ ਸੀ। ਜਿਨ ਕੋ ਚਿਤ ਮੈਂ ਨੇ ਤਵੇਂ ਚਿਤ ਮੋ ਤਿਨ ਕੀ ਤਨ ਮੋ ਤਨ ਮਾਇ ਰਤੀਨਾ ਵੋ ਆਨ ਪੁਮਾਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ। ਮੇਰੇ ਚਿੱਤ ਦੇ ਚ ਪਿੰਗਲਾ ਸੀ, ਹਰ ਵਕਤ ਮੈਂ ਉਸਨੂੰ ਯਾਦ ਕੀਤਾ ਹੈ, ਪਰ ਪਿੰਗਲਾ ਦੇ ਚਿੱਤ ਦੇ ਚ ਮੈਂ ਨਹੀਂ ਸੀ। ਵੋ ਆਨ ਪੁਮਾਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ। ਉਤੇ ਗਨਕਾ ਬਣੀ ਹੋਈ, ਉਤੇ ਪਰਸ਼ ਪੁਰਸ਼ ਦਾ ਜੋ ਹੈ ਉਸਦੇ ਮਨ ਦੇ ਚਿੰਤਨ ਤੇ ਉਸਦਾ ਸੰਗ। ਭਰਤਰੀ ਕਹਿੰਦਾ ਜਿਸ ਦਿਨ ਮੈਨੂੰ ਪਤਾ ਚੱਲਿਆ ਕਿ ਜਿਸ ਨੂੰ ਮੈਂ ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰ ਕੀਤਾ, ਹਰ ਵਕਤ ਯਾਦ ਕੀਤਾ, ਉਸਦੇ ਚਿੱਤ ਦੇ ਚ ਮੈਂ ਨਹੀਂ ਹਾਂ। ਵੋ ਆਨ ਉਪਮਾਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ ਦ੍ਰਿਗ ਹੈ ਅਬਲਾ ਬ੍ਰਿਤ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਧੀਨਾ। ਐਸੀ ਇਸਤਰੀ ਤੇ ਲਾਨਤ ਜਿਸਦਾ ਪਤੀ ਛਤਰਪਤੀ ਰਾਜਾ ਹੋਵੇ ਔਰ ਉਹ ਆਪਣੇ ਚਿੱਤ ਦੇ ਚ ਉਸਨੂੰ ਥਾਂ ਨਾ ਦੇ। ਤੇ ਭਰਤਰੀ ਕਹਿੰਦਾ ਮੇਰੇ ਤੇ ਵੀ ਲਾਨਤ,
کہ میں زندگی دا مقصد ایک استری ہی سمجھ لے. یہ کہندا میرے تے او موئے دے کار میرے تے بھی لعنت, او موئے دے کار جو مار ادھینا اسری تسموں کی پریت تجی نرپ ہوئے جوگیشور ایشور چینا. اس طرح دی ریت میں چھوڑ دیتی ہے. راجہ ہوندے ہویا جوگی ہو گیا, نوی زندگی دی تلاش. یہ جیون نہیں چاہیے, یہ سنسار مینوں نہیں چاہیے, کچھ ہور دنیا دی تلاش. گورکھ کہندا ہے کوئی ہور دنیا بھی ہے, تو اس دا چیلا بن گیا. وہ جڑی ہور دنیا ہے میں اتھے وسنا اس دے چ نہیں. وہ جڑا ہور جیون ہے مینوں او چاہیے, اے نہیں میں اس دے چ جیونا ہے. یہ گھر تو ہی چوٹ کھا گیا, بھاؤ سنسار تو ہی چوٹ کھا گیا. ایسا بھی ہوندا ہے کہ گھر تو سنسار تو چوٹ کھا کے کوئی جوگی بن گیا, سنت بن گیا, گرمکھ بن گیا, بھگت بن گیا, اور شبد دا چوٹ یہ تو لازمی 100% وہ سنت بنے گا, لیکن سنسار تو چوٹ لگی ہے لازمی نہیں کہ سنت بنے, بھگت بنے, پرماتما دی تلاش کرے. ہو سکتا ہے خود نو ختم کرن دی کوشش کرے. اور جو بہت سوچ سوچ کے اداس ہو گیا ہے, بہت اچا سوچے ہے, بہت گہرا سوچے ہے اور اداس ہو گیا ہے, لازمی نہیں اے بھی سنت بھگت بنے. ہو سکتا ہے اے اپنے آپ نو بھلان دی کوشش کرے. بڑے بڑے چنتک, بڑے بڑے دارشنک, بڑے بڑے فلاسفر دماغی تل تے جین والے کریبن کریبن 99% شرابی نے 1% نو چھوڑ کے اور رج کے پیندے نے. کسی دی گیان دے نال بھری ہوئی کوئی وڈی کتاب پڑھ کے, اودیاں کوتاواں نو پڑھ کے, اودا درشن تے فلسفہ سن کے کدھر اس چکر چ نہ پے جانا کہ تے آسمان دا واسی ہے, یہ تے ستویں آسمان تے رہندا ہوئے گا. نہیں, کدی کھوج کرو گے تے کسی پب وچ ملے گا, لڑکھڑندا ہویا ملے گا. میں 1% دی جو ہے گل کرنے ہیں, وہ شاید بچے ہوئے نے. ایک بڑا بلند پایا ہندوستان دی شاعر سی فراق گورکھ پوری, جنوں سارا مسلم جگت حضرت کر کے پوجدا سی, انج ہندو سی. رام نارائن فراق گورکھ پوری 50-60 کتاباں دا لکھا رہی, بڑا عظیم چنتک. دلی لال قلعے 26 جنوری والے دن پنجابی کوی سمیلن ہوندا ہے, ہندی کوی دربار ہوندا ہے اور اردو دا مشاعرہ ہوندا ہے. واری واری ایک ایک دن, اور جنیاں ساہتک رچیاں دے مالک لوگ نے وہ سارے پہنچ دن, لکھاں دا اتھے اکٹھ پہنچدا ہے. ہندی کوی سمیلن دے, پنجابی کوی دربار دے اور اردو مشاعرے دے. شروعات اردو مشاعرے تو ہوندی ہے, پہلے دن اردو مشاعرہ ہوندا ہے, بڑی دنیا پہنچتی ہے. یہ سارا پروگرام ٹیلی کاسٹ بھی ہوندا ہے. رات دے سمے وقت کٹ کے میں بھی ایک دن ٹی وی دے سامنے بیٹھا فراق گورکھ پوری نو سنن لئی. یہ 50 کتاباں دا لکھاری, اتنا گہرا سوچن والا, اور اس دی سوچنی ستاں آسماناں نو پاڑ کے بھی اگے لنگ جاندی ہے کہ اج دے دن کی آکھے گا. کوئی بڑی وڈی نظم سنائے گا, بڑی قیمتی قیمتی بول. اور جد اناؤنسر نے فراق گورکھ پوری دا نام لیا کوئی 11ویں 12ویں نمبر تے, تو میرا پورا دھیان اکاگر ہو گیا بھائی اس نو سنیے, ایک ایک لفظ اس دا سنیے. اداس ہوئے بنا نوے جیون دی تلاش کرنی بڑی اوکھی ہے. جو اس سنسار تو اداس ہی نہیں, نرنکار دی کس طرح تلاش کرے گا, مشکل ہے. اور جیسے شبد چوٹ کر گیا ہے, اداس ہو گیا ہے, اے بندہ اگر مسلمان ہے تو شرع دا پورا پابند ہو جائے گا. اگر اے بندہ گردوارے آ رہا ہے تو ساری رہت ویت دا دھارنی ہو جائے گا ایک دم.
اور یہ بندہ اگر ہندو ہے تو پورا کرم کانڈ اپنا لے گا فوراً. شبد نے چوٹ کر دی, سنگ نے چوٹ کر دیتی ہے, تو جب ستسنگ نے چوٹ کی تھی ہے تو یہ اپنے اشٹ دا پورن طور تے بنن کی کوشش کرے گا. اگر کوئی ہندو پورن طور تے کرم کانڈی نہیں ہویا اجے ستسنگ نے چوٹ نہیں کی تھی. اگر کوئی مسلمان پورن طور تے شرع دا دھارنی نہیں ہویا یقین جانو اجے نماز نے چوٹ نہیں کی تھی. اجے قرآن دی تلاوت دا کوئی اثر نہیں ہویا, کچھ بھی نہیں. کوئی پورن طور تے رہت بیت دا دھارنی نہیں ہویا اجے شبد نے چوٹ نہیں کی تھی, اجے کتھا کیرتن نے کدے چوٹ نہیں کی تھی. کہ من نو ایک پاسے کر جاندا رہیا شبد دا تیر لنگ جاندا رہیا نہیں لگے. اگر لگدا تو یہ پورن طور تے رہت بیت دا دھارنی ہو جاندا. اگر ستسنگ نے چوٹ کی تھی تے پورا کرم کانڈی ہو جانا سی اس نے. اور جے مسلمان ہے تو پکا شرعی ہو جانا سی, پانچ وقت دا پکا نمازی اور پوری قرآن دی تلاوت کرن والا, زکات دین والا, روزے رکھن والا, کسے بھی نیم نو چھوڑن والا نہیں, پوری پختگی پکیا ہی. کہ ہن جو کچھ میں کہن لگا انہوں تھوڑی جہاں گہرائی نال سرون کرنا. سال دو سال پانچ سات سال شرع دے چ لنگے نے, کرم کانڈ دے چ لنگے نے, رہت بیت دے چ لنگے نے, لیکن نمی زندگی پراپت نہیں ہوئی, نواں جیون پراپت نہیں ہویا. تو دو شبد برداشت کرنے اے بندہ شرع تو بھی اداس ہو جائے گا, اے بندہ کرم کانڈ تو بھی اداس ہو جائے گا. ہاتھ جوڑ کے میں معافی منگ لوا میں غلط ہوا تو میری سدائی بھی کر دینا, یہ بندہ رہت بیت تو بھی اداس ہو جائے گا. کیوں؟ جس لئی شنگار کیتا ہے وہ دی جھلک نہیں ملی. پانچ سات سال ہو گئے نے, دس سال ہو گئے نے, کیونکہ سوچن والا بندہ ہے تائیں تے شبد نے چوٹ کی تھی, سوچتا نہ تو چوٹ لگنی نہیں سی, چوٹ تے سیانے نو لگے گی لازمی. 90% خودکشی سیانے بندے کر دین, موڑ نہیں کر دے, اوکے نہ ہونا. اور اپنے آپ نو بلان دی بھی کوشش ہوئی کر دینے جو بہتا سوچ دین تے بہتے سوچن کر کے گمگین ہو جاندے. اپنے آپ دے نال بیٹھنا بڑا اوکھا ہو جاندہ ہے, اپنے آپ نو بلان دی کوشش کر دینے. منک پتر نال بیٹھ سکتا ہے, متر نال بیٹھ سکتا ہے, پتنی نال بیٹھ سکتا ہے, پتی نال بیٹھ سکتا ہے, کوئی کتاب چاہیے, ٹی وی نال بیٹھ سکتا ہے, ریڈیو نال بیٹھ سکتا ہے, منک اپنے آپ دے نال نہیں بیٹھ سکتا, کوئی بھی نہیں بیٹھ سکتا. کیوں؟ جیسے اپنے آپ دے نال بیٹھتا ہے سوائے بے چینی تو ہور کچھ بھی نہیں ہے. ہر منک دوڑ رہا ہے کتوں, اپنے آپ تو بھجو, اپنے آپ تو بھجو, دوسرے کول بیٹھو. پر کون دسے دوسرے کول بھی یہی سیاپے نے, یہی کچھ ہے, دوسرا بھی یہی کچھ. کس پہ کھولو گنٹھڑی دکھی بھرا آیا. مہاراج کہتے میں گنڈ کے دے اگوں کھولنا چاہیے, اگوں کھولن لگنا اگے پہلے ہی کھول کے رکھ دینا. میں ایک دکھ دی گل کرنا وہ دس دکھ دی گل کرتا. بس دو دکھی بیٹھ کے اپنے دکھ نو بلا سکتے ہیں, مٹتا کوئی نہیں. یہ بھی میرج کرتے ہیں وقتی طور پہ بلاؤ کا ایک ڈھنگ ہوتا ہے. اس واسطے کہندے نے اکلا تے رب بھی نہ ہوئے, اکل اکھر دیئے. تے جنوں اکل اکھر دی گل سپشٹ ہو گئی اپنے آپ دے نال نہیں رہ سکتا. اور کیوں نہیں رہ سکتا؟ یہ کچھ بھی نہیں ہے تا ہی نہیں رہ سکتا. جو اپنے آپ دے نال رہ سکتا ہے بڑا مہان منک ہے, بہت وڈا منک ہے. یہ بھی میں وہ کچھ ہے. رشی یاگ ولد گنگا دے تٹ تے بیٹھا سی, اس دے متر نے دیکھا کلا بیٹھا ہے رشی, چلو چل کے ساتھ دے دئیے. جا کے کول بیٹھے تے آخیا سنت جی تسی کلے بیٹھے سی نا, تے میں تھوڑا ساتھ دین لئی آ گیا. یاگ ولگ کہن لگا تینوں کس نے کہہ دیتا میں کلا بیٹھا سی؟ میں تے اپنے نال جڑے ہویا سی, ہن تو آیا مینوں کلا کر دیتا, مینوں اپنے نالوں توڑ دیتا, میرے تے رحم کھا ترس کر, مینوں اپنے آپ دے نال بیٹھن دے. ایک اے وی ڈنگ ہے, ایک اے وی طریقہ ہے. ورنہ اکلے پن نو عام دنیا تے سزا من دیئے. پتہ ہے جیل دے جس نو سب تو کرڑی سزا دینی ہوئے
ਉਹਨੂੰ ਕੱਲਾ ਰੱਖਦੇ ਨੇ ਤਨਹਾ ਆਪੇ ਠੀਕ ਹੋ ਜਾਏਗਾ ਇਹਨੂੰ ਪੰਜ ਸੱਤ ਦਿਨ ਕੱਲਿਆਂ ਰੱਖੋ ਤਨਹਾਈ ਸਜ਼ਾ ਹੈ ਕਿਸ ਲਈ ਜਿਹਦੇ ਕੋਲ ਕੁਛ ਵੀ ਨਹੀਂ ਹੈ ਨਾ ਕੋਈ ਉਮੰਗ ਨਾ ਕੋਈ ਤਰੰਗ ਨਾ ਕੋਈ ਖੇੜਾ

ਇਹ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ, ਰਸ ਆਉਂਦਾ, ਬੜਾ ਸਵਾਦ ਆਉਂਦਾ। ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ, ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਇਹ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ। ਇਹ ਵੀ ਮੈਂ ਅਰਜ਼ ਕਰਾਂ, ਤੁਸੀਂ ਆਖੋਗੇ ਸੁੱਖ ਨੂੰ ਦੁੱਖ ਦੇ ਚ ਬਦਲਦਾ, ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ। ਬੰਬੇ ਤੋਂ ਮੈਂ ਇੰਦੌਰ ਜਾਣਾ ਸੀ, ਦਾਦਰ ਸਿੰਘ ਸਭਾ ਦੇ ਇੱਕ ਇੰਦੌਰ ਦਾ ਹੀ ਸੱਜਣ ਮਿਲ ਗਿਆ। ਉਹਨੇ ਕਿਹਾ ਗਿਆਨੀ ਜੀ, ਅਸੀਂ ਬਾਈ ਰੋਡ ਜਾ ਰਹੇ ਹਾਂ, ਸਾਡੀ ਕਾਰ, ਅਸੀਂ ਤਿੰਨ ਆਦਮੀ ਡਰਾਈਵਰ ਹਾਂ ਤੇ ਪਤੀ ਪਤਨੀ ਤਿੰਨ, ਤੁਸੀਂ ਨਾਲ ਚਲੋ, ਸਾਡੇ ਰਸਤਾ ਚੰਗਾ ਪਾਸ ਹੋਵੇਗਾ, ਗੱਲਾਂ ਬਾਤਾਂ ਕਰਦੇ ਜਾਵਾਂਗੇ। ਤੇ ਮੈਨੂੰ ਕਹਿਣ ਲੱਗਾ ਰਸਤੇ ਚ ਬੜੇ ਪਹਾੜ ਪੈਂਦੇ ਨੇ, ਹਰਿਆਵਲ ਬੜੀ ਹੈ, ਸਾਗਵਾਨ ਦਾ ਬੜਾ ਜੰਗਲਾਤ ਆਏਗਾ। ਮੈਂ ਤਾਂ ਪਤਾ ਤੇ ਮੈਨੂੰ ਵੀ ਹੈ, ਪਰ ਚਲੋ ਜਿਸ ਤੁਸੀਂ ਕਹਿੰਦੇ ਇਸ ਤਰ੍ਹਾਂ ਬਣਾ ਲੈਂਦੇ ਹਾਂ ਪ੍ਰੋਗਰਾਮ। ਉਸ ਦਿਨ ਦਾ ਇਹ ਮੇਰਾ ਤਲਖ ਤਜਰਬਾ ਹੈ, ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ, ਉਹਨੇ ਹੌਕੇ ਭਰਨੇ ਸ਼ੁਰੂ ਕੀਤੇ ਹੌਕੇ। ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ, ਪਿੱਛੇ ਦੋਵੇਂ ਪਤੀ ਪਤਨੀ ਬੈਠੇ, ਤੇ ਮੈਂ ਹੈਰਾਨ ਹੋਏ ਤੇ ਹੌਕੇ ਇੱਕ ਜਲਾ ਕੇ ਰੱਖ ਦੇਗਾ, ਇੰਦੌਰ ਤੱਕ ਪਹੁੰਚਦੇ। ਇੱਕ ਬੇਚੈਨ ਬੰਦੇ ਕੋਲ ਬੈਠੋ, ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਇੱਕ ਆਨੰਦ ਪ੍ਰਸੰਨ ਚਿਤ ਮਨੁੱਖ ਕੋਲ ਬੈਠੋ, ਉਸਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਇਹ ਤੇ ਬੜਾ ਬੇਚੈਨ ਬੰਦਾ, ਇਸ ਤਰ੍ਹਾਂ ਹੀ ਹੌਕੇ ਭਰਦਾ ਹੈ, ਇੰਦੌਰ ਤੱਕ ਗਿਆ, ਇਹ ਤੇ ਸਾਰੀ ਕਾਰ ਨੂੰ ਹੀ ਫੋਕੇ ਰੱਖ ਦੇਗਾ, ਇੰਨੇ ਹੌਕੇ, ਇੰਨੀ ਸੜਾਂਤ, ਇਤਨੀ ਜਲਨ। ਮੇਰੇ ਕੋਲ ਰਿਹਾ ਨਹੀਂ ਗਿਆ, ਜੈਸੇ ਜਲਗਾਓਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ, ਮੈਂ ਸਰਦਾਰ ਜੀ ਗੱਲ ਕੀ ਹੈ? ਮੈਂ ਕਿਹਾ ਮੈਨੂੰ ਤੁਹਾਡੀ ਪ੍ਰਾਈਵੇਟ ਜ਼ਿੰਦਗੀ ਤੇ ਮੁਦਾਖਲਤ ਕਰਨੀ ਨਹੀਂ ਚਾਹੀਦੀ, ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ, ਮੈਂ ਬੇਚੈਨ ਹੋ ਗਿਆ, ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫ਼ਰ ਕਿਉਂ ਚੁਣ ਲਿਆ ਤੁਹਾਡੇ ਨਾਲ। ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ? ਗਿਆਨੀ ਜੀ, ਇੱਕੋ ਹੀ ਦਿਨ ਦੇ 6 ਲੱਖ ਦਾ ਘਾਟਾ ਪੈ ਗਿਆ, ਇੱਕੋ ਹੀ ਦਿਨ ਦੇ, ਕੱਲ ਤੋਂ। ਕੱਲ ਦਾ ਮੈਂ ਬੜਾ ਬੇਚੈਨ, ਬਹੁਤ ਪਰੇਸ਼ਾਨ। ਪਤਨੀ ਬੋਲ ਪਈ, ਕਹਿੰਦੀ ਗਿਆਨੀ ਜੀ ਇਹ ਗੱਲ ਨਹੀਂ ਹੈ, ਇਹ ਗਲਤ ਕਹਿੰਦੇ ਨੇ। ਔਰ ਉਹਨਾਂ ਨੂੰ ਸਮਝਾਉਣ ਲੱਗੀ, ਕਮ ਸੇ ਕਮ ਗਿਆਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੋ। ਉਹ ਕਹਿਣ ਲੱਗੇ ਇਹਨਾਂ ਨੂੰ 4 ਲੱਖ ਦਾ ਨਫ਼ਾ ਹੋਇਆ, ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ, ਤਾਂ 10 ਤੇ ਮਿਲਿਆ ਨਹੀਂ, ਮਿਲਿਆ 4 ਹੈ। ਤਾਂ ਹੁਣ ਕੱਲ੍ਹ ਦਾ ਕਈ ਜਾਂਦੇ 6 ਲੱਖ ਦਾ ਘਾਟਾ ਪੈ ਗਿਆ, 6 ਲੱਖ ਦਾ ਘਾਟਾ ਪੈ ਗਿਆ, ਨਾ ਆਪ ਆਰਾਮ ਕਰਦੇ ਨਾ ਕਿਸੇ ਹੋਰ ਨੂੰ, ਰੋਈ ਜਾਂਦੇ ਨੇ ਦੁਖੀ। ਮੈਂ ਕਿਹਾ ਠੀਕ ਹੈ, ਦੁੱਖ ਦੁੱਖ ਪ੍ਰਤੀਤ ਹੋਵੇ, ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ, ਪਰ ਕਈ ਨਫ਼ੇ ਨੂੰ ਵੀ ਨੁਕਸਾਨ ਵਿੱਚ ਬਦਲ ਦਿੰਦੇ ਨੇ, ਕਈ ਸੁੱਖਾਂ ਨੂੰ ਵੀ ਦੁੱਖ ਦੇ ਚ ਬਦਲ ਦਿੰਦੇ, ਜੀਵਣਾ ਨਹੀਂ ਆਉਂਦਾ। ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਵੀ ਦੁੱਖ ਦੇ ਚ ਬਦਲ ਦਿੰਦੇ, ਨਫ਼ਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਦਿੰਦੇ ਨੇ, ਜੀਵਣਾ ਆਪਣਾ ਵੀ ਮਹੌਲ ਕਰਦੇ ਨੇ ਦੂਜਿਆਂ ਦਾ ਵੀ, ਆਦਤ ਹੋ ਜਾਂਦੀ ਹੈ। ਔਰ ਫਿਰ ਹੌਕੇ ਹੀ ਹੌਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣਗੇ, ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ। ਤਾਂ ਖੈਰ, ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ, ਭੁਲਾਉਣ ਦੀ ਕੋਸ਼ਿਸ਼, ਇੱਥੋਂ ਹੀ ਜੋ ਹੈ ਸਿਲਸਿਲਾ ਆਰੰਭ ਹੁੰਦਾ ਹੈ। ਤਾਂ ਹੁਣ ਮੁਕਤਸਰ ਮੈਂ ਅਰਜ਼ ਕਰਾਂ, ਜੋ ਸ਼ਬਦ ਤੋਂ ਸਤਸੰਗ ਤੋਂ ਚੋਟ ਖਾ ਕੇ ਉਦਾਸ ਹੋਇਆ, ਲਾਜ਼ਮੀ ਅਗਰ ਇਹ ਸਿੱਖ ਹੈ ਤਾਂ ਪੂਰਾ ਰੈਤੀਆ ਬੈਤੀਆ ਹੋਵੇਗਾ। ਮੈਂ ਫਿਰ ਦੁਹਰਾਵਾਂ, ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋਵੇਗਾ, ਪੱਕਾ ਸ਼ਰਈ, ਹਜ ਤੇ ਵੀ ਜਾਏਗਾ, ਰੋਜ਼ੇ ਵੀ ਰੱਖੇਗਾ, 5 ਵਕਤ ਨਮਾਜ਼ ਵੀ ਪੜੇਗਾ, ਜ਼ਕਾਤ ਵੀ ਦੇਵੇਗਾ, ਤਲਾਵਤ ਵੀ ਕਰੇਗਾ, ਸਭ ਕੁਛ ਕਰੇਗਾ, ਸੁੰਨਤ ਵੀ ਰੱਖੇਗਾ। ਔਰ ਜੇ ਇਹ ਹਿੰਦੂ ਹੈ, ਪੱਕਾ ਕਰਮ ਕਾਂਡੀ ਹੋਵੇਗਾ, 68 ਤੀਰਥਾਂ ਦੇ ਚ ਇਸਨੇ ਇੱਕ ਵੀ ਨਹੀਂ ਛੱਡਣਾ, ਸਾਰਿਆਂ ਦਾ ਇਸ਼ਨਾਨ ਕਰਕੇ ਆਏਗਾ, ਇਹਨੇ ਮਾਘ ਦਾ ਵੀ ਇਸ਼ਨਾਨ ਕਰਨਾ ਹੈ, ਕੁੰਭ ਦਾ ਵੀ ਕਰਨਾ ਹੈ, ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ, ਇਹਨੇ ਪੂਜਾ ਵੀ ਕਰਨੀ, ਇਹਨੇ ਅਰਚਾ ਵੀ ਕਰਨੀ, ਇਹਨੇ ਬੰਧਨ ਵੀ ਕਰਨਾ ਹੈ, ਇਹਨੇ ਤਿਲਕ ਵੀ ਪਹਿਨਣਾ, ਇਹਨੇ ਜਨੇਊ ਵੀ ਪਹਿਨਣਾ, ਇਹਨੇ ਧੋਤੀ ਵੀ ਪਹਿਨਣੀ ਹੈ, ਇਹ ਪੱਕਾ ਕਰਮ ਕਾਂਡੀ ਬਣੇਗਾ, ਇਹ ਪੱਕਾ ਰਹਿਤ ਬੈਤੀਆ ਬਣੇਗਾ, ਔਰ ਇਹ ਪੱਕਾ ਸ਼ਰਈ ਬਣੇਗਾ।

0: लेकिन दिन बहुत हो जान ते बंदा सोचन समझण वाला होवे, दिमागी तल ते जीण वाला होवे। शब्द चोट कर गया सी, सत्संग चोट कर गया, उदास होया, यकीन जानो हुण इस नूं एक होर चोट लगेगी, जिस लई यह सारा शिंगार उसका तो कोई पता नहीं, वो तो है नहीं, कि शरा तो उदास हो जाएगा उसका दिमाग, एक कर्म कांड तो उदास हो जाएगा। इशारा गुरु अर्जन देव जी महाराज ने बड़ा सोहना किया, भई निराशी बहुत दिन लागे, देश देशांतर मैं सगले च आ गए, बड़े डेरिया च गया, बड़ी तीर्थ यात्रा की है, बड़े साधु संतां कोल गया, बड़ा सत्संग किया है, दिन बहुत लंघ गए ने, मुद्दत बहुत हो गई है, प्राप्त कुछ नहीं होया, निराशा, भाई निराशी। ऐसा होता है, कोई मनुख पुत्रां तो निराश हो जाता है, कोई मित्रां तो निराश हो जाता है, कोई पत्नी तो निराश हो जाता है, कोई पति तो निराश हो जाती है, ऐसा होता है जगत, कोई मां बाप तो निराश हो जाता है और कोई बच्चियां तो निराश हो जाता है, इन्हों तो मैनू की सुख मिलना है, ऐसा भी होता है, कोई गुरु तो निराश हो जाता है, परमात्मा तो निराश हो जाता है, पता नहीं है भी सही कि नहीं, और उसके मिलन नाल के मिल जाना है, गुरु तो निराश, परमात्मा तो निराश, और पक्के निराश बिरति दे ओ मिलणगे थानू जो बड़े चाव मलार नाल इस मालक पे चले सन, ये भी मैं अर्ज कर दिया, दूसरे की गल नहीं, दूसरा इतना उदास नहीं होगा, दूसरा तो इस मार्ग का जे पांदी ही नहीं, उदास हो गया, भाई निराशी बहुत दिन लागे, अगर ये उदास होया है, तो इस रहत बैत का, इस शरा का, इस कर्म कांड का फिर सही इस्तेमाल करेगा, अगम्मी दुनिया की तलाश करेगा, परम प्रकाश की खोज करेगा, सिर्फ इस दे च नहीं जीवेगा, यह भी मैं अर्ज करने, जिन्हां दी जिंदगी का मकसद मंजिल सिर्फ कर्म कांड हो जाता है, सिर्फ शरा हो जाती है, वो जितने कठोर होंदे ने, रूहे जमीन दे ते इतना सख्त कठोर होर कोई भी नहीं हो सकता, यह भी मैं अर्ज करते हैं, वो जितने कठोर हो जाएंगे, वो जितने जालिम हो जाएंगे, वो जितने सख्त दिल दे हो जाएंगे। एक उदाहरण तवारीखी मैं थोड़े सामने रखा, गल स्पष्ट हो जाएगी। सूबा सरहंदी कचहरी रेच गुरु गोबिंद सिंह जी महाराज के मासूम लाडले पेश किए गए, जिन्हों पहले बुरज दे रखा गया, ठंडे बुरज दे अज पेश किए गए कचहरी रेच। सूबा सरहंद कहिंदा इह मासूम अस्त, इह ते छोटे ने बहुत, इहदा मतलब उन्हों मुगलता सी, उन्हें नहीं देखे सन, इह मासूम अस्त, इह ते बहुत छोटे ने, इह ते बिल्कुल बच्चे ने, इहदा मतलब है उहदे दिल दे किसे कोने विच दया पैदा हो गई, ते बहुत छोटे ने, मासूम ने, इह मासूम अस्त। इसे ही सभा विच एक काजी बैठा है, इसे ही सभा विच दीवान सुचानंद भी बैठा है, नवाब मलेरकोटला भी बैठा है, आले दुआले दे होर नवाब दे जागीरदार भी बैठे ने, कुल मिला के 17 बंदे ने जिन्होंने फैसला करना है इन्हां मासूम बच्चियां बारे, और फैसले ते मोर लानी है नवाब सूबा सरहंद वजीद खान, मुखी ओ है, पर इस मुखी दे मुंह बच्चियां नूं वेखदे ही बोल निकल गए, मासूम मस्त, इत छोटे ने, बहुत मासूम। दीवान सुचानंद कहिंदे ही फरजंदे मार अस्त, यह मासूम नहीं, ये सब दे बच्चे ने, दीवान सुचानंद ई फरजंदे मार अस्त, मार कहिंदे ने सप नू, परशियन विच, अरबी विच, पश्तो विच सप नू कहिंदे ने मार, ई फरजंदे मार अस्त, फरजंद कहिंदे ने बच्चे नू, ये सप दे बच्चे ने, ये वड्डे होके डंग मारन इन्हों का सिर अज ही कुचल देना चाहिए, मार ई फरजंदे मार अस्त। यह बोल दीवान सुचानंद वकत पाके कलगीधर दे कन्ना तक भी पहुंचे सन, मेरे बच्चियां नूं शहीद करन तो पहले मार आख्या गया, सप आख्या गया, ई फरजंदे मार अस्त। ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰ ਨੇ ਕਬੂਲ ਵੀ ਕੀਤਾ ਹੈ ਵੀ ਠੀਕ ਹੈ ਅਸੀਂ ਮਾਂ ਰਹੀ ਹਾਂ ਅਸੀਂ ਸਭ ਪੀਆਂ ਪਰ ਜ਼ਾਲਮ ਲਈ ਦੁਸ਼ਟ ਲਈ ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਚਾਹਾ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਔਰੰਗਜ਼ੇਬ ਪੇਚੀ ਦਾ ਸੱਪ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ ਸੱਪ ਤੇ ਮੌਜੂਦ ਹੈ ਕੀ ਹੋਇਆ ਤੂੰ ਚਾਰ ਬੱਚੇ ਮਾਰ ਦਿੱਤੇ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਸੱਪ ਮੌਜੂਦ ਹੈ ਚਾਹਾ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਪੇਚੀਦਾ ਸੱਪ ਜੋ ਬਚ ਗਿਆ ਕੌਣ ਇਹ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਸਤਿਗੁਰ ਕਿਸ ਨੂੰ ਕਹਿ ਰਹੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਨੇ ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਐ ਔਰੰਗਜ਼ੇਬ ਸੱਪ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਚਾਹ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ ਇਹ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੇਂ ਜ਼ਫਰਨਾਮਾ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਾਹ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ ਕੇ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਚੇ ਮਰਦੀ ਕੇ ਅਖਗਰ ਖਮੋਸ਼ਾਂ ਕੁਨੀ ਕੇ ਆਤਿਸ਼ ਦਾ ਮਾਰਾਂ ਫਿਰ ਰੋਜ਼ਾਂ ਕੁਨੀ ਇਹ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿਨਗਾਰੀਆਂ ਬੁਝਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇਵੇਂ ਭੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿਨਗਾਰੀਆਂ ਬੁਝਾਣ ਦੇਣਾ ਤੇ ਚੀਜ਼ ਦਾ ਸੱਪ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਇਹ ਸਤਿਗੁਰ ਐਸਾ ਕਹਿੰਦੇ ਨੇ ਸੱਪ ਨੂੰ ਸੰਸਕ੍ਰਿਤ ਦੇ ਚ ਭੁਜੰਗ ਕਹਿੰਦੇ ਨੇ ਪਰਸ਼ੀਅਨ ਦੇ ਚ ਮਾਰ ਕਹਿੰਦੇ ਨੇ ਭੁਜੰਗ ਸੱਪ ਔਰ ਗਜ਼ਬ ਦੀ ਗੱਲ ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਭੁਜੰਗ ਜ਼ਾਲਮ ਲਈ ਦੁਸ਼ਟ ਲਈ ਔਰ ਕਬੂਲ ਉਦੋਂ ਕੀਤਾ ਜਦ ਦੀਵਾਨ ਸੁੱਚਾ ਲੰਗ ਦੀ ਜ਼ਬਾਨ ਤੋਂ ਨਿਕਲਿਆ ਈ ਫਰਜ਼ੰਦ ਦੇ ਮਾਰਸਤ ਇਹ ਸੱਪ ਦੇ ਬੱਚੇ ਨੇ ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮੁਗਲ ਕੀ ਕਹਿੰਦੇ ਸਨ ਕਿ ਮਾਰਮੀ ਰਫਤੀ ਕਿ ਮਾਰਮੀ ਆਮਦ ਇਹ ਸੱਪ ਜਾ ਰਿਹਾ ਇਹ ਸੱਪ ਆ ਰਿਹਾ ਕੋਈ ਸਿੱਖ ਨਹੀਂ ਕਹਿੰਦਾ ਸੀ ਮਨੁੱਖ ਵੀ ਨਹੀਂ ਕਹਿੰਦਾ ਸੀ ਕਿ ਮਾਰਮੀ ਰਫਤੀ ਕਿ ਮਾਰਮੀ ਆਮਦ ਇਹ ਸੱਪ ਆ ਰਿਹਾ ਇਹ ਸੱਪ ਜਾ ਰਿਹਾ ਹਾਲਾਤ ਐਸੇ ਹੋ ਗਏ ਸੀ ਸਾਹਿਬਾਂ ਨੇ ਕਿਹਾ ਕਬੂਲ ਹੈ ਦੁਸ਼ਟ ਲਈ ਜ਼ਾਲਮ ਲਈ ਜਾਬਰ ਲਈ ਅਸੀਂ ਜ਼ਹਿਰ ਹਾਂ ਮਜ਼ਲੂਮ ਲਈ ਅਸੀਂ ਅੰਮ੍ਰਿਤ ਹਾਂ ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤਾਂ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ ਇਹ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਜੋ ਭੁਜੰਗੀ ਦੀ ਦਾਤ ਬਖਸ਼ੀ ਹੈ ਤਾਂ ਭੁਜੰਗੀ ਨੂੰ ਨਾਮ ਬਖਸ਼ੋ ਭੁਜੰਗੀ ਤੋਂ ਮੁਰਾਦ ਕੀ ਸਭ ਦੇ ਬੱਚੇ ਨੂੰ ਨਾਮ ਬਖਸ਼ੋ ਭੁਜੰਗਣ ਨੂੰ ਨਾਮ ਬਖਸ਼ੋ ਸੱਪ ਦੀ ਬੱਚੀ ਨੂੰ ਨਾਮ ਬਖਸ਼ੋ ਭੁਜੰਗ ਸੱਪ ਭੁਜੰਗੀ ਸੱਪ ਦਾ ਬੱਚਾ ਇਹ ਕਬੂਲ ਹੋ ਗਿਆ ਸੀ ਇਹ ਸ਼ਬਦ ਕਬੂਲ ਹੋ ਗਿਆ ਪ੍ਰਵਾਨ ਹੈ ਦੁਸ਼ਟ ਲਈ ਸਾਪਾਂ ਮਜ਼ਲੂਮ ਲਈ ਅੰਮ੍ਰਿਤ ਜ਼ਫਰਨਾਮੇ ਚ ਸਾਰਾ ਖੁਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬੋਲ ਕੌਣ ਬੋਲਦਾ ਹੈ ਦੀਵਾਨ ਸੁੱਚਾ ਨੰਦ ਈ ਫਰਜ਼ੰਦ ਦੇ ਮਹਾਰਸ ਇਹ ਸੱਪ ਦੇ ਬੱਚੇ ਨੇ ਇਹ ਸੁੱਚਾ ਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਗੀਤਾ ਦਾ ਪਾਠੀ ਹੈ ਅਠਾਰਾਂ ਤੀਰਥਾਂ ਦਾ ਇਸ਼ਨਾਨ ਕਰਕੇ ਆਇਆ ਜਨੇ ਉਧਾਰਿਆ ਹੈ ਖੇਲਕ ਲਾ ਕੇ ਆਉਂਦਾ ਸਵੇਰੇ ਦੋਏ ਦੋਤੀ ਵਸਤਰ ਕਪਾਟਨ ਸਵੇਰੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਨਦਾ ਸ਼ਾਮੀ ਇਸ਼ਨਾਨ ਕਰਦਾ ਦੋਤੀ ਹੋਰ ਪਹਿਨਦਾ ਧੋਤੀਆਂ ਦੋ ਰੱਖਦਾ ਬਦਲਦਾ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਦੀ ਸਵੇਰੇ ਨਹੀਂ ਪੂਜਾ ਪਾਠ ਦੇ ਸਮੇਂ ਵਸਤਰ ਨਵੇਂ ਅਲੱਗ ਤੁਲੇ ਪੱਕਾ ਕਰਮ ਕਾਂਡੀ 33 ਕਰੋੜ ਦੇਵਤਿਆਂ ਦਾ ਪੁਜਾਰੀ ਗੀਤਾ ਦਾ ਪਾਠੀ 68 ਤੀਰਥਾਂ ਦਾ ਇਸ਼ਨਾਨ ਕਰਨ ਵਾਲਾ ਪੱਕਾ ਕਰਮ ਕਾਂਡੀ ਪਰ ਚੁੱਕ ਕਰਮ ਕਾਂਡ ਦੇ ਚ ਰੁਕ ਗਿਆ ਇਤਨਾ ਕਠੋਰ ਇਤਨਾ ਕਠੋਰ ਮਾਸੂਮ ਬੱਚਿਆਂ ਨੂੰ ਵੇਖ ਕੇ ਵੀ ਇਸ ਨੂੰ ਤਰਸ ਨਹੀਂ ਆਇਆ ਪਤਾ ਹੈ ਸੂਬਾ ਸਰੰਦ ਨੇ ਕੀ ਆਖਿਆ ਇਸਲਾਮੀ ਸ਼ਰ੍ਹਾ ਇਹ ਕਹਿੰਦੀ ਹੈ ਕਿ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਸ਼ਰ੍ਹਾ ਇਹ ਹੈ ਇਹਨਾਂ ਦੀ ਮੁਸਲਮਾਨ ਦੀ ਇਸਲਾਮੀ ਜਿਹੜੀ ਸ਼ਰ੍ਹਾ ਹੈ ਜੋ ਮੁਹੰਮਦ ਸਾਹਿਬ ਨੇ ਬਣਾਈ ਸੀ ਵੀ ਔਰਤ ਦਾ ਤੇ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਤੁਹਾਡੇ ਹੱਥੋਂ। ਇੰਝ ਆਪਣੀ ਉਮਤ ਨੂੰ ਉਪਦੇਸ਼ ਕੀਤਾ ਵੀ ਤੁਹਾਡੇ ਹੱਥੋਂ ਨਾਬਾਲਗ ਦਾ ਤੇ ਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਵਜੀਦ ਖਾਂ ਸ਼ਰ੍ਹਾਂ ਦਾ ਗਿਆਨੀ ਸੀ, ਇਹ ਸੂਬਾ ਸਰਹੰਦ ਪਿੰਡ ਗਏ ਤੇ ਨਾਬਾਲਗ ਨੇ, ਬਿਲਕੁਲ ਨਾਬਾਲਗ, ਬਹੁਤ ਛੋਟੇ ਨੇ। ਸ਼ਰ੍ਹਾਂ ਇਹ ਕਹਿੰਦੀ ਹੈ ਕਿ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਬੋਲ ਪਿਆ ਕਾਜ਼ੀ, ਖੂਨ ਡੋਲਣ ਦੀ ਲੋੜ ਕੀ ਹੈ ਨਵਾਬ ਸਾਹਿਬ, ਇਹਨਾਂ ਦੋਹਾਂ ਨੂੰ ਦੀਵਾਰ ਹੀ ਚੁਣ ਦਿਓ, ਗੱਲ ਖਤਮ। ਖੂਨ ਡੋਲਣ ਦੀ ਕੀ ਲੋੜ, ਖੂਨ ਨਹੀਂ ਡੋਲਦੇ, ਇਹਨਾਂ ਨੂੰ ਦੀਵਾਰ ਦੇ ਚਿਣ ਦਿਓ। ਇਹ ਕਾਜ਼ੀ ਕੌਣ ਹੈ, ਹੱਥ ਦੇ ਵਿੱਚ ਤਸਬੀਹ ਹੈ, ਅੱਲਾਹੂ ਅੱਲਾਹੂ ਜਪਦਾ ਪਿਆ, ਬਗਲ ਦੇ ਵਿੱਚ ਕੁਰਾਨ ਸ਼ਰੀਫ ਹੈ, ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ, ਹੱਜ ਕਰਕੇ ਆਇਆ ਹੈ, ਕੁਰਾਨ ਦੀ ਤਲਾਵਤ ਕਰਦਾ ਹੈ ਔਰ ਹਾਫਿਜ਼ ਵੀ ਹੈ, ਕੁਰਾਨ ਦੇ ਅਰਥ ਬੋਧ ਵੀ ਜਾਣਦਾ ਹੈ, ਪਰ ਕਹਿੰਦਾ ਹੈ ਖੂਨ ਡੋਲਣ ਦੀ ਕੀ ਲੋੜ ਹੈ, ਦੀਵਾਰ ਦੇ ਚਿਣ ਦਿਓ। ਹੱਦ ਹੋ ਗਈ ਦੋਵੇਂ ਸ਼ਰੀਫ। ਸੁੱਚਾ ਆਨੰਦ ਕਹਿੰਦਾ ਹੀ ਫਰਜ਼ੰਦ ਦੇ ਮਾਂ ਰਸਤ ਹੈ। ਕਾਜ਼ੀ ਕਹਿੰਦਾ ਇਹਨਾਂ ਨੂੰ ਦੀਵਾਰ ਵਿੱਚ ਚਿਣ ਦਿਓ। ਇੱਕ ਗੀਤਾ ਦਾ ਪਾਠੀ, ਕੁਰਾਨ ਦੀ ਤਲਾਵਤ ਕਰਨ ਵਾਲਾ, ਇੱਕ ਤਿਲਕਧਾਰੀ, ਇੱਕ ਸੁਨਤਧਾਰੀ, ਇੱਕ ਦੇ ਬਗਲ ਵਿੱਚ ਗੀਤਾ, ਇੱਕ ਦੇ ਬਗਲ ਵਿੱਚ ਕੁਰਾਨ, ਇੱਕ ਹੱਜ ਕਰਕੇ ਆਇਆ, ਇੱਕ 68 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ, ਦੋਵੇਂ ਸ਼ਰਈ ਤੇ ਕਰਮਕਾਂਡੀ। ਬਸ ਕਰਮਕਾਂਡ ਨੂੰ ਹੀ ਜ਼ਿੰਦਗੀ ਦਾ ਮਕਸਦ ਸਮਝ ਲਿਆ, ਸ਼ਰ੍ਹਾਂ ਨੂੰ ਹੀ। ਇਸ ਤਰ੍ਹਾਂ ਦਾ ਬੰਦਾ ਕਠੋਰ ਹੋ ਜਾਂਦਾ ਕਿ ਖੁਦਾ ਤੱਕ ਪਹੁੰਚਣੀ ਇਹ ਤੇ ਉਹਨਾਂ ਦੀ ਬਿਰਤੀ ਨਹੀਂ ਆਉਂਦੀ ਤੇ ਕੋਮਲਤਾ ਅੰਦਰ ਆਉਂਦੀ ਨਹੀਂ, ਕਿ ਵਗਦਾ ਹੋਇਆ ਵਹਿਣ ਪਾਣੀ ਦਾ ਰੁਕ ਜਾਂਦਾ, ਗੰਦਾ ਹੋ ਜਾਂਦਾ। ਕਿਸੇ ਦੀ ਚੱਲਦੀ ਹੋਈ ਸੁਰਤ ਅਗਰ ਕਰਮਕਾਂਡ ਤੇ ਹੀ ਰੁਕ ਗਈ ਹੈ, ਯਕੀਨ ਜਾਣੋ ਜਿਤਨਾ ਉਹ ਕਠੋਰ ਹੋਵੇਗਾ ਕੋਈ ਵੀ ਨਹੀਂ ਹੋਵੇਗਾ। ਔਰ ਜਿਤਨਾ ਸ਼ਰਈ ਕਠੋਰ ਹੋਵੇਗਾ ਇਤਨਾ ਹੋਰ ਕੋਈ ਵੀ ਨਹੀਂ ਹੋਵੇਗਾ। ਬਸ ਇਤਨਾ ਹੀ ਮੈਂ ਕਹਿ ਸਕਦਾ, ਕਿਉਂਕਿ ਬਾਅਦ ਸ਼ਾਇਦ ਤੁਸੀਂ ਮੈਨੂੰ ਮਾਫ਼ ਨਾ ਕਰੋ। ਮੈਂ ਇਤਨਾ ਹੀ ਆਖਾਂ, ਜਿਸ ਦੀ ਸੁਰਤ ਇੱਥੇ ਰੁਕ ਗਈ ਹੈ ਉਹ ਇਤਨਾ ਕਠੋਰ ਹੋਵੇਗਾ, ਇਤਨਾ ਕਠੋਰ ਹੋਵੇਗਾ, ਸ਼ਾਇਦ ਕੋਈ ਪੱਥਰ ਇਤਨਾ ਸਖ਼ਤ ਨਹੀਂ ਹੋ ਸਕਦਾ, ਲੋਹਾ ਵੀ ਇਤਨਾ ਸਖ਼ਤ ਨਹੀਂ ਹੋ ਸਕਦਾ, ਉਹਦਾ ਦਿਲ ਇਤਨਾ ਸਖ਼ਤ ਹੋਵੇਗਾ। ਕਿਸੇ ਲਈ ਰਹਿਮ ਨਹੀਂ, ਤਰਸ ਨਹੀਂ, ਇਤਨਾ ਠੋਸ ਹੋ ਜਾਏਗਾ, ਕੋਈ ਗਹਿਰਾਈ ਨਹੀਂ, ਕੋਈ ਬੁਲੰਦੀ ਨਹੀਂ, ਰੁਕ ਜੋ ਗਿਆ। ਪਰ ਜੋ ਰੁਕਿਆ ਨਹੀਂ, ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ, ਉਦਾਸ ਹੋਇਆ ਸੀ ਤੇ ਪਰਮਾਤਮਾ ਦੀ ਤਲਾਸ਼ ਤੇ ਚੱਲ ਪਿਆ, ਅੱਜ ਕਰਮ ਕਾਂਡ ਤੋਂ ਵੀ ਉਦਾਸ ਹੋ ਗਿਆ, ਅੱਜ ਸ਼ਰ੍ਹਾਂ ਤੋਂ ਵੀ ਉਦਾਸ ਹੋ ਗਿਆ। ਸ਼ਮਸ ਤਬਰੇਜ਼ ਨੇ ਸਾਫ਼ ਕਹਿ ਦਿੱਤਾ ਸੀ, ਕਾਫਰੇ ਇਸ਼ਕਮ ਮੁਸਲਮਾਨੀ ਮਰਾ ਦਰਕਾਰ ਇਨੇਸ, ਇਹ ਸ਼ਰ੍ਹਾਂ ਮੈਨੂੰ ਨਹੀਂ ਚਾਹੀਦੀ ਅਗਰ ਮੈਨੂੰ ਖੁਦਾ ਨਹੀਂ ਮਿਲਦਾ। ਮੈਂ ਤਾਂ ਖੁਦਾ ਲਈ ਇਹ ਸ਼ਿੰਗਾਰ ਕੀਤਾ ਸੀ ਕਿ ਉਹ ਸ਼ਿੰਗਾਰ ਮਿਲਣ ਕੇ ਤਾਂ ਹੀ ਹਰ ਨਾ ਮਿਲੇ ਜਗ ਜੀਵਨ ਗੁਸਾਈ। ਸ਼ਿੰਗਾਰ ਤੇ ਪਰਮਾਤਮਾ ਦੇ ਵਾਸਤੇ ਸੀ। ਸਾਹਿਬ ਕਹਿੰਦੇ ਨੇ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ, ਮਤ ਸੇ ਜੇ ਕੰਤ ਨਾ ਆਵੇ ਐਵੇਂ ਬਿਰਥਾ ਜਾਏ। ਪੰਕਤੀਆਂ ਨੇ ਔਰ ਵਡਹੰਸ ਰਾਗ ਦਾ ਤੇ ਬੜਾ ਕੀਮਤੀ ਲੰਬਾ ਚੌੜਾ ਸ਼ਬਦ, ਸਮਾਂ ਨਹੀਂ ਇਜਾਜ਼ਤ ਤਾਂ ਮੁਖਤਸਰ ਮੈਂ ਅਰਜ਼ ਕਰਾਂ। ਨਿਰਾਸ਼ਾ ਜਾਗ ਪੈਂਦੀ ਹੈ, ਅੰਦਰੋਂ ਪ੍ਰਾਰਥਨਾ ਵੀ ਜਾਗਦੀ ਹੈ, ਹੇ ਪ੍ਰਭੂ ਤੇਰੇ ਲਈ ਰਹਿਤ ਬੈਤ ਧਾਰਨ ਕੀਤੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਕਰਮ ਕਾਂਡ ਅਪਣਾਇਆ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਸ਼ਰ੍ਹਾਂ ਧਾਰਨ ਕੀਤੀ ਤੇਰਾ ਕੋਈ ਸਰੂਰ ਨਹੀਂ। ਤੋ ਹਿਰਦਾ ਤੜਪਦਾ, ਪਹਿਲੇ ਉਦਾਸ ਹੋਇਆ ਸੀ ਸੰਸਾਰ ਤੋਂ, ਅੱਜ ਉਦਾਸ ਹੋ ਗਿਆ ਕਰਮ ਕਾਂਡ ਤੋਂ, ਅੱਜ ਉਦਾਸ ਹੋ ਗਿਆ ਸ਼ਰ੍ਹਾਂ। ਇਹ ਵੀ ਇੱਕ ਅਵਸਥਾ ਆਉਂਦੀ ਹੈ ਭਾਈ, ਨਿਰਾਸ਼ੀ ਬਹੁਤ ਦਿਨ ਲਾ ਗਏ, ਅਗਰ ਇੱਥੋਂ ਉਦਾਸ ਹੋਇਆ ਨਿਰਾਸ਼ ਹੋਇਆ, ਅੰਦਰ ਬਹੁਤ ਵੱਡਾ ਬੈਰਾਗ ਜਾਗਿਆ ਔਰ ਸਭ ਕੁਝ ਆਸਾਰ ਪ੍ਰਤੀਤ ਹੋਇਆ, ਇਸ ਤੜਪੇ ਹੋਏ ਹਿਰਦੇ ਦਿਓ ਬਾਰ ਬਾਰ ਗਹਿਰੀ ਅਰਦਾਸ ਨਿਕਲਦੀ ਹੈ, ਹੇ ਪ੍ਰਭੂ ਤੇਰੇ ਲਈ ਇਹ ਸ਼ਿੰਗਾਰ ਧਾਰਨ ਕੀਤਾ ਸੀ ਤੇਰਾ ਕੋਈ ਪਤਾ ਨਹੀਂ, ਤੇਰੇ ਲਈ ਤਾਂ ਮੈਂ ਕਰਮਕਾਂਡ ਹੀ ਬਣਿਆ ਸੀ, ਇਹ ਸ਼ਰ੍ਹਾਂ ਤੇ ਤੇਰੇ ਲਈ ਸੀ, ਇਹ ਰਹਿਤ ਬਹਿਤ ਤੇ ਤੇਰੇ ਲਈ ਸੀ, ਇਹ ਮੇਰੇ ਲਈ ਤੇ ਨਹੀਂ, ਮੈਂ ਤੇਰੇ ਲਈ ਤੇਰੀ ਪ੍ਰਸੰਨਤਾ ਲਈ ਧਾਰਨ ਕੀਤੀ, ਪਰ ਤੇਰਾ ਕੋਈ ਪਤਾ ਨਹੀਂ, ਤੇਰੇ ਰਸ ਦਾ ਕੋਈ ਬੋਧ ਨਹੀਂ, ਅੰਦਰੋਂ ਅਰਦਾਸ ਨਿਕਲਦੀ ਹੈ। ਜਪਜੀ ਸਾਹਿਬ ਦੇ ਵਿੱਚ ਜਪ ਹੈ, ਦੂਜੀ ਬਾਣੀ ਜਾਪ ਹੈ, ਤੀਸਰੀ ਬਾਣੀ बैराग है माथे मतंग जरे जर संग अनूप उतंग सुरंग सवारे कोट तुरंग कुरंग से कूदत पौन के गौन को जात निवारे भारी भुजान के भूप बलि बिद न्यावत शीश न जात बिचारे एते भय तो कहां भय भूपत अंत को नांगे ही पाए पधारे। जब सब कुछ मौत ही मौत दिखाई दे रहे तो बंदा किस तरह जीवेगा जगत में। बैरागी ए बैरागी ए उदास मनुख लाजमी कर्मकांडी हो जाएगा, शरई हो जाएगा, रहत वैद्य धारणी हो जाएगा। पर जे सोचण वाला है, अकलमंद है, ते दिन बहुत हो जान तो इसके अंदरों प्रार्थना भी जागेगी, हे प्रभु तेरा तो कोई पता नहीं चले, मैं तो इतनी शरा धारण कर ली, मैं तो इतना कर्मकांडी हो गया, कोमाया अठाड़ तीर्थां ते बहुते चंदन रगड़ लेने में कर लिया, बथेरा गीता दा मैं पाठ सवेरे शाम बथेरा स्नान कर लिया, मैं सारी रहत बैत हे गुरु धारण की थी है, बख्शिश कर तू रहमत कर। अरदास इस तड़पे हिरदे चो अंदरों निकले है, अरदास कबूल हो जाती है। चौथी बाणी अरदास है, चौपाई हमरी करो हाथ दे रक्षा पूर्ण होए चित की इच्छा तो चर नन मन रहे हमारा अपना जान करो कृतपार। सारी अरदास है, बेनती है तू हे प्रभु बख्शिश कर, मेरा मन तेरे चरणा च रहे, बागी हो गया तेरा कुछ पता ही नहीं। जप जाप बन जाता है, जाप बैराग बन जाता है, बैराग अरदास बन जाता है, और बैरागी हिरदे तो जड़ी अरदास निकलती है कबूल हो जाती, कतई भी अर्थ नहीं जाती, बिरथी कदे न हो वही जन की अरदास आनंद की प्राप्ति हो जाती है, परमात्मा की प्राप्ति हो जाती है, और उसकी जबान कह उठती है आनंद भया मेरी माए सतगुरु मैं पाया। आनंद की प्राप्ति हो गई, जप जाप हो गया, जाप बैराग हो गया, बैराग अरदास बन गया, अरदास आनंद की मूर्ति बन गया। ये इंज जोड़ है, ये अध्यात्मक मंडल दियां पंच स्टेजा ने जो तुच्छ बुद्धि अनुसार मैं अज ही समाप्ति करने की कोशिश की, क्योंकि कई तरह के कई सजणा के प्रश्न सन, ते मैं इसे एक कोई लड़ी नू चला रहा सी, ते बार बार ख्याल आया कि बाकी सब्जेक्ट कई मजमून ने, धर्म के कई विषय ने, वह रह जाएंगे जो संगतां पूछना चाहदियां ने। कल शरीरक जो रह कलगीधर पिता ने सानू दिती पंज ककार, पंज बाणियां मानसिक रह, पंज ककार शरीरक रह, उहदी विचार करके फिर बहुत सारे प्रश्न ने वह मैं हर एक नाल वायदा किया है कि एक एक दे सामने मैं गल खोलां, मैं भी थकांगा तो शायद इतना खोल भी ना सका, संगत जी सारी गल जो है खोलते जावांगे, और उम्मीद है माण ते नहीं हंकार ते नहीं, हो सकता है उन्हां सवालां दे जवाब गुरबाणी दे चों आप नूं मिल जाण, क्योंकि दार्शनिक पाठी दी रपण पढ़ के जो है उन्हां सरवण करा देनी है, बाकी विचारां जो है कल सारिआं दा हार्दिक तौर ते।
1: इक ओंकार सतनाम करता पुरख निर्भो निर्वैर अकाल मूरत अजूनी सैभं गुरु प्रसाद सर्वशील ममं शीलं सर्व पावने मम पावनं सर्व कर्तव्ये ममं कर्ता नानक लेप छेप ना लिपियते बेसुमार अथा अगंत अतोलक

ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਦੇ ਅਨੰਤ ਪਹਿਲੂ ਨੇ, ਅਨੰਤ ਰੂਪ ਨੇ, ਔਰ ਹਰ ਪਹਿਲੂ ਦੀ ਆਪਣੀ ਆਪਣੀ ਵਿਚਾਰ ਹੈ। ਧਰਮ ਦੀ ਦੁਨੀਆ ਵਿੱਚ ਕਰਮਾਂ ਦੀ, ਕਰਮ ਦੀ ਬਹੁਤ ਵੱਡੀ ਚਰਚਾ ਹੈ। ਅੱਜ ਆਪਾਂ ਇਸ ਨੂੰ ਹੀ ਗੁਰਬਾਣੀ ਦੀ ਰੋਸ਼ਨੀ ਵਿੱਚ ਪੜ੍ਹਨ ਦੀ, ਸਮਝਣ ਦੀ, ਸੋਚਣ ਦੀ, ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਪ੍ਰਭੂ ਸੱਚਾ ਹੈ, ਉਸਦਾ ਦਰਬਾਰ ਸੱਚਾ ਹੈ, ਉਸਦਾ ਨਿਆਂ ਸੱਚਾ ਹੈ, ਉਸ ਤੋਂ ਕੋਈ ਬੇਇਨਸਾਫੀ ਨਹੀਂ ਆਉਂਦੀ। ਕੋਈ ਦਬਾਅ ਪਾ ਕੇ ਉਸਦਾ ਫੈਸਲਾ ਨਹੀਂ ਬਦਲਾਇਆ ਜਾ ਸਕਦਾ, ਕੁਛ ਲਾਲਚ ਦੇ ਕੇ ਉਸਦੀ ਕਲਮ ਤੋੜੀ ਨਹੀਂ ਜਾ ਸਕਦੀ, ਕੋਈ ਹੋਰ ਕਿਸੇ ਪ੍ਰਕਾਰ ਦਾ ਲੋਭ ਲਾਲਚ ਰੱਖ ਕੇ ਉਹਦੇ ਫੈਸਲੇ ਨੂੰ, ਉਸਦੇ ਇਰਾਦੇ ਨੂੰ ਨਾ ਮੋੜਿਆ ਜਾ ਸਕਦਾ, ਨਾ ਤੋੜਿਆ ਜਾ ਸਕਦਾ। ਇਸ ਵਾਸਤੇ ਕਹਿੰਦੇ ਨੇ ਉਹ ਅਟਲ ਹੈ, ਉਸਦਾ ਨਿਆਂ ਅਟਲ ਹੈ। ਉਹ ਆਪ ਸੱਚ ਹੈ, ਉਸਦਾ ਨਿਆਂ ਸੱਚ ਹੈ। ਇਹ ਗੱਲ ਵੱਖਰੀ ਹੈ ਕਿ ਦੁਨੀਆਂ ਵਿੱਚ ਜਿੱਥੇ ਇਨਸਾਫ ਮਿਲੇ, ਸਾਰੇ ਅਰਬ ਵਿੱਚ, ਈਰਾਨ, ਅਫਗਾਨਿਸਤਾਨ ਅਤੇ ਭਾਰਤ ਵਿੱਚ, ਉਸਨੂੰ ਅਦਾਲਤ ਕਹਿੰਦੇ ਨੇ। ਅਦਾਲਤ, ਅਦਲ ਕਹਿੰਦੇ ਨੇ ਇਨਸਾਫ ਨੂੰ, ਅਦਾਲਤ ਇਨਸਾਫ ਦਾ ਘਰ, ਅਖਰੀ ਅਰਥ ਇਹ ਬਣਦੇ ਨੇ। ਅਦਲ ਇਨਸਾਫ, ਅਦਾਲਤ ਇਨਸਾਫ ਦਾ ਘਰ। ਮੁਨਸਫ ਜਿਹੜਾ ਇਨਸਾਫ ਕਰੇ, ਮੁਨਸਫ ਜੋ ਇਨਸਾਫ ਕਰੇ, ਅਦਾਲਤ ਜਿੱਥੇ ਅਦਲ ਹੋਵੇ, ਜਿੱਥੇ ਇਨਸਾਫ ਹੋਵੇ। ਬਾਕੀ ਦੁਨੀਆ ਬਾਰੇ ਤੇ ਸ਼ਾਇਦ ਮੇਰੀ ਇਤਨੀ ਜਾਣਕਾਰੀ ਨਾ ਹੋਵੇ, ਪਰ ਭਾਰਤ ਬਾਰੇ ਮੇਰੀ ਜਾਣਕਾਰੀ ਹੈ। ਉੱਥੇ ਤੇ ਅਗਰ ਪੈਸੇ ਹਨ ਤੇ ਇਨਸਾਫ ਖਰੀਦ ਲਓ, ਅਗਰ ਤਾਕਤ ਹੈ ਤੇ ਇਨਸਾਫ ਖੋ ਲਓ। ਜੇ ਤਾਕਤ ਨਹੀਂ ਹੈ ਇਨਸਾਫ ਖੋਣ ਦੀ, ਤੇ ਜੇ ਪੈਸਾ ਨਹੀਂ ਹੈ ਇਨਸਾਫ ਖਰੀਦਣ ਦੀ, ਤਾਂ ਇਨਸਾਫ ਮੁਫ਼ਤ ਦੇ ਵਿੱਚ ਉੱਥੇ ਕਿਸੇ ਨੂੰ ਨਹੀਂ ਮਿਲਦਾ ਹੈ। ਤੇ ਬਹੁਤ ਸਾਰੇ ਦੇਸ਼ਾਂ ਚ ਵੀ ਇਸ ਤਰ੍ਹਾਂ ਨਾਮ ਹੀ ਆਉਂਦਾ ਅਦਾਲਤ। ਅਦਲ ਕਿੱਥੇ ਮਿਲਦਾ, ਇਨਸਾਫ ਕਿੱਥੇ ਮਿਲਦਾ? ਪਰ ਸੱਚਾ ਆਪ ਸੱਚਾ ਦਰਬਾਰ, ਪਰਮਾਤਮਾ ਸੱਚਾ ਹੈ, ਉਸਦਾ ਦਰਬਾਰ ਸੱਚਾ ਹੈ, ਉਸਦਾ ਨਿਆਂ ਵੀ ਸੱਚਾ ਹੈ। ਉਸਦੇ ਦਰਬਾਰ ਵਿੱਚ ਕੀ ਆਉਂਦਾ? ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸਦੇ ਦਰਬਾਰ ਵਿੱਚ ਕਰਮਾਂ ਦੀ ਵਿਚਾਰ ਆਉਂਦੀ ਹੈ, ਮਨੁੱਖ ਦੀ ਸ਼ਕਲ ਸੂਰਤ ਦੀ ਨਹੀਂ, ਮਨੁੱਖ ਦੇ ਕਰਮਾਂ ਦੀ। ਇਸ ਨੂੰ ਖੋਲਣ ਤੋਂ ਪਹਿਲੇ ਮੈਂ ਅਰਜ਼ ਕਰਾਂ, ਇਸ ਪ੍ਰਿਥਵੀ ਦੇ ਉੱਤੇ ਜਿਸ ਤੇ ਅਸੀਂ ਰਹਿੰਦੇ ਹਾਂ, ਦੋ ਤਰ੍ਹਾਂ ਦੀ ਦੁਨੀਆ ਧਰਮ ਨੇ ਮੰਨੀ ਹੈ, ਭੋਗ ਭੂਮੀ ਕਰਮ ਭੂਮੀ। ਇੱਕ ਉਹ ਜੀਵ ਨੇ ਜੋ ਸਿਰਫ ਇੰਜ ਕਹਿ ਲਓ ਜੀਵਨ ਬਤੀਤ ਕਰਨ ਲਈ ਆਏ ਨੇ, ਭੋਗ ਭੋਗਣ ਲਈ ਆਏ ਨੇ, ਖਾ ਲੈਣਾ, ਪੀ ਲੈਣਾ, ਸੋ ਲੈਣਾ ਤੇ ਸਰੀਰ ਦੀ ਜ਼ਰੂਰਤਾਂ ਦੀ ਪੂਰਤੀ ਕਰ ਲੈਣੀ ਹੈ, ਬਸ ਪਸ਼ੂ ਜਗਤ, ਭੋਗ ਭੂਮੀ। ਮਨੁੱਖ ਨੂੰ ਆਖਿਆ ਗਿਆ ਇਹ ਭੋਗ ਭੂਮੀ ਦੇ ਨਾਲ ਨਾਲ ਕਰਮ ਭੂਮੀ ਹੈ, ਇਹ ਕੁਝ ਭੋਗਣ ਦੇ ਨਾਲ ਨਾਲ ਕਰਨ ਲਈ ਆਇਆ ਹੈ। ਇਸ ਵਾਸਤੇ ਸਿਰਫ ਭੋਗ ਭੂਮੀ ਨਹੀਂ ਹੈ। ਭੂਮੀ ਕਹਿੰਦੇ ਧਰਤੀ ਨੂੰ, ਪਸ਼ੂ ਕੀ ਨੇ ਭੋਗਾਂ ਦੀ ਧਰਤੀ, ਮਨੁੱਖ ਕੀ ਹੈ ਕਰਮ ਭੂਮੀ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਰਮ ਭੂਮ ਮੈਂ ਬੋਵੋ ਨਾਮ, ਇਹ ਤੇ ਕਰਮ ਭੂਮੀ ਹੈ। ਮਨੁੱਖ ਕਰਮ ਭੂਮੀ ਹੈ, ਪਸ਼ੂ ਭੋਗ ਭੂਮੀ ਨੇ। ਪਸ਼ੂ ਆਪਣੇ ਕਰਮਾਂ ਅਨੁਸਾਰ ਵਿਕਾਸ ਨਹੀਂ ਕਰ ਸਕਦਾ, ਇਸ ਤਰ੍ਹਾਂ ਦੇ ਨਾ ਉਸਦੇ ਸਰੀਰ ਦੀ ਬਣਤਰ ਹੈ, ਨਾ ਹੀ ਇਸ ਤਰ੍ਹਾਂ ਉਸਦੇ ਮਨ ਦੀ ਬਣਤਰ ਹੈ। ਉਹ
ਵਿਕਾਸ ਕਰਮਾਂ ਦੇ ਉੱਤੇ ਅਸਵਾਰ ਹੋ ਕੇ ਨਹੀਂ ਕਰ ਸਕਦਾ, ਅਗਾਂਹ ਨਹੀਂ ਵੱਧ ਸਕਦਾ। ਪ੍ਰਕਿਰਤੀ ਆਪਣੇ ਸੁਭਾਅ ਦੇ ਮੁਤਾਬਕ ਉਸਨੂੰ ਅਗਾਂਹ ਤੋਰਦੀ ਹੈ। ਇੰਜ ਕਹਿ ਲਓ, ਪਸ਼ੂਆਂ ਦਾ ਵਿਕਾਸ ਪ੍ਰਾਕਿਰਤਿਕ ਹੈ, ਪਰਮਾਤਮਾ ਦੀ ਮਰਿਆਦਾ ਅਨੁਸਾਰ ਹੈ। ਉਹ ਮਰਿਆਦਾ ਕਿਆ ਮਨੁੱਖ ਨਾਲ ਕੰਮ ਨਹੀਂ ਕਰਦੀ, ਕੰਮ ਕਰਦੀ ਹੈ। ਮਨੁੱਖ ਨਾਲ ਪਰਮਾਤਮਾ ਦੀ ਸੁਤੰਤਰ ਮਰਿਆਦਾ ਕੰਮ ਕਰਦੀ ਹੈ, ਵੀ ਇੱਥੇ ਉਸਨੂੰ ਸੁਤੰਤਰਤਾ ਦੇ ਦਈਏ, ਤੇਰੀ ਮਰਜ਼ੀ ਹੈ ਤੂੰ ਕੀ ਕਰਨਾ। ਮਨੁੱਖ ਨੂੰ ਕਰਮ ਦੀ ਛੋਟ ਦੇ ਦਿੱਤੀ ਗਈ, ਇਹ ਕਰਮ ਭੂਮੀ ਹੈ। ਇਸ ਧਰਤੀ ਵਿੱਚ ਜਿਹਾ ਬੀਜੇ ਸੋ ਲੂਣੇ ਕਰਮਾ ਸੰਦੜਾ ਖੇਤ, ਜੈਸਾ ਜੈਸਾ ਤੂੰ ਬੀਜ ਪਾਵੇਗਾ ਵੈਸਾ ਵੈਸਾ ਤੇਰੇ ਝੋਲੀ ਵਿੱਚ ਉਸਦਾ ਫਲ ਪਵੇਗਾ, ਇਹ ਕਰਮ ਭੂਮੀ ਹੈ। ਚੂੰਕਿ ਖੁੱਲ ਇਤਨੀ ਪਰਮਾਤਮਾ ਨੇ ਦੇ ਦਿੱਤੀ ਮਨੁੱਖ ਨੂੰ, ਤੂੰ ਸਤਪੁਰਸ਼ਾਂ ਨੇ ਬ੍ਰਹਮ ਗਿਆਨੀਆਂ ਨੇ ਕਿਹਾ ਇਹ ਖੁੱਲ ਵੀ ਤੇ ਤੇਰੀ ਦਿੱਤੀ ਹੋਈ ਹੈ, ਪਰ ਸਾਡਾ ਕੀ, ਸਾਡੇ ਕੋਲ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਸਾਡੇ ਕੋਲ। ਇਸ ਤੋਂ ਆਮ ਲੋਕਾਂ ਨੇ ਬੜੇ ਗਲਤ ਅੰਦਾਜ਼ੇ ਲਾਏ, ਸਾਡੇ ਕੋਲ ਕੀ ਹੈ, ਕਰਨ ਕਰਾਵਨ ਉਹ ਆਪੇ ਹੈ। ਜੇ ਸਾਡੇ ਕੋਲ ਸੁਤੰਤਰਤਾ ਵੀ ਹੈ ਤੇ ਉਸਦੀ ਦਿੱਤੀ ਹੋਈ ਇਸ ਹਿਸਾਬ ਨਾਲ ਠੀਕ ਹੈ, ਕਰਨ ਕਾਰਨ ਹੈ, ਸਭ ਕੁਛ ਉਹੀ ਕਰ ਰਿਹਾ ਹੈ, ਪਰ ਉਸਨੇ ਸਾਨੂੰ ਖੁੱਲ ਦਿੱਤੀ ਹੈ। ਤੂੰ ਸੱਚ ਵੀ ਬੋਲ ਸਕਦਾ ਹੈ, ਝੂਠ ਵੀ ਬੋਲ ਸਕਦਾ ਹੈ, ਅਗਾਂਹ ਵੀ ਜਾ ਸਕਦਾ ਹੈ, ਪਿੱਛੇ ਵੀ ਜਾ ਸਕਦਾ ਹੈ, ਉੱਪਰ ਵੀ ਉੱਠ ਸਕਦਾ ਹੈ, ਥੱਲੇ ਵੀ ਜਾ ਸਕਦਾ ਹੈ, ਇਤਨੀ ਖੁੱਲ ਦਿੱਤੀ ਹੈ। ਪਰ ਚੂੰਕਿ ਖੁੱਲ ਉਸੇ ਦੀ ਦਿੱਤੀ ਹੋਈ ਹੈ, ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਘਟਤ ਹੋਇਆ ਉਹਨਾਂ ਨੇ ਕਿਹਾ ਵੀ ਠੀਕ ਹੈ, ਖੁੱਲ ਤੋਂ ਦਿੱਤੀ ਅੱਗੇ ਜਾਣ ਦੀ ਪਿੱਛੇ ਜਾਣ ਦੀ, ਸੱਚ ਵੀ ਬੋਲ ਸਕਦੇ ਹਾਂ, ਤੇਰੇ ਨਾਲ ਜੁੜ ਵੀ ਸਕਦੇ ਹਾਂ, ਤੈਥੋਂ ਦੂਰ ਵੀ ਹੋ ਸਕਦੇ ਹਾਂ, ਪਰ ਖੁੱਲ ਤੇ ਤੇਰੀ ਦਿੱਤੀ ਹੋਈ ਹੈ ਨਾ, ਤੇਰੀ ਖੁੱਲ ਕਰਕੇ ਤੇਰੇ ਤੱਕ ਪਹੁੰਚੇ ਤੇ ਤੇਰੀ ਖੁੱਲ ਕਰਕੇ ਦੂਰ ਹੋ ਗਏ ਤੈਥੋਂ। ਇਸ ਤੋਂ ਬਾਅਦ ਸਾਡੇ ਕੋਲ ਕੀ ਹੈ, ਕੁਛ ਵੀ ਨਹੀਂ। ਉਮੀਦ ਹੈ ਪਕੜ ਵਿੱਚ ਆਈ ਹੋਵੇ ਗੱਲ ਆਪਦੇ। ਕਈ ਦਫਾ ਸਤਪੁਰਸ਼ ਜਿਸ ਸਿਖਰ ਦੇ ਉੱਤੇ ਬੋਲਦੇ ਨੇ ਨਾ, ਆਮ ਲੋਕਾਂ ਦੀ ਉਹ ਸਿਖਰ ਨਹੀਂ ਆਉਂਦੀ, ਉਹਨਾਂ ਦੇ ਖੜੇ ਹੋਣ ਦਾ ਤਲ ਕੁਛ ਹੋਰ ਆਉਂਦਾ ਹੈ, ਔਰ ਉਹ ਜਿਸ ਤਲ ਤੋਂ ਬੋਲ ਰਹੇ ਹੁੰਦੇ ਨੇ ਉਹ ਤਲ ਕੁਛ ਹੋਰ ਹੈ। ਇਸ ਵਾਸਤੇ ਕਈ ਦਫਾ ਸਤਪੁਰਸ਼ ਕਹਿੰਦੇ ਕੁਛ ਨੇ, ਜਗਤ ਸਮਝਦਾ ਕੁਛ ਹੈ, ਇਹ ਵੀ ਮੈਰਜ ਕਰਦੇ ਹਾਂ। ਮਹਾਂਪੁਰਸ਼ ਨੇ ਆਖਿਆ ਕੁਛ ਹੈ, ਗੁਰੂਆਂ ਨੇ ਆਖਿਆ ਕੁਛ ਹੈ, ਜਗਤ ਨੇ ਸਮਝਿਆ ਕੁਛ ਹੈ। ਕਾਰਨ ਐਸਾ ਕਿਉਂ ਹੋਇਆ, ਤਾਲਮੇਲ ਨਹੀਂ ਬੈਠਿਆ। ਗੱਲ ਬਹੁਤ ਉੱਚੀ ਸੀ, ਬਹੁਤ ਉੱਚੀ ਸੀ, ਸਿਰ ਦੇ ਉੱਪਰੋਂ ਲੰਘ ਗਈ। ਜਦ ਇਹ ਆਖਿਆ ਜਾਂਦਾ ਹੈ ਕਰਮ ਕਰ, ਇਹ ਰਖਵਾਦ ਨਾ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ, ਤੂੰ ਗਿਲਾ ਕਿਉਂ ਕਰਦਾ ਹੈ, ਸ਼ੁਭ ਕਰਮ ਕਰਕੇ ਸੁੱਖਾਂ ਨਾਲ ਆਪਣੀ ਝੋਲੀ ਭਰ ਲੈ, ਜੋ ਕੁਛ ਤੂੰ ਜਗਤ ਵਿੱਚ ਪ੍ਰਾਪਤ ਕਰਨਾ ਹੈ ਕਰ ਲੈ, ਤੈਨੂੰ ਖੁੱਲ ਲੈ, ਤੈਨੂੰ ਧਰਤੀ ਦਿੱਤੀ ਹੈ ਤੇ ਬੀਜ ਪਾਉਣ ਦੀ ਤੈਨੂੰ ਖੁੱਲ ਦੇ ਦਿੱਤੀ ਹੈ, ਤੂੰ ਕੇਸਰ ਬੀਜਣਾ ਕਿ ਨਿੰਮ ਬੀਜਣੀ ਹੈ, ਤੂੰ ਜੌ ਬੀਜਣੇ ਨੇ ਕਿ ਚਣੇ ਬੀਜਣੇ ਨੇ, ਤੂੰ ਅੰਗੂਰਾਂ ਦੀਆਂ ਬੇਲਾਂ ਲਾਉਣੀਆਂ ਨੇ ਕਿ ਕਿੱਕਰ ਦੇ ਹੈ ਬੀਜ ਪਾਉਣੇ ਨੇ, ਇਹ ਤੇਰੀ ਮਰਜ਼ੀ ਹੈ, ਖੁੱਲ ਹੈ। ਤੈਨੂੰ ਧਰਤੀ ਵੀ ਦੇ ਦਿੱਤੀ, ਤੈਨੂੰ ਬੀਜ ਪਾਉਣ ਦੀ ਖੁੱਲ ਵੀ ਦੇ ਦਿੱਤੀ, ਪਰ ਇੱਕ ਦਫਾ ਬੀਜ ਤੂੰ ਬੋ ਦਿੱਤਾ ਤੇ ਬੋਣ ਤੋਂ ਬਾਅਦ ਤੈਨੂੰ ਖਿਆਲ ਆਵੇ ਮੈਂ ਤੇ ਅੰਬਾਂ ਦੇ ਬੂਟੇ ਲਾਣੇ ਸਨ, ਲਾ ਬੈਠਾ ਕਿੱਕਰਾਂ ਦੇ, ਅੱਛਾ ਹੁਣ ਪ੍ਰਮਾਤਮਾ ਮੈਥੋਂ ਭੁੱਲ ਹੋਈ ਹੈ, ਇਹਨਾਂ ਕਿੱਕਰਾਂ ਨੂੰ ਹੀ ਅੰਬ ਲਾ ਦੇ, ਨਹੀਂ ਲੱਗਣਗੇ, ਐਸਾ ਨਹੀਂ ਹੋਵੇਗਾ, ਇਹ ਉਸਦਾ ਨਿਯਮ ਨਹੀਂ ਹੈ, ਇਹ ਉਸਦੀ ਮਰਿਆਦਾ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ, ਲਾਂਦਾ ਬੂਟੇ ਕਿੱਕਰਾਂ ਦੇ ਮੰਗਦਾ ਅੰਬ, ਚਰਖੇ ਵਿੱਚ ਕੱਤਦਾ ਉਨ ਮੰਗਦਾ ਰੇਸ਼ਮ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕੱਤਦਾ ਤੇ ਉਨ ਪਿਆ, ਬੁਣਦਾ ਤੇ ਉਨ ਪਿਆ, ਤੇ ਮੰਗਦਾ ਰੇਸ਼ਮੀ ਕੱਪੜਾ ਖੱਡੀ ਤੋਂ, ਬੁਣਦਾ ਤੇ ਕਿੱਕਰ ਪਿਆ, ਮੰਗਦਾ ਅੰਬ ਹੈ। ਐਸਾ ਹੋਇਆ, ਬੀਜ ਮਨੁੱਖ ਦੁੱਖਾਂ ਤੇ ਬੋਂਦਾ ਹੈ,
منگدا سکھ ہے، اس طرح ہی رہا ہے. اور جد اس نو سکھ ملدا نہیں تو گلیاں نال پر جاندا ہے، اور گلا اتنا ودھ جاندا ہے کہہ دیندا کوئی پرماتما نہیں، کوئی ایشور نہیں. اے رکھواد نہ کیجے رے من، سکرت کر کر لیجے رے من. لیکن دوجے طبقے دا منک ایسا کہہ دیندا ہے، کرن کراون سرب کو ناتھ، اتے آپ ہی ناتھ ہے، مالک ہے، سب کچھ اس دے ہاتھ چ ہے. اس کا بل نہیں اس ہاتھ، کرن کراون سرب کو ناتھ. پھر وہ انج لے لیندا ہے، منک دے ہاتھ چ کی ہے؟ کچھ بھی نہیں ہے، واقعی کچھ نہیں ہے. تسی آکو گے ہنے تے میں کہہ رہا ہوں کہ تم ککر بھی بیج سکتا ہے، امب بھی بیج سکتا ہے، پر میں عرض کراں پھر بھی کچھ نہیں ہے منک دے ہاتھ وچ. کیوں؟ ککر بیجن دی کھل بھی پرماتما نے دتی ہے، امباں دے بوٹے لان دی کھل بھی اسے نے دتی ہے، کھل اس دی دتی ہوئی ہے. یہ ساڈی مرضی اسی کی بیجنا ہے، پر ساڈی مرضی دی یہ جڑی کھل ہے یہ بھی اس اکال پورکھ دی دتی ہوئی ہے. تو اس باریکی تے پہنچ کے بھگتاں نے کہہ دیتا سڈے کول کچھ بھی نہیں، جی کھل بھی ہے تے تیری دتی ہوئی، سڈے کول اپنا کی ہویا کچھ بھی نہیں. اس روپ وچ آکھیا ہے، جس روپ وچ اسی لے لینے آ، ایک شراب پی رہا کہندا جدو گرو چھڈاوے گا ادو چھڈ لیاں گے. یہ مطلب گرو اجے تینوں یہی آخد پی، سویرے بھی پی تے شامی بھی پی. لوکی کہہ دیں جدو پرماتما جگائے گا ادو امرت ویلے جاگ کے جپ کراں گے، یہ مطلب ہے جی پرماتما نہیں چاہتا. جدو گرو چاہے گا ادو نیک کرم کراں گے، یہ مطلب اجے گرو یہی چاہتا ہے تو برے کر، تو ماڑے کر. یہ جڑے ارتھ لوگاں نے کیتے نے تے سمجھے نے، یہ انہوں کا بھلیکھا ہے. تے اس وقت دی وچار دا آدھار جڑی پنکتی میں چنی ہے دھن گرو نانک دیو جی مہاراج دی، کرمی کرمی ہوئے وچار، سچا آپ سچا دربار. اس سچے دے دربار دے سچ ہے، کرما انسار فیصلے کرتا ہے، باقی کچھ بھی نہیں. اور آپ دی گیات لئی عرض کرام، مہاتما بدھ نے اتھے تک اعلانیاں کہہ دیتا، بھگوان دی فکر بعد دیچ کریں، کرم دی فکر پہلے کریں. اتھوں ہندوستان دے برامنا نے مہاتما بدھ نو ناستک کہہ دیتا، یہ ناستک ہے. اجے تک بھی برامنی سماج مہاتما بدھ نو ناستک کہندا ہے. پٹنا جنکشن دے باہر ایک بہت وڈا مندر بنیا ہے، اور پہلے یہ فیصلہ ہویا سی کہ بھارت وچ جتنے اوتاری پرش ہوئے نے انہاں ساریاں دے وچ مورتی استھاپن کرنی ہے. مندر بڑا قابل دید ہے، بڑا خرچ کیتا ہے، غالباً 15-20 سالاں وچ تعمیر ہویا ہے، بن گیا. تے ہن مورتیاں استھاپنا کرنی سن، کرشن دی کر دیتی، رام دی کر دیتی، شیو جی دی ہو گئی، وشنو دی ہو گئی، برہمے دی ہو گئی، ہنومان دی ہو گئی، بہت سارے دیوی دیوتاواں دی اندر مورتیاں وہ جو ہے سجان دے گئے. تو انہاں دے نا جدے مورتیاں دا آرڈر دتا گیا سی، تے مہاتما بدھ دی مورتی بھی منگائی، اجے تک بار پی ہے، جھگڑا چل رہا، یہ نہیں استھاپن کرنی، یہ ناستک ہے، یہ اندر نہیں ٹکانا. وہ مورتی بھی مندر دے باہر پی ہے، جھگڑا چل رہا ہے، اس مندر دے استھاپن نہیں ہو سکتا، یہ تے ناستک ہے، یہ ورن ونڈ نو بھی نہیں بنتا. اتنے وڈے وقت دے اوتاری پرش نو ناستک کیوں آخیا؟ اس نے اپنے بکشوان نو کہا رب دی فکر بعد وچ کرنا، پہلے کرم دی فکر کرنا، کیونکہ اس نے بھی فیصلہ کرم دے مطابق کرنا ہے. تو جد کرم دے مطابق ہی فیصلہ اس نے کرنا ہے، تو وہ دی فکر اتنی کرن دی لوڑ نہیں، تو کرم دی فکر کر، اس دے حکم دی فکر کر، اس دے ودھان دی فکر کر، اس دے بنائے ہوئے نیم دی فکر کر، تو کرم دی فکر کر. تو بودھ بھکشواں دے ایک واک پر چلت ہو گیا، کرم ہی بھگوان ہے، بھگوان ہی بھگوان ہے، ایسا نہیں، کرم ہی بھگوان ہے. تو اس تو کی ہویا، برہمنا نے کہہ دیتا بھگوان بھگوان نہیں ہے، کرم بھگوان ہے، اتے ناستک نہیں ہے.
ਅੱਜ ਤੱਕ ਸਨਾਤਨੀ ਜਗਤ ਵਿੱਚ ਮਹਾਤਮਾ ਬੁੱਧ ਦਾ ਸਨਮਾਨ ਨਹੀਂ ਬਣ ਸਕਿਆ। ਬੋਧ ਭਿਕਸ਼ੂਆਂ ਲਈ ਅੱਜ ਤੱਕ ਜਗ੍ਹਾ ਨਹੀਂ ਬਣ ਸਕੀ, ਇਹ ਤੇ ਨਾਸਤਿਕ ਹੈ। ਪਰ ਇੱਕ ਸੱਚਾਈ ਹੈ, ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆ 'ਚ ਕੋਈ ਵੀ ਆਸਤਿਕ ਨਹੀਂ ਹੈ। ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ, ਇਤਨਾ ਭਰੋਸਾ ਰੱਖਣ ਵਾਲਾ, ਦੁਨੀਆਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਕ ਸੁੱਖ ਦੀ ਤਲਾਸ਼ ਕਰਨ ਵਾਲਾ, ਤੇ ਉਸ ਨੂੰ ਕਹਿ ਦਈਏ ਨਾਸਤਿਕ। ਕਿਉਂ ਕਿਹਾ ਗਿਆ? ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ। ਉਸਨੇ ਆਪਣੇ ਬੋਧ ਭਿਕਸ਼ੂਆਂ ਨੂੰ ਕਿਹਾ, ਇਹ ਫਿਕਰ ਬਾਅਦ ਵਿੱਚ ਕਰਨਾ, ਕਰਮ ਹੀ ਭਗਵਾਨ ਹੈ। ਕਿਉਂਕਿ ਜੋ ਦੁੱਖ ਮਿਲਣਾ, ਜੋ ਸੁੱਖ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ ਹੈ। ਜੋ ਆਨੰਦ ਮਿਲਣਾ, ਜੋ ਖੇੜਾ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ। ਜੋ ਗਿਆਨ ਮਿਲੇਗਾ, ਜੋ ਸ਼ਾਂਤੀ ਮਿਲੇਗੀ, ਤੁਹਾਨੂੰ ਕਰਮਾਂ ਨਾਲ ਮਿਲੇਗੀ। ਤੇ ਜਦ ਮਿਲਣਾ ਹੀ ਕਰਮਾਂ ਨਾਲ ਹੈ, ਤਾਂ ਫਿਰ ਕਰਮ ਦੀ ਫਿਕਰ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿੱਤ ਕੀਤਾ ਪਾਈਏ ਆਪਣਾ ਸਾ ਗਾਲ ਬੁਰੀ ਕਿਉਂ ਗਾਲੀਏ। ਜੇ ਤੂੰ ਆਪਣਾ ਹੀ ਕੀਤਾ ਪਾਣਾ, ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ। ਕਹਿੰਦੇ ਨੇ, ਮਨੁੱਖ ਹੋਵੇਗਾ ਸੁਚੇਤ, ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ। ਅਗਰ ਕਿਧਰੇ ਕਰਮਾਂ ਦੇ ਪ੍ਰਤੀ ਸੁਚੇਤ ਆਉਂਦਾ, ਤੇ ਦੁਨੀਆ ਇਤਨੀ ਦੁਖੀ ਨਹੀਂ ਆਉਣੀ ਸੀ। ਕਹਿੰਦੇ ਨੇ, ਹਵਾ ਵਿਆਪਕ ਹੈ, ਆਕਾਸ਼ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਜਿੱਥੇ ਤੱਕ ਆਕਾਸ਼ ਪਸਰਿਆ ਹੈ, ਉੱਥੇ ਤੱਕ ਹੀ ਦੁੱਖ ਹੈ। ਜਿੱਥੇ ਤੱਕ ਪਵਨ ਝੂਲਦੀ ਹੈ, ਉੱਥੇ ਤੱਕ ਹੀ ਲੋਕਾਂ ਦੇ ਘਰਾਂ 'ਚ ਦੁੱਖ ਝੂਲਦੇ ਪਏ। ਮਨੁੱਖਤਾ ਦੁਖੀ ਹੈ, ਯਾਨੀ ਇਸਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ, ਕਦੇ ਹੀ ਦੁਖੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਈ ਪਸ਼ੂ ਦੁਖੀ ਨਹੀਂ, ਕੋਈ ਪਕਸ਼ੀ ਦੁਖੀ ਨਹੀਂ, ਕੋਈ ਕੀੜਾ ਮਕੌੜਾ ਦੁਖੀ ਨਹੀਂ। ਸਭ ਸੁੱਖ ਦੇ ਚ ਨੇ, ਪਸ਼ੂ ਸੁੱਖ ਦੇ ਚ ਜੀ ਰਹੇ ਨੇ, ਦੇਵਤੇ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ ਚ ਜੀ ਰਹੇ ਨੇ। ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆ 'ਚ। ਔਰ ਸਾਹਿਬਾਂ ਨੂੰ ਇੱਥੇ ਤੱਕ ਕਹਿਣਾ ਪਿਆ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਸਮੂਹ ਜਗਤ, ਮਨੁੱਖੀ ਜਗਤ, ਮੈਂ ਫਿਰ ਅਰਜ਼ ਕਰਾਂ, ਬਾਕੀ ਨਹੀਂ, ਬਾਕੀ ਸਭ ਸੁੱਖ ਦੇ ਚ ਨੇ। ਕਾਰਨ, ਪਸ਼ੂ ਜੋ ਜੀ ਰਿਹਾ ਲੋੜਾਂ ਦੇ ਤਲ ਤੇ, ਮਨੁੱਖ ਜੀ ਰਿਹਾ ਖਾਹਿਸ਼ਾਂ ਦੇ ਤਲ ਤੇ। ਲੋੜਾਂ ਦੀ ਪੂਰਤੀ ਨਾ ਹੋਏ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਦੀ ਪੂਰਤੀ ਨਾ ਹੋਵੇ, ਮਨੁੱਖ ਤੜਪਦਾ ਹੈ। ਬਗੌਰ ਮੁਤਾਲਾ ਕਰਨਾ, ਸਿਰਫ ਲੋੜਾਂ ਦੀ ਪੂਰਤੀ ਆਉਂਦੀ ਤੇ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਸੁਖੀ ਹੋਣਾ ਸੀ। ਉਹਨੂੰ ਪਿਆਸ ਲੱਗੀ ਹੈ, ਪਾਣੀ ਮਿਲ ਜਾਏ, ਉਹਨੂੰ ਭੁੱਖ ਲੱਗੀ ਹੈ, ਖੁਰਾਕ ਮਿਲ ਜਾਏ, ਉਹਦੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਏ, ਬਸ ਮਸਤ ਹੈ, ਸੌ ਜਾਂਦਾ, ਆਨੰਦ ਲੈਂਦਾ। ਪਸ਼ੂ ਸੁਖੀ ਨੇ, ਮਹਾਂਪੁਰਸ਼ ਤੇ ਦੇਵਤੇ ਆਨੰਦ ਦੇ ਚ ਨੇ, ਮਨੁੱਖ ਦੁੱਖ ਦੇ ਚ ਹੈ। ਦੁੱਖ ਸਿਰਫ ਤੁਹਾਨੂੰ ਮਨੁੱਖ ਦੀ ਦੁਨੀਆ ਵਿੱਚ ਮਿਲੇਗਾ, ਜਾਂ ਉਹਨਾਂ ਪਸ਼ੂਆਂ ਕੋਲ ਦੁੱਖ ਮਿਲੇਗਾ ਜਿਹੜੇ ਵਿਚਾਰੇ ਮਨੁੱਖ ਦੀ ਕੈਦ ਦੇ ਚ ਨੇ, ਮਨੁੱਖ ਦੀ ਸੰਗਤ ਵਿੱਚ ਰਹਿੰਦੇ ਪਏ। ਉਹਨਾਂ ਦੀ ਪ੍ਰਾਕਿਰਤਿਕ ਜ਼ਿੰਦਗੀ 'ਚ ਫਰਕ ਪਾ ਦਿੱਤਾ ਹੈ। ਜਿਸ ਢੰਗ ਨਾਲ ਉਹ ਜੀਵਣਾ ਚਾਹੁੰਦੇ ਨੇ, ਉਸ ਢੰਗ ਨਾਲ ਮਨੁੱਖ ਨਹੀਂ ਜੀਣ ਦਿੰਦਾ ਪਿਆ। ਉਹ ਦੁਖੀ ਹੋ ਸਕਦੇ ਨੇ, ਉਹ ਪੀੜਤ ਹੋ ਸਕਦੇ ਨੇ। ਵਰਨਾ ਦੁੱਖ ਸਿਰਫ ਮਨੁੱਖ ਦੇ ਕੋਲ ਹੈ, ਕਾਇਨਾਤ ਦੇ 'ਚ, ਇਸ ਬ੍ਰਹਿਮੰਡ ਦੇ 'ਚ ਦੁੱਖ ਹੋਰ ਕਿਧਰੇ ਵੀ ਨਹੀਂ ਹੈ। ਬਨਸਪਤੀ ਖੇੜੇ 'ਚ ਹੈ, ਪਸ਼ੂ ਸੁੱਖ ਦੇ 'ਚ ਨੇ, ਕੀੜੇ ਮਕੌੜੇ ਵੀ ਸੁੱਖ ਦੇ 'ਚ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇੱਕ ਬਿਸ਼ਟਾ ਦਾ ਜੰਤੂ ਵੀ ਸੁੱਖ ਦੇ 'ਚ ਹੈ, ਇੱਕ ਗੰਦਗੀ ਦੇ 'ਚ ਲਿਪਟਿਆ ਹੋਇਆ ਸੂਰ ਵੀ ਸੁੱਖ ਦੇ 'ਚ ਹੈ। ਮੈਂ ਫਿਰ ਅਰਜ਼ ਕਰਾਂ, ਇੱਕ ਮਨੁੱਖ ਦੁੱਖ ਦੇ 'ਚ ਹੈ, ਇੱਕ ਮਨੁੱਖ ਦੀ ਸੰਗਤ ਦੇ ਜਿਹੜੇ ਪਸ਼ੂ ਰਹਿ ਰਹੇ ਨੇ ਮਨੁੱਖ ਦੀ ਕੈਦ ਦੇ 'ਚ, ਉਹ ਵਿਚਾਰੇ ਦੁਖੀ ਹੋ ਸਕਦੇ ਹਨ। ਵਰਨਾ ਪਸ਼ੂ ਦੁਖੀ ਨਹੀਂ ਨੇ, ਪੰਛੀ ਦੁਖੀ ਨਹੀਂ ਨੇ। ਪਸ਼ੂ ਜੀ ਰਹੇ ਨੇ ਲੋੜਾਂ ਦੇ ਤਲ ਦੀ ਪੂਰਤੀ ਤੇ, ਲੋੜਾਂ ਪੂਰੀਆਂ ਹੋ ਗਈਆਂ, ਸੁਖੀ। ਮਨੁੱਖ ਲੋੜਾਂ ਦੇ ਨਾਲ ਨਾਲ ਜੀ ਰਿਹਾ ਖਾਹਿਸ਼ਾਂ ਦੇ ਤਲ ਤੇ। ਲੋੜਾਂ ਪੂਰੀਆਂ ਨਾ ਹੋਣ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਪੂਰੀਆਂ ਨਾ ਹੋਣ, ਮਨੁੱਖ ਬੇਚੈਨ ਹੁੰਦਾ ਹੈ, ਮਨੁੱਖ ਤੜਪਦਾ ਹੈ। ਤੇ ਖਾਹਿਸ਼ਾਂ ਦਾ ਇੱਕ ਹੋਰ ਬੜਾ ਭਿਅੰਕਰ ਨਿਯਮ ਹੈ,
ਇੱਕ ਖਾਹਿਸ਼ ਪੂਰੀ ਹੋਵੇ ਨਾ ਤੇ ਪੂਰੀ ਹੁੰਦਿਆਂ ਹੁੰਦਿਆਂ ਉਹ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਜੈਸੇ ਇੱਕ ਮਨੁੱਖ ਜ਼ਮੀਨ ਤੋਂ ਰੁਖਸਤ ਹੁੰਦਿਆਂ ਹੋਇਆ ਵੱਡਾ ਹੋ ਗਿਆ, ਜਵਾਨ ਹੋ ਗਿਆ, ਵਿਆਹਿਆ ਗਿਆ, ਬੁੱਢਾ ਹੋ ਗਿਆ, ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ 2-4-5-7 ਬੱਚਿਆਂ ਨੂੰ ਜਨਮ ਦੇ ਜਾਂਦਾ, ਪਿੱਛੇ ਆਪਣੀ ਸੰਤਤ ਛੋੜ ਜਾਂਦਾ, ਆਪਣਾ ਖੂਨ ਛੋੜ ਜਾਂਦਾ। ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ ਮਨੁੱਖ 2-4 ਬੱਚੇ ਛੋੜ ਜਾਂਦਾ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ, ਇੱਕ ਖਾਹਿਸ਼ ਮਰਦਿਆਂ ਮਰਦਿਆਂ 5-10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਹੁਣ ਪੂਰੀ ਇੱਕ ਹੋਈ ਹੈ ਤੇ 10 ਹੋਰ ਪੈਦਾ ਹੋਈਆਂ ਨੇ, ਫਿਰ ਉਹਨਾਂ ਚ ਪੂਰੀ ਇੱਕ ਹੋਈ ਹੈ ਤੇ ਫਿਰ 10-20 ਹੋਰ ਪੈਦਾ ਹੋ ਗਈਆਂ ਨੇ, ਤਾਂ ਰੋਜ਼ ਰੋਜ਼ ਤੇ ਖਾਹਿਸ਼ਾਂ ਵੱਧਦੀਆਂ ਜਾਣਗੀਆਂ, ਖਾਹਿਸ਼ਾਂ ਦੀ ਭੀੜ। ਇਸ ਤਰ੍ਹਾਂ ਜਿਵੇਂ ਮੌਤ ਦਰ ਘੱਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਭੀੜ ਹੋ ਜਾਂਦੀ ਹੈ। ਖਾਹਿਸ਼ ਪੂਰੀ ਤੇ ਕੋਈ ਕੋਈ ਹੁੰਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਹੁੰਦੀ ਉਹ ਵੀ ਕਰਮ ਅਨੁਸਾਰ ਹੈ, ਉਂਝ ਨਹੀਂ। ਕੁਛ ਸੰਤਾਂ ਮਹਾਂਪੁਰਖਾਂ ਦੇ ਡੇਰੇ ਇਸ ਵਾਸਤੇ ਚੱਲ ਪੈਂਦੇ ਨੇ, ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝ ਹੀ ਕਰਮ ਬਣਨ ਵਾਲਾ ਹੁੰਦਾ ਹੈ, ਉਂਝ ਹੀ ਗੱਲ ਸਿਰੇ ਚੜਨ ਵਾਲੀ ਹੁੰਦੀ। ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ ਜਾਂਦੀ ਹੈ ਨਾ, ਉਹ ਕਹਿੰਦੇ ਨੇ ਇਸ ਡੇਰੇ ਕਰਕੇ, ਸੰਤ ਕਰਕੇ ਸਾਡੀ ਗੱਲ ਬਣੀ ਹੈ। ਉਹ ਫਿਰ 60 ਕਮ ਸੇ ਕਮ ਹੋਰ 60 ਨੂੰ ਲਿਆਉਂਦੇ ਨੇ, ਉਹਨਾਂ ਦੇ ਚੋਂ ਵੀ ਕੁਛ ਇੱਕ ਦੀ ਗੱਲ ਤੇ ਉਂਝ ਹੀ ਬਣਨ ਵਾਲੀ ਹੁੰਦੀ। ਜੇ ਡੇਰੇ ਨਾ ਵੀ ਜਾਂਦੇ ਤਾਂ ਵੀ ਬਣਨੀ ਸੀ, ਇਹ ਵੀ ਮਰਜ਼ ਕਰਦੇ ਹਾਂ। ਜੇ ਨਾ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ। ਬਸ ਪਖੰਡ ਇਸ ਤਰ੍ਹਾਂ ਦੁਨੀਆਂ ਦੇ ਚ ਵੱਧਦਾ ਹੈ ਅਗਿਆਨ ਦੇ ਆਸਰੇ ਤੇ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਇਸ ਤਰ੍ਹਾਂ ਖਾਹਿਸ਼ਾਂ ਦੀ ਭੀੜ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਸ਼ੂ ਲੋੜਾਂ ਦੇ ਤਲ ਤੇ ਜੀਂਦੇ ਨੇ, ਮਨੁੱਖ ਖਾਹਿਸ਼ਾਂ ਦੇ ਤਲ ਤੇ ਜੀਵਦੇ ਨੇ। ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ, ਖਾਹਿਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। ਔਰ ਸਾਰੀਆਂ ਖਾਹਿਸ਼ਾਂ ਕਿਸ ਦੀਆਂ ਪੂਰੀਆਂ ਗਈਆਂ ਕਤਾ ਹੀ ਨਹੀਂ, ਇੱਕ ਦਿਨ ਮਨੁੱਖ ਹੀ ਪੂਰਾ ਹੋ ਜਾਂਦਾ, ਖਤਮ ਹੋ ਜਾਂਦਾ। ਖਾਹਿਸ਼ਾਂ ਕਿਤੀਆਂ ਪੂਰੀਆਂ ਹੁੰਦੀਆਂ ਨੇ, ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਅਲੀ ਕਹਿੰਦਾ ਇੱਕ ਇੱਕ ਸਵਾਸ ਦੇ ਅੰਤਿਮ ਸਮੇਂ ਕਿਤਨੀਆਂ ਖਾਹਿਸ਼ਾਂ ਨਿਕਲਦੀਆਂ ਜਿਹੜੀਆਂ ਅੰਦਰ ਪਈਆਂ ਸਨ, ਜਗ੍ਹਾ ਮਲ ਕੇ ਬੈਠੀਆਂ ਸਨ, ਬਈ ਅੱਜ ਸਾਡੀ ਗੱਲ ਬਣੇਗੀ, ਅੱਜ ਸਾਡੀ ਗੱਲ ਬਣੇਗੀ। ਗੱਲ ਕੀ ਬਣਨੀ, ਵਿਸ਼ਵਾਸ ਹੀ ਨਿਕਲ ਗਿਆ ਹੈ। ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਮੁਖਤਸਰ ਜੋ ਹੈ, ਮੈਂ ਅਰਜ਼ ਕਰਾਂ, ਦੁੱਖ ਕੇਵਲ ਮਨੁੱਖ ਦੀ ਦੁਨੀਆਂ ਚ ਹੈ। ਰਿਸ਼ੀਕੇਸ਼ ਦੇ ਚ ਅੱਜ ਤੋਂ ਕੋਈ ਗਾਲਬਨ 25-26 ਸਾਲ ਪੁਰਾਣੀ ਗੱਲ ਹੋਵੇਗੀ, ਰਾਮਕੱਲੀ ਰਾਗ ਦਾ ਇਹ ਸ਼ਬਦ ਚੱਲ ਰਿਹਾ ਸੀ, ਸਹਿਨ ਸਰਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ। ਜਪਜੀ ਸਾਹਿਬ ਤੋਂ ਲੈ ਕੇ ਉੱਥੇ ਰਾਗਮਾਲਾ ਤੱਕ ਸੰਪੂਰਨ ਕਥਾ ਹੁੰਦੀ ਹੈ, ਔਰ ਉੱਥੇ ਇੱਕ ਨਿਯਮ ਹੈ, 5 ਸਾਲਾਂ ਚ ਭੋਗ ਪਾਉਂਦੇ ਨੇ ਲਾਜ਼ਮੀ, ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ। ਉਸ ਦੌਰਾਨ 1 ਮਹੀਨਾ ਦਾਸ ਵੀ ਹਾਜ਼ਰੀ ਭਰਦਾ ਰਹੇ। ਜਦੋਂ ਦਾਸ ਕਥਾ ਕਰ ਰਿਹਾ ਸੀ, ਰਾਮਕੱਲੀ ਲਾਗ ਚੱਲਿਆ ਤੇ ਇਹ ਸ਼ਬਦ ਵੀ ਆ ਗਿਆ, ਜਿਸ ਦੀਆਂ ਆਖਲੀਆਂ ਪੰਕਤੀਆਂ ਸਨ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨ ਲੇਖੇ ਪਾਏ। ਇਹ ਪੰਕਤੀ ਮਨੁੱਖ ਨੇ ਆਪਣੀਆਂ ਤਰਫੋਂ ਬਣਾਈਆਂ ਹੋਈਆਂ ਨੇ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਇਸ ਤਰ੍ਹਾਂ ਦੀ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ, ਇਹ ਤਾਂ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ, ਜਿਹਨਾਂ ਨੂੰ ਬੋਧ ਨਹੀਂ ਹੈ, ਸਮਝ ਨਹੀਂ ਹੈ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨਾ ਲੈ ਕੇ ਲਾਏ। ਇਸ ਦੀ ਵਜ਼ਾਹਤ ਦਾਸ ਨੇ ਕਿਧਰੇ 2 ਦਿਨ ਕੀਤੀ। ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ, ਭੇਖ ਭਗਵਾ, ਅੱਜ ਕੱਲ ਉਸਦਾ ਡੇਰਾ ਕਰਨਾਲ ਦੇ ਚ ਬਹੁਤ ਜ਼ਈਫ ਹੋ ਗਿਆ, ਉਹ ਵੀ ਕਿਧਰੇ ਬੈਠਾ ਸੀ। ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ, ਸਾਧੂਆਂ ਦਾ ਇਕੱਠ ਸੀ, ਜੋ 30-40 ਸਰੋਤੇ ਬੈਠੇ ਸਨ, ਸਾਧੂ ਹੀ ਸਨ, ਨਿਰਮਲੇ ਉਦਾਸੀਨ।
مینو کہن لگا مسکین جی اے جو گرو نانک نے آخیا ہے یہ اتی اپما النکار ہے ساہتک دنیا کوتا دی دنیا چلنکار ورتیا جاتا ہے گہنیا نو گل نو سجاؤ واسطے بولوں نو سجاؤ واسطے جیسے گرو نانک دیو جی مہاراج کہندے نے مخ جھوٹ وبوکھن سارنگ اے براہمن بولدا تے جھوٹ پیا پر تو گہنے سچ دے پوا دیتے نے اس نو بڑا شنگار دیتا ہے تو ہوں لوگوں انج پرتیت ہوتا پیا جی سچ جھوٹ نو بھی شنگار دئیے چمکا دئیے چلتا ہے بڑے سونے ڈنگ نال چلتا ہے چلتا سچ دے آسرے تے گہنے سچ دے پونے پیندے نے کوئی جھوٹ اپنے روپ وچ چل نہیں سکتا جن چر تک اس نو سچ نال نہ جوڑیے جھوٹ بولن والا بھی کہندا ہے میں سچ کہہ رہا جوڑنا اس نو سچ نال ہی پیندا ہے پاویں جھوٹ ہے پر گہنے اس نو سچ دے پونے پیندے نے شنگار اس نو سچ دا دینا پیندا ہے ایک تے اے ہے ایک ہوندا ہے اتی اپما النکار جیسے کسے نو کہہ دینا تیرے موت جی دند نے تے موتیاں ورگے نے اتی اپما النکار یہ مکھڑا تے چن دی طرح ہے اتی اپما النکار ساہتک دنیا دچ کاوے دنیا دچ اس دی اپنی مہانتا ہے اس نو من دینا مینو کہن لگے گرو نانک دے کول ہردا جو سی وہ سنگیتکار دا سی تے کوی دا سی شاعر دا سی اس ستگنا نے اتی اپما النکار ورتے ہے تے تسی کل تے اج دو گھنٹے لائے نے دکھ ہی دکھ ہے بھائی آسمان ویاپک ہے تے دکھ ویاپک ہے ہوا ویاپک ہے تے دکھ ویاپک ہے کہنے لگے میں سہمت نہیں یہ اتی اپما النکار ہے تے اتی اپما النکار نو اتنا سپشٹ نہیں کریدا جتنا تسی کیتا ہے مینوں انج کہن لگا آخر منکھی دنیا چ کدرے آنند بھی ہے کھیڑا بھی ہے خوشیاں بھی ہیں اور اسے نو وضاحت کر کے تے پکی مور لا دینی کہ نانک دکھیا سب سنسار یہ شوبھا نہیں دیندا میں کہ ماں پرکھو سیانے ہو تسی چنتک ہو اور عمر دے لحاظ چ واقعی میں انہاں دے سامنے بہت چھوٹا سی اور ودیا پڑھائی چنتک دے انہاں دی دنیا بڑی اگے سی کیونکہ وچار وٹاندرا اکثر چلدا رہندا سی پر اس طرح بھی وہ ہمت کر لین گے کہ سارے چ کھڑے ہو کے انج کہن گے اس دن میں انہاں دی بہبلدا دیکھی بالکل اسہمتی کہن لگے نہیں یہ دو گھنٹے تسی لایا ایویں ضائع کیتے دکھ اتنا نہیں ہے یہ گرو نانک نے اتی اپما النکار ورتے ہے جس نو تسی ہو بہو سچ کر کے بیان پہ کر دے ہو یہ النکار ہے گہنا ہے بھوشن ہے واسطوک ایسا نہیں ہے میں کہ مینو تے واسطوک ایسا ہی دکھائی دیندا ہے اور جو گرو نانک نے آخیا یہ اتی اپما النکار نہیں ہے یہ قسم دے بول نے یہ ست بچن نے یہ سمپورن بچن ہے اتی اپما النکار کلپنا ہوندا ہے پھر تے گربانی نو کلپنا آکھنا پے گا یہ کلپنا نہیں ہے یہ سچ ہے مینوں کہن لگے تھوڑی شردا ہے اس طرح تھوتھوں کہلوا رہی ہے ورنہ یہ اتی اپما النکار ہے تے میں تھانوں کل سچ دا سکھ دا سروپ دکھاواں گا پھر تھوڑی زبان قبول کر لے گی کہ دنیا چ نرا دکھ نہیں سکھ بھی ہے میں کہ ٹھیک ہے اگر اس طرح تسی پرتکش روپ وچ کوئی سکھ دا سروپ دکھاؤ گے تو پھر ذرا سوچاں گے جتھے تک میرا ارادہ ہے میری سوچنی ہے ایسی نوبت نہیں آوے گی تسی اس طرح دا کوئی پرمان پیش نہیں کر سکتے وہ ہس پے اتھے تے انہاں دی ہسی انج سی جویں کٹاکش جویں طنز بے جویں مورکھ کوئی سمجھدا نہیں وہ جب چلا گیا یقین جانو اس دن سارا دن رہا میں بھی بے چین میں کہ پتہ نہیں کی دکھائے گا کی لے آئے گا کدھر ایسا تے نہیں کہ میں ہی کوئی زیادہ کہہ گیا تے گل اتنی میں سپشٹ نہ کر سکا وہ نیندرا کس نو کہندے نے نیند دا نہ آونا اے بھی مینوں اس دن پتا چلے مینوں رات نو نیند بھی نہیں پئی
دماغ سوچ دے ہی رہا ہے بھئی انہیں سارے سادھواں دے اکٹھ دے چ پگ لانی ہے سیاح بڑا ہے چنتک بڑا ہے سوجوان ہے کئی کتاباں دا لکھا رہی ہے سنسکرت تے فارسی تے عربی دا مہا پنڈت ہے یہ تے پتہ نہیں کی دکھاوے گا اور کوئی معمولی چیز پیش نہیں کرے گا کیونکہ معمولی سوچنی رائے منکھ ہی نہیں ہے خیر جیوں دیوں کر کے سویر ہوئی کتھا دا وقت ہویا کتھا اتھے امرت ویلے آندی سی سورج نکلن تو پہلے پہلے سماپتی ہو جاندی سی گنگا تے اشنان کر کے سادھو اتھے ہی نتنیم کر لیندے سن اپنا جو کچھ کرنا ہے تے پھر کتھا جو ہے ایک طریقے نال سنتھیا چل دی سی انج کتھا داس نے ارمب کی تھی پر من اکھڑیا ہوا ہے تو زبان بھی اکھڑی ہوئی ہے کنٹا ضرور میں پاس کیتا لیکن میں خود بھی نہیں پتا کہ میں کنٹے چ کی آ گیا یہ بھی میری اس دن حالت رہی وہ سادھو آیا جد کو مینوں 15-20 منٹ بولدیاں ہو گئے وہ ہاتھ کھڑے ہوئے گلاب دے پھلاں دا گلدستہ سی تے میں سوچیا شردا تے اے وی گرو گرنتھ صاحب دی پوری رکھدا ہے این امرت ویلے سونے جیاں پھلاں دا گلدستہ لے کے آیا ہے متھا ضرور اس نے ٹیکیا پھل نہیں بیٹھ کیتے اپنے ہاتھ چ ہی رکھے این بیٹھتا بھی کونے سی بالکل کونے چ بیٹھ گیا کتھا دی سماپتی تو بعد کھڑے ہو کے مینوں کہن لگا مسکین جی اے تھانوں پھل دکھائی دیندے نے یہ جو میرے ہاتھ دے چ گلاب دے پھلاں دا گلدستہ ہے تھانوں دکھائی دیندا ہے میں کہ پربھو دی بخشش ہے رحمت ہے اکھاں چ روشنی ہے دکھائی دیندا ہے مینوں کہن لگا جے دکھائی دیندے نے تھانوں اے پھل تو پھر پھلاں دا حاصہ بھی دکھائی دیندا ہوئے گا انہاں دی مسکراہٹ بھی دکھائی دیندی ہوئے گی تے انہاں دا سوپن بھی دکھائی دیندا ہوئے گا میں کہ ٹھیک ہے بالکل ٹھیک ہے یہ ہسدے ہوئے پرتیت ہو رہے نے کہندا اتنے حاصے دے ہوندے ہاں اتنی خوشی دے ہوندے ہاں اتنے کھڑاؤ دے ہوندے ہاں اور اتنے سوپن دے ہوندے ہاں کیا یہ آکھنا پھبدا ہے چنگا لگدا ہے نانک دکھیا سب سنسار ایسا کھیڑا سامنے ہوئے ایک سوپن دا نمونہ سامنے ہوئے کھیڑے دی تصویر سامنے ہوئے مسکراہٹ دا مجسمہ سامنے ہوئے کیا یہ بول پھبدے نے نانک دکھیا سب سنسار اتی اپما النکار ہے یہ کسے کسے تھان تے گھٹت ہوئے گا سب جگہ تے نہیں من تو بوجھ تھوڑا ہلکا ہویا میں کہ مہاتما جی دھنواد تھوڑا تسی مینوں کھیڑے دے خوشیاں دے سکھ دے درشن کرائے کل تسی ویدا کیتا سی اج دکھایا تسلیم من دیا غالباً کل ویدا کیتا تے اج دکھایا یہ 24 گھنٹے ہو گئے تے ہن 12 گھنٹے واسطے بس ستگر دی حضوری چ رکھ جاؤ اتھے ہی رکھ جاؤ باقی گل اپاں شامی کران گے باقی چرچا تھوڑے نال شامی ہوے گی انہاں ہی پھلاں دے سمبندھ وچ انہاں نوں ذرا بس اتھے ہی رکھ جاؤ گلاب ہندوستان وچ کھڑدا ہے گرمیاں دے دنوں خاص کر کے اور بڑی مہک بڑی خوشبو مینوں چنگی طرح یاد ہے جد میں دوروں دیکھیا انہاں دی اکھاں بھر آئی ہیں کہندے شام نوں تے مرجھا جان گے تے پھر کی گل ہوے گی تے میں کہا مرجھانا کوئی آسمان تو ٹپکے گا یہ جڑا مرجھانا ہے نا اسی کھیڑے دے چوں نکلے گا یہ جڑی موت ہے اسی زندگی دے چوں نکلے گی یہ جڑی کروپتا ہے نا اسی سوپن دے چوں نکلے گی یہ جو قبر ہے اسی زندگی دی بنے گی مینوں چنگی طرح یاد ہے ٹاہ نکل گئی اس دے منہ چوں اور میرے ہردے نے تسلیم کیتا نرا پکھنڈی نے
گل نو پکڑن والا سمجھن والا بھی ہے، کورا ہنکاری نہیں۔ کہنے لگا گرو نانک نے جو کچھ آخیا صحیح ہے، گرو نانک دے سمبندھ جو میں شبد آ کے میں واپس لینا، کہ ٹھیک ہے۔ بالی روے نہ بھتار، نانک دکھیا سب سنسار، دکھ ویاپک ہے۔ مورکھ دا دکھی ہونا قدرتی ہے، سیاح بھی دکھی ہے۔ نردھن دا دکھی ہونا قدرتی ہے، دھنوان بھی دکھی ہے۔ بلکہ منوچنتک تے کہندے نے نردھن دیش اتنے دکھی نہیں جتنے دھنوان دیش دکھی نے۔ نردھن منوکھ اتنا

ਕਹਿੰਦੇ ਨਾ ਦਰਖਤ ਦੀ ਪਹਿਚਾਣ ਆਉਂਦੀ ਏ, ਫਲਾਂ ਤੋਂ ਪਹਿਚਾਣ ਆਉਂਦੀ ਏ, ਬੋਇਆ ਕੀ ਸੀ, ਬੀਜ ਦੀ ਪਹਿਚਾਣ ਕਿਸ ਤੋਂ ਹੋਵੇਗੀ, ਫਲ ਤੋਂ। ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਬੋਏ ਗਏ, ਗਲਤ ਬੋਏ ਗਏ ਨੇ। ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਵਿੱਚ ਬ੍ਰਿਕਸ਼ ਵੇਖਣ ਦੇ ਵਿੱਚ ਔਰ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ। ਐਸੀਆਂ ਖੁਰਦਬੀਨਾਂ ਤਿਆਰ ਹੋ ਗਈਆਂ ਨੇ, ਸਾਇੰਟਿਸਟ ਵੇਖ ਲੈਂਦੇ ਨੇ ਇਹਦੇ ਚ ਐਸਾ ਫੁੱਲ ਨਿਕਲੇਗਾ, ਐਸਾ ਫਲ ਨਿਕਲੇਗਾ, ਔਰ ਫੁੱਲਾਂ ਦਾ ਇਹ ਰੰਗ ਹੋਵੇਗਾ, ਫਲ ਇਤਨੇ ਆਕਾਰ ਦਾ ਹੋਵੇਗਾ, ਅਗਰ ਅਨੁਕੂਲ ਧਰਤੀ ਮਿਲ ਗਈ। ਬੀਜ ਦੇ ਵਿੱਚ ਫਲ ਵੇਖਣ ਦੇ ਸਫਲ ਹੋਇਆ ਹੈ ਸਾਇੰਟਿਸਟ ਵਿਗਿਆਨਕ, ਕਰਮਾਂ ਦੇ ਵਿੱਚ ਫਲ ਵੇਖਣ ਦੇ ਸਫਲ ਹੋਇਆ ਸੰਤ ਭਗਤ, ਉਹਨੂੰ ਦਿਸ ਪਿਆ ਕਰਮਾਂ ਦੇ ਬੀਜ ਦੇ ਵਿੱਚ ਇਹਦੇ ਚੋਂ ਦੁੱਖ ਨਿਕਲੇਗਾ, ਇਹਦੇ ਚੋਂ ਕਲੇਸ਼ ਨਿਕਲੇਗਾ, ਇਸ ਦੇ ਚੋਂ ਸੁੱਖ ਨਿਕਲੇਗਾ, ਇਸ ਦੇ ਚੋਂ ਆਨੰਦ ਨਿਕਲੇਗਾ, ਉਹਦੇ ਕੋਲ ਆਪਣੀ ਦ੍ਰਿਸ਼ਟੀ। ਇਸ ਵਾਸਤੇ ਉਸਨੇ, ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ, ਤਾਂ ਪਹਿਲੇ ਨਾਲੋਂ ਵਧੀਆ ਬੀਜ ਨੇ, ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ, ਫਲਾਂ ਦੀ ਫਸਲ ਹੈ, ਫੁੱਲਾਂ ਦੀ ਫਸਲ ਹੈ, ਔਰ ਬਹੁਤਾਤ ਦੇ ਚ ਹੈ, ਬੜੇ ਸੋਹਣੇ ਢੰਗ ਨਾਲ ਹੈ। ਅਗਰ ਇਸ ਤਰ੍ਹਾਂ ਨਾ ਹੁੰਦਾ ਤਾਂ ਇਸ ਵਧੀ ਹੋਈ ਆਬਾਦੀ ਦੀ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ ਸੀ। ਬੀਜ ਨੂੰ ਵਧੀਆ ਕਰਨ ਦੇ ਵਿੱਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ, ਔਰ ਸਾਇੰਟਿਸਟ ਸਫਲ ਹੋਇਆ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ, ਸੰਤ ਸਫਲ ਹੋਇਆ ਕਰਮ ਦੇ ਵਿੱਚ ਫਲ ਵੇਖਣ ਦੇ ਵਿੱਚ। ਇਸ ਕਰਮ ਚੋਂ ਦੁੱਖ ਨਿਕਲੇਗਾ, ਇਸ ਕਰਮ ਚੋਂ ਸੁੱਖ ਨਿਕਲੇਗਾ, ਇਸ ਕਰਮ ਚੋਂ ਪਰਮ ਆਨੰਦ ਨਿਕਲੇਗਾ। ਔਰ ਇਹ ਨਿਯਮ ਪਰਮਾਤਮਾ ਨੇ ਆਪ ਬਣਾਇਆ। ਅਗਰ ਕੋਈ ਦੁਖੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ, ਬੀਜ ਐਸਾ ਬੋਇਆ ਗਿਆ ਜਿਸ ਤੋਂ ਦੁੱਖ ਨਿਕਲਿਆ ਹੈ, ਔਰ ਜੇ ਦੁੱਖ ਹੈ ਤਾਂ ਫਿਰ ਪਰਮਾਤਮਾ ਕਸੂਰਵਾਰ ਨਹੀਂ, ਕਿਉਂਕਿ ਅੱਜ ਤੱਕ ਐਸਾ ਹੋਇਆ ਹੈ। ਫਰਾਇਡ ਨੇ ਕਿਧਰੇ ਕਹਿ ਦਿੱਤਾ ਕਿ ਗਾਲਬਨ 60% ਬਿਮਾਰੀਆਂ ਜੱਦੀ ਆਉਂਦੀਆਂ ਨੇ, ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਿਆ, ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੋਂ ਪੁੱਤਰ ਨੂੰ ਹੋ ਗਿਆ, ਜੱਦੀ ਰੋਗ। ਫਰਾਇਡ ਨੇ ਐਸਾ ਕਹਿ ਦਿੱਤਾ, ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ, ਤੇਰੇ ਮਾਂ ਬਾਪ ਜ਼ਿੰਮੇਵਾਰ ਹੈ। ਤੇ ਹੁਣ ਸੰਸਕਾਰ ਵੀ ਸ਼ੁਰੂ ਚ ਮਾਂ ਬਾਪ ਦਿੰਦੇ ਨੇ, ਬੋਲਣਾ ਸੋਚਣਾ ਇਹ ਪਹਿਲੇ ਤੇ ਮਾਂ ਬਾਪ ਤੋਂ ਹੀ ਮਿਲਦਾ ਜੋ ਹੈ ਮਨੁੱਖੀ ਬੱਚੇ ਨੂੰ। ਤੋ ਫਰਾਇਡ ਨੇ ਐਸਾ ਕਹਿ ਦਿੱਤਾ, ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਔਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਂ ਬਾਪ ਤੋਂ ਸਰੀਰ ਆਇਆ, ਰੋਗੀ ਸਰੀਰ ਆਇਆ, ਉਹ ਦੋਸ਼ੀ ਨੇ। ਔਰ ਉਸਨੇ ਉਸ ਵਕਤ ਐਲਾਨੀਆਂ ਕਿਹਾ ਸੀ ਇਸ ਜਰਮਨੀ ਦੇ ਪ੍ਰਸਿੱਧ ਡਾਕਟਰ ਨੂੰ ਕਿ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਜਿਤਨੇ ਰੋਗੀ ਬੰਦੇ ਨੇ ਉਹਨਾਂ ਕੋਲ ਔਲਾਦ ਪੈਦਾ ਕਰਨ ਦਾ ਹੱਕ ਖੋ ਲੈਣਾ ਚਾਹੀਦਾ, ਨਹੀਂ ਤੇ ਦੁਨੀਆਂ ਵਿੱਚ ਰੋਗੀ ਹੀ ਰੋਗੀ ਹੋਣਗੇ। ਉਸਨੇ ਆਪਣੇ ਢੰਗ ਨਾਲ ਐਸਾ ਆਖਿਆ। ਤੇਰੇ ਸਰੀਰਕ ਰੋਗਾਂ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਤੇਰੇ ਮਾਨਸਿਕ ਸੰਤਾਪ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਨਸਿਕ ਰੋਗਾਂ ਲਈ ਤੇ ਸਰੀਰਕ ਰੋਗਾਂ ਲਈ ਮਾਂ ਬਾਪ ਜ਼ਿੰਮੇਵਾਰ ਨੇ। ਅਜੇ ਇਸ ਦਾ ਅਸਰ ਯੂਰਪ ਦੀ ਦੁਨੀਆਂ ਚ ਪੈ ਰਿਹਾ ਸੀ, ਪਨੀਰੀ ਤੇ ਨਵੀਂ ਪਨੀਰੀ ਤੇ ਨੌਜਵਾਨਾਂ ਤੇ, ਔਰ ਮਾਂ ਬਾਪ ਦਾ ਸਨਮਾਨ ਘਟਣਾ ਸ਼ੁਰੂ ਹੋ ਗਿਆ ਸੀ। ਇਸ ਖਿਆਲ ਤੋਂ ਕਾਰਲ ਮਾਰਕਸ ਨੇ ਇੱਕ ਹੋਰ ਚੋਟ ਕਰ ਦਿੱਤੀ, ਤੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ, ਤੂੰ ਜ਼ਿੰਮੇਵਾਰ ਨਹੀਂ। ਤੇਰੀ ਆਰਥਿਕ ਤੰਗੀਆਂ ਲਈ, ਤੇਰੇ ਆਰਥਿਕ ਕਲੇਸ਼ ਲਈ, ਤੇਰੇ ਆਰਥਿਕ ਸੰਤਾਪ ਲਈ ਸਮਾਜ ਜ਼ਿੰਮੇਵਾਰ ਹੈ। ਹੁਣ ਮੇਰੀਆਂ ਆਰਥਿਕ ਜੋ ਹੈ ਕਮਜ਼ੋਰੀਆਂ ਤੇ ਦੁੱਖਾਂ ਲਈ ਸਮਾਜ ਜ਼ਿੰਮੇਵਾਰ ਹੈ, ਮੇਰੇ ਸਰੀਰਕ ਰੋਗਾਂ ਲਈ, ਮੇਰੇ ਮਾਨਸਿਕ ਸੰਤਾਪ ਲਈ ਮਾਂ ਬਾਪ ਜ਼ਿੰਮੇਵਾਰ ਨੇ, ਮੈਂ ਤੇ ਸੁਤੰਤਰ ਹੋ ਗਿਆ, ਮੇਰਾ ਤਾਂ ਫਿਰ ਕੋਈ ਕਸੂਰ ਹੀ ਨਹੀਂ, ਫਿਰ ਤੇ ਹਰ ਬੰਦਾ ਬੇਕਸੂਰ ਹੋ ਗਿਆ, ਫਿਰ ਤੇ ਮੇਰਾ ਕੋਈ ਦੋਸ਼ ਹੀ ਨਹੀਂ, ਫਿਰ ਤੇ ਦੋਸ਼ ਮਾਂ ਬਾਪ ਦਾ ਹੋ ਗਿਆ, ਦੋਸ਼ ਸਮਾਜ ਦਾ ਹੋ ਗਿਆ,
गुरु ग्रंथ साहब जी महाराज

ਉਹ ਬੇਅੰਤ ਤੱਕ ਨਹੀਂ ਜਾ ਸਕੇਗਾ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿਚ ਪ੍ਰਚਲਿਤ ਹੋਈਆਂ। ਸੰਸਾਰ ਵਿਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ ਹੈ। ਸੰਸਾਰ ਤੋਂ ਉਪਰਾਮ ਬੰਦਿਆਂ ਨੇ ਸ਼ਿਵਜੀ ਦਾ ਦਾਮਨ ਪਕੜਿਆ ਔਰ ਉਨ੍ਹਾਂ ਨੂੰ ਸ਼ਿਵਜੀ ਦੀ ਗੱਲ ਬਹੁਤ ਚੰਗੀ ਲੱਗੀ ਕਿ ਮੌਤ ਹੀ ਮੌਤ ਹੈ ਸੰਸਾਰ ਵਿਚ, ਸਭ ਕੁਝ ਰਾਖ ਹੋ ਜਾਂਦਾ, ਸਭ ਕੁਝ ਮਿਟ ਜਾਂਦਾ, ਸਭ ਕੁਝ ਦਾ ਅੰਤ ਹੋ ਜਾਂਦਾ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਮ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜ਼ਾਰ ਸਨ, ਉਹ ਸ਼ਿਵਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ, ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਹੀ ਸ਼ਿਵਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿਚ ਰਸ ਮਾਣਨ ਵਾਲੇ, ਸੰਸਾਰ ਵਿਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ, ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਭਰੇ ਰਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ, ਉਨ੍ਹਾਂ ਦਾ ਫਰਮਾਨ ਹੈ ਕਿ ਇੱਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪ੍ਰਮਾਤਮਾ ਤੇ ਮਾਰਨੀ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਇਹ ਬੰਦੇ ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ। ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈ ਹੈ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਦੇ ਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਦੇ ਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤੋ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤੋ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿਚ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ, ਜ਼ਿੰਦਗੀ ਦੇ ਹਰ ਪਹਿਲੂ ਵਿਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਨਿਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਤਿੰਨੇ ਹੀ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿਚ ਖੋ ਨਾ ਜਾਵੇ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇ, ਪ੍ਰਮਾਤਮਾ ਤੈਨੂੰ ਇੱਕ ਦਾਤੇ ਦੇ ਰੂਪ ਵਿਚ ਦਿਖਾਈ ਦੇਵੇ ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ, ਤੇ ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ, ਸਾਧਕਾਂ ਦੀ ਦ੍ਰਿਸ਼ਟੀ ਚ
جس جس ڈھنگ نال پرگٹ ہویا صادق لوگاں نے اسے اسے ڈھنگ نال اس پرم شکتی دے گیت گائے اودی استتی کیتی چونکہ وہ ہر پل ہر چھن نواں ہے اور انیکاں روپ نے اس واسطے پریپورن پرماتما دے انیکاں نام پے گئے صاحب فرمان کردے نے بلہارے جاؤں جیتے تیرے نام ہے کسے نو ایسا دکھائی دیتا کہ او رمیا ہویا ہے جد ایسا دکھائی دیتا تو رسنا تو نکلیا رام جد ایسا کسے نو پرتیت ہویا کہ سنسار دے چرہندا ہویا او سنسار تو پرے ہے تو نرنجن شبد رسنا تے آگے جد ای دیکھیا کہ اس دے کھچی نہیں کشش نہیں ہے اس دے سنسار دی پکڑ اس دے نہیں ہے سنسار دے چرہندا ہویا سنسار دی مو ممتا اس دے نہیں تا سبھاوک شبد نکلیا کرشن جد ایسا دسیا کہ اتے کرتا ہے کرت نہیں ہے تو رسنا دے چو نکلیا کرتار جد ایسا پرتیت ہویا اس دا کوئی آکار ہی نہیں ہے اس دا کوئی وجود ہی نہیں ہے اوہ تے ایک پرم شکتی ہے تو رسنا دے چوں سبھاوک نام نکلیا نرنکار تے جد ایسا محسوس ہویا کہ اوہ تے ایک اشچرج روپ ہے تے جڑا اس دے نیڑے جاندا ہے اس دا اندھکار دور ہو کے اس نوں پرکاش ملدا ہے اس نوں چاننا ملدا ہے تا سبھاوک شبد نکلیا واہے گرو اسی طریقے نال بولی دے آدھار تے مذہباں دے آدھار تے وکھ وکھ بنی ہوئی سنسکرتی دے آدھار تے پرماتما دے وکھ وکھ نام سنسار دے پرگٹ ہوئے اور او دے وکھ وکھ روپ دی چرچا دھرم گرنتھاں دے ہوئی اتنی گل سپشٹ ہے کہ ہر بندے کل درشٹی وکھ وکھ ہے اور اپنی درشٹی دے مطابق ہی منک سنسار نو ویکھدا ہے نرنکار نو ویکھدا ہے ایک تشبیہ دے کے اگاں چلانگے ایک درخت دے تھلے پنج ست منک بشرام کر رہے نے دوپہر دے وقت انہاں دے چوں ایک نرتکار ہے ایک سنگیتکار ہے ایک اداسی سنت ہے ایک نوجوان ہے جڑا ہنے کدرے گھروں لڑ کے آیا ہے بڑا دکھی ہے بہت بے چین ہے آرام کر رہے انہاں منکھاں دے چوں ایک لکڑ دا وپاری ہے ہوا دے تیز جھونکے جوں درخت نال چھوندے نے درخت دیاں ٹہنیاں جھول دیاں نے جڑا نرتکار سی او نرت دی دنیا دے کھو جاندا ہے او کہندا ہے کہ میتھوں بھی زیادہ اے سندر درخت نرت کر رہے ہیں ایدی شاخاں دے کتنی لچک ہے ایدے پتے کس ڈھنگ نال جھوم رہے ہیں نرت ویکھ کے درخت دا او نرتکار بسمات دی دنیا چ کھو جاندا ہے اونوں درخت نچدا ہویا پرتیت ہوندا ہے دوسرا سنگیتکار ہے جد پون دے تیز جھونکے درخت نال سپرش کردے نے شان شان دی آواز بلند ہوندی ہے او سنگیتکار سرگم دی دنیا چ کھو جاندا ہے سراں دی دنیا چ کھو جاندا ہے سنگیت دی دنیا چ کھو جاندا ہے بسماد ہو جاندا ہے کہندا ہے صرف میں ہی نہیں گاؤں دا اے درخت بھی گاؤں دا ہے گیت سنگیت اے دے وچوں بھی نکل دا ہے نرتکار نو ایسا پرتیت ہویا ہے درخت نچ رہے ہے پر سنگیتکار نو ایسا پرتیت ہویا ہے جیسے پتے پتے دے چوں سنگیت دا جنم ہو رہے ہے اداسین مہاتما لیٹے ہویا ہے او دیکھدا ہے درخت دی طرف ایک سکا پتا تیز ہوا دے جھونکے نال ٹوٹ کے زمین تے آ گردا ہے اکھاں دے چھنجو آ گئے سنت دے اور کہندا ایک دن سنسار دے درخت نالوں میں اس طرح ٹوٹ جاواں گا جویں کہ پتا ٹوٹے ہے جویں ہن پتے دا جڑنا اس درخت نال بڑا اوکھا ہے تیویں مرے ہوئے منکھ دا مڑ کے کٹمب سنبندیاں نال سنسار نال جڑنا بہت اوکھا ہے بہت اوکھا ہے ہور بیراگ دی دنیا چ کھو گیا ہور سنسار تو اپرام ہو گیا بھئی ایتھے تے ساری پتے جھڑ جاندے نے ایتھے پتے سدیوی درخت نال نہیں رہندے ایک ایک کر کے ساریاں نوں جھڑنا پینا ہے اس واسطے کسے پرم کھوج کسے پرم دیش دی اندر طلب رکھ کے
اگمی دنیا دے کھو گیا اے سنت. چوتھا جو لیٹے ہویا ہے آرام کر رہا ہے اس درخت دے تھلے او ایک وپاری ہے لکڑ دا. او اس سوچاں دے گلتان ہو گیا کہ اس درخت نو اگر میں خرید لواں اے دچ عمارتی لکڑ کتنی نکلے گی, اس دچ جلاؤ لکڑ کتنی ہووے گی, اور اس دچ جڑا باقی دا ملبا ہے شاخاں ادا کولا بن سکے گا کہ نہیں. میں کنے دا اے درخت خریداں, اے کتنے دا بکے گا, مینو کی کچھ بچے گا درخت نو ویکھ کے وپار دی دنیا دچ کھو کے. پنجواں جو آرام کر رہا ہے ایک نوجوان ہے, ہنے ہنے گھروں لڑ کے آیا ہے. ہوا دے تیز جھونکیاں نال جد شاخاں شاخاں نال ٹکراندیاں نے, پتے پتے نال ٹکراندے نے, کھڑاک پیدا ہوندا ہے. کہندا ہے جھگڑا تے ایتھے بھی شروع ہے, شاخاں شاخاں نال لڑ رہی نے, پتے پتے نال لڑ رہے نے. صرف ساڈے گھر دے چ ہی لڑائی نہیں, ایتھے درخت دے چ وی بہت وڈی لڑائی ہے. ہن جیسی جیسی درشٹی ہے منک دی ویسی ویسی سرشٹی دکھائی دیندی ہے. درخت اکو ہی ہے پر ساریاں نو وکھ وکھ روپ کر کے پرتیت ہو رہا ہے. سنسار تے اک ہے لیکن نظراں وکھ وکھ ہون کر کے نظارے وکھ وکھ دکھائی دیندے نے. جیسی سرشٹی ہوندی ہے, جیسی درشٹی ہوندی ہے ویسی ہی منک دی سرشٹی بن جاندی ہے. وکھ وکھ سرشٹی کر کے پرماتما دے انیکاں روپ جگت دے چ پرچلت ہوئے. اسلام تے عیسائیت نے اس پریپورن پرماتما نو پتا کر کے آکھے, فادر کہندے نے, پدر کہندے نے. سمچا اسلام کہندا ہے او جڑی پرم شکتی ہے او پدر ہے, او فادر ہے. دراصل اگر اسی پرماتما نو سنبندھی بنانا چاہیے, جیسے کو ہے وی ساڈا سنبندھی گوڑ بنیادی سنبندھی ہے, تے کوئی ساڈے کول پچھے تسی پرماتما نال سمبندھ استھاپن کیتا ہے پر او تھوڑا کہو جیاں دا سنبندھی ہے, کون لگدا ہے, کی لگدا ہے. جیسے نال چل دے ہوئے منک بارے کوئی پوچھ لے وے کون ہے تے اسی کہہ دئیے سنبندھی ہے, پر اے دے نال سوال دا صحیح معنی جواب نہیں ملدا. او پوچھ سکدا ہے سنبندھی تے ہے پر کی لگدا ہے, پتر لگدا ہے, متر لگدا ہے, پرا لگدا ہے, دوست لگدا ہے, آیا کی لگدا ہے. رشتے دا ذکر کرنا پیندا ہے, سنبندھی دا ذکر کرنا پیندا ہے, کیسا سنبندھ ہے سنبندھی چرچا کرنی پیندی ہے. او جو پرم شکتی ہے, او جو پرماتما ہے, او دے نال سمبندھ جوڑنا ہے, پر اے سمبندھ کیسا ہوئے گا, کیونکہ منک دی دنیا دے جڑے سمبندھ نے او دے چ ماں ہے, باپ ہے, پتنی ہے, بچے نے, بھرا نے, دوست نے, پڑوسی نے, بس یہی سمبندھ نے. اس پریپورن پرماتما نال کیسا سمبندھ جوڑیے, تو اسلام کہندے نے پتا دا سمبندھ جوڑو, عیسائیت بھی کہندی او فادر ہے. پرارتھنا کرنگے, پریر کرنگے, عبادت کرنگے, او پتا دے اگوں جھکنگے اور اس پتا دے کولوں انج یاچنا کرنگے جیسے کہ ایک معصوم بچہ پیو کول منگدا ہے. اسلام عیسائیت دی سمچی عبادت پتا پتر دے آلے دوالے گھوم دیئے. ایک پتر پیو دی پوجا کر رہے ہیں, ایک پتر پتا دی پرکرما کر رہے ہیں, ایک پتر پتا نو مہان جان کے او دے اگوں یاچنا کر رہا ہے. اے بندگی, اے عبادت اس رشتے دے اتے کھڑی ہے. پر ہور تھوڑا جہاں اگاں جائیے بھارت دا پرانا سناتن مت, اس دا ایک انگ اس پرم شکتی نو پرماتما نو ماں کر کے پوجدا ہے, ماتا کر کے پوجدا ہے. جتھے اسلام کہندا ہے او پتا ہے, عیسائیت کہندی ہے او فادر ہے, او باپ ہے, اتھے بھارت دا ایک طبقہ کہندا نہیں او ماں ہے. لہذا ماتا ماتا دی چرچا تے گیت چل دے نے. ماتا دے بہت سارے مندر بھی سڑے دیش دے موجود نے, جیسے کہ بیشنو دیوی, نینا دیوی, کالی دیوی, سرستی دیوی, درگا دیوی, اتیادک انت دیویاں سڑے دیش دے اس بھاونا کر کے اجاگر ہوئیاں کہ منک نے منیا او پرماتما ماتا ہے, ماں ہے. تو ماں جان کے پوجا شروع ہوئی, ماں جان کے پرتشٹھا شروع ہوئی, اور ماں جان کے بندگی, پرکرما, عبادت, یہ سب کچھ ارچا بندن چل پیا.
ਇੱਕ ਤਬਕੇ ਨੇ ਇਸ ਢੰਗ ਨਾਲ ਪਰਮਾਤਮਾ ਨੂੰ ਮੰਨਿਆ। ਅਗਾਹ ਚਲੀਏ, ਸੂਫੀ ਸੰਤ ਜਿਹੜੇ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਰਿਸ਼ਤਾ ਸਥਾਪਨ ਕਰਦੇ ਨੇ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਇਸ ਵਾਸਤੇ ਸਭੇ ਮੁਸਲਮਾਨ ਸੂਫੀ ਕਲਾਮ ਨੂੰ ਪਸੰਦ ਨਹੀਂ ਕਰਦੇ। ਮੁਤਸਬੀ ਮੁਸਲਮਾਨਾਂ ਨੇ ਤੇ ਸੂਫੀਆਂ ਨੂੰ ਕਿਸੇ ਹੱਦ ਤੱਕ ਕਤਲ ਵੀ ਕੀਤਾ। ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕੀਤਾ। ਮੁਲਤਾਨ ਦੇ ਮੁਸਲਿਮ ਹੁਕਮਰਾਨ ਨੇ ਸ਼ਮਸ ਤਬਰੇਜ਼ ਦੀ ਪੁੱਠੀ ਖੱਲ ਲਵਾ ਦਿੱਤੀ। ਕਰੀਬਨ ਕਰੀਬਨ ਜਿਤਨੇ ਵੀ ਸੂਫੀ ਪੈਦਾ ਹੋਏ ਮੁਤਸਬੀ ਮੁਸਲਮਾਨਾਂ ਦੇ ਮਾਰ ਦੀ ਸ਼ਿਕਾਰ ਹੁੰਦੇ ਰਹੇ। ਜੈਸੇ ਕਿ ਸਰਮਦ ਦੀ ਕਬਰ ਅਸੀਂ ਜਾਮਾ ਮਸਜਿਦ ਦੇ ਕੋਲ ਵੇਖਦੇ ਹਾਂ, ਇਸ ਨੂੰ ਔਰੰਗਜ਼ੇਬ ਨੇ ਕਤਲ ਕਰ ਦਿੱਤਾ ਸੀ। ਇਹ ਖੁੱਲੇ ਖਿਆਲਾਂ ਦਾ ਮਾਲਕ। ਸੂਫੀ ਕਲਾਮ ਦੇ ਅੰਦਰ ਜੋ ਰਿਸ਼ਤਾ ਪਰਮਾਤਮਾ ਦਾ ਮਿਲਦਾ ਹੈ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਕਿਸੇ ਥਾਂ ਉਹ ਪਰਮਾਤਮਾ ਨੂੰ ਮਹਿਬੂਬ ਬਣਾਉਂਦੇ ਨੇ, ਖੁਦ ਮਹਿਬੂਬਾ ਬਣਦੇ ਨੇ। ਕਿਸੇ ਥਾਂ ਪਰਮਾਤਮਾ ਨੂੰ ਮਹਿਬੂਬਾ ਸਮਝਦੇ ਨੇ, ਖੁਦ ਮਹਿਬੂਬ ਬਣਦੇ ਨੇ। ਇਸ ਰਿਸ਼ਤੇ ਦੇ ਆਲੇ ਦੁਆਲੇ ਉਹਨਾਂ ਦੀ ਬੰਦਗੀ, ਉਹਨਾਂ ਦੀ ਇਬਾਦਤ ਘੁੰਮਦੀ ਹੈ। ਥੋੜਾ ਜਿਹਾ ਹੋਰ ਅਗਾਂਹ ਚਲੀਏ, ਕੁਛ ਹੋਰ ਵੀ ਸੰਬੰਧ ਮਿਲਦੇ ਨੇ। ਭਗਤ ਕਬੀਰ ਜੀ ਮਹਾਰਾਜ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਸੰਬੰਧ ਜੋੜਿਆ ਉਹ ਹੈ ਇਹ ਕਿ ਮੈਂ ਦਾਸ ਹਾਂ, ਤੂੰ ਮਾਲਕ ਹੈ। ਭਗਤ ਲੋਕ ਜਿੰਨੇ ਵੀ ਹੋਏ ਨੇ ਸਾਡੇ ਦੇਸ਼ ਵਿੱਚ, ਕਰੀਬਨ ਕਰੀਬਨ ਉਹ ਆਪਣੇ ਆਪ ਨੂੰ ਦਾਸ ਕਹਿੰਦੇ ਰਹੇ ਨੇ, ਪਰਮਾਤਮਾ ਨੂੰ ਮਾਲਕ ਕਹਿੰਦੇ ਰਹੇ ਨੇ। ਅਸੀਂ ਤੇਰੇ ਜ਼ਰ ਖਰੀਦ ਗੁਲਾਮ ਹਾਂ। ਕਹੋ ਕਬੀਰ ਗੁਲਾਮ ਘਰ ਕਾ ਜਿਵਾਏ ਭਾਵੇਂ ਮਾਰ। ਜਿਤਨੇ ਵੀ ਭਗਤ ਹੋਏ ਨੇ ਸਭ ਆਪਣੇ ਆਪ ਨੂੰ ਗੁਲਾਮ ਆਖਦੇ ਰਹੇ ਨੇ, ਦਾਸ ਆਖਦੇ ਰਹੇ ਨੇ। ਤੂੰ ਮਾਲਕ ਹੈ, ਅਸੀਂ ਤੇਰੇ ਗੁਲਾਮ। ਗਰਜ਼ ਕੇ ਇਨ੍ਹਾਂ ਰਿਸ਼ਤਿਆਂ ਦੇ ਆਲੇ ਦੁਆਲੇ ਪਰਿਪੂਰਨ ਪਰਮਾਤਮਾ ਦਾ ਸੰਬੰਧ ਚੱਲਦਾ ਰਿਹਾ। ਕੁਛ ਐਸੇ ਵੀ ਭਗਤ ਹੋਏ ਜਿਨ੍ਹਾਂ ਨੇ ਕਹਿ ਦਿੱਤਾ ਤੂੰ ਰਾਜਾ ਹੈ, ਅਸੀਂ ਤੇਰੀ ਪਰਜਾ। ਹੇ ਪਰਮਾਤਮਾ ਤੂੰ ਰਾਜਾ ਹੈ। ਰਾਜਾ ਜਾਣ ਕੇ ਉਸ ਦੀ ਪੂਜਾ ਹੋਈ ਔਰ ਨਿਹਕਲੰਕ ਰਾਜਾ ਕਰਕੇ ਆਖਿਆ ਤੂੰ ਨਿਸ਼ਕਲੰਕ ਰਾਜਾ ਹੈ, ਤੇਰੇ ਤੇ ਕੋਈ ਕਲੰਕ ਨਹੀਂ। ਤੂੰ ਰਾਜਾ ਹੈ, ਅਸੀਂ ਤੇਰੀ ਰਈਅਤ ਹਾਂ, ਅਸੀਂ ਤੇਰੀ ਪਰਜਾ ਹਾਂ। ਤੂੰ ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ ਇਸ ਢੰਗ ਨਾਲ ਜੈਸੇ ਕੋਈ ਪਰਜਾ ਰਾਜਾ ਦੇ ਅੱਗੋਂ ਸਜਦਾ ਕਰ ਰਹੀ ਹੋਵੇ, ਬੰਦਗੀ ਕਰ ਰਹੀ ਹੋਵੇ। ਕੁਛ ਐਸੇ ਵੀ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਰਿਸ਼ਤਾ ਜੋੜਿਆ ਬਈ ਤੂੰ ਗੁਰੂ ਹੈ, ਅਸੀਂ ਤੇਰੇ ਸ਼ਿਸ਼। ਤੂੰ ਗੁਰੂ ਹੈ, ਸਮਗਰ ਸੰਸਾਰ ਨੂੰ ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ, ਅਸੀਂ ਤੇਰੇ ਸ਼ਿਸ਼। ਤੋ ਸ਼ਿਸ਼ ਜਾਣ ਕੇ ਤੇ ਉਹਨੂੰ ਗੁਰੂ ਸਮਝ ਕੇ ਇਹ ਸੰਬੰਧ ਜੋੜਿਆ ਗਿਆ ਬੰਦਗੀ ਦੁਆਰਾ, ਪ੍ਰਸ਼ਤਿਸ਼ ਦੁਆਰਾ। ਕੁਛ ਐਸੇ ਵੀ ਨੇ ਜਿਨ੍ਹਾਂ ਨੇ ਸੰਬੰਧ ਜੋੜਿਆ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਿੱਤਰਤਾ ਦਾ। ਤੂੰ ਬਈ ਸਾਡਾ ਮਿੱਤਰ ਹੈ, ਤੂੰ ਸਾਡਾ ਦੋਸਤ ਹੈ। ਵੱਖ ਵੱਖ ਰਿਸ਼ਤਿਆਂ ਦੇ ਉੱਤੇ ਸਮੁੱਚੇ ਸੰਸਾਰ ਦੇ ਵਿੱਚ ਵੱਖ ਵੱਖ ਮਜ਼ਹਬ ਤੇ ਸੰਪਰਦਾਵਾਂ ਮੌਜੂਦ ਨੇ। ਜੈਸੇ ਕਿ ਮੈਂ ਅਰਜ਼ ਕਰ ਚੁੱਕਿਆ ਕਿ ਇਸਲਾਮ ਤੇ ਈਸਾਈਅਤ ਦਾ ਰਿਸ਼ਤਾ ਪਿਓ ਪੁੱਤਰ ਦੇ ਰਿਸ਼ਤੇ ਤੇ ਖੜਾ ਹੈ। ਸਨਾਤਨ ਮਤ ਦੇ ਇੱਕ ਧੜੇ ਦਾ ਪਰਮਾਤਮਾ ਨਾਲ ਰਿਸ਼ਤਾ ਮਾਂ ਤੇ ਪੁੱਤਰ ਦਾ ਰਿਸ਼ਤਾ ਹੈ। ਸੂਫੀਆਂ ਦਾ ਰਿਸ਼ਤਾ ਮਹਿਬੂਬ ਤੇ ਮਹਿਬੂਬਾ ਦਾ ਰਿਸ਼ਤਾ ਹੈ। ਔਰ ਭਗਤਾਂ ਦਾ ਜੋ ਬਹੁਤ ਤਾਦਾਦ ਦੇ ਸਾਡੇ ਦੇਸ਼ ਵਿਚ ਪੈਦਾ ਹੋਏ, ਦਾਸ ਤੇ ਮਾਲਕ ਦਾ ਰਿਸ਼ਤਾ ਹੈ। ਤੂੰ ਮਾਲਕ ਹੈ, ਅਸੀਂ ਤੇਰੇ ਗੁਲਾਮ ਹਾਂ, ਅਸੀਂ ਤੇਰੇ ਦਾਸ ਹਾਂ। ਇਨ੍ਹਾਂ ਦੇ ਚੋਂ ਮੀਰਾਂ ਵੀ ਹੈ ਜੋ ਥਾਂ ਥਾਂ ਤੇ ਆਪਣੇ ਆਪ ਨੂੰ ਦਾਸੀ ਕਹਿੰਦੀ ਹੈ, ਗੁਲਾਮ ਕਹਿੰਦੀ ਹੈ। ਤੂੰ ਮਾਲਕ ਹੈ, ਮਾਨੇ ਚਾਕਰ ਰਾਖੋ, ਚਾਕਰ ਰਾਖੋ, ਚਾਕਰ ਰਾਖੋ ਜੀ। ਇਹ ਗੀਤ ਮੀਰਾਂ ਦਾ ਬੜਾ ਪ੍ਰਚਲਿਤ ਹੈ। ਹੇ ਪ੍ਰਭੂ ਮੈਨੂੰ ਚਾਕਰ ਰੱਖ ਲੈ, ਗੁਲਾਮ ਰੱਖ ਲੈ, ਦਾਸ ਰੱਖ ਲੈ। ਤੂੰ ਮਾਲਕ ਹੈ, ਮਾਲਕ ਹੈ, ਮੈਂ ਤੇਰੀ ਚਾਕਰ ਹਾਂ। ਗਰਜ ਕੇ ਸਮੁੱਚਾ ਭਗਤੀ ਜੀਵਨ ਦਾਸ ਤੇ ਮਾਲਕ ਦੇ ਰਿਸ਼ਤੇ ਦੇ ਆਲੇ ਦੁਆਲੇ ਘੁੰਮਦਾ। ਕੁਛ ਐਸੇ ਵੀ ਨੇ ਜੋ ਕਹਿੰਦੇ ਤੂੰ ਸਾਡਾ ਮਿੱਤਰ ਹੈ। ਚੀਨ ਦਾ ਪ੍ਰਸਿੱਧ ਸੰਤ ਲਾਓਤਸੇ ਉਹ ਕਹਿੰਦਾ, ਹੇ ਈਸ਼ਵਰ ਜਿਸ ਧਾਤੂ ਤੋਂ ਤੂੰ ਬਣਿਆ ਉਸੇ ਧਾਤੂ ਤੋਂ ਮੇਰਾ ਜਨਮ ਹੈ। ਫਰਕ ਸਿਰਫ ਇਹ ਹੈ
ਤੂੰ ਪਹਿਲੇ ਹੈ ਅਨਾਦੀ ਹੈ ਮੈਂ ਬਾਅਦ ਦੇ ਚਾਂ ਇੱਕੋ ਹੀ ਧਾਤੂ ਇੱਕੋ ਹੀ ਅਨਸ ਹੋਣ ਕਰਕੇ ਤੂੰ ਮੇਰਾ ਵੱਡਾ ਭਰਾ ਹੈ ਮੈਂ ਛੋਟਾ। ਤੋ ਭਰਾਤਾ ਦੇ ਰਿਸ਼ਤੇ ਦੇ ਆਲੇ ਦੁਆਲੇ ਲਾਉਤਸੇ ਦੀ ਬੰਦਗੀ ਘੁੰਮਦੀ ਹੈ, ਲਾਉਤਸੇ ਦੀ ਇਬਾਦਤ ਘੁੰਮਦੀ ਹੈ। ਵੱਖ ਵੱਖ ਸੰਸਾਰ ਦੇ ਭਗਤਾਂ ਨੇ ਸੰਤਾਂ ਨੇ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਨਾਲ ਵੱਖ ਵੱਖ ਸਥਾਪਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਅਧਿਐਨ ਕਰੀਏ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪੁੱਛੀਏ ਕਿ ਉਹ ਅਕਾਲ ਪੁਰਖ ਤੁਹਾਡਾ ਕੀ ਲੱਗਦਾ ਹੈ, ਪਰਮਾਤਮਾ ਦੇ ਨਾਲ ਤੁਸੀਂ ਕਿਹੜਾ ਰਿਸ਼ਤਾ ਸਥਾਪਨ ਕੀਤਾ। ਤੋ ਬਾਣੀ ਪੜ੍ਹਨ ਤੋਂ ਪਤਾ ਚੱਲਦਾ ਇੱਕ ਰਿਸ਼ਤਾ ਗੁਰੂ ਨਾਨਕ ਨੇ ਨਹੀਂ ਮੰਨਿਆ, ਬਲਕਿ ਸਾਰੇ ਹੀ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਚ ਨਿਰੂਪਣ ਕਰ ਦਿੱਤੇ ਨੇ। ਉਹਨਾਂ ਦਾ ਫਰਮਾਨ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਬਹੁ ਕਿਹਾ ਕਾਲਾ ਜੀ। ਵਿਗਿਆਨਕ ਤੱਥ ਵੀ ਸਾਡੇ ਸਾਹਮਣੇ, ਅਗਰ ਕਿਸੇ ਬੱਚੇ ਦੀ ਮਾਂ ਹੋਵੇ ਤੇ ਪਿਓ ਨਾ ਹੋਵੇ ਉਹ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦਾ ਔਰ ਉਸ ਨੂੰ ਜਗਤ ਯਤੀਮ ਕਹਿਣ ਲੱਗ ਪੈਂਦਾ, ਪਿਓ ਹੀ ਕੋਈ ਨਹੀਂ ਮਾਂ ਹੈ। ਤੇ ਜੇ ਹੁਣ ਪਿਓ ਹੋਵੇ ਤੇ ਮਾਂ ਨਾ ਹੋਵੇ ਐਸਾ ਬੱਚਾ ਮਮਤਾ ਤੇ ਪਿਆਰ ਤੋਂ ਵਾਂਝਾ ਰਹਿ ਜਾਂਦਾ, ਜੀਵਨ ਦੀ ਪਰਵਰਿਸ਼ ਦੇ ਚ ਕਾਫੀ ਖਾਮੀਆਂ ਰਹਿ ਜਾਂਦੀਆਂ ਨੇ। ਔਰ ਇਸ ਗੱਲ ਨੂੰ ਹੁਣ ਮਨੋਵਿਗਿਆਨੀਆਂ ਨੇ ਮੰਨ ਲਿਆ ਕਿ ਜਿਸ ਬੱਚੇ ਨੂੰ ਮਾਂ ਦੀ ਮਮਤਾ ਨਹੀਂ ਮਿਲੀ ਵੱਡਾ ਹੋ ਕੇ ਇਹ ਕਠੋਰ ਹੋਵੇਗਾ, ਇਹ ਸਖ਼ਤ ਦਿਲ ਦਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਉਸਦੇ ਪੂਰਬਲੇ ਸੰਸਕਾਰ ਕੁਝ ਪਵਿੱਤਰ ਹੋਵਣ ਤੇ ਉਹਦੇ ਅੰਦਰ ਕੋਮਲਤਾ ਬਣੀ ਰਹੇ, ਇਹ ਗੱਲ ਵੱਖਰੀ ਹੈ। ਵਰਨਾ ਮਾਂ ਦੀ ਮਮਤਾ ਅਗਰ ਨਹੀਂ ਮਿਲੀ, ਪਿਆਰ ਅਗਰ ਨਹੀਂ ਮਿਲਿਆ, ਤਾਂ ਬੱਚੇ ਦਾ ਹਿਰਦਾ ਕਠੋਰ ਹੋ ਜਾਏਗਾ, ਸਖ਼ਤ ਹੋ ਜਾਏਗਾ। ਮਾਂ ਦੀ ਲੋੜ ਹੈ, ਪਿਤਾ ਦੀ ਲੋੜ ਹੈ। ਹੁਣ ਮਾਂ ਹੋਵੇ ਬਾਪ ਹੋਵੇ ਪਰ ਭਰਾ ਨਾ ਹੋਵੇ, ਬੜੀ ਘਾਟ ਮਹਿਸੂਸ ਹੁੰਦੀ ਹੈ। ਭਰਾ ਨੂੰ ਤੇ ਆਖਦੇ ਨੇ ਇਹ ਤੇ ਬਾਵਾਂ ਹੈ, ਇਹ ਤੇ ਸਾਡੀਆਂ ਬਾਵਾਂ ਨੇ। ਹੁਣ ਮਾਂ ਬਾਪ ਤੇ ਹੋਵੇ ਪਰ ਭਰਾ ਨਾ ਹੋਵੇ ਤਾਂ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ, ਬਹੁਤ ਵੱਡੀ ਘਾਟ। ਭਰਾ ਹੋਵੇ, ਮਾਂ ਬਾਪ ਵੀ ਹੋਵਣ ਪਰ ਦੋਸਤ ਨਾ ਹੋਵੇ, ਮਿੱਤਰ ਨਾ ਹੋਵੇ ਜਿਹਨੂੰ ਬੰਦਾ ਰਾਜ਼ ਦੀ ਗੱਲ ਦੱਸ ਸਕੇ। ਕਿਉਂਕਿ ਕੁਝ ਐਸੇ ਵੀ ਰਾਜ਼ ਹੁੰਦੇ ਨੇ ਵਿਅਕਤੀਗਤ ਜੋ ਬੰਦਾ ਮਾਂ ਨੂੰ ਨਹੀਂ ਦੱਸ ਸਕਦਾ, ਪਿਓ ਨੂੰ ਨਹੀਂ ਦੱਸ ਸਕਦਾ, ਭਰਾ ਨੂੰ ਵੀ ਨਹੀਂ ਕਹਿ ਸਕਦਾ, ਉਹ ਸਿਰਫ ਮਿੱਤਰ ਨੂੰ ਹੀ ਕਹਿ ਸਕਦਾ, ਦੋਸਤ ਨੂੰ ਕਹਿ ਸਕਦਾ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਨੂੰ ਦੋਸਤ ਵੀ ਕਹਿੰਦੇ ਨੇ, ਕਿਉਂਕਿ ਜਿਹੜੀ ਗੱਲ ਮੇਰੇ ਅੰਦਰ ਗੁੱਝੀ ਹੈ ਇਹ ਅਕਾਲ ਪੁਰਖ ਮੈਂ ਤੇਰੇ ਅੱਗੋਂ ਪ੍ਰਗਟ ਕਰਨੀ ਹੈ, ਇਸ ਢੰਗ ਨਾਲ ਜੈਸੇ ਕਿ ਇੱਕ ਮਿੱਤਰ ਮਿੱਤਰ ਦੇ ਅੱਗੋਂ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿੱਤਰਤਾ ਦਾ ਰਿਸ਼ਤਾ ਵੀ ਮੌਜੂਦ ਹੈ। ਸਾਹਿਬ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਯਾਰ, ਤਿਸ ਮੋਹਨ ਲਾਲ ਪਿਆਰੇ ਕੇ ਹਉ ਫਿਰੋ ਖੋਜੰਤੀ। ਸਾਹਿਬ ਉਸ ਪਰਮ ਸ਼ਕਤੀ ਨੂੰ ਯਾਰ ਕਹਿੰਦੇ ਨੇ, ਤੂੰ ਸਖਾ ਹੈ ਸਾਡਾ, ਤੂੰ ਮਿੱਤਰ ਹੈ ਸਾਡਾ, ਤੂੰ ਯਾਰ ਹੈ ਸਾਡਾ, ਅਸੀਂ ਤੈਥੋਂ ਕੋਈ ਗੱਲ ਛੁਪਾ ਕੇ ਨਹੀਂ ਰੱਖਣੀ ਔਰ ਛੁਪਾ ਕੇ ਰੱਖ ਵੀ ਨਹੀਂ ਸਕਦੇ, ਤੇਰੇ ਅੱਗੋਂ ਸਭ ਕੁਝ ਪ੍ਰਗਟ ਕਰ ਦੇਣਾ। ਪਰ ਤੂੰ ਨਿਰਾ ਯਾਰ ਨਹੀਂ, ਤੂੰ ਤੇ ਭਰਾਤਾ ਵੀ ਹੈ, ਜੈਸੇ ਰਣ ਮੈਂ ਸਖਾ ਬਰਾਤ, ਤੂੰ ਸਾਡੀ ਬਾਵਾਂ ਹੈ। ਨਿਰੀ ਤੂੰ ਸਾਡੀਆਂ ਬਾਵਾਂ ਹੀ ਨਹੀਂ ਰੱਖਿਆ ਕਰਨ ਵਾਸਤੇ, ਬਲਕਿ ਤੂੰ ਪਿਤਾ ਹੈ ਤੇ ਪਿਤਾ ਦੀ ਸੋਚਣੀ ਇਹ ਆਉਂਦੀ ਹੈ ਬੱਚਾ ਅਜ਼ੀਮ ਬਣੇ, ਤੂੰ ਸਾਨੂੰ ਮਹਾਨ ਬਣਾਉਣ ਦੀ ਵੀ ਸੋਚਦਾ। ਤੂੰ ਨਿਰਾ ਪਿਤਾ ਨਹੀਂ, ਤੂੰ ਮਾਂ ਵੀ ਹੈ, ਮਮਤਾ ਤੈਥੋਂ ਡੁੱਲ ਡੁੱਲ ਕੇ ਪੈਂਦੀ ਹੈ, ਤੇਰਾ ਪਿਆਰ ਸਮਗਰ ਜੀਵਨ ਦੇ ਉੱਤੇ ਬਰਸਦਾ, ਤੂੰ ਸਾਰਿਆਂ ਨਾਲ ਪਿਆਰ ਪਾਉਂਦਾ। ਅਗਾਂਹ ਚਲੀਏ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਮਹਿਬੂਬ ਤੇ ਮਹਿਬੂਬਾ ਦੇ ਰਿਸ਼ਤੇ ਨੂੰ ਵੀ ਜੁਟਲਾਉਂਦੀ ਨਹੀਂ, ਨਜ਼ਰ ਅੰਦਾਜ਼ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਸੰਬੰਧ ਵੀ ਪਰਮਾਤਮਾ ਦੇ ਨਾਲ ਜੋੜਿਆ। ਵਡਹੰਸ ਰਾਗ ਦਾ ਇੱਕ ਸ਼ਬਦ ਮੈਂ ਆਪ ਜੀ ਦੇ ਸਮਕਸ਼ ਭੇਟ ਕਰਾਂ। ਮੋਹਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ, ਤੇਰੇ ਦਰਸ਼ਨ ਵਿੱਚੋਂ ਖਨੀਏ ਮਨਿਆ ਤੇਰੇ ਨਾਮ ਵਿਟੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ ਤੁਦ ਬਿਨ ਕਿਹਾ ਮੇਰਾ ਮਾਣੋ, ਚੂੜਾ ਭੰਨ ਪਲੰਗ ਸਿਉ ਮੁੰਦੇ ਸਣ ਬਾਈ ਸਣ ਬਾਹਾ, ਏਤੇ ਵੇਸ ਕਰੇਂਦੀਏ ਮੁੰਦੇ ਸਹੁਰਾ ਤੋਂ
ਅਵਰਾਹਾ ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗਣੀਆਂ ਜੋ ਸ਼ਹਿ ਕੰਠ ਨਾ ਲਗੀਆਂ ਜਲਨ ਸੇ ਬਾਹੜੀਆਂ। ਇਸ ਸ਼ਬਦ ਵਿਚ ਜਿਸ ਰਿਸ਼ਤੇ ਦਾ ਜ਼ਿਕਰ ਹੈ ਉਹ ਤੇ ਉਹੀ ਸੰਬੰਧ ਮੇਰੇ ਪਾਤਸ਼ਾਹ ਅਸਥਾਪਨ ਕਰ ਰਹੇ ਨੇ ਜੋ ਸੂਫੀਆਂ ਨੇ ਈਸ਼ਵਰ ਦੇ ਨਾਲ ਅਸਥਾਪਨ ਕੀਤਾ। ਦਰਅਸਲ ਮਾਂ ਬਾਪ ਹੋਵਨ, ਭਰਾ ਵੀ ਹੋਵੇ, ਦੋਸਤ ਵੀ ਹੋਵਨ, ਪਤੀ ਨਾ ਹੋਵੇ, ਪਤਨੀ ਨਾ ਹੋਵੇ, ਤਾਂ ਇੱਕ ਬਹੁਤ ਵੱਡੀ ਘਾਟ ਪਰਿਵਾਰ ਵਿੱਚ ਮਹਿਸੂਸ ਹੁੰਦੀ ਹੈ। ਇਹ ਰਿਸ਼ਤਾ ਵੀ ਪਰਿਪੂਰਨ ਪਰਮਾਤਮਾ ਦੇ ਨਾਲ ਸਤਿਗੁਰੂ ਦੇਵ ਜੀ ਮਹਾਰਾਜ ਨੇ ਜੋੜੇ। ਫਿਰ ਗੁਰਬਾਣੀ ਉਸ ਪਰਮ ਸ਼ਕਤੀ ਨੂੰ ਗੁਰੂ ਵੀ ਕਹਿੰਦੀ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਤੂੰ ਗੁਰੂ ਹੈ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਤੂੰ ਸਾਡਾ ਗੁਰੂ ਹੈ, ਅਸੀਂ ਤੈਥੋਂ ਪ੍ਰੇਰਨਾ ਲੈਣ ਵਾਲੇ ਹਾਂ, ਤੂੰ ਸਮਗਰ ਜੀਵਨ ਨੂੰ ਗਿਆਨ ਦਾਨ ਦੇਣ ਵਾਲਾ ਹੈ, ਸਾਰੇ ਜਗਤ ਨੂੰ ਚਾਨਣਾ ਦੇਣ ਵਾਲਾ। ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਦੇ ਨਾਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਜੋੜਦੇ ਨੇ, ਉੱਥੇ ਗੁਰਬਾਣੀ ਉਸ ਨੂੰ ਰਾਜਾ ਵੀ ਕਹਿੰਦੀ ਏ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਜੂਠੇ ਕਰਤ ਦਿਵਾਜਾ। ਇਹ ਪਰਿਪੂਰਨ ਪਰਮਾਤਮਾ, ਤੇਰੇ ਸਮਾਨ ਕੋਈ ਹੋਰ ਰਾਜਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਪਿਤਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਾਂ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਿੱਤਰ ਦੋਸਤ ਨਹੀਂ ਹੋ ਸਕਦਾ, ਤੇਰੇ ਸਮਾਨ ਕੋਈ ਹੋਰ ਮਹਾਨ ਮਾਲਕ ਨਹੀਂ ਹੋ ਸਕਦਾ। ਸਾਰੇ ਜਗਤ ਦੇ ਰਿਸ਼ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਦੇ ਵਿੱਚ ਨਿਰੂਪਣ ਕੀਤੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਜਿੰਨੇ ਸਾਡੇ ਸੰਬੰਧ ਨੇ ਇਨ੍ਹਾਂ ਸੰਬੰਧਾਂ ਦੇ ਵਿੱਚੋਂ ਹੀ ਪਰਮਾਤਮਾ ਦੀ ਝਲਕ ਵੇਖਣੀ ਹੈ। ਮਾਂ ਦੇ ਅੰਦਰ ਦੁੱਲ ਰਹੀ ਮਮਤਾ ਨੂੰ ਪਰਮਾਤਮਾ ਦੀ ਦਿੱਤੀ ਹੋਈ ਮਮਤਾ ਸਮਝਣਾ ਹੈ, ਪਿਤਾ ਦਾ ਦਿੱਤਾ ਹੋਇਆ ਪਿਆਰ ਐਸਾ ਸਮਝਣਾ ਹੈ ਕਿ ਪਰਮਾਤਮਾ ਹੀ ਇਹ ਪਿਆਰ ਦੇ ਰਿਹਾ ਹੈ, ਈਸ਼ਵਰ ਹੀ ਇਹ ਪਿਆਰ ਦੇ ਰਿਹਾ ਹੈ। ਮਾਂ ਨੂੰ ਠੁਕਰਾ ਕੇ, ਪਿਤਾ ਦਾ ਦਿਲ ਤੋੜ ਕੇ ਅਗਰ ਕੋਈ ਬੰਦਾ ਤੀਰਥਾਂ ਤੇ ਭਰਮਣ ਕਰੇ, ਦਾਨ ਕਰੇ, ਪੁੰਨ ਕਰੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਆਪ ਕਹਿੰਦੇ ਨੇ, ਮਾਂ ਪਿਓ ਪਰ ਹਰ ਸੁਣੇ ਬੇਦ, ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਮਾਂ ਦਾ ਦਿਲ ਤੋੜ ਕੇ, ਪਿਓ ਦੀ ਬੇਅਦਬੀ ਕਰਕੇ ਅਗਰ ਕੋਈ ਬੰਦਾ ਕਥਾ ਸੁਣਨ ਵਾਸਤੇ ਜਾਏ, ਭਾਈ ਸਾਹਿਬ ਕਹਿੰਦੇ ਨੇ ਕਥਾ ਦੇ ਭੇਦ ਨੂੰ ਨਹੀਂ ਸਮਝ ਸਕੇਗਾ, ਇਹ ਤੇ ਭੁੱਲ ਗਿਆ, ਇਹ ਜੋ ਮਾਂ ਤੈਨੂੰ ਮਿਲੀ ਹੈ ਇਹ ਮਾਂ ਨਹੀਂ, ਇਹ ਪਰਮਾਤਮਾ ਹੀ ਮਾਂ ਦੇ ਰੂਪ ਵਿੱਚ ਤੈਨੂੰ ਮਿਲਿਆ, ਪਰਮਾਤਮਾ ਹੀ ਮਮਤਾ ਲੁਟਾ ਰਿਹਾ, ਪਰਮਾਤਮਾ ਹੀ ਪਿਆਰ ਦੇ ਰਿਹਾ। ਅਗਰ ਪਰਮਾਤਮਾ ਨੇ ਪਿਆਰ ਦੇਣਾ, ਮਮਤਾ ਕਰਨੀ ਹੈ, ਤੋ ਕਿਸ ਰੂਪ ਵਿੱਚ ਕਰੇ? ਉਹ ਮਾਂ ਦੇ ਰੂਪ ਵਿੱਚ ਕਰ ਰਿਹਾ। ਪਰਮਾਤਮਾ ਨੇ ਹਮਦਰਦੀ ਜਤਾਣੀ ਹੈ ਤੋ ਕਿਸ ਰੂਪ ਦੇ ਜਤਾਵੇ? ਉਹ ਪਿਤਾ ਦੇ ਰੂਪ ਵਿੱਚ ਜਤਾ ਰਿਹਾ, ਉਹ ਪਿਤਾ ਦੇ ਰੂਪ ਵਿੱਚ ਪਿਆਰ ਦੇ ਰਿਹਾ। ਇਸ ਵਾਸਤੇ ਭਾਈ ਸਾਹਿਬ ਕਹਿ ਰਹੇ ਨੇ ਕਿ ਪਿਤਾ ਦਾ ਦਿਲ ਤੋੜ ਕੇ ਜੋ ਤੀਰਥਾਂ ਤੇ ਭਰਮਣ ਪਿਆ ਕਰਦਾ ਹੈ, ਮਾਂ ਨੂੰ ਠੋਕਰ ਮਾਰ ਕੇ ਜੋ ਕਥਾ ਸੁਣਨ ਦੀ ਕੋਸ਼ਿਸ਼ ਪਿਆ ਕਰਦਾ ਹੈ, ਭਾਈ ਸਾਹਿਬ ਕਹਿੰਦੇ ਨੇ ਰੱਬੀ ਰਾਜ ਨੂੰ ਉਹ ਨਹੀਂ ਸਮਝ ਸਕੇਗਾ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਤੇ ਹੁਣ ਐਸਾ ਹੋਵੇ ਕਿ ਮਾਤਾ ਦੇ ਤਨ ਦੇ ਕੱਪੜੇ ਨਾ ਆਉਣ, ਪਿਤਾ ਦੇ ਪੈਰਾਂ ਦੀ ਜੁੱਤੀ ਨਾ ਆਵੇ, ਤੇ ਇਹ ਬਹੁਤ ਵੱਡਾ ਦਾਨੀ ਬਣਿਆ ਫਿਰੇ। ਭਾਈ ਸਾਹਿਬ ਕਹਿੰਦੇ ਨੇ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪਰਾਣੀ। ਮਾਂ ਨੂੰ ਠੁਕਰਾ ਕੇ, ਪਿਓ ਦੀਆਂ ਜ਼ਰੂਰਤਾਂ ਨੂੰ ਠੁਕਰਾ ਕੇ ਜਿਹੜਾ ਬਹੁਤ ਵੱਡਾ ਦਾਨੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਭਾਈ ਸਾਹਿਬ ਕਹਿੰਦੇ ਨੇ ਪਰਲੇ ਦਰਜੇ ਦਾ ਅਗਿਆਨੀ ਪੁਰਸ਼ ਹੈ ਔਰ ਬੇਈਮਾਨ ਬੰਦਾ ਹੈ। ਕਾਰਨ ਕੀ? ਕਿ ਇਨ੍ਹਾਂ ਤਮਾਮ ਰਿਸ਼ਤਿਆਂ ਦੇ ਚੋਂ ਹੀ ਤੇ ਪਰਮਾਤਮਾ ਦਾ ਰਿਸ਼ਤਾ ਲੱਭਣਾ ਸੀ, ਈਸ਼ਵਰ ਦਾ ਰਿਸ਼ਤਾ ਲੱਭਣਾ ਸੀ। ਇਸ ਵਾਸਤੇ ਸਾਡੇ ਦੇਸ਼ ਵਿਚ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਘਰ ਨੂੰ ਮੰਦਰ ਬਣਾਇਆ ਜਾਏ, ਘਰ ਮੰਦਰ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ, ਘਰ ਨੂੰ ਹੀ ਮੰਦਰ ਬਣਾਉਣਾ। ਤੋ ਘਰ ਮੰਦਰ ਤਾਂ ਬਣ ਸਕਦਾ ਹੈ ਕਿ ਮਾਂ ਦੇ ਵਿਚ ਪਰਮਾਤਮਾ ਦੀ ਝਲਕ ਮਿਲੇ, ਪਿਤਾ ਦੇ ਵਿਚ ਪਰਮਾਤਮਾ ਦਾ ਸਰੂਪ ਦਿਖਾਈ ਦੇਵੇ, ਭਰਾਵਾਂ ਦੇ ਵਿਚ ਅਕਾਲ ਪੁਰਖ ਦੀ ਹਮਦਰਦੀ ਦਿਖਾਈ ਦੇਵੇ, ਮਿੱਤਰਾਂ ਦੇ ਵਿਚ ਪਰਮਾਤਮਾ ਦੀ ਨੇੜ ਦਿਖਾਈ ਦੇਵੇ, ਔਰ ਪਤਨੀ ਦੇ ਵਿਚ ਪਰਮਾਤਮਾ ਦੀ ਪਤ ਤੇ ਸ਼ਫਕਤ ਦਿਖਾਈ ਦੇਵੇ।
ਤਾਂ ਹੀ ਘਰ ਮੰਦਰ ਬਣ ਸਕਦਾ। ਬੜੀ ਕੋਸ਼ਿਸ਼ ਕੀਤੀ ਸਾਡੇ ਰੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਜਿਹੜੀ ਪਤਨੀ ਹੈ ਇਹ ਪਤੀ ਨੂੰ ਪਰਮਾਤਮਾ ਆਖੇ ਤੇ ਜੋ ਪਤੀ ਹੈ ਇਹ ਪਤਨੀ ਨੂੰ ਦੇਵੀ ਆਖੇ। ਹੁਣ ਇੱਕ ਨੂੰ ਦੇਵੀ ਦਿਖਾਈ ਦੇਵੇ ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ, ਘਰ ਤੇ ਮੰਦਰ ਹੀ ਬਣ ਗਿਆ। ਆਖਰ ਮੰਦਰ ਵਿੱਚ ਕੀ ਹੁੰਦਾ? ਦੇਵਤੇ ਹੁੰਦੇ ਨੇ, ਦੇਵੀਆਂ ਆਉਂਦੀਆਂ ਨੇ। ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ, ਇੱਕ ਪਰਮਾਤਮਾ ਕਰਕੇ ਬੁਲਾਵੇ, ਇੱਕ ਦੇਵੀ ਕਰਕੇ ਬੁਲਾਵੇ, ਘਰ ਮੰਦਰ ਬਣ ਗਿਆ। ਪਰ ਜੇ ਇਸ ਤੋਂ ਉਲਟ ਗੱਲ ਹੋਵੇ, ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ ਪਤੀ ਨੂੰ ਡਾਇਣ ਦਿਖਾਈ ਦੇਵੇ, ਘਰ ਤੇ ਨਰਕ ਬਣ ਗਿਆ। ਹੋਰ ਕਿਹੜੇ ਨਰਕ ਦੇ ਜਾਣਾ? ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ। ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ, ਪਰਮਾਤਮਾ ਪਹਿਲੇ ਘਰ ਵਿੱਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ। ਜਿਹਨੂੰ ਘਰ ਵਿੱਚ ਨਹੀਂ ਦਿਖਾਈ ਦਿੱਤਾ ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ? ਤਮਾਮ ਰਿਸ਼ਤਿਆਂ ਦੇ ਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ। ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ, ਕੁਝ ਰਸਤੇ ਵਿੱਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ, ਸਤਿ ਸ੍ਰੀ ਅਕਾਲ ਬੁਲਾ ਦੇਣਾ, ਅਜਨਬੀ ਨੂੰ ਵੀ ਹਰੇ ਕ੍ਰਿਸ਼ਨ ਬੁਲਾ ਦੇਣਾ। ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸਤ ਨੂੰ ਤੇ ਅਕਾਲ ਨੂੰ ਵੇਖਣਾ। ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਵਿਚ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ। ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਦੇ ਚ ਵੀ ਦੇਖ, ਰਾਹੀ ਦੇ ਚ ਵੀ ਦੇਖ, ਪਰਿਵਾਰ ਦੇ ਚ ਵੀ ਦੇਖ, ਸੰਸਾਰ ਦੇ ਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਵਿਚ ਦੇਖ ਸਕੇਗਾ, ਹਰ ਪਾਸਿਓਂ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ, ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕਮ, ਸਲਾਮ ਹੈ, ਸਜਦਾ ਹੈ, ਨਮਸਕਾਰ ਹੈ ਉਸ ਅੱਲਾ ਨੂੰ, ਉਸ ਪਰਮਾਤਮਾ ਨੂੰ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਵਿਚ, ਅਨੇਕਾਂ ਕਲਾ ਵਿਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਚੋਂ ਇੱਕ ਨੂੰ ਵੇਖਣਾ ਹੈ ਔਰ ਉਸੇ ਇੱਕ ਨੂੰ ਅਨੇਕਤਾ ਵਿਚ ਨਿਰੂਪਣ ਕਰ ਦੇਣਾ ਹੈ। ਸਮਗਰ ਦ੍ਰਿਸ਼ਟੀ ਇਹ ਮਨੁੱਖ ਆਪਣੇ ਅੰਦਰ ਪੈਦਾ ਕਰ ਤਾਂ ਕਿ ਪਰਮਾਤਮਾ ਦੇ ਤਮਾਮ ਰੂਪ, ਸਾਰੇ ਰੂਪ ਤੇਰੇ ਸਾਹਮਣੇ ਪ੍ਰਗਟ ਹੋ ਜਾਣ ਔਰ ਉਸਦੇ ਹੈਨ ਵੀ ਅਨੇਕਾਂ ਰੂਪ, ਅਨੇਕ ਰੂਪ ਤੇਰੇ ਨਾਰਾਇਣਾ। ਹੇ ਨਾਰਾਇਣ, ਤੇਰੇ ਅਨੇਕਾਂ ਰੂਪ ਨੇ, ਤੂੰ ਬਖਸ਼ਿਸ਼ ਕਰ, ਤੇਰੇ ਸਾਰੇ ਰੂਪ ਸਾਡੇ ਸਾਹਮਣੇ ਪ੍ਰਗਟ ਹੋਣ ਤਾਂ ਕਿ ਤੇਰੇ ਸਾਰੇ ਰੂਪਾਂ ਦੀ ਝਲਕ ਅਸੀਂ ਵੇਖ ਸਕੀਏ ਤੇ ਸਾਰੇ ਰੂਪਾਂ ਨੂੰ ਅਸੀਂ ਸਜਦਾ ਕਰ ਸਕੀਏ, ਸਾਰੇ ਸਰੂਪ ਵੇਖ ਕੇ ਅਸੀਂ ਆਨੰਦ ਮਾਣ ਸਕੀਏ।

अब पहला सब रस मिठे मनिए सुनिए सालोने खट तुरसी मुख बोलना मारन नाद किए छती अमृत भाव एक जाको नदर करे बाबा और खाना खुशी खुआर जित खा दे तन पीड़िए मन में चले विकार। जिंदगी दा लक्ष्य अगर असी लभीए आम दुनियावी मनुख दा आम संसारिक इंसान दा लक्ष्य की है मनुख क्यों जी रहा है। धन गुरु नानक देव जी महाराज ने दुनियावी मनुख दे लक्ष्य दा इस पावन पवित्र वाक विच बड़ा सुंदर चित्रण कीता है तस्वीर कशी कीती है। आप फरमान कर देने दुनियावी मनुख संसारिक मनुख आम इंसान आद आदमी खान ले जी रहा है पीण ले जी रहा है पहनन ले जी रहा है मनोरंजन ले जी रहा है परिवार ले जी रहा है परिवारिक खुशियां ले जी रहा है और फिर जी रहा है सोण ले नींद। जीवन दा आखिर लक्ष्य की है इस तो बिना होर कुछ लभना भी नहीं। खाना पीना पहनन जिंदगी दे चों कढ दई है। मनोरंजन दा सारा समान एक पासे कर दई है परिवारिक खुशियां नूं बलाए ताकते रख दई है ते नींद नूं भी एक पासे कर दई है शायद मनुख अज ही खुदकशी कर लवे आत्महत्या दी सोचे फिर मैं जीवां ही क्यों किस लई जीवां। जीवना आम दुनियावी मनुखता बस इसे लई है। धन गुरु नानक देव जी महाराज दी जिंदगी विच इना तमाम वस्तुआं दी प्रधानता नहीं सी ना खाण दी ना पीण दी ना पहनण दी परिवारक कशिश भी नहीं सी घरों निकले बारह बारह साल दी उदासी जंगल दे रुखां थले होर मनोरंजन भी की हो सकदा सी इंज कह लो सारे मनोरंजन नूं बलाए ताकते रखिया किधरे मरुथल दा पेंडा किधरे पहाड़ां ते भरमन सुमेर जोगियां कोल किधरे तनहा बयाबान जंगलां दे रुखां दे थले वासा जिसनू आम दुनियावी मनुख मनोरंजन कहिंदा है ए ते गुरु नानक दे नेड़े ही नहीं गए। परिवार खुशियां ते नींद इस सब कुछ नो धन गुरु नानक देव जी महाराज ने बलाए ताक ते रख के दस दिता है जीवन दा लक्ष्य सिर्फ एही नहीं है जिंदगी दा मनोरथ सिर्फ एही नहीं है कुछ और भी है। ए ठीक है कि इस सब कुछ तो बिना भी जीवना बड़ा औखा है पर इस सब कुछ वास्ते जीवना भी कोई जीवना नहीं ए जिंदगी भी कोई जिंदगी नहीं। पावन पवित्र श्री राग दा ए पाक इस दिस चार पहरे ने चार पदे ने इंज कह लो चार पख ने। जीवन इना चारां ले ही बतीत हो रहा है। प्रथम खाना है और खाना दुनियावी मनुख दी सिर्फ शरीरक लोड़ नहीं मन दी सोचनी है मन दा चिंतन है विचारां दिच खाना है सोचनी दिच भोजन है उठदा बैठदा पे है याद भोजन दी चल रही है खाण दी चल रही है लोड़ है या नहीं सवेरे तो शाम तक चिंतन इसे रही चलता है।
और चिंतन कर करके जद मनुख थके फिर पहनण दी सोचनी है। ते पहनण दी वक्ती पूर्ती तो बाद फिर मनोरंजन चाहिदा है। कोई ना कोई दुनियावी मनोरंजन जिस नाल मन परचे और फिर परिवारक खुशियां चाहिदियां ने, परिवारक सहमति चाहिदी है और परिवार विच अपना होना इंज समझे जैसे परिवार दी लोड़ है और परिवारक खुशियां मेरे नाल जो है संबंधित ने और फिर इस सब कुछ नूं हंडांदा भोगदिया होया मनुख चाहुंदा हुण मैं सौ जावां, हुण मैनूं चंगी नींद आवे, हुण मैनूं गूढ़ी नींद आवे। वाकई सब कुछ नूं मनुख दी जिंदगी चों कढ दईए तो आम दुनियादार दी मनुख दी जिंदगी च कुछ रह भी नहीं जांदा, कुछ बचदा भी नहीं। इस सब कुछ दी कशिश ना देख के माता तृप्ता जी ने एक दिन धन गुरु नानक देव जी महाराज नूं साफ कह दिता, ऐ मेरे पुत्र नानक, जे तुसी किधरे घर रहो तां मैं सोहणे सोहणे पकवान बना के थानू खिलावां और थानू खांदे होया वेख के मैनूं खुशी होवे, मैनूं प्रसन्नता होवे। सिर्फ खाण दी ही गल क्यों, मैं कीमती तो कीमती कपड़े लियावां और खुद सिला के थानू पहनावां। सिर्फ इतना ही क्यों, सुंदर घोड़ी उस दे उत्ते मैं चांदी दी काठी पावां, लगाम दे सोना जुड़िया होवे और ऐसी सुंदर घोड़ी असवारी लई होर तरह दे मनोरंजन दे साधन तरह तरह दे मैं थोड़े लई मुहैया करां। फिर थोड़ा एक परिवार है, परिवारिक खुशियां माणो, फिर सुख दी नींद सौवो। ए उसनू आखिया जा रहा है जो हर वक्त सुख दी नींद देच है, हर वक्त आनंदी से जाते है, हर वक्त खेड़े ते खुशियां दे माहौल दे जो जी रहा है और जिसनू कहिंदे ने ब्रह्मानंद, जो हर वक्त ब्रह्मानंद दे माहौल दे जी रहा है, ये सारा सलाह मशवरा उसनू दिता जा रहा है। अक्सर ऐसा होया है कि जद किसे मनुख दी शिखर ते पहुंची है सुरत तो शिखर ते पहुंच के जो कुछ ओ बोले है ओ दुनियादार दे कन्ना तक नहीं पहुंचे है। थल्ले खड़े च खड़े हुए मनुख ने जो कुछ आखे है ओनू अनसुना कीता है उसने जो शिखर ते खड़ा है, जो बुलंदियां ते खड़ा है तो तालमेल नहीं बैठे। बहुत सारे अवतारी पुरुषां दा संसार दे च आगमन अजाई चला गया, अकारत चला गया। वो इतनी शिखर तो बोले, इतनी बुलंदी तो बोले, जो थल्ले खड़ दे च खड़ा सी उसने सुनिया ही नहीं, उदे सिर दे उपरों लंघिया, उसका तालमेल ही ना बैठिया। उन्हें शायद एवं ही कोई गूंजदी हुई आवाज महसूस कर ली, खास नहीं है। और जो दो खड विच बैठ के खड भरे बोल बोलदा रहे उदे बोलां विच भी खड सी, जिथे उसका तन खड विच कला सी उसकी बोलनी भी खड नुमा सी, बोल भी बड़े नीवे, बोल भी बिल्कुल ही खड। और उन्हां बोलां नूं कोई मन लवे तो इंज है जिवे जिंदगी नूं किसे खड दे गिराणा होवे, किसे गड्ढे दे सुटना होवे। तो इस तरह दे बोलां नूं परम पुरखां ने अणसुणा कर दिता, वांझी रह गई ए दुनिया उस महान बोलां तो। और इस तरह जगत दा पूर्ण तौर ते कल्याण अज तक नहीं हो सकया, नहीं ते कितने महापुरुष आए, कितने अवतार आए, लक्ष्य ते उन्हां दा एही सी कल्याण करना है, कल्याण करना है। खड विच जिंदगी बतीत करन वाला मनुख खड नाल ही मोह पा बैठा सी, गहरे गड्ढियां विच ही जीवन दा आदि हो गया सी। उन्हें शिखरां नूं छूणा ही और शिखरां तक पहुंचना ही ए सुपना ही मन लिया, हकीकत नहीं हो सकदा,
ਇਹ ਵਾਸਤਵਿਕ ਨਹੀਂ ਹੋ ਸਕਦਾ। ਇਸ ਵਾਸਤੇ ਸੋਚਣਾ ਹੀ ਬੰਦ ਕਰ ਦਿੱਤਾ। ਮਾਤਾ ਤ੍ਰਿਪਤਾ ਜੀ ਨੇ ਜਦ ਆਖਿਆ ਹੈ, ਲਾਲ ਜੀ ਕਿਤਨੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ, ਮੈਂ ਬਣਾਵਾਂ ਤੁਸੀਂ ਖਾਓ, ਮੈਨੂੰ ਖੁਸ਼ੀ ਹੋਵੇ ਤੁਸੀਂ ਆਨੰਦ ਮਾਣੋ। ਸਤਿਗੁਰੂ ਕਹਿੰਦੇ ਨੇ ਮਾਂ ਜੀ ਫਿਰ ਤੁਹਾਨੂੰ ਆਨੰਦ ਹੀ ਮਾਣਨਾ ਚਾਹੀਦਾ ਹੈ। ਐਸਾ ਕਿਹੜਾ ਪਦਾਰਥ ਹੈ ਕਿ ਮੈਂ ਨਹੀਂ ਛਕਦਾ। ਤ੍ਰਿਪਤਾ ਜੀ ਕਹਿਣ ਲੱਗੀਆਂ, ਮੈਂ ਤੇ ਮਰਦਾਨੇ ਤੋਂ ਸੁਣਿਆ ਕਈ ਕਈ ਦਿਨ ਤੱਕ ਬਾਹਰ ਭੋਜਨ ਨਸੀਬ ਨਹੀਂ ਆਉਂਦਾ, ਕਈ ਕਈ ਦਿਨ ਬਿਨਾਂ ਖਾਣਿਆਂ ਦੇ ਹੀ ਲੰਘ ਜਾਂਦੇ ਨੇ। ਔਰ ਖਾਣਾ ਪਹਿਲ ਹੈ, ਖਾਣਾ ਅਵਲ ਹੈ। ਇਤਨੀ ਗੱਲ ਸਪਸ਼ਟ ਹੈ ਕਿ ਚਾਰ ਦਿਨ ਦਾ ਜੋ ਭੁੱਖਾ ਮਨੁੱਖ ਹੈ ਉਸਦਾ ਮਨੋਰੰਜਨ ਨਾਲ ਸੰਬੰਧ ਟੁੱਟ ਜਾਏਗਾ, ਪਰਿਵਾਰਕ ਖੁਸ਼ੀਆਂ ਨਾਲ ਸੰਬੰਧ ਟੁੱਟ ਜਾਏਗਾ। ਕੀ ਪਹਿਨਣਾ ਔਰ ਕਿਸ ਢੰਗ ਨਾਲ ਪਹਿਨਣਾ ਇਸ ਦੀ ਚਾਹਤ ਵੀ ਮਿਟ ਜਾਏਗੀ। ਹਰ ਤਰ੍ਹਾਂ ਦੀ ਚਾਹਤ ਨੂੰ ਭੁੱਖ ਖਤਮ ਕਰ ਦਿੰਦੀ ਏ। ਭੁੱਖ ਇਕੋ ਹੀ ਚਾਹਤ ਰੱਖਦੀ ਏ ਕਿ ਸਿਰਫ ਭੁੱਖ ਮਿਟੇ, ਮੇਰੀ ਪੂਰਤੀ ਹੋਵੇ। ਇਹ ਸਭ ਤੋਂ ਪ੍ਰਥਮ ਹੈ, ਭੁੱਖੇ ਮਨੁੱਖ ਲਈ ਮਨੋਰੰਜਨ ਬੇਮੈਨੀ ਹੈ, ਪਰਿਵਾਰਕ ਖੁਸ਼ੀਆਂ ਬੇਮੈਨੀ ਨੇ, ਤਰ੍ਹਾਂ ਤਰ੍ਹਾਂ ਦੇ ਵਸਤਰਾਂ ਦਾ ਪਹਿਨਣਾ ਬਿਲਕੁਲ ਬੇਮੈਨੀ ਹੈ। ਤੋ ਖਾਣਾ ਪਹਿਲੇ ਹੈ ਔਰ ਇਹ ਗੱਲ ਸਪਸ਼ਟ ਹੈ ਕਿ ਬਹੁਤ ਸਾਰੀ ਦੁਨੀਆਂ ਖਾਣ ਲਈ ਜੀ ਰਹੀ ਏ। ਸਾਰੇ ਦਾ ਸਾਰਾ ਪਸ਼ੂ ਉਨ੍ਹਾਂ ਦੀ ਜ਼ਿੰਦਗੀ ਦੇ ਉੱਤੇ ਪਹਿਨਣਾ ਹੈ ਹੀ ਨਹੀਂ, ਉਨ੍ਹਾਂ ਦੀ ਜ਼ਿੰਦਗੀ ਦੇ ਉੱਤੇ ਪਰਿਵਾਰਕ ਖੁਸ਼ੀਆਂ ਹੈ ਹੀ ਨਹੀਂ, ਸਾਰੇ ਪਸ਼ੂ ਖਾਣ ਲਈ ਜੀ ਰਹੇ ਨੇ ਔਰ ਕੀ ਹੈ। ਪਸ਼ੂ ਜਗਤ ਸਿਰਫ ਖਾਣ ਲਈ ਜੀ ਰਿਹਾ ਹੈ, ਪੰਛੀਆਂ ਦਾ ਜਗਤ ਸਿਰਫ ਖਾਣ ਲਈ ਜੀ ਰਿਹਾ ਹੈ, ਚੌਪਾਏ ਜਾਨਵਰਾਂ ਦਾ ਜਗਤ ਸਿਰਫ ਖਾਣ ਲਈ ਜੀ ਰਿਹਾ ਹੈ। ਅਗਰ ਉਨ੍ਹਾਂ ਦੀ ਕੋਈ ਸੋਚਣੀ ਹੈ ਤੇ ਕੰਮ ਕਰਦੀ ਹੈ ਤਾਂ ਸਿਰਫ ਖਾਣ ਲਈ ਕੰਮ ਕਰਦੀ ਹੈ, ਔਰ ਸਾਰੀ ਭੱਜ ਦੌੜ ਖਾਣੇ ਦੀ ਤਲਾਸ਼ ਹੈ, ਰਿਜ਼ਕ ਦੀ ਤਲਾਸ਼ ਹੈ, ਖੁਰਾਕ ਦੀ ਤਲਾਸ਼ ਹੈ, ਹੋਰ ਕੁਛ ਨਹੀਂ। ਔਰ ਗਜ਼ਬ ਦੀ ਗੱਲ ਹੈ ਕਿ ਪਸ਼ੂ ਖਾਂਦਿਆਂ ਖਾਂਦਿਆਂ ਰੱਜਦਾ ਵੀ ਨਹੀਂ, ਖਾਈ ਜਾਂਦਾ ਕਿਉਂਕਿ ਹੋਰ ਕੋਈ ਲਕਸ਼ ਹੀ ਨਹੀਂ ਕਿ ਥੋੜਾ ਜਿਹਾ ਲਕਸ਼ ਨੂੰ ਬਦਲੇ। ਮਨੁੱਖ ਦੇ ਖਾਣ ਦੇ ਨਾਲ ਨਾਲ ਕੁਝ ਪਹਿਨਣਾ ਵੀ ਹੈ, ਪਹਿਨਣ ਦੇ ਨਾਲ ਨਾਲ ਕੁਝ ਮਨੋਰੰਜਨ ਵੀ ਹੈ, ਮਨੋਰੰਜਨ ਦੇ ਨਾਲ ਨਾਲ ਕੁਝ ਪਰਿਵਾਰਕ ਖੁਸ਼ੀਆਂ ਵੀ ਨੇ। ਤੋ ਇਸ ਤਰੀਕੇ ਨਾਲ ਮਨੁੱਖ ਦੀ ਜ਼ਿੰਦਗੀ ਥੋੜੀ ਵੰਡੀ ਜਾਂਦੀ ਏ, ਬਿਖਰ ਜਾਂਦੀ ਏ। ਪਸ਼ੂ ਕੋਲ ਸਿਵਾਏ ਖਾਣੇ ਤੋਂ ਹੋਰ ਕੁਛ ਨਹੀਂ, ਤੋ ਚੁੰਕਿ ਖਾਣਾ ਹੀ ਲਕਸ਼ ਹੈ ਤੇ ਖਾਣ ਤੋਂ ਇਲਾਵਾ ਹੋਰ ਕੁਛ ਹੈ ਨਹੀਂ, ਇਸ ਵਾਸਤੇ ਪਸ਼ੂ ਅਕਸਰ ਅਧਿਕ ਖਾ ਜਾਂਦੇ ਨੇ, ਜ਼ਿਆਦਾ ਖਾ ਜਾਂਦੇ ਨੇ, ਬਹੁਤ ਖਾ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਤ੍ਰਿਪਤਾ ਜੀ ਨੂੰ ਸਮਝਾਉਂਦੇ ਨੇ, ਮਾਂ ਜੀ ਮੈਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਰੋਜ਼ ਖਾਂਦਾ, ਕਿਹੜੇ? ਤੋ ਆਪ ਕਹਿੰਦੇ ਨੇ, ਸਭ ਰਸ ਮਿੱਠੇ ਮੰਨੀਏ ਸੁਣੀਏ ਸਾ ਲੋਣੇ। ਮਾਂ ਜੋ ਮੈਂ ਪ੍ਰਮਾਤਮਾ ਦਾ ਨਾਮ ਮੰਨ ਲਿਆ ਔਰ ਮੇਰਾ ਭਰੋਸਾ ਜੋ ਉਸ ਈਸ਼ਵਰ ਦੇ ਨਾਮ ਵਿਚ ਜੰਮ ਗਿਆ, ਬੈਠ ਗਿਆ, ਇਹ ਮਾਨੋ ਮੈਂ ਸਾਰੀ ਮਿਠਾਸ ਦਾ ਆਨੰਦ ਮਾਣ ਲਿਆ। ਐਸਾ ਕਿਹੜਾ ਮਿੱਠਾ ਪਦਾਰਥ ਹੈ ਜਿਸ ਦਾ ਰਸ ਮੈਂ ਨਹੀਂ ਮਾਣਿਆ? ਹਕੀਕਤ ਹੈ, ਇਕ ਸਚਾਈ ਹੈ, ਜਦੋਂ ਵੀ ਕੋਈ ਮਨੁੱਖ ਇਸ ਮਿਠਾਸ ਦਾ ਆਨੰਦ ਜ਼ਿੰਦਗੀ ਚ ਪਹਿਲੀ ਦਫਾ ਮਾਣਦਾ ਹੈ ਸਭ ਕੁਝ ਭਿੱਖਾ ਹੋ ਜਾਂਦਾ ਹੈ। ਭਿਖੇ ਮਨ ਫੀਕਾ ਤਿਆਗਰੀ ਸਖੀਏ ਨਾਮ ਮਹਾਂ ਰਸ ਪੀਓ। ਇਸ ਵਾਸਤੇ ਪ੍ਰਮਾਤਮਾ ਦੇ ਨਾਮ ਨੂੰ ਰਸ ਨਹੀਂ ਆਖਿਆ, ਮਹਾਂਰਸ, ਸਾਰੀ ਮਿਠਾਸ ਜਿਸ ਦੇ ਵਿਚ ਹੈ, ਔਰ ਐਸੀ ਮਿਠਾਸ ਜਿਸ ਨੂੰ ਕਿਸੇ ਵੀ ਬੈਰੂਨੀ ਮਿਠਾਸ ਨਾਲ ਤਸਵੀਰ ਦੇ ਕੇ ਸਮਝਾਇਆ ਵੀ ਨਹੀਂ ਜਾ ਸਕਦਾ, ਪ੍ਰਗਟ ਵੀ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਜੋ ਇਹ ਮੈਂ ਮਨ ਲਿਆ, ਮਨ ਦੀਆਂ ਹੀ ਸਾਰੀ ਮਿਠਾਸ ਅੰਦਰ ਪ੍ਰਵੇਸ਼ ਕਰ ਗਈ ਹੈ। ਕਦੀ ਬਗੌਰ ਮੁਤਾਲਾ ਕਰੀਏ, ਕਥਾ ਦਾ ਸੁਣਨਾ, ਕੀਰਤਨ ਦਾ ਸੁਣਨਾ, ਧਰਮ ਮੰਦਰਾਂ ਦੇ ਜਾਣਾ, ਧਿਆਨ ਸਾਧਨਾ ਕਰਨੀ, ਸਾਰਾ ਧਰਮ ਕਰਮ ਕਾਂਡ ਅਪਣਾਉਣਾ,
ਮੈਂ ਇਸ ਵਾਸਤੇ ਹੀ ਹੈ ਕਿ ਕਿਸੇ ਤਰੀਕੇ ਨਾਲ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ, ਹੋਰ ਤੇ ਕੋਈ ਮਤਲਬ ਹੀ ਨਹੀਂ ਹੈ। ਔਰ ਜਿਸ ਦਾ ਮਨ ਜਿਤਨਾ ਮੰਨਦਾ ਜਾਏਗਾ ਅਧਿਆਤਮਕ ਤਲ ਤੇ ਉਤਨਾ ਹੀ ਉੱਨਤ ਹੁੰਦਾ ਜਾਏਗਾ, ਉਤਨਾ ਹੀ ਮਹਾਨ ਹੁੰਦਾ ਜਾਏਗਾ, ਉਤਨਾ ਹੀ ਅਗਰਸਰ ਹੁੰਦਾ ਜਾਏਗਾ। ਤਾਂ ਸਾਹਿਬ ਕਹਿੰਦੇ ਨੇ ਸਭ ਰਸ ਮਿੱਠੇ ਮੰਨੀਏ ਸੁਣੀਏ ਸਾਹ ਲਾਉਣੇ ਸਲੂਣਾ ਨਮਕੀਨ। ਇਹ ਵੀ ਰਸਾਂ ਦੇ ਚੋਂ ਇੱਕ ਮਹਾਨ ਰਸ ਹੈ। ਗੁਰੂ ਘਰ ਦੇ ਨਿਹੰਗ ਸਿੰਘ ਇਸ ਨੂੰ ਸਰਵ ਰਸ ਕਹਿੰਦੇ ਨੇ। ਦਾਲ ਦੇ ਚ ਪਾਈਏ ਹੋਰ ਰਸ, ਸਬਜ਼ੀਆਂ ਦੇ ਚ ਪਾਈਏ ਹੋਰ ਰਸ। ਵੱਖ ਵੱਖ ਸਬਜ਼ੀਆਂ ਦੇ ਜਿਸ ਢੰਗ ਨਾਲ ਪਾਉਂਦੇ ਜਾ ਰਹੇ ਹਾਂ ਲੂਣ ਆਪਣਾ ਰਸ ਬਣਾਈ ਜਾਂਦਾ ਹੈ, ਔਰ ਇਸੇ ਹੀ ਲੂਣ ਨੂੰ ਇੱਕ ਪਾਸੇ ਕਰ ਦਿਓ, ਹਰ ਸਬਜ਼ੀ ਬੇਸਵਾਦ, ਹਰ ਦਾਲ ਬੇਸਵਾਦ, ਹਰ ਪਕਵਾਨ ਬੇਸਵਾਦ। ਠੀਕ ਹੀ ਨਾਮ ਦਿੱਤਾ ਹੈ ਸਰਵ ਰਸ। ਬਹੁਤ ਸਾਰੇ ਰਸਾਂ ਦੀ ਖਾਣ ਹੈ ਇਹ ਨਮਕ। ਮਹਾਰਾਜ ਕਹਿੰਦੇ ਜੋ ਉਸਦੀ ਉਸਤਤ ਮੈਂ ਸੁਣਦਾ ਹਾਂ, ਔਰ ਸੁਣ ਸੁਣ ਕੇ ਜੋ ਆਨੰਦਿਤ ਆਉਂਦਾ ਹਾਂ, ਔਰ ਜਿਹੜਾ ਰਸ ਅੰਦਰ ਪੈਂਦਾ, ਮਨੋ ਜਗਤ ਦੇ ਜਿਤਨੇ ਸਲੋਣੇ ਪਦਾਰਥ ਨੇ ਮੈਂ ਸਾਰੇ ਖਾ ਲੈ, ਮੈਂ ਸਾਰੇ ਚੱਕ ਲੈ, ਸਾਰੇ ਪਦਾਰਥਾਂ ਦਾ ਆਨੰਦ ਮਾਣ ਲਿਆ। ਸਭ ਰਸ ਮਿੱਠੇ ਮੰਨੀਏ ਸੁਣੀਏ ਸਾਹ ਲਾਉਣੇ। ਜ਼ਬਾਨ ਦੇ ਅਨੇਕਾਂ ਮੁਖਤਲਿਫ ਰਸ ਮੰਨੇ ਗਏ ਨੇ। ਉਹਦੇ ਚ ਖੱਟਾ ਹੈ ਤੁਰਸ਼ੀਨ, ਖੱਟ ਮਿੱਠੜਾ ਹੈ, ਕਰਕਰਾ ਹੈ। ਸਤਿਗੁਰ ਉਸਦਾ ਵੀ ਜ਼ਿਕਰ ਕਰਦੇ ਨੇ। ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਖੱਟੇ ਤੁਰਸ਼ੀਮ ਖੱਟ ਮਿੱਠੜੇ, ਇਹ ਸਾਰੇ ਦੇ ਸਾਰੇ ਉਹ ਰਸ ਨੇ ਜੋ ਮੈਂ ਆਪਣੇ ਮੂੰਹ ਨਾਲ ਪਰਿਪੂਰਨ ਪ੍ਰਮਾਤਮਾ ਦੇ ਨਾਮ ਦਾ ਉਚਾਰਨ ਕਰਦਾ। ਜਿਤਨੇ ਖੱਟ ਮਿੱਠੜੇ ਰਸ ਨੇ, ਜਿਤਨੇ ਤੁਰਸ਼ੀਮ ਰਸ ਨੇ, ਸਾਰੇ ਦੇ ਸਾਰੇ ਰਸਾਂ ਦਾ ਮੈਂ ਆਨੰਦ ਉਦੋਂ ਮਾਣ ਲੈਂਦਾ ਜਦ ਰਸਨਾ ਉਸਦੇ ਬੋਲ ਬੋਲ ਦੀਏ, ਜਦ ਰਸਨਾ ਉਸਦਾ ਜਪ ਜਪ ਦੀਏ। ਔਰ ਇਨ੍ਹਾਂ ਸਾਰੇ ਪਦਾਰਥਾਂ ਵਿਚ ਮੈਂ ਮਸਾਲੇ ਕਿਹੜੇ ਪਾਏ ਨੇ? ਨਾਦ ਸੰਗੀਤ ਦਾ ਮੈਂ ਮਸਾਲਾ ਪਾਇਆ, ਸੁਣਦਾ ਸੰਗੀਤ ਵਿਚ, ਬੋਲਦਾ ਸੰਗੀਤ ਵਿਚ। ਤੂੰ ਜਦ ਬੋਲਦਾ ਤੇ ਸੁਣਦਾ ਮੈਂ ਸੰਗੀਤ ਦੇ ਚਾਂ, ਸੁਣਨਾ ਹੋਰ ਰਸਦਾਇਕ ਹੋ ਜਾਂਦਾ, ਬੋਲਣਾ ਹੋਰ ਰਸਦਾਇਕ ਹੋ ਜਾਂਦਾ। ਗੁਰੂ ਨਾਨਕ ਦੀ ਇਹ ਗੱਲ ਅੱਜ ਦੇ ਯੁਗ ਦੇ ਬੜੀ ਸਾਰਥਿਕ ਆਉਂਦੀ ਜਾ ਰਹੀ ਹੈ ਕਿ ਕਲ ਯੁਗ ਮੇ ਕੀਰਤਨ ਪ੍ਰਧਾਨਾ। ਹਰੀ ਦੀ ਕੀਰਤੀ ਰਾਗਾਂ ਨਾਲ ਗਾਇਨ ਕਰਨੇ ਔਰ ਸੁਣਨੇ, ਜਿੱਥੇ ਸਤਿਗੁਰ ਨੇ ਕਹਿ ਦਿੱਤਾ ਸੀ ਕਲ ਯੁਗ ਦੇ ਚ ਈਸ਼ਵਰ ਪ੍ਰਾਪਤੀ ਦਾ ਇਹ ਪ੍ਰਧਾਨ ਸਾਧਨ ਹੈ, ਅੱਜ ਅਸੀਂ ਦੇਖਦੇ ਪਏ ਹਾਂ। ਥੱਕਿਆ ਹੋਇਆ ਮਨੁੱਖ ਜ਼ਿਹਨੀ ਤੌਰ ਤੇ, ਸਰੀਰਕ ਤੌਰ ਤੇ, ਔਰ ਬਹੁਤ ਸਾਰੇ ਫਿਲਸਫੇ ਇਹ ਪੜਿਆ ਹੋਇਆ ਔਰ ਅਜੋਕੇ ਗਿਆਨ ਵਿਗਿਆਨ ਨੂੰ ਇਹ ਸਮਝਦਾ ਹੋਇਆ, ਕਾਲਜ ਤੇ ਬੜੀਆਂ ਬੜੀਆਂ ਯੂਨੀਵਰਸਿਟੀਆਂ ਤੋਂ ਨਿਕਲਿਆ ਹੋਇਆ, ਵਿਸ਼ਵ ਵਿਦਿਆਲਿਆਂ ਤੋਂ ਨਿਕਲਿਆ ਹੋਇਆ ਇਹ ਮਨੁੱਖ, ਅੱਜ ਇਸ ਨੂੰ ਅਗਰ ਕੀਰਤਨ ਦੀ ਖੁਰਾਕ ਨਾ ਮਿਲੇ, ਨਾ ਦਿੱਤੀ ਗਈ, ਤੇ ਇਸ ਦੇ ਪਾਗਲ ਹੋਣ ਵਿਚ ਕੋਈ ਦੇਰ ਨਹੀਂ ਹੈ। ਇਹ ਪ੍ਰਧਾਨ ਸਾਧਨ ਹੈ, ਸੰਸਾਰ ਨੂੰ ਇਸ ਨੇ ਬਹੁਤ ਕੁਝ ਜਾਣ ਲਿਆ, ਇਹਨੂੰ ਕਥਾ ਰਾਹੀਂ ਜਾਣਨ ਦੀ ਹੁਣ ਕੋਈ ਲੋੜ ਨਹੀਂ ਹੈ ਕਿ ਸੰਸਾਰ ਕੀ ਹੈ। ਇਹ ਤੇ ਵਿਦਿਆਲਿਆਂ ਚ ਸਿੱਖ ਕੇ ਆ ਗਿਆ, ਪਦਾਰਥ ਕੀ ਨੇ, ਸੰਸਾਰ ਕੀ ਹੈ, ਇਹਦੇ ਚ ਹੁਣ ਵਕਤ ਜ਼ਾਇਆ ਕਰਨਾ ਬਿਲਕੁਲ ਬੇਮੈਨੀ ਹੈ। ਹੁਣ ਤੇ ਇਹ ਦੱਸਣਾ ਚਾਹੀਦਾ ਉਸ ਪਰਿਪੂਰਨ ਪ੍ਰਮਾਤਮਾ ਦੇ ਗੁਣ ਕੀ ਨੇ ਤੇ ਉਨ੍ਹਾਂ ਗੁਣਾਂ ਨੂੰ ਪ੍ਰਾਪਤ ਕਿਵੇਂ ਕਰੀਏ, ਤੇ ਜੇ ਕਿਧਰੇ ਉਹਦੇ ਗੁਣਾਂ ਨੂੰ ਰਾਗਾਂ ਵਿਚ ਮਿਸ਼ਰਿਤ ਕਰਕੇ ਗਾ ਕੇ ਪ੍ਰਗਟ ਕੀਤਾ ਜਾਏ ਤਾਂ ਉਹਦੇ ਗੁਣ ਤੇ ਰਸਦਾਇਕ ਨੇ, ਰਾਗ ਹੋਰ ਰਸਦਾਇਕ ਕਰ ਦਿੰਦੇ ਨੇ, ਸੰਗੀਤ ਐਸਾ ਕੰਮ ਕਰਦੇ ਨੇ ਜੈਸੇ ਕੁਝ ਮਸਾਲੇ ਪਾ ਦਿੱਤੇ ਗਏ ਨੇ ਤੇ ਭੋਜਨ ਹੋਰ ਸੁਆਦੀ ਹੋ ਗਿਆ। ਤੋ ਅੱਜ ਦੇ ਇਸ ਕਲ ਯੁਗ ਦੇ ਦੌਰ ਵਿਚ ਗੁਰੂ ਨਾਨਕ ਦੀ ਇਹ ਗੱਲ ਵਿਸ਼ਵ ਵਿਆਪੀ ਸਾਰਥਿਕ ਆਉਂਦੀ ਜਾ ਰਹੀ ਹੈ ਕਿ ਕਲ ਯੁਗ ਮੇ
कीर्तन प्रधाना जोगी भी कीर्तन करन लग पे ने सन्यासी भी कीर्तन करन लग पे ने साजां दियां धुनां चर्च दे च भी वजन लग पईआं ने कवाली संगीत मस्जिदां दे च भी आ गया दरगाहां दे च भी आ गया काबियां दे च भी आ गया तो एक गल ते स्पष्ट हो गई कि गाण नाल परिपूर्ण परमात्मा खुद

0: ਕਦੇ ਚ ਵੀ ਕਿਸੇ ਨੂੰ ਚੋਟ ਨਾ ਪਹੁੰਚੇ। ਵੈਸੇ ਤੇ ਬਨਸਪਤੀ ਦੇ ਚ ਵੀ ਜੀ, ਦਾਣਿਆਂ ਦੇ ਚ ਵੀ ਜੀ, ਔਰ ਪਹਿਲਾ ਸਮਗਰ ਵਿਆਪਕ ਜੀਵਨ ਪਾਣੀ, ਪਹਿਲਾ ਪਾਣੀ ਜੀਵ ਹੈ। ਜਿਤ ਹਰਿਆ ਸਭ ਕੋਏ, ਅਹਿੰਸਕ ਤੇ ਮਨੁੱਖ ਹੋ ਨਹੀਂ ਸਕਦਾ, ਨਹੀਂ ਤੇ ਪਾਣੀ ਦਾ ਤਿਆਗ ਕਰਨਾ ਪਏਗਾ, ਬਨਸਪਤੀ ਦਾ ਵੀ ਤਿਆਗ ਕਰਨਾ ਪਏਗਾ, ਦਾਣਿਆਂ ਦਾ ਵੀ ਤਿਆਗ ਕਰਨਾ ਪਏਗਾ। ਕਿਉਂਕਿ ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਬਸ ਇਤਨੀ ਸੋਚਣੀ ਅੰਦਰ ਜਨਮ ਲਵੇ ਕਿ ਮੇਰੇ ਆਹਾਰ ਤੋਂ ਦੂਸਰੇ ਨੂੰ ਚੋਟ ਘੱਟ ਪਹੁੰਚੇ। ਪਸ਼ੂਆਂ ਦਾ ਕੁਝ ਐਸਾ ਜਗਤ ਵੀ ਹੈ ਜਿੱਥੇ ਮਨ ਵਿਕਸਿਤ ਹੋ ਗਿਆ ਔਰ ਮਾਨਸਿਕ ਪੀੜਾ ਮਹਿਸੂਸ ਹੁੰਦੀ ਹੈ, ਔਰ ਜਿੱਥੇ ਮਾਨਸਿਕ ਪੀੜਾ ਜ਼ਿਆਦਾ ਮਹਿਸੂਸ ਹੋਵੇ ਉਸ ਪਸ਼ੂ ਨੂੰ ਵੀ ਮਨੁੱਖ ਜੈਸਾ ਸਮਝਣਾ ਚਾਹੀਦਾ ਹੈ, ਮਨੁੱਖ ਜੈਸਾ ਸਮਝਣਾ ਚਾਹੀਦਾ ਹੈ। ਪਰ ਜਿੱਥੇ ਮਾਨਸਿਕ ਸੋਚਣੀ ਨਹੀਂ, ਮਾਨਸਿਕ ਪੀੜਾ ਨਹੀਂ, ਸਿਰਫ ਸਰੀਰਕ ਹੀ ਪੀੜਾ ਹੈ, ਤਾਂ ਉਹ ਬਨਸਪਤੀ ਜੈਸੇ ਨੇ, ਉਹ ਦਾਣਿਆਂ ਜੈਸੇ ਨੇ। ਕਿਉਂਕਿ ਦਾਣਿਆਂ ਨੂੰ ਵੀ ਜਦ ਬੁੰਦੇ ਆ ਤੜਪਦੇ ਉਹ ਵੀ ਨੇ, ਦਾਣਿਆਂ ਨੂੰ ਵੀ ਜਦ ਬੁੰਦੇ ਆ ਉਛਲਦੇ ਨੇ, ਤੜਪਦੇ ਨੇ, ਆਵਾਜ਼ ਵੀ ਕਰਦੇ ਨੇ, ਤਿੜ ਤਿੜ ਕਰਦੇ ਨੇ, ਇਹ ਇਨ੍ਹਾਂ ਦੇ ਚੀਖਣ ਦੀ ਆਵਾਜ਼ ਹੈ। ਤੜਪਦੇ ਹੋਏ ਕਿਸੇ ਪਸ਼ੂ ਨੂੰ ਵੇਖ ਕੇ ਅਗਰ ਮਾਨਸਿਕ ਪੀੜਾ ਮਹਿਸੂਸ ਹੋਵੇ ਤਾਂ ਉਸ ਨੂੰ ਤੜਪਦੇ ਹੋਏ ਦਾਣਿਆਂ ਨੂੰ ਵੇਖ ਕੇ ਵੀ ਪੀੜਾ ਮਹਿਸੂਸ ਹੋਣੀ ਚਾਹੀਦੀ ਹੈ, ਦਰਦ ਮਹਿਸੂਸ ਹੋਣਾ ਚਾਹੀਦਾ। ਫਿਰ ਵੀ ਖੁਰਾਕ ਖਾਣ ਲੱਗਿਆਂ ਉਹਦੀ ਇਹ ਸੋਚਣੀ ਹੋਵੇ ਕਿ ਮੇਰੇ ਆਹਾਰ ਤੋਂ ਦੂਸਰੇ ਨੂੰ ਘੱਟ ਤੋਂ ਘੱਟ ਹੀ ਚੋਟ ਪਹੁੰਚੇ, ਤਾਂ ਕਿ ਐਸਾ ਆਹਾਰ ਮੈਨੂੰ ਚੋਟ ਨਾ ਪਹੁੰਚਾਵੇ। ਜਿਸ ਆਹਾਰ ਨੇ ਦੂਜਿਆਂ ਨੂੰ ਚੋਟ ਪਹੁੰਚਾਈਏ, ਇਹ ਆਹਾਰ ਇਸ ਨੂੰ ਵੀ ਚੋਟ ਪਹੁੰਚਾਏਗਾ, ਇਹਦੇ ਤਨ ਨੂੰ ਰੋਗੀ ਕਰੇਗਾ, ਇਹਦੇ ਮਨ ਨੂੰ ਪੀੜਤ ਕਰੇਗਾ। ਕਰੀਬਨ ਕਰੀਬਨ 90% ਮਨੁੱਖ ਦੀ ਅੱਜ ਖੁਰਾਕ ਐਸੀ ਹੈ ਦੂਜਿਆਂ ਨੂੰ ਚੋਟ ਪਹੁੰਚਾ ਕੇ ਹਾਸਲ ਕੀਤੀ ਜਾ ਰਹੀ ਹੈ, ਤੋ ਚੋਟ ਪਹੁੰਚਾ ਕੇ ਹਾਸਲ ਕੀਤੀ ਗਈ ਖੁਰਾਕ ਖੁਰਾਕ ਵੀ ਚੋਟ ਪਹੁੰਚਾਏਗੀ, ਖੁਰਾਕ ਵੀ ਜ਼ਰਬ ਕਰੇਗੀ। ਇਸ ਵਾਸਤੇ ਗੁਰੂ ਨਾਨਕ ਦਾ ਇਹ ਫੈਸਲਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾ ਦੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ, ਹੇ ਬਾਬਾ ਹੇ ਮੇਰੇ ਮਿੱਤਰ ਹੇ ਸਿਆਣੇ, ਸੁਚੇਤ ਰਹਿ ਤੇਰੇ ਸਰੀਰਕ ਰੋਗਾਂ ਲਈ, ਤੇਰੀ ਮਾਨਸਿਕ ਪੀੜਾ ਲਈ 90% ਤੇ ਜ਼ਿੰਮੇਵਾਰ ਹੈ ਤੇਰਾ ਆਹਾਰ। ਤੋ ਜੋ ਆਹਾਰ ਦੇ ਪ੍ਰਤੀ ਸੁਚੇਤ ਨਹੀਂ ਉਹ ਵਿਚਾਰ ਦੇ ਪ੍ਰਤੀ ਸੁਚੇਤ ਨਹੀਂ ਹੋ ਸਕਦਾ, ਜੋ ਆਹਾਰ ਦੇ ਪ੍ਰਤੀ ਸੁਚੇਤ ਨਹੀਂ ਉਹ ਆਪਣੇ ਸਰੀਰ ਦੇ ਪ੍ਰਤੀ ਵੀ ਸੁਚੇਤ ਨਹੀਂ ਹੋ ਸਕਦਾ, ਔਰ ਜੋ ਸਰੀਰ ਤੇ ਮਨ ਦੇ ਪ੍ਰਤੀ ਸੁਚੇਤ ਨਹੀਂ ਉਹਨੂੰ ਸੱਭੇ ਨਹੀਂ ਕਿਹਾ ਜਾ ਸਕਦਾ, ਅਸੱਭੇ ਮਨੁੱਖ ਹੈ। ਅਜੇ ਉਸ ਨੂੰ ਸਭਾ ਵਿਚ ਬੈਠਣ ਦੀ ਜਾਂਚ ਨਹੀਂ ਆਈ, ਅਜੇ ਉਸ ਦੇ ਅੰਦਰ ਪੂਰਨ ਤੌਰ ਤੇ ਮਨੁੱਖਤਾ ਪ੍ਰਗਟ ਨਹੀਂ ਹੋਈ। ਤੋ ਪ੍ਰਥਮ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਉਪਦੇਸ਼ ਆਪਣਾ ਸੰਦੇਸ਼ ਖਾਣੇ ਤੋਂ ਆਰੰਭ ਕਰਦੇ ਨੇ, ਫਿਰ ਦੂਸਰਾ ਆਪ ਪਹਿਨਣ ਦਾ ਉਪਦੇਸ਼ ਦਿੰਦੇ ਨੇ।
1: ਰਤਾ ਪਹਿਨਣ ਮਨੁਰਤਾ ਸੁੱਪੇ ਦੀ ਸਤਦਾਨ, ਨੀਲੀ ਸਿਹਾਹੀ ਕਦਾ ਕਰਨੀ ਪਹਿਰਣ ਪੈਰ ਧਿਆਨ, ਕਮਰ ਬੰਦ ਸੰਤੋਖ ਕਾ ਧਨ ਜੋ ਬਨ ਤੇਰਾ ਨਾਮ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ।
0: ਖਾਣ ਪੀਣ ਤੋਂ ਬਾਅਦ ਪਹਿਨਣ ਦੀ ਮਨੁੱਖ ਸੋਚਦਾ ਹੈ, ਔਰ ਇਹ ਸਿਰਫ ਮਨੁੱਖ ਹੀ ਸੋਚਦਾ ਹੈ, ਜਾਂ ਇੰਜ ਕਹਿ ਲੋ ਪਹਿਨਣ ਤੋਂ ਹੀ ਮਨੁੱਖਤਾ ਆਰੰਭ ਆਉਂਦੀ ਏ। ਪਹਿਨਣ ਬਾਰੇ ਪਸ਼ੂਆਂ ਨੇ ਨਹੀਂ ਸੋਚਿਆ, ਪੰਛੀਆਂ ਨੇ ਨਹੀਂ ਸੋਚਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ, ਵਿਸਮਾਦ ਨਾਂਗੇ ਫਿਰੇ ਜੰਤ, ਇਨ੍ਹਾਂ ਨੰਗੇ ਪਸ਼ੂਆਂ ਨੂੰ ਦੇਖ ਕੇ ਮੈਂ ਤੇ ਵਿਸਮਾਦਮਈ ਹੋ ਜਾਂਦਾ, ਵਿਸਮੇ ਹੋ ਜਾਂਦਾ ਹੈ। ਇਨ੍ਹਾਂ ਦੇ ਅੰਦਰ ਪਹਿਨਣ ਦਾ ਖਿਆਲ ਨਹੀਂ ਪੈਦਾ ਹੋਇਆ, ਇਹ ਇਸ ਤਰ੍ਹਾਂ ਦੇ ਨਾਲ ਨਗਨਤਾ ਦੀ ਪ੍ਰਦਰਸ਼ਨੀ ਕਰ ਰਹੇ ਨੇ। ਇਕ ਮਾਸੂਮ ਬੱਚਾ, ਨਵਜਾਇਦ ਬੱਚਾ, ਉਸ ਦੇ ਅੰਦਰ ਵੀ ਅਜੇ ਪਹਿਨਣ ਦਾ ਭਾਵ ਨਹੀਂ ਪੈਦਾ ਹੋਇਆ। ਇਹ ਗੱਲ ਵੱਖਰੀ ਕਿ ਚੀਥੜਿਆਂ ਵਿਚ ਕੱਪੜਿਆਂ ਵਿਚ ਮਾਂ ਬਾਪ ਉਸ ਨੂੰ ਲਪੇਟ ਕੇ ਰੱਖਦੇ ਨੇ ਪਰ ਪਹਿਨਣ ਦਾ ਭਾਵ ਅਜੇ ਉਸ ਦੇ ਅੰਦਰ ਨਹੀਂ ਪੈਦਾ ਹੋਇਆ। ਇਸ ਵਾਸਤੇ ਕਹਿ ਦਿੰਦੇ ਨੇ ਇਹ ਮਾਸੂਮ ਬੱਚਾ ਅਜੇ ਅਸੱਭੇ ਹੈ। ਸਭਤਾ ਤੇ ਬੁੱਧੀ ਦੇ ਵਿਕਾਸ ਦੇ ਨਾਲ ਨਾਲ ਹੀ ਹੁੰਦੀ ਹੈ ਤੋ ਅਜੇ ਬੌਧਕ ਵਿਕਾਸ ਨਹੀਂ ਹੋਇਆ। ਇਹ ਬੱਚਾ ਮਾਸੂਮ ਇਸ ਤਰ੍ਹਾਂ ਨਗਨ ਨਿਰਦੋਸ਼ ਹੈ ਜਿਸ ਤਰ੍ਹਾਂ ਕਿ ਪਸ਼ੂ ਨਗਨ ਨਿਰਦੋਸ਼ ਨੇ। ਮਨੁੱਖਤਾ ਨਹੀਂ ਆਰੰਭ ਹੋ ਸਕੀ। ਮਨੁੱਖਤਾ ਸੋਚਣ ਨਾਲ ਆਰੰਭ ਹੁੰਦੀ ਏ ਔਰ ਪਸ਼ੂ ਸੋਚਦੇ ਤੋ ਲਾਜ਼ਮੀ ਉਹ ਪਹਿਨਣ ਲਈ ਵੀ ਸੋਚਦੇ ਔਰ ਨਗਨਤਾ ਉਨ੍ਹਾਂ ਨੂੰ ਮਹਿਸੂਸ ਆਉਂਦੀ। ਜਾਂ ਇੰਜ ਕਹਿ ਲੋ ਮਨੁੱਖਤਾ ਇੱਥੋਂ ਹੀ ਆਰੰਭ ਆਉਂਦੀ ਏ ਜਦ ਨਗਨਤਾ ਮਹਿਸੂਸ ਹੋਣ ਲੱਗ ਪਏ। ਇਹੀ ਕਾਰਨ ਹੈ ਕਿ ਜਿਸ ਦੇ ਅੰਦਰ ਮਨੁੱਖਤਾ ਨਾ ਹੋਵੇ ਸਾਡੀ ਭਾਰਤੀ ਪਰੰਪਰਾ ਦੇ ਮੁਤਾਬਕ ਕਹਿ ਦਿੰਦੇ ਨੇ ਇਹ ਮਨੁੱਖ ਬਹੁਤ ਨੰਗਾ ਹੈ, ਬਿਲਕੁਲ ਨੰਗਾ ਹੈ। ਨੰਗੇ ਤੋਂ ਮੁਰਾਦ ਅਜੇ ਇਸ ਦੇ ਅੰਦਰ ਤੇ ਪਹਿਨਣ ਦਾ ਖਿਆਲ ਵੀ ਨਹੀਂ। ਇਸ ਖਿਆਲ ਦੇ ਨਾਲ ਹੀ ਮਨੁੱਖਤਾ ਦਾ ਜਨਮ ਹੈ, ਵਰਨਾ ਖਾਣ ਪੀਣ ਦਾ ਖਿਆਲ ਤੇ ਪਸ਼ੂਆਂ ਦੇ ਅੰਦਰ ਵੀ ਹੈ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਅਗਰ ਮਨੁੱਖ ਦੇ ਅੰਦਰ ਹੈ। ਮਨੁੱਖਤਾ ਆਰੰਭ ਹੋਈ ਪਹਿਨਣਾ ਹੈ, ਢਕਣਾ ਹੈ, ਕੁਛ ਆਜ਼ਾ ਢਕਣੇ ਨੇ, ਮਹਿਜ਼ ਇਸ ਲਈ ਢਕੜੇ ਨੇ ਕਿ ਮਨੁੱਖ ਦਾ ਸ਼ੀਲ ਸੰਜਮ ਦੇ ਚ ਰਵੇ। ਮਨੁੱਖ ਦੀਆਂ ਵਾਸ਼ਨਾਵਾਂ ਸ਼ੀਲ ਸੰਜਮ ਦੇ ਚ ਰਹਿਣ, ਮਨੁੱਖ ਦੇ ਮਾਨਸਿਕ ਵੇਗ ਮਰਿਆਦਾ ਦੇ ਜਹਿਨ, ਨਗਨਤਾ ਉਤੇਜਨਾ ਪੈਦਾ ਕਰ ਸਕਦੀ ਏ, ਨਗਨਤਾ ਭੜਕਾਊ ਹੋ ਸਕਦੀ ਏ। ਇਹੀ ਕਾਰਨ ਹੈ ਭੜਕੇ ਹੋਏ ਮਨੁੱਖ ਨੂੰ ਔਰ ਜਿਸ ਨੇ ਆਪਣੀ ਵਾਸ਼ਨਾ ਉਜਾਗਰ ਕਰ ਰੱਖੀ ਹੋਵੇ ਆਲੇ ਦੁਆਲੇ ਕਹਿ ਦਿੱਤਾ ਜਾਂਦਾ ਹੈ ਨਗਨ ਹੈ, ਨਗਨ ਹੈ। ਪਹਿਨਣਾ ਤੇ ਇਸ ਵਾਸਤੇ ਸੀ ਕਿ ਨਗਨਤਾ ਨੂੰ ਢਕਣਾ ਹੈ ਤੇ ਨਗਨਤਾ ਨੂੰ ਇਸ ਵਾਸਤੇ ਢਕਣਾ ਹੈ ਕਿ ਭੜਕੀਆਂ ਹੋਈਆਂ ਵਾਸ਼ਨਾਵਾਂ ਨੂੰ ਜੋ ਹੈ ਢਕਣਾ ਹੈ, ਮਨੋਬਿਰਤੀਆਂ ਨੂੰ ਢਕਣਾ ਹੈ। ਲੇਕਿਨ ਕੱਪੜਿਆਂ ਦੇ ਰਾਹੀਂ ਵਾਸ਼ਨਾ ਨੂੰ ਉਜਾਗਰ ਕਰਨ ਦਾ ਖਿਆਲ ਪੈਦਾ ਹੋ ਜਾਏ, ਕੱਪੜੇ ਹੀ ਵਾਸ਼ਨਾ ਦੀ ਪ੍ਰਦਰਸ਼ਨੀ ਕਰਨ ਲੱਗ ਪੈਣ, ਇਹ ਕੱਪੜਿਆਂ ਦਾ ਗਲਤ ਇਸਤੇਮਾਲ ਹੈ। ਜੈਸੇ ਖਾਣਾ ਪੀਣਾ ਤੇ ਇਸ ਵਾਸਤੇ ਸੀ ਕਿ ਸਰੀਰ ਦੀ ਭੁੱਖ ਮਿਟੇ ਤੇ ਤੰਦਰੁਸਤੀ ਮਿਲੇ, ਪਰ ਖਾਣਾ ਪੀਣਾ ਹੀ ਰੋਗੀ ਕਰ ਦੇਵੇ, ਵਿਕਾਰੀ ਕਰ ਦੇਵੇ, ਇਹ ਮਕਸਦ ਦਾ ਹੱਲ ਨਾ ਹੋਇਆ। ਇਹ ਖਾਣੇ ਤੋਂ ਜੋ ਲਕਸ਼ ਦੀ ਪੂਰਤੀ ਹੋਣੀ ਸੀ ਭੁੱਖ ਮਿਟੇ ਤੇ ਸਰੀਰਕ ਤਵਾਨਾਈ ਦੀ ਪ੍ਰਾਪਤੀ ਹੋਵੇ, ਭੁੱਖ ਜ਼ਰੂਰ ਮਿੱਟੀ ਏ ਲੇਕਿਨ ਤੰਦਰੁਸਤੀ ਨਹੀਂ ਮਿਲੀ, ਬਿਮਾਰੀ ਮਿਲੀ ਏ, ਮਾਨਸਿਕ ਵਿਕਾਰ ਮਿਲੇ ਨੇ, ਖਾਣੇ ਦਾ ਲਕਸ਼ ਪੂਰਾ ਨਹੀਂ ਹੋਇਆ। ਪਹਿਨਣ ਦਾ ਤਾਂ ਲਕਸ਼ ਇਹ ਸੀ ਵਾਸ਼ਨਾ ਨਾ ਭੜਕੇ ਔਰ ਦੂਜਿਆਂ ਦੀਆਂ ਵਾਸ਼ਨਾਵਾਂ ਵੀ ਸੀਮਾ ਵਿਚ ਰਹਿਣ, ਨਗਨਤਾ ਪ੍ਰਗਟ ਨਾ ਹੋਵੇ, ਖਾਸ ਕਰਕੇ ਵਿਪਰੀਤ ਨਗਨਤਾ ਤੇ ਬਿਲਕੁਲ ਪ੍ਰਗਟ ਨਹੀਂ ਹੋਣੀ ਚਾਹੀਦੀ, ਮਨਜ਼ਰ ਆਮ ਤੇ ਨਹੀਂ ਆਉਣੀ ਚਾਹੀਦੀ। ਪਰ ਕੱਪੜਿਆਂ ਦੇ ਚੋਂ ਨਗਨਤਾ ਪ੍ਰਗਟ ਹੋਵੇ, ਕੱਪੜੇ ਹੀ ਵਾਸ਼ਨਾ ਦੀ ਪ੍ਰਦਰਸ਼ਨੀ ਕਰਨ, ਐਸਾ ਹੋ ਸਕਦਾ ਅਗਰ ਕੁਝ ਖਾਣਾ ਪੀਣਾ ਰੋਗ ਪੈਦਾ ਕਰ ਸਕਦਾ ਹੈ, ਜਦਕਿ ਖਾਣਾ ਪੀਣਾ ਰੋਗ ਲਈ ਨਹੀਂ, ਤੋ ਕੁਝ ਪਹਿਨਣਾ ਵੀ ਵਿਕਾਰ ਪੈਦਾ ਕਰ ਸਕਦਾ ਹੈ, ਜਦਕਿ ਪਹਿਨਣਾ ਵਿਕਾਰਾਂ ਲਈ ਨਹੀਂ ਹੈ। ਇਸ ਵਾਸਤੇ ਇਸ ਪੈਰੇ ਦੀ ਵੀ ਮੁੱਖ ਪੰਕਤੀ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀ ਏ ਮਨ ਮੇ ਚਲੇ ਵਿਕਾਰ। ਹੇ ਸਿਆਣੇ, ਉਹ ਪਹਿਨਣਾ ਜੋ ਤਨ ਵਿਚ ਖੁਆਰੀ ਪੈਦਾ ਕਰੇ, ਮਨ ਵਿਚ ਵਿਕਾਰ ਪੈਦਾ ਕਰੇ। ਇਸ ਸੰਬੰਧ ਵਿਚ ਇੰਜ ਕਹਿ ਲੋ, ਜਬ ਦੇ ਵਿਚ ਇਹ ਪਹਿਲੇ ਵਿਚਾਰਕ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸੋਚ ਰਿਹਾ ਕਿ ਕੁਛ ਪਹਿਨਣਾ ਵੀ ਵਿਕਾਰਾਂ ਨੂੰ ਜਨਮ ਦਿੰਦਾ ਹੈ, ਕੁਛ ਪਹਿਨਣਾ ਵੀ ਖੁਆਰੀ ਨੂੰ ਜਨਮ ਲੈਂਦਾ, ਪੈਗੰਬਰੀ ਪੁਰਸ਼ਾਂ ਦੇ ਚੋਂ, ਅਵਤਾਰੀ ਪੁਰਸ਼ਾਂ ਦੇ ਚੋਂ, ਚੋਟੀ ਦੇ ਸਿਰਮੌਰ ਸੰਤਾਂ ਦੇ ਚੋਂ, ਇਹ ਪਹਿਲਾ ਉਪਦੇਸ਼ਕ ਹੈ ਜੋ ਪਹਿਨਣ ਵਾਲੇ ਵੀ ਕਹਿੰਦਾ ਸੰਜਮ ਚਾਹੀਦਾ ਹੈ, ਜਿੱਥੇ ਖਾਣ ਪੀਣ ਬਾਰੇ ਸੰਜਮ ਚਾਹੀਦਾ ਹੈ, ਸੋਚ ਚਾਹੀਦੀ ਏ, ਮਰਿਆਦਾ ਚਾਹੀਦੀ ਏ, ਉਥੇ ਪਹਿਨਣ ਬਾਰੇ ਵੀ ਆਪਨੇ ਸਿਕਸ਼ਾ ਦਿੱਤੀ ਹੈ। ਕੁਝ ਐਸਾ ਪਹਿਨਣਾ ਜੋ ਸਰੀਰਕ ਰੋਗਾਂ ਨੂੰ ਜਨਮ ਦੇ ਸਕਦਾ ਹੈ, ਕੁਝ ਐਸਾ ਪਹਿਨਣਾ ਜੋ ਮਨ ਵਿਚ ਵਿਕਾਰਾਂ ਨੂੰ ਜੋ ਹੈ ਜਨਮ ਦੇ ਸਕਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਗਰ ਇਸ ਤਰ੍ਹਾਂ ਦੀਆਂ ਮਨੋਬਿਰਤੀਆਂ ਆਵਣ ਤਾਂ ਮਨੁੱਖ ਐਸੇ ਸਾਦੇ ਕੱਪੜੇ ਪਹਿਨਣੇਗਾ, ਉਹ ਲਿਬਾਸ ਨਹੀਂ ਜੋ ਦੂਜਿਆਂ ਦੀ ਵਾਸ਼ਨਾਵਾਂ ਵਿਚ ਉਤੇਜਨਾ ਪੈਦਾ ਕਰਨ ਤੇ ਆਪਣੇ ਮਨ ਨੂੰ ਭੜਕਾਉਣ। ਪਹਿਨਣਾ ਤੇ ਇਸ ਵਾਸਤੇ ਸੀ ਕਿ ਮੈਂ ਢਕਿਆ ਜਾਵਾਂ, ਤੇ ਜੇ ਪਹਿਨਣਾ ਇਸ ਵਾਸਤੇ ਹੋਵੇ ਕਿ ਮੈਂ ਪ੍ਰਦਰਸ਼ਿਤ ਹੋਵਾਂ, ਮੈਂ ਪ੍ਰਗਟ ਹੋਵਾਂ, ਮੈਂ ਦਿਸਾਂ। ਇਹ ਤੇ ਇਸ ਤਰ੍ਹਾਂ ਜਿਵੇਂ ਕਿਸੇ ਔਸ਼ਧੀ ਤੋਂ ਬਿਮਾਰੀ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ, ਕਿਸੇ ਦਵਾਈ ਤੋਂ ਰੋਗ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ। ਪਹਿਨਣਾ ਸੀ ਆਪਣੇ ਆਪ ਨੂੰ ਢੱਕਣ ਲਈ, ਲੇਕਿਨ ਅਜੋਕੇ ਯੁੱਗ ਵਿਚ ਪਹਿਨਣਾ ਹੋ ਗਿਆ ਆਪਣੇ ਆਪ ਨੂੰ ਪ੍ਰਗਟ ਕਰਨ ਲਈ। ਬਹੁਤੇ ਮਨੁੱਖ ਅੱਜ ਕੱਪੜਿਆਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦੇ ਨੇ, ਬਾਕੀ ਤੇ ਉਨ੍ਹਾਂ ਕੋਲ ਕੁਛ ਹੈ ਨਹੀਂ। ਪਹਿਨਣਾ ਹੀ ਪਹਿਨਣਾ, ਪਹਿਰਾਵਾ ਦੱਸਦਾ ਹੈ। ਕੱਪੜਾ ਢੱਕਣ ਲਈ ਸੀ। ਇਸਲਾਮ ਨੇ ਐਸਾ ਪਰਦਾ ਦੇ ਦਿੱਤਾ, ਐਸਾ ਢਕਿਆ, ਮਨੁੱਖ ਗਾਇਬ ਹੋ ਗਿਆ, ਪਰਦਾ ਹੀ ਪਰਦਾ ਰਹਿ ਗਿਆ, ਕੱਪੜਾ ਹੀ ਕੱਪੜਾ ਰਹਿ ਗਿਆ, ਮਨੁੱਖ ਨਾ ਦਿਸਿਆ। ਈਸਾਈਅਤ ਨੇ ਇਤਨੀ ਨਗਨਤਾ ਦੇ ਦਿੱਤੀ, ਇਤਨੀ ਨਗਨਤਾ ਦੇ ਦਿੱਤੀ, ਤੂੰ ਨਗਨਤਾ ਹੀ ਨਗਨਤਾ ਰਹਿ ਗਈ, ਕੱਪੜਾ ਓਲੇ ਹੋ ਗਿਆ। ਦਰਮਿਆਨਾ ਢੰਗ, ਦਰਮਿਆਨੀ ਅਵਸਥਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੁਣੀ। ਉਹ ਕੱਪੜਾ ਹੀ ਨਹੀਂ ਕਿ ਮਨੁੱਖ ਨੂੰ ਬਿਲਕੁਲ ਢੱਕ ਦੇਵੇ, ਕੱਪੜਾ ਹੀ ਦਿਖਾਈ ਦੇਵੇ, ਮਨੁੱਖ ਨਾ ਦਿਖਾਈ ਦੇਵੇ। ਪਰ ਉਹ ਨਗਨਤਾ ਵੀ ਨਹੀਂ ਕਿ ਨਗਨਤਾ ਦਿਖਾਈ ਦੇਵੇ, ਕੱਪੜਾ ਹੋਵੇ ਹੀ ਨਾ। ਦੇਖਦੇ ਹਾਂ ਅਸੀਂ ਕਿਧਰੇ ਮਨੁੱਖ ਨੂੰ ਦੇਖੀਏ ਤਾਂ ਕੱਪੜੇ ਦੇ ਦਰਸ਼ਨ ਹੁੰਦੇ, ਮਨੁੱਖ ਦੇ ਨਹੀਂ। ਚਾਦਰ ਹੈ, ਬੁਰਕਾ ਹੈ, ਹੋਰ ਅਨੇਕਾਂ ਤਰ੍ਹਾਂ ਦੇ ਪਰਦੇ ਨੇ, ਤਾਂ ਕੱਪੜਾ ਦਿਖਾਈ ਦਿੰਦਾ ਹੈ, ਮਨੁੱਖ ਨਹੀਂ। ਪਰ ਹੈ ਕਿਧਰੇ ਐਸੀ ਨਗਨਤਾ, ਉਸ ਨਗਨਤਾ ਦੇ ਭੜਕਾਊ ਵਾਸ਼ਨਾਵਾਂ ਹੀ ਦਿਖਾਈ ਦਿੰਦੀਆਂ ਨੇ, ਭੜਕਿਆ ਹੋਇਆ ਮਨ ਹੀ ਦਿਖਾਈ ਦਿੰਦਾ, ਭੜਕਿਆ ਹੋਇਆ ਤਨ ਹੀ ਦਿਖਾਈ ਦਿੰਦਾ ਹੈ, ਲਿਬਾਸ ਨਹੀਂ, ਕੱਪੜੇ ਨਹੀਂ। ਇੱਕ ਬੜੀ ਸੁੰਦਰ ਗਾਥਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਉਨ੍ਹਾਂ ਨੂੰ ਕਿਹਾ, ਜੇ ਤੁਹਾਨੂੰ ਸੰਤਾਨ ਚਾਹੀਦੀ ਹੈ ਤਾਂ ਇਸ ਦਾ ਆਸ਼ੀਰਵਾਦ ਤੁਸੀਂ ਬਾਬੇ ਬੁੱਢੇ ਤੋਂ ਪ੍ਰਾਪਤ ਕਰੋ। ਸਿੱਖ ਨੂੰ ਮਾਣ ਦਿੰਦੇ ਨੇ ਗੁਰਦੇਵ, ਅਸੀਸ ਲਓ, ਆਸ਼ੀਰਵਾਦ ਲਓ। ਬਾਬਾ ਬੁੱਢਾ ਸਾਹਿਬ ਨੂੰ ਮਿਲਣ ਲਈ ਤਿਆਰ ਹੋਈਆਂ ਮਾਤਾ ਗੰਗਾ ਜੀ, ਤਨ ਸਜਾਇਆ ਬਸਤਰਿਆਂ ਨਾਲ, ਗਹਿਣਿਆਂ ਨਾਲ, ਫਿਰ ਆਪਣੇ ਰੱਥ ਨੂੰ ਸਜਾਇਆ, ਫਿਰ ਸਜੀਆਂ ਧਜੀਆਂ ਨਾਲ ਸਹੇਲੀਆਂ ਲਈਆਂ, ਸਖੀਆਂ ਲਈਆਂ, ਨੌਕਰਾਣੀਆਂ ਦਾਸੀਆਂ ਲਈਆਂ, ਚੱਲ ਪਏ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ ਲਈ। ਅਕਸਰ ਐਸਾ ਹੁੰਦਾ ਹੈ ਕਿ ਬਹੁਤ ਇਸ ਤਰ੍ਹਾਂ ਦਾ ਸ਼ਿੰਗਾਰ ਮਨੁੱਖ ਕਰ ਲਵੇ, ਲਿਬਾਸ ਪਹਿਨ ਲਵੇ, ਤੋ ਅੰਦਰ ਭਾਵ ਪੈਦਾ ਹੋ ਜਾਂਦਾ ਹੈ ਜਿਸ ਸਮੇਂ ਦਰਸ਼ਨ ਕਰਨ ਲਈ ਨਹੀਂ ਜਾ ਰਿਹਾ, ਦਰਸ਼ਨ ਦੇਣ ਲਈ ਜਾ ਰਿਹਾ। ਲਿਬਾਸ ਇਹ ਭਾਵ ਪੈਦਾ ਕਰ ਸਕਦਾ ਹੈ, ਲਿਬਾਸ ਇਹ ਖਿਆਲ ਪੈਦਾ ਕਰ ਸਕਦਾ ਹੈ ਮੈਂ ਦਰਸ਼ਨ ਦੇਣੇ ਨੇ। ਔਰ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਇਹ ਬੁੱਖ ਜਿਤਨੀ ਜ਼ਿਆਦਾ ਹੋਵੇਗੀ ਉਤਨਾ ਭੜਕਾਊ ਲਿਬਾਸ ਪੈਦਾ ਹੁੰਦਾ ਜਾਏਗਾ, ਉਤਨਾ ਹੀ ਭੜਕੀਲੇ ਲਿਬਾਸ ਦਾ ਜਨਮ ਹੋਵੇਗਾ ਕਿ ਮੈਂ ਦਰਸ਼ਨ ਦੇਣੇ ਨੇ, ਮੈਂ ਦਿਖਾਉਣਾ ਹੈ, ਮੈਂ ਜਗਤ ਨੂੰ ਦੱਸਣਾ ਹੈ। ਭਾਵੇਂ ਮਾਤਾ ਜੀ ਦੀ ਇਹ ਭਾਵਨਾ ਨਹੀਂ ਸੀ, ਪਰ ਸੰਸਾਰਿਕ ਰੋ ਰੀਤੀ ਦੇ ਮੁਤਾਬਕ ਆਪਨੇ ਬੜੇ ਸੁੰਦਰ ਵਸਤਰ ਪਹਿਨੇ, ਸੁੰਦਰ ਗਹਿਣਿਆਂ ਨਾਲ ਆਪਣਾ ਤਨ ਸਜਾਇਆ, ਰੱਥ ਸਜਾਇਆ, ਸਜੀਆਂ ਧਜੀਆਂ ਦਾਸੀਆਂ ਤੇ ਸਹੇਲੀਆਂ ਨਾਲ ਥਾਲ ਦੇ 36 ਪ੍ਰਕਾਰ ਦਾ ਪਕਵਾਨ ਲੈ ਕੇ ਆਪ ਚੱਲੀਆਂ ਨੇ। ਦੂਰੋਂ ਰੱਥ ਜਦ ਬਾਬਾ ਜੀ ਨੇ ਵੇਖਿਆ ਧੂੜ ਉੱਡਦੀ ਹੋਈ, ਪੁੱਛ ਲਿਆ ਕਾਮੇ ਤੋਂ ਸੇਵਕ ਤੋਂ, ਇਹ ਕੌਣ ਆ ਰਹੇ ਨੇ? ਤਾਂ ਸੇਵਕ ਨੇ ਦੱਸ ਦਿੱਤਾ, ਗੁਰੂ ਕੇ ਮਹਿਲ ਜਾਪਦੇ ਨੇ। ਰਸਨਾ ਤੋਂ ਸੁਭਾਵਕ ਨਿਕਲਿਆ एक गुरु के महलानों की भाजड़ पै गई है। ए बोल माता गंगा जी देवी कन्नी पै वापस हो गई। धन गुरु अर्जन देव जी महाराज ने शिकायत की थी, जिन्हां नूं आप मान देंदे हो प्रतिष्ठा देंदे हो वो इस तरह साडा अपमान कर देने। और बाबा जी दी रसना तो निकलिया है, गुरु के महिला नूं की भाजड़ पै गई है। धन गुरु अर्जन देव जी महाराज फरमान कर देने, किसे साधु कोल जाईदा है दर्शन करन लई, दर्शन देन लई नहीं। थोड़ा जान दा ढंग, थोड़े कपड़े, थोड़े गहने ये भाव ही नहीं पैदा कर सकते कि मैं दर्शन करन लई जाना है। इस वास्ते जे हर थां दी जान दी अपने एक लिबास है, अपना है पोशाक है, तो सत्संग दे जान दा भी अपना एक लिबास है, अपनी एक पोशाक है। और वो पोशाक बार बार भावना पैदा करे कि मैं दर्शन करन लई आया संगत दे, मैं दर्शन करन लई आया गुरु दे, मैं दर्शन करन लई आया एक पावन पवित्र माहौल दे। पर जे कपड़े ऐसे होन ते सारिया की निगाह उस दे कपड़िया ते पए, तो एक ते सारिया दा ध्यान उखड़िया ते दूजा अपने मन विच भाव पैदा होया दर्शन देण दा दिखाण दा। यही कारण है कि बहुत सारी मनुखता धार्मिक लाभ तो वांझी रह जांदी है, क्योंकि अपने वस्त्रां दी तरफ ख्याल नहीं रखती। खास करके इस देश इस्त्री जात किसी हद तक बहुत जिम्मेवार है, क्योंकि उसका लिबास कई दफा देखने दे चाया सत्संग देच ऐसा होंदा है जो सत्संग दे मयार ते पूरा नहीं उतरदा। कहिंदे दूसरे दिन जद सादा लिबास पहन के दो मिस्से प्रसादे और प्याज दा गंडा थाल दे च रख के बिना दासियां तो बिना रथ तो पैदल जद जगत माता गंगा जी पहुंचिया ने, अजे वे कदमा दी दूरी है, बाबा बुढ़ा जी दी रसना तो निकलिया, मां नूं वाकई फिक्र आउंदी है बच्चे नूं भुख लगी है, कल कुछ होर आखिया सी अज कुछ होर आख रहे ने, एकदम भज्जे होए गए, थाल ले लिया है माता जी तो मंजे ते बैठ गए ने, मिस्सा प्रशादा तोड़े है बुरकी मुंह च पाई है, प्याज दा गंडा मंजे दे पावे दे ते रख के जो मुठ नाल तोड़े है, आखे है ओ लाल मां तेरी कुख तो जन्म लवेगा जो दुष्टां दे सिर इंज बनेगा जिवे मैं इस प्याज नु तोड़े है। ए वाक प्रगट होया दल भंजन गुर सूरमा वड योधा बहु परोपकारी धन गुरु हरगोबिंद साहब जी महाराज दा जन्म आप दी कुखों होया। मीरी पीरी दे मालक तलवार दे धनी और शस्त्रां दे धनी सूर वीरता जिन्हां दे रोम रोम दे चों जो है प्रगट होंदी सी और जिन्हां दे चेहरे तो भक्ति भाव हर वक्त प्रदर्शित होंदा सी, ऐसे मीरी पीरी दे मालक धन गुरु हरगोबिंद साहब जी महाराज दा जन्म वक्त दे एक महान फकीर गुरु घर दे एक महान आशिक संत बाबा बुढ़ा जी दे आशीर्वाद नाल होया। पर इस आशीर्वाद दे पिछे एक बहुत वड्डी कहानी छुपी हुई है कि किसे भी संत कोल आना है दर्शन देन लई नहीं दर्शन करन लई। एदे च कपड़िया दा बहुत वड्डा योगदान है, कपड़े कुछ ऐसे होंदे ने जो मन दे अंदर ख्याल पैदा करदे ने मैं दर्शन देने ने, और कपड़े कुछ ऐसे ने जो पैदा करदे ने ख्याल मैं कुछ भी नहीं मैं ते दर्शन करने ने, मैं ते दूजे दे जो है दर्शन करने ने। इस संबंध च एक होर भी बड़ी सुंदर गाथा है भगत कबीर जी दे डेरे एक ऐसी पनहारी सी जो गंगा तो रोज पानी भर के लियांदी है मटकियां दे राहें और सारा दिन प्यासियां दी प्यास बुझांदी है ठंडे जल नाल रसना नाल परमात्मा दा नाम जपदी है ਆਪਣੇ ਮਨ ਨੂੰ ਸੀਤਲ ਕਰਦੀ ਏ ਤੇ ਦੂਜਿਆਂ ਨੂੰ ਸੀਤਲ ਪਾਣੀ ਪਿਲਾ ਪਿਲਾ ਕੇ ਪਿਆਸ ਬੁਝਾਉਂਦੀ ਏ ਅਗਲਿਆਂ ਦੇ ਤਨ ਸੀਤਲ ਕਰਦੀ ਏ ਇਸ ਤਰ੍ਹਾਂ ਮਨ ਦੇ ਤਲ ਤੇ ਉਸ ਦੇ ਸਿਮਰਨ ਚੱਲਦਾ ਰਹਿੰਦਾ ਹੈ ਤਨ ਦੇ ਤਲ ਤੇ ਉਸ ਦੀ ਸੇਵਾ ਚੱਲਦੀ ਰਹਿੰਦੀ ਏ ਸੇਵਾ ਸਿਮਰਨ ਦੀ ਇਹ ਮੂਰਤੀ ਆਪਣਾ ਜੀਵਨ ਕਬੀਰ ਜੀ ਦੇ ਡੇਰੇ ਚ ਇਸ ਢੰਗ ਨਾਲ ਬਤੀਤ ਕਰ ਰਹੀ ਏ ਲੇਕਿਨ ਇਕ ਐਸੀ ਘਟਨਾ ਘਟ ਗਈ ਕਬੀਰ ਜੀ ਦੇ ਕੁਝ ਚੇਲੇ ਸ਼ਿਵਰਾਤਰੀ ਵਾਲੇ ਦਿਨ ਗੰਗਾ ਤਟ ਤੇ ਕੀ ਦੇਖਦੇ ਨੇ ਕਿ ਵਕਤ ਦੇ ਬਾਦਸ਼ਾਹ ਦੀ ਬੇਗਮ ਸਿਕੰਦਰ ਲੋਧੀ ਦੀ ਬੇਗਮ ਹਿੰਦੂ ਯਾਤਰੀਆਂ ਨੂੰ ਦੇਖਣ ਲਈ ਆਈ ਏ ਕਿ ਉਹ ਇੱਥੇ ਆ ਕੇ ਕੀ ਕਰਦੇ ਨੇ ਕਿਸ ਤਰ੍ਹਾਂ ਦੇ ਧਾਰਮਿਕ ਰਸਮੋ ਰਿਵਾਜ ਨੂੰ ਇਹ ਪ੍ਰਚਲਨ ਕਰਦੇ ਨੇ ਇਹ ਅਪਣਾਉਂਦੇ ਨੇ ਇਹ ਦੇਖ ਰਹੀ ਸੀ ਜਿੱਥੇ ਉਹ ਧਾਰਮਿਕ ਰਸਮੋ ਰਿਵਾਜ ਲੋਕੀ ਨਿਭਾ ਰਹੇ ਨੇ ਕਰ ਰਹੇ ਨੇ ਦੇਖ ਰਹੀ ਏ ਉਥੇ ਕਬੀਰ ਦੇ ਚੇਲੇ ਸਿਕੰਦਰ ਲੋਧੀ ਦੀ ਬੇਗਮ ਨੂੰ ਦੇਖਦੇ ਨੇ ਔਰ ਮੈਜ ਇਸ ਵਾਸਤੇ ਦੇਖਦੇ ਨੇ ਕਿ ਇਤਨੇ ਕੀਮਤੀ ਕੱਪੜੇ ਔਰ ਜ਼ਰੀ ਦਾ ਕੰਮ ਹੈ ਮੋਤੀ ਜੜਤ ਨੇ ਕਿਧਰੇ ਕਿਧਰੇ ਨੀਲਮ ਵੀ ਚਮਕਦੇ ਪਏ ਨੇ ਬਸਤਰਾਂ ਦੇ ਚੋਂ ਕੱਪੜਿਆਂ ਦੇ ਚੋਂ ਇਕਦਮ ਖਿਆਲ ਆਇਆ ਉਸ ਪਨਹਾਰੀ ਦਾ ਜੋ ਸਾਰਾ ਦਿਨ ਡੇਰੇ ਦੇ ਪਿਆਸਿਆਂ ਦੀ ਪਿਆਸ ਬੁਝਾਉਂਦੀ ਏ ਠੰਡੇ ਜਲ ਨਾਲ ਗੰਗਾ ਤੋਂ ਭਰ ਕੇ ਲੈ ਜਾਂਦੀ ਏ ਸਾਰਾ ਦਿਨ ਜਿਸ ਦੀ ਰਸਨਾ ਤੇ ਸਤਨਾਮ ਦੀ ਧੁਨੀ ਚੱਲਦੀ ਏ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ ਪਰ ਉਸਦੇ ਬਸਤਰ ਲੀਰਾਂ ਲੀਰਾਂ ਨੇ ਉਸਦੇ ਕੱਪੜੇ ਤੇ ਬਿਲਕੁਲ ਫਟੇ ਹੋਏ ਨੇ ਮਨ ਦੇ ਤੇ ਇਕ ਸ਼ੱਕ ਦਾ ਬੋਝ ਪੈ ਗਿਆ ਤੇ ਸ਼ੱਕ ਹੀ ਸਭ ਤੋਂ ਵੱਡੀ ਮੈਲ ਹੈ ਸੰਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮੈਲਾ ਹਿਰਦਾ ਕੌਣ ਜੋ ਪਰਮਾਤਮਾ ਦੇ ਪ੍ਰਤੀ ਸ਼ੱਕ ਨਾਲ ਭਰਿਆ ਹੋਇਆ ਹੈ ਨਿਰਮਲ ਹਿਰਦਾ ਕੌਣ ਜੋ ਪਰਮਾਤਮਾ ਦੇ ਪ੍ਰਤੀ ਵਿਸ਼ਵਾਸ ਨਾਲ ਭਰਿਆ ਹੋਇਆ ਹੈ ਜਿਤਨਾ ਕਿਸ ਦਾ ਵਿਸ਼ਵਾਸ ਵਧਦਾ ਜਾ ਰਿਹਾ ਹੈ ਉਤਨੀ ਨਿਰਮਲਤਾ ਵਧਦੀ ਜਾ ਰਹੀ ਹੈ ਔਰ ਜਿਤਨਾ ਕਿਸੇ ਦਾ ਸੰਦੇਹ ਵਧਦਾ ਜਾ ਰਿਹਾ ਹੈ ਮੈਲ ਵਧਦੀ ਜਾ ਰਹੀ ਹੈ ਔਰ ਸੰਦੇਹ ਹੀ ਸੰਦੇਹ ਰਹਿ ਜਾਏ ਵਿਸ਼ਵਾਸ ਰਹਿ ਹੀ ਨਾ ਐਸਾ ਮਨੁੱਖ ਦੁਸ਼ਟ ਹੋ ਜਾਂਦਾ ਹੈ ਐਸਾ ਹੀ ਮਨੁੱਖ ਜ਼ਾਲਮ ਹੋ ਜਾਂਦਾ ਹੈ ਐਸਾ ਹੀ ਮਨੁੱਖ ਚੋਰ ਹੋ ਜਾਂਦਾ ਹੈ ਐਸਾ ਹੀ ਮਨੁੱਖ ਦੁਰਾਚਾਰੀ ਹੋ ਜਾਂਦਾ ਹੈ ਐਸਾ ਮਨੁੱਖ ਮਹਾਨ ਜ਼ਾਲਮ ਹੋ ਜਾਂਦਾ ਹੈ ਕਿਉਂਕਿ ਪਰਮਾਤਮਾ ਦੇ ਪ੍ਰਤੀ ਸੰਦੇਹ ਹੀ ਸੰਦੇਹ ਹੈ ਔਰ ਐਸਾ ਮਨੁੱਖ ਪੁਨੀਤ ਹੋ ਜਾਂਦਾ ਹੈ ਭਗਵੰਤ ਦਾ ਰੂਪ ਹੋ ਜਾਂਦਾ ਹੈ ਭਰੋਸਾ ਹੀ ਭਰੋਸਾ ਹੈ ਸੰਦੇਹ ਤੇ ਹੈ ਹੀ ਨਹੀਂ ਕੇਵਲ ਭਰੋਸਾ ਹੈ ਐਸਾ ਮਨੁੱਖ ਅੱਠੇ ਪੈਰ ਸਮਾਧੀ ਲੀਨ ਆਉਂਦਾ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਐਸਾ ਮਨੁੱਖ ਜੋ ਭਰੋਸੇ ਤੇ ਭਾਵਨਾ ਨਾਲ ਭਰਿਆ ਹੋਇਆ ਅੱਠੇ ਪੈਰ ਸਮਾਧਮਈ ਹੁੰਦਾ ਹੈ ਸਮਾਧੀ ਲੀਨ ਆਉਂਦਾ ਅੱਠੇ ਪੈਰ ਪ੍ਰਭੂ ਨਾਲ ਜੁੜਿਆ ਹੁੰਦਾ ਹੈ ਨਿਰਮਲਤਾ ਦੀ ਖਾਣ ਆਉਂਦਾ ਉਹ ਨਿਰਮਲਤਾ ਦੀ ਮੂਰਤੀ ਕਬੀਰ ਦੇ ਚੇਲੇ ਕਬੀਰ ਦੇ ਅੱਗੋਂ ਫਰਿਆਦ ਕਰਦੇ ਨੇ ਸਾਡੇ ਅੰਦਰ ਸੰਦੇਹ ਪੈਦਾ ਹੋ ਗਿਆ ਕੀ ਕਰੀਏ ਇਸ ਪਨਹਾਰੀ ਨੂੰ ਵੇਖ ਕੇ ਔਰ ਸਿਕੰਦਰ ਲੋਧੀ ਦੀ ਬੇਗਮ ਨੂੰ ਵੇਖ ਕੇ ਇੰਨੇ ਕੀਮਤੀ ਕੱਪੜੇ ਇਤਨਾ ਕੀਮਤੀ ਲਿਬਾਸ ਪਤਾ ਨੀ ਉਸਦੀ ਜ਼ਬਾਨ ਚੋਂ ਕਦੀ ਪਰਮਾਤਮਾ ਦਾ ਨਾਮ ਨਿਕਲਿਆ ਵੀ ਹੈ ਕਿ ਨਹੀਂ ਤੋ ਕਬੀਰ ਦੇ ਬੜੇ ਦੋ ਕੀਮਤੀ ਸਲੋਕ ਨੇ ਇਸ ਸੰਬੰਧਿਤ ਕਬੀਰ ਦੇ ਸਲੋਕਾਂ ਦੀ ਇਹ ਬਾਣੀ ਆਪ ਕਹਿੰਦੇ ਨੇ ਕਬੀਰ ਹੈਂਗੇ ਬਾਹਨ ਸਘਨ ਗਨ ਛਤਰਪਤੀ ਕੀ ਨਾਰ ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਿਹਾਰ ਜੋ ਹਰੀ ਜਨ ਦੀ ਪਨਹਾਰੀ ਹੈ ਸਾਰਾ ਦਿਨ ਹਰੀ ਦੇ ਜਨਾਂ ਨੂੰ ਪਾਣੀ ਪਿਲਾਉਂਦੀ ਹੈ ਸੇਵਾ ਕਰਦੀ ਹੈ ਇਸ ਦੇ ਕੱਪੜੇ ਇਤਨੇ ਮਹਾਨ ਨੇ ਕਿ ਉਸ ਬਾਦਸ਼ਾਹ ਦੀ ਬੇਗਮ ਦੇ ਕੱਪੜੇ ਇਸ ਕੱਪੜਿਆਂ ਦੇ ਸਾਹਮਣੇ ਤੁੱਛ ਨੇ ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਹਾਰ ਤਰਕ ਖੜੀ ਹੋ ਗਈ ਭਗਤ ਜੀ ਉਹ ਕੱਪੜੇ ਮਖਮਲੀ ਨੇ ਨੀਲਮ ਜੜਤ ਨੇ ਜ਼ਰੀ ਦਾ ਕੰਮ ਹੋਇਆ ਉਨ੍ਹਾਂ ਤੇ ਇਹ ਕੱਪੜੇ ਖੱਦੜ ਦੇ ਨੇ ਲੀਰਾਂ ਲੀਰਾਂ ਨੇ ਟਾਕੀਆਂ ਨੇ ਥਾਂ ਥਾਂ ਤੋਂ ਪਾਟੇ ਹੋਏ ਨੇ ਸਿਲੇ ਹੋਏ ਨੇ ਇਹ ਤੇ ਚੀਥੜੇ ਨੇ ਇਨ੍ਹਾਂ ਨੂੰ ਆਪ ਕਹਿੰਦੇ ਹੋ ਇਤਨੇ ਮਹਾਨ ਨੇ ਕਿ ਉਸ ਬਾਦਸ਼ਾਹ ਦੀ ਬੇਗਮ ਦੇ ਜਿਹੜੇ ਬਸਤਰ ਨੇ ਬਿਲਕੁਲ ਤੁਛ, ਬਿਲਕੁਲ ਮਾਮੂਲੀ। ਤੋ ਕਬੀਰ ਇਸ ਦਾ ਬੜਾ ਸੁੰਦਰ ਜੋ ਹੈ ਜਵਾਬ ਦਿੰਦੇ ਨੇ। ਕਬੀਰ ਨਿਰਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ, ਮੈਂ ਹਰੀ ਦੀ ਚੇਰੀ ਨੂੰ ਮਾਣ ਕਿਉਂ ਦੇ ਦਿੱਤਾ, ਮੈਂ ਇਨ੍ਹਾਂ ਚੀਥੜਿਆਂ ਦੀ ਇਤਨੀ ਉਪਮਾ ਕਿਉਂ ਕਰ ਦਿੱਤੀ, ਮੈਂ ਇਸਨੇ ਸਾਦੇ ਲਿਬਾਸ ਦੀ ਇਤਨੀ ਮਹਿਮਾ ਗਾਇਨ ਕਿਉਂ ਕਰ ਦਿੱਤੀ, ਔਰ ਇਤਨਾ ਕੀਮਤੀ ਲਿਬਾਸ, ਜ਼ਰਰੀ ਨੀਲਮ ਦਾ ਕੰਮ ਜਿਸ ਵਿਚ, ਮੈਂ ਉਸ ਨੂੰ ਭੰਡਿਆ ਕਿਉਂ, ਮੈਂ ਉਸਦੀ ਨਿੰਦਾ ਕਿਉਂ ਕੀਤੀ। ਦੂਜਿਆਂ ਦੇ ਤਰਕ ਅਜੇ ਜ਼ਬਾਨ ਤੇ ਨਹੀਂ ਆਏ, ਲੇਕਿਨ ਫਿਰ ਵੀ ਕਬੀਰ ਜਵਾਬ ਦੇ ਰਹੇ ਨੇ, ਸਮਝਾ ਰਹੇ ਨੇ। ਕਬੀਰ ਨਿਰਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਵਿਖੇ ਕੋ, ਇਹ ਸਿਮਰੇ ਹਰੀ ਨਾਮ। ਇਹਦੇ ਸਾਦੇ ਕੱਪੜਿਆਂ ਵਿਚ ਹਰੀ ਦਾ ਨਾਮ ਹੈ, ਉਹਦੇ ਭੜਕੀਲੇ ਲਿਬਾਸ ਵਿਚ ਪ੍ਰਦਰਸ਼ਨੀ ਹੈ, ਵਾਸ਼ਨਾ ਦੀ ਨੁਮਾਇਸ਼ ਹੈ। ਉਹਦੇ ਕੱਪੜਿਆਂ ਨੂੰ ਦੇਖ ਕੇ ਦੂਜਿਆਂ ਦੀਆਂ ਵਾਸ਼ਨਾਵਾਂ ਭਟਕਦੀਆਂ ਨੇ, ਭੜਕਦੀਆਂ ਨੇ, ਪ੍ਰਗਟ ਹੁੰਦੀਆਂ ਨੇ। ਇਹਦੇ ਸਾਦੇ ਲਿਬਾਸ ਨੂੰ ਵੇਖ ਕੇ ਲੋਕਾਂ ਦੀ ਜ਼ਬਾਨ ਤੇ ਸਤਨਾਮ, ਸਤਨਾਮ ਦਾ ਜਪ ਚੱਲਦਾ। ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਭਗਵਾਨ ਚੇਤੇ ਆਵੇ ਮੈਂ ਉਸ ਦੀ ਉਪਮਾ ਕਰਾਂ, ਜਾਂ ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਸ਼ੈਤਾਨ ਦਾ ਜੋ ਹੈ ਚੇਤਾ ਚੱਲੇ ਮੈਂ ਉਹਦੀ ਮਹਿਮਾ ਗਾਇਨ ਕਰਾਂ। ਵਾਕਈ ਐਸਾ ਹੈ ਲਿਬਾਸ ਜਿਹਨੂੰ ਵੇਖਦਿਆਂ ਹੀ ਸ਼ੈਤਾਨੀਅਤ ਪ੍ਰਗਟ ਹੁੰਦੀ ਹੈ, ਸ਼ੈਤਾਨ ਦੇ ਦਰਸ਼ਨ ਹੁੰਦੇ ਨੇ। ਔਰ ਹੈ ਐਸਾ ਲਿਬਾਸ ਜਿਹਨੂੰ ਵੇਖਦਿਆਂ ਹੀ ਭਗਵਾਨ ਦੇ ਦਰਸ਼ਨ ਹੁੰਦੇ ਨੇ, ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਖਾਣ ਪੀਣ ਦੀ ਸਾਵਧਾਨੀ ਤੋਂ ਬਾਅਦ ਜੋ ਮਨੁੱਖ ਆਪਣੇ ਵਸਤਰਾਂ ਦੇ ਪ੍ਰਤੀ ਸਾਵਧਾਨ ਨਹੀਂ, ਧਰਮ ਦੀ ਚਰਮ ਸੀਮਾ ਨੂੰ ਛੂਹ ਨਹੀਂ ਸਕੇਗਾ, ਬੁਲੰਦੀਆਂ ਨੂੰ ਛੂਹ ਨਹੀਂ ਸਕੇਗਾ। ਜਾਂ ਇੰਜ ਕਹਿ ਲੋ, ਜਦ ਵੀ ਕਿਸੇ ਦੇ ਪੈਰ ਬੁਲੰਦੀਆਂ ਦੀ ਤਰਫ ਰਾਗਬ ਆਉਂਦੇ ਨੇ, ਉਹਦੇ ਪਹਿਰਾਵੇ ਦੀ ਸਾਦਗੀ ਆਉਣੀ ਆਰੰਭ ਹੋ ਜਾਂਦੀ ਹੈ, ਉਸਦੇ ਪਹਿਰਾਵੇ ਵਿਚ ਕੋਮਲਤਾ ਆਉਣੀ ਜੋ ਹੈ ਸ਼ੁਰੂ ਹੋ ਜਾਂਦੀ ਹੈ। ਮਨੁੱਖ ਦੀ ਖਾਣ ਪੀਣ ਦੀ ਕਮਜ਼ੋਰੀ ਤੋਂ ਬਾਅਦ ਇਹ ਦੂਸਰੀ ਕਮਜ਼ੋਰੀ ਹੈ। ਖਾਣਾ ਪੀਣਾ ਜ਼ਬਾਨ ਦੇ ਰਸ ਕਰਕੇ ਬੇਮਰਿਆਦਾ ਚਲਾ ਜਾਂਦਾ ਹੈ, ਪਹਿਨਣਾ ਵਾਸ਼ਨਾ ਕਰਕੇ ਔਰ ਹੰਕਾਰ ਕਰਕੇ ਆਪਣੇ ਆਪ ਨੂੰ ਪ੍ਰਗਟ ਕਰਨਾ। ਔਰ ਜੈਸੇ ਕੋਈ ਕੱਪੜਿਆਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ, ਉਸੇ ਤਰੀਕੇ ਨਾਲ ਦੂਸਰਿਆਂ ਦੀਆਂ ਵਾਸ਼ਨਾਵਾਂ ਜੋ ਹੈ ਪ੍ਰਗਟ ਆਉਂਦੀਆਂ ਨੇ। ਔਰ ਇਹ ਪਹਿਨਣਾ ਧਰਮ ਦੀ ਦੁਨੀਆਂ ਵਿਚ ਜੁਰਮ ਹੋ ਜਾਂਦਾ ਹੈ। ਜਗਤ ਦਾ ਤਮਾਮ ਫਕੀਰੀ ਸਮਾਜ, ਸਾਧੂ ਸਮਾਜ, ਸੰਤ ਸਮਾਜ ਜੇ ਸਾਦੇ ਕੱਪੜਿਆਂ ਵਿਚ ਲਿਪਟਿਆ ਹੋਇਆ ਹੈ, ਤਾਂ ਇਸ ਦੇ ਪਿੱਛੇ ਕੋਈ ਫੋਕਾ ਕਰਮ ਕਾਂਡ ਨਹੀਂ, ਇਸ ਦੇ ਪਿੱਛੇ ਇਕ ਬਹੁਤ ਗਹਿਰੀ ਸੋਚਣੀ ਹੈ, ਇਕ ਲੰਬੀ ਵਿਚਾਰਧਾਰਾ ਹੈ ਕਿ ਮੈਂ ਐਸਾ ਪਹਿਣਾ ਕਿ ਮੈਂ ਛੁਪ ਜਾਵਾਂ, ਔਰ ਮੈਂ ਐਸਾ ਪਹਿਣਾ ਕਿ ਮੈਂ ਪ੍ਰਦਰਸ਼ਿਤ ਨਾ ਹੋਵਾਂ, ਮੈਂ ਐਸਾ ਪਹਿਣਾ ਕਿ ਦੂਸਰੇ ਦੀਆਂ ਵਾਸ਼ਨਾਵਾਂ ਵੀ ਪ੍ਰਦਰਸ਼ਿਤ ਨਾ ਹੋਣ। ਅਗਰ ਕਿਸੇ ਦੇ ਕੱਪੜਿਆਂ ਦੇ ਰਾਹੀਂ ਕਿਸੇ ਦੀ ਵਾਸ਼ਨਾ ਪ੍ਰਗਟ ਹੋ ਰਹੀ ਹੈ, ਤਾਂ ਉਹਦਾ ਪਹਿਨਣਾ ਬਿਲਕੁਲ ਧਰਮ ਦੀ ਦੁਨੀਆਂ ਚ ਜੁਰਮ ਹੈ, ਪਾਪ ਹੈ। ਭਾਵੇਂ ਕਾਨੂੰਨ ਦੀ ਦੁਨੀਆਂ ਜੁਰਮ ਨਾ ਹੋਵੇ, ਲੇਕਿਨ ਧਰਮ ਦੀ ਦੁਨੀਆਂ ਵਿਚ ਇਹ ਪਾਪ ਹੈ, ਇਹ ਤੇ ਗੁਨਾਹ ਹੈ। ਇਹਦਾ ਪਹਿਨਣਾ ਹੀ ਦੂਜਿਆਂ ਦੀ ਵਾਸ਼ਨਾਵਾਂ ਨੂੰ ਭੜਕਾ ਰਿਹਾ, ਤੇ ਭੜਕੀਆਂ ਹੋਈਆਂ ਵਾਸ਼ਨਾਵਾਂ ਕਿਸੇ ਵਕਤ ਵੀ ਕਿਸੇ ਦੀ ਇੱਜ਼ਤ, ਕਿਸੇ ਦੀ ਅਸਮਤ ਲੁੱਟ ਸਕਦੀਆਂ ਨੇ। ਮੌਜੂਦਾ ਦੌਰ ਦਾ ਮਾਹੌਲ ਐਸਾ ਹੈ ਕਿ ਚਾਰੋਂ ਪਾਰੇ ਪਾਸੇ ਨਗਨਤਾ ਔਰ ਅਰਧ ਨਗਨਤਾ ਦੇ ਰਾਹੀਂ ਵਾਸ਼ਨਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਇਕ ਮਹਾਨ ਪ੍ਰਗਟਾਵਾ ਜੋ ਹੈ ਚੱਲ ਰਿਹਾ ਚਾਰੋਂ ਪਾਸੇ। ਔਰ ਇਸੇ ਨੂੰ ਦੇਖ ਕੇ ਹੀ ਗੁਰੂ ਨਾਨਕ ਦੀ ਜੋ ਹੈ ਰਸਨਾ ਤੋਂ ਨਿਕਲ ਗਿਆ ਸੀ, ਇਹ ਤੇ ਕਲ ਯੁਗ ਦਾ ਭਾਵ ਹੈ। ਨਾਰਦ ਨਾਚੇ ਕਲ ਕਾ ਭਾਵ, ਜਤੀ ਸਤੀ ਕਹੇ ਰਾਖੇ ਭਾਵ। ਮਨ ਨਾਰਦ ਹੋਵੇ ਤੇ ਚਾਰੋਂ ਪਾਸੇ ਨਗਨਤਾ ਦੀ ਪ੍ਰਦਰਸ਼ਨੀ ਹੋਵੇ, ਤਾਂ ਫਿਰ ਜਤੀ ਤੇ ਸਤੀ ਲਈ ਥਾਂ ਬਣਾਉਣੀ ਬਹੁਤ ਔਖੀ ਹੈ, ਆਪਣੇ ਪੈਰ ਟਿਕਾਣੇ ਬੜੇ ਔਖੇ ਨੇ। ਪਹਿਨਣ ਦੇ ਸੰਬੰਧ ਵਿਚ धन गुरु नानक देव जी महाराज दा ए मान उपदेश इस प्रकार है, रत्ता पैनन मन रत्ता सुपे दी सतदान। ए जो मन परमात्मा दे नाम दे लीन हो गया, रत्ता गया है, मनो मैं एही लाल रंग दी पोशाक पहनी है, और लाल रंग दे गूढ़े कपड़े पहनन दा हुण चाओ नहीं रहा। सुपे दी सतदान, और एही मैं सफेद रंग दे कपड़े पा ले ने, जो दानी बिरतियां पैदा हो गई ने, परोपकार दा मादा पैदा हो गया है। नीली स्याही कदा करनी पैरन पैर ध्यान, जो मन विच अपने विकारां दे प्रति रोस पैदा हो गया है, एही मैं काले रंग दे कपड़े पहने ने। सारी दुनिया विच अज भी रोस दा रंग काला मनिया जांदा है, और वाकई जद किसे नूं अपने गुनाह अपने विकारां ते रोस पैदा हुंदा है, अंदर काले रंग दी धारी जो है बनदी है। महाराज कहिंदे मैं एही काले रंग दे कपड़े पहने ने, और जद उन्हां विकारां नूं कट्टण दा ख्याल पैदा हो जाए, साहिब कहिंदे एही मैं नीले रंग दे कपड़े पहने ने। नीली स्याही कदा करनी पैरन पैर ध्यान, पैरां दी सोहणी जुत्ती मैं केड़ी पाई ए तिल्लेदार, जो ध्यान नूं हे प्रभु तेरे मार्ग ते तोरे है। सोहणी जुत्ती पाई हुई है, पैर भटके हुए ने, पैर गलत मार्ग ते चले हुए ने, तो कहा जा सकदे ते पैरों नंगा है। जुत्ती उसदे पैर दे च है जिसकी सुरत ध्यान दे मार्ग ते प्रभु दे मार्ग ते है चल रही है। महाराज कहिंदे ने पैरन पैर ध्यान, ओ जो ध्यान तेरे विच जुड़े होया है ते मैं जो चल रहा, यही मैं सोहणे तिल्लेदार पैरां विच जुत्ती पहनी हुई है। कमर बंद संतोख का धन जो बन तेरा नाम, कमर कसा मैं संतोख दा कीता होया है। ते हुण सब तो वड्डी प्रदर्शनी दी जिहड़ी वस्तु है ओ है धन, ओ है जोबन। महाराज कहिंदे मेरे कोल तेरे नाम तो बिना होर कुछ नहीं, तेरा नाम ही मेरा जोबन है और तेरा नाम ही मेरा धन है। वाकई नाम दे मिलदे हां जो एक स्वप्न उजागर हुंदा है, और नाम दे मिलदे हां जो अंदरों एक बादशाहत पैदा हुंदी है, उसे दिन ही पता चलदा है धन किस नूं कहिंदे ने, जोबन किस नूं कहिंदे ने। सतगुरु देव जी महाराज कहिंदे ने सारा जोगन ते सारी धन संपदा फिक्की पै जांदी है जिस दिन ए असली धन मनुख नूं जो है प्राप्त हुंदा है। धन जोबन तेरा नाम बाबा होर पहनण खुशी खुआर, जित पै दे तन पीड़िए मन में चले विकार। हे सियाणे मनुख, ओ पहनणा जो खुआरियां नूं जन्म देवे, मन विच विकारां नूं जन्म देवे, ऐसे पहनने नूं इक पासे कर। धन गुरु नानक देव जी महाराज दा ए मूल संदेश उपदेश खान पीण पहनण दे बारे, जिस विच बहुत वड्डी सच्चाई है, जो इस तल ते संजमी नहीं, ओ परमात्मा दे मार्ग दा पांदी भी नहीं है।

घोड़े पाखर सोयने साखते बूझण तेरी बाट तरकस तीर कमान सांग तेग बंद गुण धात वाजा ने जा पत्सों परगट करम तेरा मेरी जात बाबा और चढ़ना खुशी खुआर जित चढ़िए तन पीड़िए मन में चले विकार। एक ऐसा पावन पवित्र गुरु नानक देव जी महाराज का महावाक है जिस विच जीवन नूं बुलंदियां ते किवें लै जाइए और जीवन दे विचकार रुकावटां केड़ियां केड़ियां ने इहदी पूर्ण तौर ते सूझ समझ वक्त दे अवतारी पुरुष धन गुरु नानक देव जी महाराज ने कराई है। इतनी गल ते स्पष्ट है प्रथम शरीर है फिर मन है फिर आत्मा है। सारे दा सारा पशु जगत शरीरक तल ते जी रहा है लोड़ां दे तल ते जी रहा है पर मनुख लोड़ां दे नाल नाल शरीर दे नाल नाल मानसिक तल ते जी रहा है ते मन दियां अपनियां कुछ कामनावां ने मन दियां अपनियां कुछ इच्छावां ने और इन्हां कामनावां ने बहुत वड्डे पसारे नूं जन्म दिता है। इतना जीवन वड्डा ने जितना पसारा वड्डा हो जांदा है और इस नाल मानसिक तनाव वध जांदा है। इस वास्ते मनुख सिर्फ शरीरक तल ते ही रोगी नहीं मानसिक तल ते रोगी है। शरीरक तल ते ते शायद कोई कोई रोगी होवे पर मानसिक तल ते ते सतगुरु कहिंदे ने जो जो दीसे सो सो रोगी रोग रहत मेरा सतगुरु जोगी। तो प्रथम शरीर दे तल ते मनुख सावधान होवे सतगुरु देव जी महाराज खान पीण दा संजम दसते ने और साफ कहंदे ने बाबा और खाना खुशी खुआर जित खा दे तन पीड़िए मन में चले विकार। ओ खाना जो वक्ती तौर ते खुशी देवे ते बाद विच विकार पैदा करे ओ खाना जो वक्ती तौर ते रस देवे पर बाद विच बेरसी नूं पैदा कर देवे और शरीर नूं रोगी कर देवे सतगुरु उस तों जो है वरजदे ने। इह गल वखरी है कि शरीर अलग अलग ने कोई वायु प्रधान शरीर है कोई कफ प्रधान शरीर है और कोई पित्त प्रधान। अपने शरीरक स्वभाव नूं वेख के खाणियां प्रति जो सुचेत हो जांदा है वो शरीरक पीड़ा तो बच जांदा है मानसिक विकार तो बच जांदा है और जैसे शरीर दे खाण पीण दा मसला हल होवे एकदम पहनण दी दुनिया आरंभ हो जांदी है। पर पहनना सिर्फ प्रदर्शनी वास्ते होवे पहनना सिर्फ नुमाइश होवे पहनना अपनी बिरती नूं भी बार मुखी करे ते दूजियां दी बिरती नूं भी अपनी तरफ खिंचे ऐसा पहनना भी मानसिक विकारां नूं जन्म देंदा है। तो सतगुरु उस तों भी सानूं वरजदे ने बाबा होर पहनण खुशी खुआर जित पै दे तन पीड़िए मन में चले विकार। अगां चल के मेरे पातशाह मन दी उस अवस्था दा जिक्र करदे ने जद तन तो मनुख निश्चिंत हो जाए ते मन बड़े पुरजोर ढंग नाल मंग करन लग पैंदा है और यही एक ऐसा शब्द है जिस दे चार रहाव ने चार ठहराव ने ए अपनी तरह दा इंज कह लो एक महान शब्द है जिस दे एक नहीं दो नहीं तीन नहीं चार रहाव ने। चार रहावां दे भाव चार भाव सतगुरां ने साडे सामने रखे ने प्रथम शरीर
ਔਰ ਸਰੀਰ ਦੇ ਖਾਣ ਪੀਣ ਦਾ ਮਸਲਾ ਹੱਲ ਹੋਵੇ ਤਾਂ ਫਿਰ ਪਹਿਨਣਾ, ਔਰ ਪਹਿਨਣਾ ਵੀ ਐਸਾ ਹੋ ਜਾਏ ਕਿ ਆਪਣੇ ਆਪ ਨੂੰ ਨੁਮਾਇਸ਼ ਕਰਨ ਦਾ ਚਾਅ ਪੈਦਾ ਹੋਵੇ ਤੇ ਦੂਜਿਆਂ ਦੀ ਬਿਰਕਤੀ ਨੂੰ ਭੜਕਾਉਣ ਦਾ ਮਸਲਾ ਖੜਾ ਹੋਵੇ। ਸਾਹਿਬ ਕਹਿੰਦੇ ਨਹੀਂ, ਇਹ ਵੀ ਖੁਆਰੀਆਂ ਨੂੰ ਜਨਮ ਦਿੰਦਾ। ਖਾਣ ਪੀਣ ਪਹਿਨਣ ਦੇ ਮਸਲੇ ਤੋਂ ਜੈਸੇ ਮਨੁੱਖ ਨਿਸ਼ਚਿੰਤ ਹੁੰਦਾ ਹੈ ਤਾਂ ਫਿਰ ਮਨ ਦੀ ਦੁਨੀਆ ਸਾਹਮਣੇ ਆਉਂਦੀ ਹੈ। ਕਹਿੰਦੇ ਨੇ ਪਸ਼ੂ ਸੁਖੀ ਨੇ ਕਿਉਂਕਿ ਅਕਸਰ ਪ੍ਰਕਿਰਤੀ ਉਨ੍ਹਾਂ ਦੀਆਂ ਸਰੀਰਕ ਲੋੜਾਂ ਦੀ ਪੂਰਤੀ ਕਰ ਦਿੰਦੀ ਹੈ। ਪਰ ਇਹ ਜੋ ਮਨ ਹੈ ਮਨੁੱਖ ਦਾ, ਇਹ ਐਸਾ ਹੈ ਕਿ ਸਰੀਰਕ ਲੋੜਾਂ ਦੀ ਪੂਰਤੀ ਹੋ ਜਾਏ ਔਰ ਜਿਤਨੀ ਜ਼ਿਆਦਾ ਹੋ ਜਾਏ ਇਹ ਉਤਨਾ ਹੀ ਭਿਅੰਕਰ ਰੂਪ ਵਿਚ ਮੰਗ ਕਰਨ ਲੱਗ ਪੈਂਦਾ ਹੈ। ਇੱਥੇ ਹੀ ਮਨੁੱਖੀ ਮਨ ਨੇ ਬੜੇ ਭੁਲੇਖੇ ਖਾਧੇ ਨੇ ਔਰ ਮਨੁੱਖ ਨੇ ਬੜੇ ਸੰਪੰਨ ਤਰ੍ਹਾਂ ਦੇ ਮਨੋਰੰਜਨ ਦੇ ਸਾਧਨਾਂ ਨੂੰ ਜਨਮ ਦਿੱਤਾ ਹੈ। ਜਿਹੜੇ ਜਿਹੜੇ ਦੇਸ਼ ਜਿਤਨੇ ਅਮੀਰ ਨੇ, ਜਿਹੜੇ ਜਿਹੜੇ ਘਰਾਣੇ ਜਿਤਨੇ ਜ਼ਿਆਦਾ ਸੰਪੰਨ ਨੇ, ਦੇਖਿਆ ਉਥੇ ਮਾਨਸਿਕ ਬੇਚੈਨੀ ਉਤਨੀ ਜ਼ਿਆਦਾ। ਸਤਿਗੁਰ ਆਪ ਵੀ ਕਹਿੰਦੇ ਨੇ ਕਿ ਵੱਡੇ ਵੱਡੇ ਜੋ ਦੀਸੇ ਲੋਕ ਤਿੰਨਕੋ ਵਿਆਪੇ ਚਿੰਤਾ ਰੋਗ। ਮਹਾਰਾਜ ਕਹਿੰਦੇ ਨੇ ਦੁਨੀਆਂ ਦੇ ਤਮਾਮ ਵੱਡੇ ਮਨੁੱਖਾਂ ਤੇ ਨਿਗਾਹ ਮਾਰਨੀ। ਵੱਡੇ ਮਨੁੱਖ ਕੌਣ? ਜਿਨ੍ਹਾਂ ਕੋਲ ਧਨ ਸੰਪਦਾ ਜ਼ਿਆਦਾ ਹੈ। ਕੋ ਨਾ ਵੱਡਾ ਮਾਇਆ ਵਡਿਆਈ, ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਜੋ ਹੈ ਕਰਦੀ ਹੈ, ਇਹ ਮਨੁੱਖ ਵੱਡਾ ਨਹੀਂ, ਇਹ ਵੱਡਪਣਾ ਧਨ ਤੇ ਖੜਾ ਹੈ, ਇਹ ਵੱਡਪਣਾ ਸੰਪਦਾ ਤੇ ਖੜਾ ਹੈ, ਇਹ ਵੱਡਪਣਾ ਪ੍ਰਭਤਾ ਤੇ ਖੜਾ ਹੈ, ਸਤਾ ਤੇ ਖੜਾ ਹੈ। ਔਰ ਜਿਤਨੀ ਜ਼ਿਆਦਾ ਧਨ ਸੰਪਦਾ ਹੈ ਉਤਨੀ ਜ਼ਿਆਦਾ ਪ੍ਰਭਤਾ ਹੈ, ਜਿਤਨੀ ਜ਼ਿਆਦਾ ਸਤਾ ਹੈ ਉਤਨੀ ਜ਼ਿਆਦਾ ਪ੍ਰਭਤਾ ਹੈ, ਔਰ ਜਿਤਨੀ ਜ਼ਿਆਦਾ ਪ੍ਰਭਤਾ ਹੈ ਮਹਾਰਾਜ ਕਹਿੰਦੇ ਨੇ ਉਤਨਾ ਹੀ ਵੱਡਾ ਹੈ, ਔਰ ਜਿਤਨਾ ਜ਼ਿਆਦਾ ਵੱਡਾ ਹੈ ਉਤਨੀ ਹੀ ਜ਼ਿਆਦਾ ਚਿੰਤਾ ਹੈ। ਬੜੇ ਬੜੇ ਜੋ ਦੀਸੇ ਲੋਕ ਤਿੰਨਕੋ ਵਿਆਪੇ ਚਿੰਤਾ ਰੋਗ। ਇਸ ਨੂੰ ਇਕ ਹੋਰ ਢੰਗ ਨਾਲ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖੋਲਿਆ, ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਭਰਮੰਤਾ। ਜਿਸ ਕੋਲੇ ਧਨ ਸੰਪਦਾ ਜ਼ਿਆਦਾ ਹੈ ਉਥੇ ਅਧਿਕ ਚਿੰਤਾ ਹੈ, ਪਰ ਜਿੱਥੇ ਲੋੜ ਜੋਗਾ ਵੀ ਨਹੀਂ ਉਥੇ ਭਟਕਣਾ ਹੈ, ਉਥੇ ਮਨ ਵਿਚ ਭਰਮ ਨੇ ਔਰ ਉਥੇ ਬਹੁਤ ਧਾਵਣਾ ਹੈ, ਉਥੇ ਬਹੁਤ ਭਟਕਣਾ ਹੈ। ਇਕ ਥਾਂ ਤੇ ਭਟਕਣਾ ਹੈ ਔਰ ਉਸ ਭਟਕਣ ਵਿਚ ਭੁੱਲਣਾ ਨੇ। ਇਸ ਵਾਸਤੇ ਆਮ ਕਹਿ ਦਿੱਤਾ ਹੈ ਕਿ ਗੁਨਾਹ ਗਰੀਬੀ ਤੋਂ ਜਨਮ ਲੈਂਦੇ ਨੇ। ਗਰੀਬੀ ਮੁਫਲਸੀ ਗੁਨਾਹਾਂ ਦੀ ਜਨਨੀ ਹੈ, ਗੁਨਾਹਾਂ ਦੀ ਮਾਂ ਹੈ। ਮਜਬੂਰੀਆਂ ਮਨੁੱਖ ਨੂੰ ਰਸਾਤਲ ਵਿਚ ਲੈ ਜਾਂਦੀਆਂ ਨੇ, ਧਰਾਤਲ ਦੇ ਜਹਿ ਲੈ ਜਾਂਦੀਆਂ ਨੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਜਿੱਥੇ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ ਉਥੇ ਤਾਂ ਭਟਕਣਾ ਹੈ, ਔਰ ਜਿੱਥੇ ਲੋੜਾਂ ਦੀ ਪੂਰਤੀ ਤਾਂ ਵੀ ਅਧਿਕ ਹੈ ਉਥੇ ਚਿੰਤਾ ਹੈ। ਬੜੀ ਭਿਅੰਕਰ ਜੋ ਹੈ ਚਿੰਤਾ ਹੈ। ਜਿਤਨੇ ਸੰਪੰਨ ਦੇਸ਼ ਨੇ ਉਤਨੀ ਜ਼ਿਆਦਾ ਚਿੰਤਾ ਤੁਰਨੇ, ਔਰ ਜਿਤਨੇ ਸੰਪੰਨ ਘਰਾਣੇ ਨੇ ਉਤਨੀ ਜ਼ਿਆਦਾ ਚਿੰਤਾ ਤੁਰਨੇ, ਔਰ ਜਿਤਨੇ ਜ਼ਿਆਦਾ ਚਿੰਤਾ ਤੁਰਨੇ ਉਥੇ ਉਤਨੇ ਜ਼ਿਆਦਾ ਮਨੋਰੰਜਨ ਦੇ ਸਾਧਨ ਮੁਹੱਈਆ ਕੀਤੇ ਜਾਂਦੇ ਨੇ, ਉਪਲਬਧ ਕੀਤੇ ਜਾਂਦੇ ਨੇ ਮਨੋਰੰਜਨ। ਗਰੀਬ ਅਜੇ ਜਿਸ ਦੀਆਂ ਧਨ ਦੀਆਂ ਹੀ ਲੋੜਾਂ ਦੀ ਪੂਰਤੀ ਨਹੀਂ ਹੋਈ, ਅਜੇ ਧਨ ਦਾ ਹੀ ਮਸਲਾ ਹੱਲ ਨਹੀਂ ਹੋਇਆ, ਅਜੇ ਤਨ ਤੇ ਚੀਥੜਾ ਨਹੀਂ ਹੈ, ਅਜੇ ਪੇਟ ਦੇ ਚ ਰੋਟੀ ਨਹੀਂ ਹੈ, ਇਹਨੂੰ ਮਨੋਰੰਜਨ ਨਹੀਂ ਚਾਹੀਦੇ। ਸਰੀਰ ਸਭ ਤੋਂ ਅੱਗੇ ਹੈ, ਅਜੇ ਸਰੀਰ ਦਾ ਮਸਲਾ ਹੱਲ ਨਹੀਂ ਹੋਇਆ ਤਾਂ ਮਨ ਪਿੱਛੇ ਖੜਾ ਹੈ, ਮਨ ਨੰਬਰ 2 ਤੇ ਖੜਾ ਹੈ। ਜਿਸ ਵਕਤ ਭਾਰਤ ਸੰਪੰਨ ਸੀ ਔਰ ਇਰਾਨੀਆਂ ਅਫਗਾਨੀਆਂ ਨੇ ਤੁਰਕੀ ਲੋਕਾਂ ਨੇ ਇਹਨੂੰ ਸੋਨੇ ਦੀ ਚਿੜੀਆ ਆਖਿਆ। ਉਸ ਜ਼ਮਾਨੇ ਚ ਇਸ ਦੇਸ਼ ਦੇ ਘਰ ਘਰ ਦੇ ਸੰਤ ਪੈਦਾ ਹੋ ਰਹੇ ਸਨ, ਦੇਵਤੇ ਪੈਦਾ ਹੋ ਰਹੇ ਸਨ, ਦੇਵੀਆਂ ਪੈਦਾ ਹੋ ਰਹੀਆਂ ਸਨ, ਧਨ ਸੰਪਦਾ ਬਹੁਤ ਸੀ, ਸਰੀਰ ਦਾ ਮਸਲਾ ਹੱਲ ਹੋ ਗਿਆ ਸੀ, ਮਨ ਦੇ ਮਸਲੇ ਨੂੰ ਉਹ ਪਰਮਾਤਮਾ ਦੇ ਨਾਮ ਨਾਲ ਹੱਲ ਕਰ ਰਹੇ ਸਨ, ਪ੍ਰਭੂ ਚਿੰਤਨ ਨਾਲ ਹੱਲ ਕਰ ਰਹੇ ਸਨ। ਚਾਹੇ ਇੱਥੇ ਰਾਜਕੁਮਾਰ ਸਿਧਾਰਥ ਹੋਵੇ, ਚਾਹੇ ਮਹਾਵੀਰ ਹੋਣ, ਆਖਿਰ ਰਾਜ ਘਰਾਨਿਆਂ ਦੇ ਫਰਜ਼ੰਦ ਸਨ,
इन्हों ने भी अपने मानसिक मसले प्रभु चिंतन नाल हल कीते, आत्म अभ्यास नाल जो है हल कीते। करीबन करीबन इस देश दे राज घरानिया दे चों धर्म दी सुगंध फैली, धनाढ़ मनुख प्रभु दे मार्ग ते चले, और जब धनाढ़ चल पैन सताधारी चल पैन तो दूसरा वर्ग उन्हां दे पिछे चल पैंदा है। स्वाभाविक है, अक्सर छोटा वड्डे दी नकल करता है, निर्धन धनवान दी रीस करता है। तो जो थोड़े जिया भी तलते पछड़े सन दरम्याने सन उन्होंने राजघरानिया दे ए जो राजकुमार सन इन्हां दी नकल की थी, राजिया दी नकल की थी, राजे जोगी बन रहे ने, राजकुमार संत बन रहे ने। तो इस देश दे ऐसी हवा चली घर घर दे देवी, घर घर दे देवता, गली गली दे संत, और अज तक वो पुरानी हवा दे कुछ झोंके मौजूद ने कि सारी दुनिया च अज भी कहंदे ने हिंदुस्तान एक धार्मिक देश है, हिंदुस्तान देवी देवतावां दा देश है, हिंदुस्तान गुरु पीर पैगंबरां दा देश है, जोगियां दा देश है, आत्म ज्ञानियां दा देश है। पर ए आत्म ज्ञानियां दा देश सी अज नहीं, ए ऋषि मुनियां दा घराना सी अज नहीं। संपन्न लोगां ने अपना पूरा समा अपनी पूरी शक्ति आत्म अभ्यास दे खर्च की थी, तो सहजे सहजे की होया धन दी फिक्र ना की थी, संपदा दी फिक्र ना की थी। संत पैदा होंदे गए, ऋषि मुनि पैदा होंदे गए, अवतार पीर पैगंबर पैदा होंदे गए, तो धन संपदा दी ते फिक्र ना की थी, मुफलसी भी पैदा होंदी गई, और मुफलसी चरम सीमा ते पहुंच गई। और अज असी देखदे आं कि हिंदुस्तान अज उन्हां देशां दी तरफ निगाह करदा है जिथे संपन्नता है, ते जिथे संपन्नता आ गई है वो आत्म अभ्यास लई हिंदुस्तान दे दरवाजे खटखटा रहे ने, वो योगियां दे आश्रम लभ रहे ने, वो आत्म अभ्यास दे केंद्र लभ रहे ने। संपन्न हो गया अमेरिका, योगी शब्द दी उत्थे महिमा वध गई है, योग दी महानता वध गई है, आत्म अभ्यास दी उमंग ते तरंग वध गई है, लेकिन धन संपदा दी तरंग ते उमंग हिंदुस्तान दे च वध गई है। अज धन दी खातर इस देश दे धर्म नू छोड़िया जा सकदा है, पर उस देश दे च ऐसा है कि धर्म दी खातर धन नू छोड़िया जा सकदा है। संपन्न घरानिया दे बच्चे हिपी बन गए, छोड़ गए सारे ऐशो आराम नू, हर तरह दे सुख नो, और उन्होंने बुलंद बांग कह दिता आत्मक चैन चाहिदी है, सुकून चाहिदा है, शांति चाहिदी है, प्रभु चाहिदा है, आत्म प्रकाश चाहिदा है। तो खैर जैसे जैसे शरीर दा मसला हल होवे मन बड़े भयंकर रूप दे सामने आउंदा है, और शरीर पहले इदा मसला पहले हल करना पैंदा है, और इदा मसला है खाना पीना पहनना। पर ए संजम दे च ना होवे तो खाना पीना भी तन नू रोगी कर देगा, मन नू विकारी कर देगा, ए पहनना अगर संजम दे च ना होवे मर्यादा दे च ना होवे तो ए भी तन नू रोगी कर देगा, मन नू विकारी कर देगा। और तन दियां सारियां लोड़ां पूरियां हो जान ते मन जद बड़े भयंकर रूप दे सामने आवे तो हुण इस मन दी वास्तविक लोड़ की है। करीबन करीबन दुनिया दे अजोके सियाने मनुखा ने ऐसा समझ लिया मनोरंजन मन दी लोड़ है, नाटक चेटक तरह तरह दे रंग तमाशे रंगीनिया, इस तरह दे मनोरंजन दे साधन संपन्न घरानिया दे नवे तो नवे पैदा हो रहे ने, लेकिन मन दी एक अपनी एक अवस्था है, जिस चीज नू एक दफा वेख लवे ओनू पुराना कर देंदा है ते पुराने दी मन परिक्रमा नहीं करदा, मन अग्गे जांदा है, मन गतिमान है, इदी गति बड़ी तीक्ष्ण है, और ए रुकदा नहीं, ए लंघ जांदा है, और लंघ के हर चीज नू पुराना कर देंदा है, हर वस्तु नू पुराना कर देंदा है,
ਰੰਗ ਪੁਰਾਣੇ ਹੋ ਜਾਂਦੇ ਨੇ, ਰੂਪ ਪੁਰਾਣੇ ਹੋ ਜਾਂਦੇ ਨੇ, ਮਹਿਫਲਾਂ ਪੁਰਾਣੀਆਂ ਹੋ ਜਾਂਦੀਆਂ ਨੇ, ਤਸਵੀਰਾਂ ਪੁਰਾਣੀਆਂ ਹੋ ਜਾਂਦੀਆਂ ਨੇ, ਕਹਾਣੀਆਂ ਪੁਰਾਣੀਆਂ ਹੋ ਜਾਂਦੀਆਂ ਨੇ, ਸੰਗੀਤ ਦੀਆਂ ਧੁਨਾਂ ਪੁਰਾਣੀਆਂ ਹੋ ਜਾਂਦੀਆਂ ਨੇ, ਮਾਹੌਲ ਪੁਰਾਣਾ ਹੋ ਜਾਂਦਾ ਹੈ। ਅੱਜ ਦੇਖਦੇ ਹਾਂ ਸੰਪੰਨ ਘਰ ਜੋ ਹੈ ਦੇਸ਼ਾਂ ਦੇ ਚ ਕੋਈ ਵੱਧ ਤੋਂ ਵੱਧ 2 ਸਾਲ ਹੀ ਮਕਾਨ ਦੇ ਚ ਰਹਿੰਦਾ ਹੈ, ਤੀਜੇ ਸਾਲ ਮਕਾਨ ਬਦਲ ਦਿੰਦਾ ਹੈ। ਨੌਬਤ ਇੱਥੇ ਤੱਕ ਆ ਗਈ, ਪਰਿਵਾਰ ਬਦਲਨੇ ਨੇ, ਪਤੀ ਬਦਲਣਾ, ਪਤਨੀ ਬਦਲਣੀ ਹੈ। ਪਰ ਹੁਣ ਕੌਣ ਦੱਸੇ, ਇਹ ਜੋ ਮਨੋਰੰਜਨ ਹੈ ਇਹ ਮਨ ਦੀ ਮੰਗ ਨਹੀਂ, ਇਹ ਤੇ ਇਸ ਤਰ੍ਹਾਂ ਹੈ ਜੈਸੇ ਰੋਂਦੇ ਹੋਏ ਬੱਚੇ ਨੂੰ ਛਣਕਣਾ ਦੇ ਕੇ ਵਕਤੀ ਤੌਰ ਤੇ ਬੁਲਾਇਆ ਜਾ ਸਕਦਾ, ਪਰ ਉਹ ਤੇ ਦੁੱਧ ਲਈ ਰੋ ਰਿਹਾ, ਉਹ ਤੇ ਮਾਂ ਲਈ ਰੋ ਰਿਹਾ। ਵਕਤੀ ਤੌਰ ਤੇ ਇਹ ਛਣਕਣਾ ਦੇ ਕੇ ਬੁਲਾਇਆ ਜਾ ਸਕਦਾ, ਪਰਚਾਇਆ ਜਾ ਸਕਦਾ, ਲੇਕਿਨ ਫਿਰ ਵੀ ਉਸਨੇ ਛਣਕਣਾ ਸੁੱਟ ਦੇਣਾ। ਹੱਥ ਮਾਂ ਦੀ ਤਰਫ ਪਸਾਰਨੇ ਨੇ, ਦੁੱਧ ਦੀ ਮੰਗ ਕਰਨੀ ਹੈ। ਹੂ ਬਹੁ ਦੇਖਦੇ ਪਿਆ ਸੰਪੰਨ ਘਰਾਨਿਆਂ ਦੇ ਲੋਕ ਇਨ੍ਹਾਂ ਛਣਕਣਿਆਂ ਨੂੰ ਸੁੱਟ ਰਹੇ ਨੇ ਔਰ ਕਹਿੰਦੇ ਨਹੀਂ, ਅਸਥਾਈ ਸਕੂਨ ਚਾਹੀਦਾ, ਮਸਨੋਈ ਨਹੀਂ, ਦਾਇਮੀ ਆਨੰਦ ਚਾਹੀਦਾ, ਅਸਥਾਈ ਆਨੰਦ ਚਾਹੀਦਾ, ਅਸਥਾਈ ਖੇੜਾ ਚਾਹੀਦਾ। ਤਾਂ ਉਹ ਜਿਹੜਾ ਅਸਥਾਈ ਖੇੜਾ ਹੈ, ਉਹ ਤੇ ਜੋ ਅਸਥਾਈ ਹੈ, ਜੋ ਟਿਕਿਆ ਹੋਇਆ ਹੈ, ਜੋ ਦਾਇਮੀ ਹੈ, ਜੋ ਹਮੇਸ਼ਾ ਹੈ, ਉਸ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਔਰ ਉਹ ਤੇ ਕੇਵਲ ਪਰਮਾਤਮਾ ਹੈ, ਉਹ ਤੇ ਕੇਵਲ ਈਸ਼ਵਰ ਹੈ, ਉਸ ਤੋਂ ਹੀ ਲੱਭ ਸਕਦਾ ਹੈ। ਤਾਂ ਮਨੋਰੰਜਨ ਦੇ ਜਿਹੜੇ ਜਿਹੜੇ ਸਾਧਨ ਉਸ ਦੌਰ ਦੇ ਚ ਵਿਕਸਿਤ ਹੋਏ ਸਨ, ਸਤਿਗੁਰਦੇਵ ਜੀ ਮਹਾਰਾਜ ਉਸ ਦਾ ਜ਼ਿਕਰ ਕਰਦੇ ਨੇ। ਸੁੰਦਰ ਘੋੜਾ ਹੋਵੇ, ਸੋਨੇ ਦੀ ਕਾਠੀ ਹੋਵੇ, ਲਗਾਮ ਵੀ ਜ਼ਰਰੀਦਾਰ ਹੋਵੇ, ਔਰ ਕਿਰਪਾਨ ਤਲਵਾਰ ਗਾਤਰੇ ਵਾਲੀ ਪਹਿਨੀ ਹੋਵੇ, ਤੀਰ ਕੋਲ ਹੋਵਣ, ਪੱਥਾ ਹੋਵੇ, ਔਰ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਹੋਵਣ, ਔਰ ਇਹ ਸਭ ਕੁਝ ਲਾ ਕੇ ਘੋੜੇ ਤੇ ਅਸਵਾਰ ਹੋ ਕੇ ਨਿਕਲਣਾ ਇਕ ਮਨੋਰੰਜਨ ਸੀ, ਇਕ ਮਨ ਦੀ ਲੋੜ ਸੀ। ਨੇਜ਼ੇਬਾਜ਼ੀ, ਇਹ ਖੇਡਾਂ, ਇਸ ਤਰ੍ਹਾਂ ਦੇ ਮਨੋਰੰਜਨ ਵਕਤੀ ਤੌਰ ਤੇ ਮਨ ਦਾ ਬਹਿਲਾਵਾ ਸੀ, ਉਸ ਦੌਰ ਵਿਚ ਵਿਕਸਿਤ ਹੋਏ ਸਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਹੀਂ, ਮਨ ਦੀ ਇਹ ਲੋੜ ਨਹੀਂ, ਔਰ ਇਸ ਲੋੜ ਨੂੰ ਕਿਵੇਂ ਪੂਰਾ ਕਰਨਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ। ਹੇ ਪ੍ਰਮਾਤਮਾ, ਜੋ ਮੈਂ ਤੇਰਾ ਰਸਤਾ ਜਾਣ ਲਿਆ, ਜੋ ਮੈਂ ਤੇਰੇ ਰਸਤੇ ਨੂੰ ਸਮਝ ਲਿਆ, ਮਾਨੋ ਇਹ ਮੈਨੂੰ ਘੋੜੇ ਦੀ ਪ੍ਰਾਪਤੀ ਹੋ ਗਈ ਹੈ। ਔਰ ਐਸਾ ਘੋੜਾ ਜਿਹਦੇ ਤੇ ਜਤਸਤ ਦੀ ਕਾਠੀ ਪਈ ਹੋਈ ਹੈ, ਸੋਨੇ ਦੀ ਕਾਠੀ ਪਈ ਹੋਈ ਹੈ। ਕਹਿੰਦੇ ਨੇ ਇਹ ਕੋਈ ਲਾਜ਼ਮੀ ਨਹੀਂ ਕਿ ਮਨੁੱਖ ਨੂੰ ਆਪਣੇ ਘਰ ਦੇ ਹੀ ਰਸਤੇ ਦਾ ਪਤਾ ਹੋਵੇ, ਜੋ ਇੱਟਾਂ ਤੇ ਪੱਥਰਾਂ ਦਾ ਬਣਿਆ ਹੋਇਆ ਮਕਾਨ ਹੈ ਔਰ ਉਸ ਦੇ ਚ ਆ ਗਿਆ। ਅਗਰ ਇਹੀ ਉਸਦਾ ਘਰ ਹੈ ਤਾਂ ਇਕ ਦਿਨ ਇਸੇ ਘਰ ਚੋ 4 ਮਨੁੱਖ ਚੁੱਕ ਕੇ ਲੈ ਜਾਂਦੇ ਨੇ ਔਰ ਕਾਢੋ ਕਾਢੋ ਹੋਈ, ਸਤਿਗੁਰ ਦੀ ਬਾਣੀ ਕਹਿੰਦੀ ਕੱਢੋ ਕੱਢੋ। ਤੇ ਇਕ ਗੱਲ ਸਪਸ਼ਟ ਹੋ ਗਈ, ਇਹ ਤੇ ਘਰ ਘਰ ਨਹੀਂ ਸੀ, ਸਰਾਂ ਸੀ, ਇੱਥੇ ਤੇ ਸੀ ਪ੍ਰਾਹੁਣੇ ਸੀ, ਮਹਿਮਾਨ, ਘਰ ਤੇ ਕੋਈ ਹੋਰ ਹੈ। ਬਾਬਾ ਫਰੀਦ ਉਸਦਾ ਜ਼ਿਕਰ ਕਰਦੇ ਨੇ, ਗੋਰ ਨਿਮਾਣੀ ਸੱਡ ਕਰੇ ਨਿਘਰਿਆ ਘਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆਓ, ਤਨ ਦਾ ਘਰ ਸ਼ਮਸ਼ਾਨ ਹੈ, ਮਨ ਦਾ ਘਰ ਭਗਵਾਨ ਹੈ, ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤੋ ਬਾਬਾ ਫਰੀਦ ਕਹਿੰਦੇ ਘਰ ਤੇ ਆਵਾਜ਼ਾਂ ਪਿਆ ਮਾਰਦਾ ਹੈ, ਐ ਤਨ ਕਬਰ ਆਵਾਜ਼ਾਂ ਪਿਆ ਮਾਰਦਾ ਹੈ, ਕਬਰ ਤੈਨੂੰ ਬੁਲਾ ਰਹੀ ਹੈ, ਗੋਰ ਨਿਮਾਣੀ ਸੱਡ ਕਰੇ। ਗੋਰ ਕਬਰ ਨੂੰ ਕਹਿੰਦੇ ਨੇ, ਗੋਰ ਨਿਮਾਣੀ ਸੱਡ ਕਰੇ ਨਿਘਰਿਆ ਘਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆ, ਮੌਤ ਦਾ ਭੈ ਦੂਰ ਕਰ। ਐ ਤਨ ਤੇਰਾ ਘਰ ਸ਼ਮਸ਼ਾਨ ਹੀ ਹੈ, ਐ ਤਨ ਤੇਰਾ ਘਰ ਕਬਰੀ ਹੈ, ਪਰ ਮਨ ਤੇਰਾ ਘਰ ਖੁਦਾ ਹੈ। ਤੇਰਾ ਘਰ ਸ਼ਮਸ਼ਾਨ ਨਹੀਂ ਹੈ, ਤੇਰਾ ਘਰ ਭਗਵਾਨ ਹੈ, ਆਪਣੇ ਘਰ ਦੀ ਚਿੰਤਾ ਕਰ, ਪਰ ਉਸ ਘਰ ਦੇ ਰਸਤੇ ਦਾ ਨਹੀਂ ਪਤਾ। ਔਰ ਅਸੀਂ ਦੇਖਦੇ ਹਾਂ ਸਾਰੀ ਜ਼ਿੰਦਗੀ
ਲੋਕ ਕਈ ਦਫਾ ਧਰਮ ਦੇ ਮਾਰਗ ਵੀ ਬਦਲਦੇ ਰਹਿੰਦੇ ਨੇ, ਰਸਤੇ ਬਦਲਦੇ ਰਹਿੰਦੇ ਨੇ। ਇਸ ਨੂੰ ਇੱਕ ਉਰਦੂ ਦਾ ਮਹਾਨ ਸ਼ਾਇਰ ਨੇ ਆਪਣੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ। ਉਹ ਕਹਿੰਦਾ, ਸੋ ਤੇ ਮੇ ਕੱਟ ਗਈ, ਕੁਛ ਗੁਨਾਹੋਂ ਮੇ ਕੱਟ ਗਈ, ਰੋਤੇ ਮੇ ਕੱਟ ਗਈ, ਕੁਛ ਆਹੋਂ ਮੇ ਕੱਟ ਗਈ, ਮੰਜ਼ਿਲ ਪੇ ਚਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੇ ਕੱਟ ਗਈ। ਜ਼ਿੰਦਗੀ ਬੜੀ ਥੋੜੀ ਹੈ ਔਰ ਰਸਤੇ ਹੀ ਕੋਈ ਮਨੁੱਖ ਬਦਲਦਾ ਰਹੇ ਤੋ ਜ਼ਿੰਦਗੀ ਰਸਤਿਆਂ ਚ ਹੀ ਖਤਮ ਹੋ ਜਾਂਦੀ ਹੈ, ਮੰਜ਼ਿਲ ਤੱਕ ਪਹੁੰਚਣਾ ਔਖਾ ਹੋ ਜਾਂਦਾ। ਇਹ ਛੋਟੀ ਜਿਹੀ ਜ਼ਿੰਦਗੀ ਕੋਈ ਇੱਕ ਰਸਤਾ ਚੁਣ ਲੈਣਾ ਚਾਹੀਦਾ ਔਰ ਬੜੇ ਪ੍ਰਮਾਣਿਕ ਰਸਤੇ ਜਗਤ ਦੇ ਚ ਬਣੇ ਸ਼ਾਹਰਾਹ। ਸਾਡੇ ਦੇਸ਼ ਦੇ ਚਾਰ ਵੱਡੀਆਂ ਸ਼ਾਹਰਾਹਾਂ ਬਣੀਆਂ, ਬੌਧ ਧਰਮ, ਜੈਨ ਧਰਮ, ਸਨਾਤਨ ਮਤ, ਗੁਰੂ ਮਤ, ਸਿੱਖ ਮਤ। ਇਸ ਤਰ੍ਹਾਂ ਇਸ ਦੇਸ਼ ਤੋਂ ਬਾਹਰ ਵੀ ਚਾਰ ਵੱਡੇ ਸ਼ਾਹਰਾਹ ਬਣੇ, ਸ਼ਾਹੀ ਰਸਤੇ, ਸਰਕਾਰੀ ਰਸਤੇ, ਬਹੁਤ ਵੱਡੇ ਮਹਾਨ ਔਰ ਖੂਬਸੂਰਤ ਰਸਤੇ, ਇਸਲਾਮ, ਈਸਾਈਅਤ, ਯਹੂਦੀ, ਪਾਰਸੀ। ਪਰ ਕਈ ਦਫਾ ਮਨੁੱਖ ਦੀ ਆਪਣੀ ਆਦਤ ਆਉਂਦੀ ਏ ਵਿੰਗੇ ਟੇਡੇ ਰਸਤੇ ਤੇ ਚੱਲਣਾ। ਕਦੀ ਕਦੀ ਸ਼ਾਹਰਾਹ ਤੇ ਚੱਲਣ ਵਾਲੇ ਉਕਤਾ ਜਾਂਦੇ ਨੇ ਮੰਜ਼ਿਲ ਨੂੰ ਦੂਰ ਸਮਝ ਕੇ।

ਚਲਣਾ ਸ਼ੁਰੂ ਕੀਤਾ ਤੋ ਭਟਕੇ ਹੋਏ ਰਸਤਿਆਂ ਦੇ ਚੱਲਣ ਵਾਲੇ ਭਟਕ ਗਏ। ਸ਼ਾਹਰਾਹ ਅੱਜ ਵੀ ਅਸੀਂ ਦੇਖਦੇ ਹਾਂ, ਉਨ੍ਹਾਂ ਤੇ ਕੋਈ ਬਹੁਤ ਭੀੜ ਨਹੀਂ ਹੈ। ਬਕੌਲੇ ਭਗਤ ਕਬੀਰ, ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇਕ ਔਘਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ। ਜਿਸ ਰਸਤੇ ਤੇ ਚਤਰ ਚੜਾਕ ਮਨੁੱਖ ਚੱਲ ਪਏ, ਬੜੀ ਭੀੜ ਚੱਲ ਪਈ। ਤਾਰਕਿਕ ਬੰਦਾ ਤਰਕ ਕਰਨ ਵਾਲਾ, ਜੈਸੇ ਰਸਤੇ ਚ ਔਘਟ ਘਾਟੀ ਆਈ ਪਹਾੜ ਆਇਆ, ਉਹਨੇ ਕਿਨਾਰਾ ਕਸ਼ੀ ਕੀਤੀ ਔਰ ਕਿਨਾਰਾ ਕਸ਼ੀ ਕਰਦਿਆਂ ਹੀ ਭਟਕ ਗਿਆ। ਔਰ ਇਹ ਪਹਾੜ ਜਿਨ੍ਹਾਂ ਨੇ ਅਬੂਰ ਨਹੀਂ ਕਰਨਾ ਸੀ, ਉਨ੍ਹਾਂ ਨੂੰ ਇਹ ਭਟਕਣ ਚੰਗੀ ਲੱਗੀ ਤੋ ਉਸਦੇ ਪਿੱਛੇ ਚੱਲਣ ਵਾਲੇ ਵੀ ਭਟਕੇ। ਔਰ ਇਸ ਤਰ੍ਹਾਂ ਦੇ ਭਟਕਣ ਵਾਲਿਆਂ ਦੇ ਕਰਕੇ, ਚੱਲਣ ਕਰਕੇ ਰਸਤੇ ਬਣੇ। ਇਹ ਭਟਕੇ ਹੋਏ ਰਸਤੇ ਕਰੀਬਨ ਕਰੀਬਨ ਸਾਰੀ ਦੁਨੀਆਂ ਦੇ ਜੋ ਹੈ ਮੌਜੂਦ ਨੇ, ਜਿਨ੍ਹਾਂ ਦੇ ਉਤੇ ਚੱਲ ਕੇ ਮਨੁੱਖ ਪ੍ਰਭੂ ਤੱਕ ਤੇ ਨਹੀਂ ਪਹੁੰਚਦਾ, ਭਗਵਾਨ ਤੱਕ ਤੇ ਨਹੀਂ ਪਹੁੰਚਦਾ, ਪਰ ਹਾਂ ਰਸਤਿਆਂ ਦੇ ਭਟਕ ਕੇ ਰਹਿ ਜਾਂਦਾ। ਔਰ ਇਹ ਸਾਫ਼ ਦਿਖਾਈ ਦਿੰਦਾ ਹੈ। ਇਸ ਵਾਸਤੇ ਇੱਕ ਆਲਮ ਨੂੰ ਕਹਿਣਾ ਪਿਆ, ਮੰਜ਼ਿਲ ਪੇ ਚੱਲਨੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋ ਕੀ ਰਾਹੋਂ ਮੇ ਕਟ ਗਈ। ਜਿੱਥੇ ਰਾਸਤਾ ਕਠਿਨ ਦਿਖਾਈ ਦੇਵੇ, ਮਨੁੱਖ ਉਥੇ ਰਾਸਤਾ ਬਦਲਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ। ਤੇ ਪ੍ਰਭੂ ਦਾ ਮਾਰਗ ਮੈਦਾਨੀ ਰਸਤਾ ਨਹੀਂ ਹੈ, ਪਹਾੜੀ ਰਸਤਾ ਹੈ। ਇੱਕ ਔਘਟ ਘਾਟੀ ਰਾਮ ਕੀ ਤਹੀਂ ਚੜ ਰਹੋ ਕਬੀਰ, ਇਸੇ ਨੂੰ ਰਵਿਦਾਸ ਕਹਿੰਦੇ ਨੇ, ਘਟ ਓ ਘਟ ਡੂੰਗਰ ਘਣਾ ਇਕ ਨਿਰਗੁਣ ਬੈਲ ਹਮਾਰ, ਰਮਈਏ ਸਿੰਘ ਇਕ ਬੇਨਤੀ ਮੇਰੀ ਪੂੰਜੀ ਰਾਖ ਮੋੜਾ। ਔਘਟ ਘਾਟ ਉਸਨੂੰ ਕਹਿੰਦੇ ਨੇ ਜਿਸ ਦੇ ਤੇ ਚੜਨਾ ਬਹੁਤ ਕਠਿਨ ਹੋਵੇ, ਜਿਸ ਤੋਂ ਲੰਘਣਾ ਬਹੁਤ ਕਠਿਨ ਹੋਵੇ ਔਰ ਚੜਾਈਆਂ ਤੇ ਦਮ ਫੁੱਲ ਜਾਏ। ਇਸ ਤਰ੍ਹਾਂ ਦਾ ਹੀ ਪਰਿਪੂਰਨ ਪਰਮਾਤਮਾ ਦਾ ਮਾਰਗ ਹੈ, ਕਿਉਂਕਿ ਸੁਰਤ ਨੂੰ ਬੁਲੰਦੀਆਂ ਤੇ ਲੈ ਜਾਣਾ, ਉਚਾਈਆਂ ਤੇ ਲੈ ਜਾਣਾ। ਇਨ੍ਹਾਂ ਉਚਾਈਆਂ ਤੋਂ ਜੋ ਵੀ ਘਬਰਾਉਂਦੇ ਨੇ ਰਸਤਾ ਬਦਲਦੇ ਨੇ। ਔਰ ਪਹਿਲੀ ਦਫ਼ਾ ਜੋ ਰਸਤਾ ਬਦਲਦਾ ਉਹ ਭਟਕਿਆ ਹੋਇਆ ਇਨਸਾਨ ਉਹਦੇ ਕਦਮਾਂ ਦੇ ਨਿਸ਼ਾਨ ਪੱਕੇ ਰਸਤੇ ਬਣਾ ਦਿੰਦੇ ਨੇ। ਔਰ ਉਸ ਇੱਕ ਦੇ ਭਟਕਣ ਕਰਕੇ ਬੜੀ ਦੁਨੀਆਂ ਭਟਕਦੀ ਏ। ਔਰ ਇਸ ਤਰ੍ਹਾਂ ਦੀ ਭਟਕਣ ਕਰੀਬਨ ਕਰੀਬਨ ਸਾਰੇ ਜਗਤ ਦੇ ਜੋ ਹੈ ਮੌਜੂਦ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹੀ ਮੇਰੀ ਘੋੜੇ ਦੀ ਅਸਵਾਰੀ ਹੈ, ਇਹੀ ਸੋਨੇ ਦੀ ਕਾਠੀ ਹੈ। हे प्रभु, जिड़ा मैं तेरे रस्ते नु जान ले, तेरे मार्ग नु जान ले, घोड़े पाखर सोयने साखत बूझण तेरी वाट, मैं जान ले तेरा रस्ता की है। उसका रस्ता की है, जपो ता एको नामा अवर निराफल कामा। धन गुरु नानक देव जी महाराज कहंदे ने, तेरा नाम जपना ही तेरे राह ते चलना है, तेरे मार्ग ते चलना है, बाकी सब भटकना है। ਨਾਮ ਬਿਨਾ ਜੇ ਤਾ ਵਿਵਹਾਰ ਜੋ ਮਿਰ ਤਕ ਮਿਥਿਆ ਸਿੰਗਾਰ, ਨਾਨਕ ਕੇ ਘਰ ਕੇਵਲ ਨਾਮ। ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਡੇ ਘਰ ਵਿਚ ਤੇ ਕੇਵਲ ਨਾਮ ਦਾ ਹੀ ਜਪ ਹੈ, ਹੋਰ ਕੁਛ ਵੀ ਨਹੀਂ। ਔਰ ਇਹੀ ਇਕ ਮਾਰਗ ਹੈ, ਇਹੀ ਇਕ ਸਹੀ ਮਾਰਗ ਹੈ, ਬਾਕੀ ਸਾਰੀ ਦੀ ਸਾਰੀ ਜੋ ਹੈ ਭਟਕਣਾ। ਉਹਦੇ ਰਸਤੇ ਨੂੰ ਬੁਝਣਾ ਕੀ ਹੈ? ਉਹਦੇ ਨਾਮ ਨੂੰ ਜਪਣਾ। ਔਰ ਨਾਮ ਜਪਣ ਵਿਚ ਪੂਰਾ ਭਰੋਸਾ ਹੋਣਾ ਕਿ ਪਰਮਾਤਮਾ ਤੱਕ ਪਹੁੰਚਣ ਦਾ ਇਹੀ ਮਾਰਗ ਹੈ, ਇਹੀ ਰਸਤਾ ਹੈ। ਤੋ ਸਾਹਿਬ ਕਹਿੰਦੇ ਨੇ, ਜਿਹੜਾ ਤੇਰੇ ਰਸਤੇ ਨੂੰ ਜਾਣ ਲਿਆ, ਤੇਰੇ ਵਾਟ ਨੂੰ ਸਮਝ ਲਿਆ, ਬਸ ਇਹੀ ਸਾਡੇ ਵਾਸਤੇ ਘੋੜਿਆਂ ਦੀ ਅਸਵਾਰੀ ਹੈ। ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ, ਤਰਕਸ ਤੀਰ ਕਮਾਣ ਸਾਂਗ ਤੇਗ ਮਨ ਗੁਣ ਧਾਤ। ਹੇ ਪਰਿਪੂਰਨ ਪਰਮਾਤਮਾ, ਤੇਰੇ ਅਨੰਤ ਗੁਣਾਂ ਨੂੰ ਜੋ ਧਾਰਨ ਕਰ ਲਿਆ, ਇਹੀ ਸਾਡੇ ਕੋਲ ਭੱਥਾ ਹੈ, ਉਸ ਦੇ ਚ ਤੀਰ ਨੇ, ਇਹੀ ਸਾਡੇ ਕੋਲ ਕਮਾਨ ਹੈ, ਔਰ ਇਹੀ ਤੇਗ ਬੰਦ ਜਿਸ ਦੇ ਚ ਤਲਵਾਰ ਰੱਖੀ ਦੀ ਏ, ਉਹਨੂੰ ਕਹਿੰਦੇ ਨੇ ਤੇਗ ਬੰਦ ਗਾਤਰਾ। ਇਹੀ ਸਾਡੇ ਕੋਲ ਉਹ ਗਾਤਰਾ ਹੈ, ਔਰ ਇਹੀ ਸਾਡੇ ਕੋਲ ਤਲਵਾਰ ਹੈ, ਕਿਹੜਾ? ਜੋ ਤੇਰੇ ਗੁਣ ਸਾਡੇ ਕੋਲ ਨੇ, ਇਹ ਜੋ ਗਿਆਨ ਆ ਗਿਆ, ਇਹ ਜੋ ਸ਼ੀਲ ਆ ਗਿਆ, ਇਹ ਜੋ ਸੰਜਮ ਆ ਗਿਆ, ਇਹ ਜੋ ਪ੍ਰੇਮ ਆ ਗਿਆ, ਇਹ ਜੋ ਸਮਦ੍ਰਿਸ਼ਟੀ ਆ ਗਈ ਏ, ਇਹ ਜੋ ਹਿਰਦਾ ਨਿਰਵੈਰ ਹੋ ਗਿਆ, ਨਿਰਭੈ ਹੋ ਗਿਆ, ਇਹੀ ਤੇ ਸਾਡੇ ਸ਼ਸਤਰ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇਸ ਦਾ ਬੜੇ ਸੁੰਦਰ ਢੰਗ ਨਾਲ ਜ਼ਿਕਰ ਕਰਦੇ ਨੇ। ਆਮ ਕਿਹਾ ਜਾਂਦਾ ਅਵਤਾਰੀ ਪੁਰਸ਼ਾਂ ਕੋਲ ਕੁਝ ਨਾ ਕੋਈ ਸ਼ਸਤਰ ਰਹੇ ਨੇ। ਮੁਹੰਮਦ ਸਾਹਿਬ ਦੇ ਹੱਥ ਵਿਚ ਤਲਵਾਰ ਸੀ। ਆਪਣੇ ਦੇਸ਼ ਨੂੰ ਦੇਖੀਏ, ਸ੍ਰੀ ਰਾਮ ਦੇ ਕੋਲ ਧਨੁਸ਼ਬਾਣ ਸੀ। ਦੁਆਪੁਰ ਯੁੱਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਜੀ ਕੋਲ ਸੁਦਰਸ਼ਨ ਚੱਕਰ ਸੀ। ਕਿਸੇ

0: ਪਟਕਕ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿ ਦਿੱਤਾ, ਤੁਸੀਂ ਪੰਜਵੇਂ ਗੁਰੂ ਨਾਨਕ, ਗੁਰੂ ਨਾਨਕ ਦੀ ਗੱਦੀ ਦੇ ਵਾਰਸ, ਕਲਯੁਗ ਦੇ ਅਵਤਾਰੀ ਪੁਰਸ਼, ਤੁਹਾਡੇ ਕੋਲ ਕੋਈ ਸ਼ਸਤਰ ਨਹੀਂ ਹੈ। ਤੋ ਮਹਾਰਾਜ ਕਹਿਣ ਲੱਗੇ, ਹੈ ਵੇਖੋ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ, ਇਸ ਆਗੇ ਟਿਕੇ ਨਾ ਕੋ ਵਿਕਾਰੀ, ਗੁਰਪੂਰੇ ਇਹ ਗੱਲ ਸਾਰੀ। ਸਾਡੇ ਕੋਲ ਗਦਾ ਹੈ ਗਰੀਬੀ ਦੀ, ਵਿਨਿਮਰਤਾ ਦੀ, ਨਿਰਮਾਣਤਾ ਦੀ। ਸਾਡੇ ਕੋਲ ਖੰਡਾ ਵੀ ਹੈ ਦੁਧਾਰੀ, ਕਿਹੜਾ ਜੋ ਸਾਰਿਆਂ ਦੇ ਚਰਨਾਂ ਦੀ ਖਾਕ ਬਣ ਗਏ, ਹਰ ਇਕ ਦੇ ਪੈਰਾਂ ਦੇ ਥੱਲੇ ਹੋ ਗਏ। ਸਾਨੂੰ ਕਿਸੇ ਦੇ ਸਿਰ ਦੇ ਉੱਪਰ ਬੈਠਣ ਦਾ ਸ਼ੌਕ ਨਹੀਂ, ਸਾਨੂੰ ਤੇ ਕਦਮਾਂ ਵਿਚ ਬੈਠਣ ਦਾ ਸ਼ੌਕ ਹੈ, ਸਾਨੂੰ ਤੇ ਚਰਨਾਂ ਦੇ ਥੱਲੇ ਬੈਠਣ ਦਾ ਸ਼ੌਕ ਹੈ। ਚੋਟੀ ਦੇ ਧਾਰਮਿਕ ਮਨੁੱਖ ਦੀ ਇਹ ਚਾਹਤ ਆਉਂਦੀ ਹੈ ਸਾਰਿਆਂ ਦੇ ਕਦਮਾਂ ਦੇ ਥੱਲੇ ਬੈਠਣਾ, ਚੋਟੀ ਦੇ ਰਾਜਨੀਤਕ ਦੀ ਇਹ ਚਾਹਤ ਆਉਂਦੀ ਹੈ ਕਿ ਸਾਰਿਆਂ ਦੇ ਸਿਰ ਤੇ ਬੈਠਣਾ, ਰਾਜਨੀਤੀ ਸਿਰ ਤੇ ਬੈਠਣਾ, ਧਰਮ ਨੀਤੀ ਕਦਮਾਂ ਦੇ ਜੋ ਹੈ ਬੈਠਣਾ। ਤੋ ਮਹਾਰਾਜ ਕਹਿੰਦੇ ਨੇ, ਇਹ ਜੋ ਸਾਰੇ ਗੁਣ ਤੇਰੇ ਪ੍ਰਾਪਤ ਹੋ ਗਏ ਨੇ, ਇਹ ਸਾਡੇ ਕੋਲ ਸ਼ਸਤਰ ਨੇ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਵਿਨਿਮਰਤਾ ਸਾਡੇ ਕੋਲ ਗਦਾ ਹੈ, ਸਾਰਿਆਂ ਦੇ ਚਰਨਾਂ ਦੀ ਜੋ ਖਾਕ ਬਣ ਗਏ ਆ, ਇਹ ਸਾਡੇ ਕੋਲ ਖੰਡ ਹੈ। ਤਰਕਸ ਤੀਰ ਕਮਾਣ ਸਾਂਗ, ਤੇਗ ਬੰਦ ਗੁਣ ਦਾਤ, ਵਾਜਾ ਨੇਜਾ ਪਤ ਸਿਉ ਪ੍ਰਗਟ, ਕਰਮ ਤੇਰਾ ਮੇਰੀ ਜ਼ਾਤ। ਸਾਡੀ ਇੱਜ਼ਤ, ਸਾਡੀ ਮਾਣ ਮਰਿਆਦਾ, ਸਾਡੀ ਜ਼ਾਤ, ਸਾਡੀ ਪਾਤ, ਇਹ ਕੀ ਹੈ? ਤੇਰੀ ਬਖਸ਼ਿਸ਼। ਇਹ ਜੋ ਤੇਰੀ ਰਹਿਮਤ ਹੋ ਗਈ ਹੈ, ਇਹ ਜੋ ਤੇਰੀ ਬਖਸ਼ਿਸ਼ ਹੈ, ਤੇਰੀ ਬਖਸ਼ਿਸ਼ ਹੀ ਸਾਡੀ ਜ਼ਾਤ ਹੈ, ਤੇਰੀ ਬਖਸ਼ਿਸ਼ ਹੀ ਸਾਡੀ ਇੱਜ਼ਤ ਹੈ, ਤੇਰੀ ਬਖਸ਼ਿਸ਼ ਹੀ ਸਾਡੀ ਮਾਣ ਮਰਿਆਦਾ ਹੈ। ਬਾਬਾ ਹੋਰ ਚੜਨਾ ਖੁਸ਼ੀ ਖੁਆਰ, ਜਿਤ ਚੜੀਏ ਤਨ ਪੀੜੀਏ, ਮਨ ਮੇ ਚਲੇ ਵਿਕਾਰ, ਹੋਰ ਅਸਵਾਰੀਆਂ ਹੋਰ ਮਨੋਰੰਜਨ ਦੇ ਸਾਧਨ। ਸਾਹਿਬ ਕਹਿੰਦੇ ਨੇ, ਹੇ ਸਿਆਣੇ ਮਨੁੱਖ, ਸਭ ਖੁਆਰੀਆਂ ਨੂੰ ਜਨਮ ਦਿੰਦੇ ਨੇ, ਸਭ ਦੁੱਖ ਸੰਤਾਪ ਨੂੰ ਜੋ ਹੈ ਜਨਮ ਦਿੰਦੇ ਨੇ, ਮਨ ਵਿਕਾਰੀ ਹੋ ਜਾਂਦਾ, ਤਨ ਰੋਗੀ ਹੋ ਜਾਂਦਾ। ਐਸੇ ਮਨੋਰੰਜਨਾਂ ਨੂੰ ਇਕ ਪਾਸੇ ਕਰਨਾ, ਐਸੀਆਂ ਅਸਵਾਰੀਆਂ ਨੂੰ ਇਕ ਪਾਸੇ ਕਰਨਾ। ਬਾਬਾ ਹੋਰ ਚੜਨਾ ਖੁਸ਼ੀ ਖੁਆਰ, ਜਿਤ ਚੜੀਏ ਤਨ ਪੀੜੀਏ, ਮਨ ਮੇ ਚਲੇ ਵਿਕਾਰ।
1: ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ, ਹੁਕਮ ਸੋਈ ਤੁਧ ਭਾਵਸੀ, ਹੋਰ ਆਖਣ ਬਹੁਤ ਅਪਾਰੇ, ਨਾਨਕ ਸੱਚਾ ਪਾਤਸ਼ਾਹ, ਪੁੱਛ ਨਾ ਸਕਰੇ ਵਿਚਾਰੇ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰੇ, ਜਿਤ ਸੁੱਤੇ

0: ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਪਾਵਨ ਪਵਿੱਤਰ ਵਾਕ ਦੇ ਚੌਥੇ ਰਹਾਉ ਦੇ ਜੋ ਮੁੱਖ ਗੱਲ ਸਾਡੇ ਸਾਹਮਣੇ ਰੱਖਦੇ ਨੇ ਉਹ ਇਹ ਖਾਣ ਪੀਣ ਦਾ ਵੀ ਮਸਲਾ ਹੱਲ ਹੋ ਜਾਏ, ਪਹਿਨਣ ਦਾ ਮਸਲਾ ਵੀ ਹੱਲ ਹੋ ਜਾਏ, ਸਾਰੇ ਮਨੋਰੰਜਨ ਦੇ ਸਾਧਨ ਵੀ ਪ੍ਰਾਪਤ ਹੋਣ, ਲੇਕਿਨ ਪ੍ਰਾਣਾਂ ਵਿਚ ਇਕ ਪਿਆਸ ਰਹਿ ਜਾਂਦੀ ਏ ਪਰਿਵਾਰ ਦੀ, ਮੇਰਾ ਪਰਿਵਾਰ ਵੀ ਹੋਵੇ। ਮਨੁੱਖ ਸਮਾਜਿਕ ਪ੍ਰਾਣੀ ਹੈ, ਤਨਹਾ ਨਹੀਂ ਰਹਿ ਸਕਦਾ, ਕੱਲਾ ਨਹੀਂ ਰਹਿ ਸਕਦਾ। ਪਸ਼ੂਆਂ ਦੀ ਕੋਈ ਸਮਾਜਿਕ ਜ਼ਿੰਦਗੀ ਨਹੀਂ ਹੈ, ਔਰ ਪਸ਼ੂ ਇਕੱਲੇ ਤਨਹਾ ਜ਼ਿੰਦਾ ਰਹਿ ਸਕਦੇ ਨੇ। ਔਰ ਅਕਸਰ ਦੇਖਿਆ ਗਿਆ ਬੇਸ਼ਤਰ ਪਸ਼ੂ ਤਨਹਾਈ ਵਿਚ ਰਹਿ ਜਾਂਦੇ ਨੇ, ਔਰ ਤਨਹਾਈ ਉਨ੍ਹਾਂ ਲਈ ਕੋਈ ਤਨਹਾਈ ਨਹੀਂ, ਮਨ ਦੀ ਦੁਨੀਆ ਹੀ ਨਹੀਂ ਹੈ, ਸਿਰਫ ਤਨ ਦੀ ਦੁਨੀਆ ਹੈ, ਲੋੜਾਂ ਦੀ ਪੂਰਤੀ ਹੋ ਗਈ, ਮਸਤ ਹੋ ਕੇ ਸੌ ਜਾਂਦੇ ਨੇ। ਮਨੁੱਖ ਮਾਨਸਿਕ ਤਲ ਤੇ ਜੀਣ ਵਾਲਾ ਹੈ ਔਰ ਸਮਾਜਿਕ ਪ੍ਰਾਣੀ ਹੈ, ਇਸ ਨੂੰ ਪਰਿਵਾਰ ਵੀ ਚਾਹੀਦਾ ਹੈ, ਔਰ ਪਰਿਵਾਰ ਵਿਚ ਮਾਂ ਬਾਪ ਪਤਨੀ ਧੀਆਂ ਪੁੱਤਰ ਭਰਾ ਮਿੱਤਰ, ਔਰ ਇਸ ਤਰੀਕੇ ਨਾਲ ਤਿੰਨ ਪ੍ਰਣਾਲੀਆਂ ਸਮਾਜਿਕ ਰਿਸ਼ਤਿਆਂ ਦੀਆਂ ਗਿਣੀਆਂ ਗਈਆਂ ਨੇ, ਦਾਦਕਿਆਂ ਦੇ ਰਿਸ਼ਤੇ, ਨਾਨਕਿਆਂ ਦੇ ਰਿਸ਼ਤੇ, ਸਹੁਰਿਆਂ ਦੇ ਰਿਸ਼ਤੇ। ਤਿੰਨ ਰਿਸ਼ਤੇ ਚੱਲਦੇ ਨੇ ਇੱਕ ਪਿਤਾ ਤੋਂ, ਇੱਕ ਮਾਂ ਤੋਂ, ਇੱਕ ਪਤਨੀ ਤੋਂ। ਪਤਨੀ ਨੂੰ ਇੱਕ ਪਾਸੇ ਕਰ ਦਈਏ, ਸਹੁਰਿਆਂ ਦੇ ਕੋਈ ਰਿਸ਼ਤੇ ਨਹੀਂ। ਮਾਂ ਨੂੰ ਇੱਕ ਪਾਸੇ ਕਰ ਦਈਏ, ਨਾਂ ਨਿਹਾਲ ਬਚਦਾ ਹੀ ਨਹੀਂ। ਪਿਤਾ ਨੂੰ ਇੱਕ ਪਾਸੇ ਕਰ ਦਈਏ, ਦਾਦਕਿਆਂ ਦੀ ਪ੍ਰਣਾਲੀ ਚੱਲਦੀ ਹੀ ਨਹੀਂ। ਸਮਾਜਿਕ ਰਿਸ਼ਤਿਆਂ ਦੀਆਂ ਇਹ ਤਿੰਨ ਸ਼ਾਖਾਵਾਂ ਨੇ, ਦਾਦਕੇ, ਨਾਨਕੇ, ਸਹੁਰੇ। ਤਾਂ ਚੂੰਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਇਹਨੂੰ ਦਾਦਕਿਆਂ ਦੇ ਰਿਸ਼ਤੇ ਚਾਹੀਦੇ ਨੇ, ਇਹਨੂੰ ਨਾਨਕਿਆਂ ਦੇ ਰਿਸ਼ਤੇ ਚਾਹੀਦੇ ਨੇ, ਇਹਨੂੰ ਸਹੁਰਿਆਂ ਦੇ ਰਿਸ਼ਤੇ ਚਾਹੀਦੇ ਨੇ। ਮਨੁੱਖ ਦੇ ਕੋਲ ਬਹੁਤ ਸਾਰੇ ਸਾਜ਼ੋ ਸਮਾਨ ਦੇ ਮਾਣ ਦੇ ਨਾਲ ਨਾਲ ਰਿਸ਼ਤਿਆਂ ਦੇ ਵੀ ਮਾਣ ਹੁੰਦਾ, ਰਿਸ਼ਤੇਦਾਰਾਂ ਦਾ ਵੀ ਮਾਣ ਹੁੰਦਾ, ਸੰਬੰਧੀਆਂ ਦਾ ਵੀ ਮਾਣ ਹੁੰਦਾ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਰਿਸ਼ਤਿਆਂ ਵਿਚੋਂ ਕਿਹੜਾ ਵਿਅਕਤੀ ਉਸ ਨੂੰ ਅਧਿਕ ਪਿਆਰਾ ਹੈ, ਜ਼ਿਆਦਾ ਪਿਆਰਾ ਹੈ, ਪਰ ਫਿਰ ਵੀ ਇਨ੍ਹਾਂ ਤਿੰਨ ਰਿਸ਼ਤਿਆਂ ਦੀ ਪ੍ਰਣਾਲੀਆਂ ਦੀ ਆਪਣੀ ਪ੍ਰਧਾਨਤਾ ਮਨੁੱਖੀ ਜਗਤ ਵਿਚ ਬਣੀ ਆਈ ਹੈ ਔਰ ਹੈ। ਨਾਨਕੇ, ਦਾਦਕੇ, ਸਹੁਰੇ। ਸਿੱਖ ਜਗਤ ਦੇ ਮਹਾਨ ਦਾਰਸ਼ਨਿਕ ਸੰਤ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹ ਕਹਿੰਦੇ ਨੇ, ਹੇ ਪਰਿਪੂਰਨ ਪ੍ਰਮਾਤਮਾ, ਮੈਂ ਤੇਰੇ ਰਿਸ਼ਤੇ ਤੋਂ ਸਾਰੇ ਰਿਸ਼ਤੇ ਕੁਰਬਾਨ ਕਰਦਾ, ਸਦਕੇ ਕਰਦਾ। ਬੜੇ ਸੋਹਣੇ ਢੰਗ ਨਾਲ ਉਹਨਾਂ ਨੇ ਇੱਕ ਕਵਿਤ ਵਿਚ ਇਨ੍ਹਾਂ ਰਿਸ਼ਤਿਆਂ ਦੀ ਗਿਣਤੀ ਕੀਤੀ ਹੈ ਔਰ ਆਪਣਾ ਮਨੋਵੇਗ, ਆਪਣਾ ਮਨੋਭਾਵ ਪ੍ਰਦਰਸ਼ਿਤ ਕੀਤਾ ਹੈ। ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ। ਪਿਤਾ, ਪਿਤਾ ਦਾ ਪਿਤਾ ਦਾਦਾ, ਫਿਰ ਉਸਦਾ ਪਿਤਾ ਪਰਦਾਦਾ, ਫਿਰ ਉਸਦਾ ਪਿਤਾ ਲੱਕੜ ਦਾਦਾ। ਇਸ ਤਰੀਕੇ ਨਾਲ ਇਹ ਦਾਦਕੇ ਘਰਾਨਿਆਂ ਦੇ ਰਿਸ਼ਤੇ ਭਰਾ ਨੇ, ਪੁੱਤਰ ਨੇ, ਇਹ ਸਾਰੇ ਦਾ ਸਾਰਾ ਦਾਦਕਾ ਕਹਿਲਾਂਦਾ। ਆਪ ਕਹਿੰਦੇ, ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ। ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਧ ਮਾਤਾ ਮਾਮੀ ਮਾਮੂ ਮਾਸੀ ਮਾਉਸਾ ਬਿਬਦ ਵਿਖਿਆਤਾ ਹੈ। ਨਾਨਕਿਆਂ ਦੇ ਸਾਰੇ ਰਿਸ਼ਤੇ ਚੱਲਦੇ ਨੇ ਮਾਂ ਤੋਂ, ਮਾਂ, ਮਾਂ ਦੀ ਮਾਂ ਨਾਨੀ, ਫਿਰ ਉਸਦੀ ਮਾਂ ਪ੍ਰਣਾਨੀ, ਮਾਮੇ ਮਾਮੀਆਂ ਮਾਸੀ ਇਤਿਹਾਦਕ ਮਾਸੜ ਇਤਿਹਾਦਕ, ਇਹ ਸਾਰੇ ਰਿਸ਼ਤੇ ਮਾਂ ਕਰਕੇ ਨੇ। ਭਾਈ ਜੀ ਕਹਿੰਦੇ ਨੇ, ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਧ ਮਾਤਾ ਮਾਮੀ ਮਾਮੂ ਮਾਸੀ ਮਾਉਸਾ ਬਿਬਦ ਵਿਖਿਆਤਾ ਹੈ। ਨਹੀਂ ਸਸੁਰਾਰ ਸਾਸ ਸਸੁਰ ਸਾਰੋ ਉਹ ਸਾਰੀ ਨਹੀਂ ਬ੍ਰਿਤੀਸਰ ਜਾਚਕ ਉਹ ਨਾ ਦਾਤਾ ਹੈ। ਪਤਨੀ ਤੋਂ ਜਿਹੜੇ ਰਿਸ਼ਤੇ ਚੱਲਦੇ ਨੇ, साला है, साली है, सास है, सौरा है, ये सारे पत्नी तो चल देने। मैं फिर अर्ज करा, पिता नु एक पासे करिए, दादकियां दी प्रणाली खत्म, मां नहीं तो नानकियां दा पसारा खत्म, पत्नी एक पासे तो कौन साला कौन साली, कौन सस ते कौन सौरा, ये रिश्तियां दी प्रणाली टूट जांदी है। खड़ी है सौरियां दी प्रणाली पत्नी ते, खड़िया है दादकियां दा संसार पिता ते, नानकियां दी दुनिया मां ते। भाई साहब भाई गुरदास जी चौथी पंक्ति देच अपना मनोभाव इंज प्रदर्शित कर देने, नहीं ससुरार सास सुसर सारो ओ सारी, नहीं ब्रितीसर जाचक ओ न दाता है, असन बसन धन धाम काहू में न देखियो, जैसे गुरसिख साध संगत को नाता है। गुरु दी संगत च बैठ के सुरत नु जिहड़ा प्रभु नाल जोड़ लेना है, ए जो रिश्ता है ए जो नाता है, भाई साहब कहिंदे दुनिया च कोई ऐसा नाता नहीं, पर इस दी तह दिच थोड़ा ते जो है जाना पेगा। आखिर ए संबंध परिपूर्ण परमात्मा दे बनाए हुए ने। तियां पूत सब हर के किए, सबना को संबंध कर दिए, फिर मात पिता सुत बंधक भाई, नानक हो आपार ब्रह्म सहाई। यतीन कह देने असि उसनु जिसने मां नहीं जिस दिए, पिता नहीं यतीम है, यतीम है पति नहीं तो उस पत्नी नु बेवा कह दिता जांदा है, और पत्नी नहीं तो उसका पति होना खत्म हो जाता, क्योंकि इंसान रह जाता है, मनुख रह जाता है, हुण ये पति नहीं है, पत्नी करके ही थी पति सी। ये रिश्ते एक खास वजूद नु, इस खास अवस्था नु, एक खास मनोवेग नु जन्म दे देना है। और बच्चा ही नहीं ते मां किथे, कदी बगौर मुताला करिए, सिर्फ बच्चे दा जन्म नहीं होया मां दा भी जन्म होया है, सिर्फ बच्चे दा जन्म नहीं होया प्यो दा भी जन्म होया है। कहिंदे आ बच्चा पैदा होया है, बच्चा पैदा होया है, पर अधूरी गल करदे आ, नहीं कहना चाहिदा मां दा जन्म होया है, मां दा जन्म होया है, अधूरी गल करदे आ, लड़का पैदा होया है, लड़का पैदा होया है, पर कह देना चाहिदा पिता पैदा होया है, पिता पैदा होया है। इत्थे एक दूसरे दे उत्ते सारे रिश्ते खड़े ने, सारे जो है संबंध खड़े ने। अध्यात्मक संबंधा दी खाण है गुरु, गुरु नु हटा दईए, ना कोई संत, ना कोई ऋषि, ना कोई मुनि, ना कोई जोगी, ना कोई पीर, ना ही कोई पैगंबर, ना ही कोई अवतार, ना ही कोई भगत, ये सारे रुतबे गुरु तो जन्म देने। एक पत्नी नु हटा दईए, शाखावां सारियां ही खत्म हो जाणगियां। यही एक रिश्ता है पति पत्नी दा, जो दादके अगां चल के दादके नानके ते सौरियां नु जन्म देंदा है। एक रिश्ता नहीं तो मनुखी वैण खत्म हो जांदा है, और मनुखी वैण खत्म हो गया तो किथे दादके, किथे सौरे, और किथे नानके। तो जिथे अध्यात्मक रिश्तियां दा केंद्र गुरु है, समाजिक रिश्तियां दा केंद्र पति ते पत्नी ने। इस एक रिश्ते तो तमाम समाजिक रिश्तियां दा जन्म होंदा है, खला पैदा हो जांदा है उस मनुख दी जिंदगी च, चाहे स्त्री है ते चाहे पुरुष है। अगर वो सिर्फ स्त्री रह गई है, पत्नी नहीं बेवा हो गई है, अगर वो सिर्फ पुरुष रह गया है पति नहीं, तो उसकी दुनिया विच उसके अनुभव विच फौरन यह गल आ जाती है, किथे दादके, किथे सौरे, किथे नानके, सब रिश्तियां दराड़ पै जाती है। और ये दराड़ा कई दफा ओदी अखां दे सामने इतनियां वधदियां ने, ढेरी हो जांदियां ने, और उस दिन पता चलदा है इत्थे इक करके ही सारियां रिश्तियां दियां दीवारां खड़ियां सन, सारे रिश्तियां दे महल खड़े सन, इत्थे इक दे टुटण नाल सारियां दराड़ां पै गईयां, جیسے بنیاد دے دراڑ پہ جائے، بنیاد ایک پاسے ہو جائے تو دھراتل ہو جاندا ہے محل، ہو بہو پتی ایک پاسے ہو جائے، پتنی ایک پاسے ہو گئی تو داد کے سورے نانکیاں دا محل دھراتل ہو جاندا ہے، دراڑا پہ جاندیاں، سب رشتے ڈھیر ڈھیری ہو جاندے نے۔ اور ای دو رشتے نے جنہاں نوں میری ضمیر نے کدی خون دا رشتہ نہیں منیا، سکھ تے گرو دا رشتہ، پتی تے پتنی دا رشتہ۔ اور دھن گرو نانک دیو جی مہاراج دی بانی وی پتی تے پتنی دے رشتے نوں خون دا رشتہ نہیں مندی۔ آپ کہندے نے دھن پر اے نہ آکھیاں بہن اکٹھے ہوئے، ایک جوت دوئے مورتی، دھن پر کئیے سوئے۔ پتی تے پتنی اس نوں کہندے نے جو جوت اک ہو گئی ہے، من اک ہو گئے، باویں شریر دو نے اوتے رہن گے، اوتے الگ رہن گے، پر جوت اک ہو گئی ہے۔ باویں اوپر دو کمرے کھڑے نے پر تھلے بنیاد اک ہے، باویں نہ دو کمرے چ الگ الگ رنگ ہے، الگ الگ ڈھنگ دا فرنیچر ہے، الگ الگ ڈھنگ دی سجاوٹ ہے، پن بنیاد اک ہے۔ دھن گرو نانک دیو جی مہاراج پتی پتنی دے رشتے نو خون دا رشتہ نہیں مندے، اور روح زمین تے یہی اوتاری پرش ہے جس نے بلند بانگ کہہ دیتا یہ کوئی خون دا رشتہ نہیں ہے، یہ تے ایک جوت دوے مورتی، دھن پر کئیے سوئے۔ اے جوت ایک ہے، من ایک ہے، وچار ایک نے، صرف شریر دو نے، اور پریپورن پرماتما نے اس طرح دے دو شریر بنائے نے، پر من ایک نے۔ مہاراج کہندے نے بھول کے بھی انہاں نوں پتی پتنی نہ آکھنا، جو ساری زندگی ایک کوئی مکان دے چ رہے نے، پر جوت ایک نہیں ہو سکی۔ دھن پر اے نہ آکھیں، مہاراج کہندے نے بھول کے بھی نہ آکھو، اے پتی ہے، اے پتنی ہے۔ دھن پر اے نہ آکھیں، بین اکٹھے ہوئے، ساری زندگی اکٹھے رہے، ایک کو مکان دچ رہے، ایک کو استھان دچ رہے، دنیا دی نظرہ چوی اس طرح جاپے جویں اکٹھے رہ رہے نے، خوش خرم رہ رہے نے، ٹھیک رہ رہے نے، پر صاحب کنن نہیں۔ دھن پر اے نہ آکھین، بین اکٹھے ہوئے، ایک جوت دوئے مورتی، دھن پر کئیے سوئے۔ دوہاں دی جوت ایک ہو جائے، وچاراں دی اتنی گہری سانج ہو جائے، ایک پتنی ہو جائے، ایک پتی ہو جائے، ایک دوجے دی پت، ایک دوجے دے ہاتھ وچ ہوئے، ایک دوجے دی عزت ایک دوجے دے ہاتھ وچ ہوئے، اور اپنے ہتھاں نوں اتنا سنبھال کے رکھن کہ میرے ہاتھ وچ کسے دی پت ہے، میرے ہاتھ وچ کسے دی عزت ہے، میرے ہاتھ وچ کسے دا سکون ہے، میرے ہاتھ وچ کسے دی شانتی ہے، میرے ہاتھ وچ کسے دی زندگی ہے۔ اپنے ہتھاں نوں پتی سنبھال کے رکھے، اور اپنے ہتھاں نوں پتنی سنبھال کے رکھے، اور اس طرح جوت ایک ہو جائے تو صاحب کہندے نے اے پتی پتنی نے۔ اور یہی ایک رشتہ ہے جو دادکیاں دے رشتے نوں جنم دیندا ہے، نانکیاں دے رشتے نوں جنم دیندا ہے، سوہریاں دے رشتے نوں جنم دیندا ہے۔ یہ رشتہ ٹوٹ گیا اور یہ رشتہ ہے نہیں تو سوہرے کتھے، نانکے کتھے، تے دادکے کتھے؟ گرو نال ہی کوئی سنبند نہیں تو رشی ہونا، سنت ہونا، بھگت ہونا، جوگی ہونا، مہان تیاگی ہونا، بیراگی ہونا، یہ سب کچھ کتھے ہے؟ یہ پرگٹی نہیں ہو سکتا، یہ اجاگری نہیں ہو سکتا۔ اور باقی رشتے جنم ہی نہیں لے سکتے جے پتی تے پتنی دا رشتہ نہیں۔ تو منکھ دے پراناں وچ بڑی پربل پیاس ہے، ایک چھوٹا جیا بچہ ہے، چاہی دیے ماں، چاہی دا پتا، پر جیسے جیسے یہ وڈا ہوندا ہے اور اس نو تنہائی اکھر دیئے تو چاہی دیئے بہن، چاہی دا گھرا، ماں باپ نال برابری نہیں کر سکدا سی، ایسا بھی چاہی دا ہے جتھے کچھ برابری محسوس ہو گئے، بہن تے برا دیچ برابری ہے، بھائی بھائی دیچ برابری ہے، اور جتھے برابری نہ ہوئے اتھے انہوں نو دو برا کہنا بے مینی ہے، جتھے برابری نہیں شاید وہ بہن تے برا نہیں نے۔ ماں باپ نال برابری کرنی اوکھی سی، ماں وڈی ہے، پیو پیو ہے، اس دے ہتھاں چ پلے ہے، وڈا ہویا ہے، और उसकी असीसा नाल इसने चलना फिरना सिखया, वड्डा होया। इहदे प्राण इहदी आत्मा तड़प दिए, कोई ऐसा भी होवे जिन्हों मैं कह दिया ए मेरे वर्गा मेरे वर्गा है, बराबरी तू चाहीदी है भैन, चाहीदा भरा। बहुत वड्डी घाट रह जांदी है उस मनुख दी जिंदगी च जिसका भरा ना होवे। लोकी कह देंदे ने इहदियां ते बावां ही कोई नहीं, और कह देंदे ने इहदी ते भैन नहीं, इहदा ते कोई माण ही नहीं। भैन भरा ते माण करदी है, भरा भैन ते माण करदा है। अक्सर ऐसा जो है देखिया गया है, तो कहिंदे माण तां ही नहीं रह जांदा अगर भरा नहीं है, भैन नहीं है। नानक सास भराई, महाराज स्त्री दी उपमा इंज पे कर दे, नानक सास सबराई। ए पागा वाली है, क्योंकि सबराई ए चंगे भरावां वाली है, ए मान तान वाली है, इहदे भरा ने, एवें नहीं है, इहदे भरा भी ने। ए नहीं आखिया इहदे मां बाप भी ने, नहीं, ए भरावां वाली है। उस स्त्री दी भारतीय समाज दे च आदि काल तो मान प्रतिष्ठा बनी हुई है, कह दिता जांदा इहदे भरावां वाली है, इहदे भरा ने, एवें नहीं। ए नहीं आख्या जांदा इहदा प्यो भी है, इहदी मां भी है, नहीं। नानक सास सबराई, धन गुरु नानक देव जी महाराज कहिंदे ने इहदे भरावां वाली है, एवें थोड़ी है। तो भरा भैण दा माण ने, भैण भरा दा माण है, भरा भरा दी बराबरी है। एक रिश्ता भी जो है चाहीदा है। अगा चल के प्राणा दे च इक होर प्यास पैदा होंदी है, एक उमंग पैदा होंदी है, विपरीत दी कशिश, जिसनु धन गुरु नानक देव जी महाराज ने बड़े सोहने ढंग नाल उजागर कीता है। पुरख में नार, नार में पुरखा, बूझो ब्रह्म ज्ञानी। ए दुनिया दे ब्रह्म ज्ञानियो, एक गल नु समझो, एक गल नु जानो, कोई पुरुष पूर्ण तौर ते पुरुष नहीं, उस दे अंदर अद्धी स्त्री बैठी है। कोई स्त्री पूर्ण तौर ते स्त्री नहीं है, उस दे अंदर अधूरा पुरुष भी बैठा है। अगर मां बाप तो ए शरीर आया है, तो इस शरीर दे च कुछ मां दी अंश है, इस शरीर दे च कुछ पिता दी अंश है। कोई पुरुष हो गया है, तो मैज इस वास्ते हो गया है, पिता दी अंश इस दे च ज्यादा है, मां दी घट है। और कोई स्त्री हो गई है, कोई लड़की हो गई है, वो मैज इस वास्ते हो गई है कि इस दे च स्त्री दी अंश मां दी अंश ज्यादा है, पिता दी घट है। लेकिन कोई ऐसा पुरुष नहीं जिस दे अंदर स्त्री नहीं, और कोई ऐसी स्त्री नहीं जिस दे अंदर पुरुष नहीं। तो इत्थों एक विचार चली कि हर पुरुष दे अंदर स्त्री अर्ध अंग विच है, अधूरी है अंदर, और हर स्त्री दे अंदर पुरुष अर्ध अंग है, अर्धांग नहीं। स्त्री नूं पुरुष ने अर्धांग नहीं आख्या, एह गल वखरी है कि स्त्री दी दृष्टि च और स्त्री दे संसार दे च पुरुष भी अर्ध अंग है। कारण पुरुष दे अंदर, स्त्री दे अंदर भी जो पुरुष है वो अधूरा है, ए अधूरा पुरुष संपूर्ण होना चाहता है, और पुरुष दे अंदर वो जिहड़ी अधूरी स्त्री है वो संपूर्ण होना चाहती है। अंदरों इस नूं पूरा करना प्रकृति ने कोई साधन नहीं बनाया, इस नूं बाहरों पूरा करना पैंदा है, और इसे ही पूर्ण करन नूं ही विवाह ते आनंद कारज कहिंदे ने, शादी कहिंदे ने। अधूरी स्त्री अज संपूर्ण होण लगी है, अधूरा मनुख अज संपूर्ण होण लगा है, वो अर्ध अंग अज संपूर्ण अंग हो गई, और वो अर्ध अंग जो पुरुष सी अज संपूर्ण होया। शायद इसे वास्ते बहुत वड्डी खुशी मनाई जांदी है, अधूरा संपूर्ण हो गया, अधूरा अज पूरा होया। दरअसल स्त्री अज संपूर्ण हुई है और पुरुष अज संपूर्ण होया, तो संपूर्णता होनी एक बहुत वड्डी खुशी है। संसार दे तल देते ए संपूर्णता है, और संपूर्णता बहुत वड्डी खुशी है। सारी दुनिया दे च मनुखी जगत दे च इस खुशी वर्गी होर फिर कोई खुशी नहीं है। समझ लो सारियां खुशियां इस एक खुशी दे आले दुआले परिक्रमा कर दिया ने, घूमदिया ने और प्रार्थना कर दिया ने। ए मूल खुशी है, ए बुनियादी खुशी है। और अक्सर ऐसा जो है देखने हैं, ਅਧੂਰੀ ਰਹਿ ਜਾਂਦੀ ਹੈ ਉਹਨਾਂ ਲੋਕਾਂ ਦੀ ਜ਼ਿੰਦਗੀ ਜਿਨ੍ਹਾਂ ਦੇ ਅੰਦਰ ਇਸਤਰੀ ਅਰਧ ਅੰਗ ਹੀ ਰਹਿ ਗਈ, ਸੰਪੂਰਨ ਨਾ ਹੋ ਸਕੀ। ਜਿਨ੍ਹਾਂ ਦੇ ਅੰਦਰ ਪੁਰਸ਼ ਅਰਧ ਅੰਗ ਹੀ ਰਹਿ ਗਿਆ, ਸੰਪੂਰਨ ਨਾ ਹੋ ਸਕਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਕਿਸੇ ਵਿਚਾਰਧਾਰਾ ਨੂੰ ਛੁਪਾਇਆ ਨਹੀਂ, ਸਾਹਮਣੇ ਸਪਸ਼ਟ ਕਰਕੇ ਕਹਿ ਦਿੱਤਾ, ਬਾਲੀ ਰੋਵੈ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਬਾਲੀ ਇਹ ਕੁਆਰੀ ਕੰਨਿਆ ਜੋ ਵਿਆਹਣ ਯੋਗ ਹੋ ਗਈ ਹੈ, ਇਹਦਾ ਰੋਣਾ ਹੋਰ ਕੁਛ ਵੀ ਨਹੀਂ ਹੈ, ਇਹ ਸੰਪੂਰਨ ਹੋਣਾ ਚਾਹੁੰਦੀ ਹੈ। ਇਹਦੇ ਅੰਦਰ ਜੋ ਅਧੂਰਾ ਪੁਰਸ਼ ਹੈ ਉਹ ਸੰਪੂਰਨ ਹੋਣਾ ਚਾਹੁੰਦਾ। ਇਸਦਾ ਮੂਲ ਦੁੱਖ ਇਹੀ ਹੈ, ਇਹਦਾ ਪ੍ਰਬਲ ਦੁੱਖ ਇਹ ਹੈ। ਜਵਾਨੀ ਦੀ ਦਹਿਲੀਜ਼ ਵਿਚ ਕਦਮ ਰੱਖਦੇ ਹੀ ਇਕ ਪੁਰਸ਼ ਦਾ, ਇਕ ਮਰਦ ਦਾ ਸਭ ਤੋਂ ਵੱਡਾ ਦੁੱਖ ਇਹੀ ਹੈ ਕਿ ਉਸ ਦੇ ਅੰਦਰ ਜੋ ਅਧੂਰੀ ਇਸਤਰੀ ਹੈ ਉਹ ਸੰਪੂਰਨ ਹੋਣਾ ਚਾਹੁੰਦੀ ਹੈ। ਤੋ ਇਸ ਤਰ੍ਹਾਂ ਸਮਾਜਿਕ ਇਹ ਰਿਸ਼ਤਾ ਜੋ ਪਤੀ ਪਤਨੀ ਦਾ ਹੈ, ਇਹ ਇਕ ਦੂਜੇ ਨੂੰ ਸੰਪੂਰਨ ਕਰਦਾ ਹੈ। ਅਗਰ ਪਤਨੀ ਨੇ ਵਾਕਈ ਪਤੀ ਨੂੰ ਸੰਪੂਰਨ ਨਹੀਂ ਕੀਤਾ, ਤੋ ਉਸ ਪਤੀ ਦੇ ਅੰਦਰ ਜੋ ਅਧੂਰੀ ਇਸਤਰੀ ਸੀ ਉਹ ਸੰਪੂਰਨ ਨਹੀਂ ਹੋਈ, ਔਰ ਉਸ ਪਤੀ ਦੇ ਅੰਦਰ, ਉਸ ਪੁਰਸ਼ ਦੇ ਅੰਦਰ ਜੋ ਅਧੂਰੀ ਇਸਤਰੀ ਬੈਠੀ ਹੈ ਉਹ ਅੰਸ ਮਾਂ ਦੀ ਹੈ, ਅਧੂਰੀ ਅੰਸ ਉਸ ਦੇ ਅੰਦਰ ਮਾਂ ਦੀ ਹੈ। ਔਰ ਜੋ ਲੜਕੀ ਹੈ, ਉਹ ਜੋ ਬੱਚੀ ਹੈ, ਉਹ ਜੋ ਪਤਨੀ ਹੈ, ਉਸ ਦੇ ਅੰਦਰ ਅਧੂਰੀ ਅੰਸ ਪਿਤਾ ਦੀ ਹੈ। ਮਾਂ ਬਾਪ ਤੋਂ ਸਰੀਰ ਆਇਆ ਹੈ ਤੋ ਅੰਸ ਤੇ ਮਾਂ ਬਾਪ ਦੀ ਹੈ। ਤੋ ਇਸਤਰੀ ਦੇ ਅੰਦਰ ਅਧੂਰਾ ਪੁਰਸ਼ ਜੋ ਬੈਠਾ ਹੈ ਉਹ ਅਧੂਰਾ ਪਿਤਾ ਹੀ ਹੈ, ਔਰ ਇਸਤਰੀ ਦੇ ਅੰਦਰ ਜੋ ਅਧੂਰਾ ਪੁਰਸ਼ ਬੈਠਾ ਹੈ ਉਹ ਪਿਤਾ ਹੀ ਹੈ, ਔਰ ਪੁਰਸ਼ ਦੇ ਅੰਦਰ ਜੋ ਅਧੂਰੀ ਇਸਤਰੀ ਬੈਠੀ ਹੈ ਉਹ ਮਾਂ ਹੀ ਹੈ। ਇੰਜ ਕਹਿ ਲੋ, ਜੀਵਨ ਭਰ ਪੁਰਸ਼ ਮਾਂ ਦੀ ਤਲਾਸ਼ ਕਰਦਾ ਹੈ, ਜੀਵਨ ਭਰ ਇਸਤਰੀ ਪਿਤਾ ਦੀ ਤਲਾਸ਼ ਕਰਦੀ ਹੈ, ਔਰ ਉਸ ਨੂੰ ਆਪਣੇ ਪਤੀ ਵਿਚ ਪਿਤਾ ਦੀ ਝਲਕ ਨਾ ਮਿਲੇ, ਆਪਣੀ ਪਤਨੀ ਵਿਚ ਮਾਂ ਦੀ ਝਲਕ ਨਾ ਮਿਲੇ, ਯਕੀਨ ਜਾਣੋ ਤ੍ਰਿਪਤੀ ਨਹੀਂ ਆਉਂਦੀ। ਸਾਰੀ ਜ਼ਿੰਦਗੀ ਅਧੂਰਾਪਣ ਰਹੇਗਾ, ਖਟਕਦਾ ਰਹੇਗਾ, ਬੋਝ ਰਹੇਗਾ। ਔਰ ਵਾਕਈ ਇਸਤਰੀ ਵਿਚ ਕਿਧਰੇ ਮਾਂ ਦੀ ਝਲਕ ਮਿਲ ਗਈ, ਮਾਂ ਦੇ ਸੁਭਾਵ ਦੀ ਝਲਕ, ਮਾਂ ਦੀ ਮਮਤਾ ਦੀ ਝਲਕ, ਮਾਂ ਦੀ ਸ਼ਫਕਤ ਦੀ ਝਲਕ, ਮਾਂ ਦੀ ਹਮਦਰਦੀ ਦੀ ਝਲਕ, ਮਾਂ ਦੇ ਪਿਆਰ ਦੀ ਝਲਕ, ਮਾਂ ਦੀ ਕੁਰਬਾਨੀ ਦੀ ਝਲਕ ਜੇ ਕਿਧਰੇ ਪਤਨੀ ਦੇ ਚ ਮਿਲ ਗਈ ਤਾਂ ਸਮਝ ਲੋ ਪੁਰਸ਼ ਸੰਪੂਰਨ ਹੋ ਗਿਆ, ਮੁਕੰਮਲ ਹੋ ਗਿਆ। ਔਰ ਇਸ ਤਰ੍ਹਾਂ ਇਸਤਰੀ ਨੂੰ ਜੇ ਕਿਧਰੇ ਪਤੀ ਦੇ ਚੋਂ ਆਪਣੇ ਪਿਤਾ ਦੇ ਪਿਆਰ ਦੀ ਝਲਕ ਮਿਲ ਗਈ, ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ, ਭਾਈ ਕੋ ਅਤ ਭਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਬੱਚੀ ਇਹ ਬਾਲ ਕੰਨਿਆ ਪਿਤਾ ਦੀ ਤਰਫ਼ ਲਪਕਦੀ ਹੈ, ਇਹ ਬਾਹਾਂ ਪਸਾਰਦੀ ਹੈ, ਇਸਦਾ ਮਾਣ ਤਾਣ ਪਿਤਾ ਹੈ, ਇਹ ਪ੍ਰਕਰਮਾ ਪਿਓ ਦੇ ਆਲੇ ਦੁਆਲੇ ਕਰਦੀ ਹੈ, ਔਰ ਪਿਓ ਦਾ ਪਿਆਰ ਵੀ ਅਕਸਰ ਇਸ ਲਈ ਛਲਕਦਾ ਹੈ, ਇਸ ਲਈ ਜੋ ਹੈ ਉਮੜਦਾ ਹੈ। ਪਤੀ ਦੇ ਚੋਂ ਇਹ ਪਿਆਰ ਨਾ ਮਿਲਿਆ, ਪਿਤਾ ਦੇ ਪਿਆਰ ਦੀ ਝਲਕ ਨਾ ਮਿਲੀ, ਪਿਤਾ ਦੇ ਪਿਆਰ ਦੀ ਸ਼ਫਕਤ ਨਾ ਮਿਲੀ, ਪਿਤਾ ਦੇ ਪਿਆਰ ਦਾ ਹੁਲਾਰਾ ਨਾ ਮਿਲਿਆ, ਇਹ ਇਸਤਰੀ ਵੀ ਅਤ੍ਰਿਪਤ ਰਹੇਗੀ। ਇਸ ਰਿਸ਼ਤੇ ਚ ਉਹਨੂੰ ਕੋਈ ਸਕੂਨ ਨਹੀਂ ਮਿਲੇਗਾ, ਰੂਹਾਨੀ ਸਕੂਨ ਨਹੀਂ ਮਿਲੇਗਾ, ਰੂਹਾਨੀ ਤਸਕੀਨ ਨਹੀਂ ਮਿਲੇਗੀ। ਔਰ ਇਸ ਤਰ੍ਹਾਂ ਦੇ ਰਿਸ਼ਤੇ ਹੈ ਜੋ ਇੰਜ ਕਹਿ ਲੋ, ਪਤੀ ਨੂੰ ਪਤਨੀ ਦੇ ਚੋਂ ਮਾਂ ਦੀ ਝਲਕ ਨਹੀਂ ਮਿਲੀ, ਔਰ ਪਤਨੀ ਨੂੰ ਪਤੀ ਦੇ ਚੋਂ ਕੋਈ ਪਿਤਾ ਦੀ ਸ਼ਫਕਤ ਤੇ ਪਿਤਾ ਦੀ ਤਸਵੀਰ ਸਾਹਮਣੇ ਨਹੀਂ ਜੋ ਹੈ ਪ੍ਰਗਟ ਹੋਈ। ਇਹ ਰਿਸ਼ਤਿਆਂ ਚ ਅੰਦਰੂਨੀ ਤੌਰ ਤੇ ਦਰਾਰ ਬਣੀ ਰਹਿੰਦੀ ਹੈ, ਔਰ ਕਈ ਦਫਾ ਹਾਲਾਤ ਐਸੇ ਹੋ ਜਾਂਦੇ ਨੇ ਬੈਰੂਨੀ ਤੌਰ ਤੇ ਵੀ ਦਰਾਰ ਪ੍ਰਗਟ ਹੋ ਜਾਂਦੀ ਹੈ, ਨੌਬਤ ਤਲਾਕ ਤੱਕ ਪਹੁੰਚਦੀ ਹੈ, ਰਿਸ਼ਤੇ ਜੋ ਹੈ ਟੁੱਟਦੇ ਨੇ। ਵਾਸਤਵਿਕ ਇਹ ਰਿਸ਼ਤਾ ਜੋਤ ਦਾ ਰਿਸ਼ਤਾ ਹੈ, ਅੰਦਰੂਨੀ ਰਿਸ਼ਤਾ ਹੈ, ਔਰ ਪਰਿਪੂਰਨ ਪਰਮਾਤਮਾ ਨੇ ਇਸ ਢੰਗ ਦਾ ਜੋ ਹੈ ਬਣਾ ਰੱਖਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਨ੍ਹਾਂ ਮਹਾਨ ਰਿਸ਼ਤਿਆਂ ਦਾ ਜ਼ਿਕਰ ਬੜੇ ਸੋਹਣੇ ਆਲਮਾਨਾ ਢੰਗ ਨਾਲ ਉਜਾਗਰ ਕਰਦੇ ਨੇ। ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ। ਹੇ ਪਰਿਪੂਰਨ ਪਰਮਾਤਮਾ, ਮੇਰਾ ਬੜਾ ਸੁੰਦਰ ਘਰ ਵੀ ਹੈ, ਬੜੀ ਸੁੰਦਰ ਮਹਿਲ ਮਾੜੀ ਵੀ ਹੈ, ਔਰ ਉਸ ਘਰ ਦੇ ਚ ਉਸ ਮਹਿਲ ਮਾੜੀਆਂ ਦੇ ਅੰਦਰ ਮੇਰਾ ਬਹੁਤ ਸੁੰਦਰ ਇੱਕ ਪਰਿਵਾਰ ਵੀ ਹੈ। ਮੈਂ ਫਿਰ ਅਰਜ਼ ਕਰਾਂ, ਮਨੁੱਖ ਨੂੰ ਸਿਰਫ ਖਾਣਾ ਹੀ ਨਹੀਂ ਚਾਹੀਦਾ, ਸਿਰਫ ਪੀਣਾ ਹੀ ਨਹੀਂ, ਸਿਰਫ ਪਹਿਨਣਾ ਹੀ ਨਹੀਂ, ਸਿਰਫ ਮਨੋਰੰਜਨ ਹੀ ਨਹੀਂ, मनुख नू घर भी चाहिदा है, और सिर्फ घर नहीं परिवार भी चाहिदा। अगर परिवार नहीं तो घर ही नहीं, घर दे विच ओह भी चाहिदी है जिसनू कहा जाए घर वाली, घर दे विच ओह भी चाहिदा है जिसनू कहा जा सके घर वाला। घर वाला ही नहीं है, घर वाली ही नहीं है तो घर कादा, घर की है। कोई इट्टां दी ढेरी नू घर थोड़ी कहंदे ने, कोई पत्थरां दे इकट्ठ नू घर थोड़ी कहंदे ने, नहीं। घर है तो इस दी शोभा है घर वाले नाल, घर वाली नाल। धन गुरु नानक देव जी महाराज कहंदे ने, हे परिपूर्ण परमात्मा, ए जो तेरी मेरे ते निगाह हो गई है, ए जो तू मेरे ते अपनियां निगाहां सुट दित्तियां ने, ए जो मैं तेरी निगाह दे थल्ले आ गया, ए मैनूं सुंदर महल दी प्राप्ति हो गई है, परिवार दी प्राप्ति हो गई है, घर दी प्राप्ति हो गई है। हुक्म सोई तुद भाव सी, होर आखण बहुत अपार। दरअसल मनुख दे प्राणा विच इह वी प्यास है कि मैं घर विच जो कुछ आखां मेरी गल ठुकराई ना जाए, मेरा बोल काबले कबूल होवे, मां नूं पिता नूं पत्नी नूं पुत्रां नूं भरावां नूं भैणां नूं कम से कम मेरी गल रद्द ना कीती जाए। साहिब कहिंदे हुक्म सोई तुद भाव सी, होर आखण बहुत अपार। ऐही मेरा हुक्म करना है, केड़ा जिड़ा तेरे हुक्म नूं पा जाना है, जिड़ा तेरी रजा दा मैनूं चंगा लगना है। जो तेरा हुक्म मैनूं चंगा लगन लग पिया, मानो यही मेरा हुक्म पिया चलदा है, यही मेरी गल पई चलदी है, मेरी गल कोई रद्द नहीं करदा। दरअसल एक बहुत वड्डी सच्चाई अध्यात्मिक दुनिया दे प्रगट होंदी है उस दिन, जेड़ा मनुख परमात्मा दा हुक्म मनदा है जगत उसका हुक्म मनदा है, और जो परमात्मा दे हुक्म नूं एक पासे कर देंदा है उस मनुख दे हुक्म नूं भी दुनिया बहुत चिर तक मन नहीं सकदी, ओनू भी नजरअंदाज कर दिता जांदा है, उसनूं भी एक पासे सुट जांदा दिता जांदा है। जो उस एक दा हुक्म मन लैंदा है उसका हुक्म सारी कायनात ते चलदा है। तो हुक्म सोई तुद भाव सी, और आखण बहुत अपार, और ते बहुत कुछ कहना है, बहुत कुछ कहना है, पर हे परिपूर्ण परमात्मा, वास्तविक तेरी रजा दे च राजी रहना, तेरे हुक्म नूं जो है चंगा समझ के ओनूं अपने अंदर धार लेना, तेनूं पा जाना, बस यही अपनी गल दा चलाना है, यही जो है असी अपना हुक्म चलांदे हां। नानक सच्चा पातशाह पूछ ना करे विचार। ओ परिपूर्ण परमात्मा सच्चा है, मालिक है, पातशाह है, ओ किसे कुल पुछ पुछ के बख्शिशा नहीं देंदा, दे ही जांदा है। किसे खेत कुल बदल पुछदे नहीं बरसीए के ना बरसीए, किसे घर कुल सूरज पुछदा नहीं रोशनी देईए के ना देईए, किसे घर दे कोलो चंद्रमा पुछदा नहीं मैं अपनियां किरणां खिलेरा के ना खिलेरा, और किसे मनुख कोल पवन पुछदी नहीं तेनू छुआ के ना छुआ। महाराज कहिंदे इस तरह परमात्मा पुछदा नहीं, बिना पुछिया ही सब कुछ देई जांदा है, बिना पुछिया ही सब कुछ वंडी जांदा है, बिना पुछिया ही सारियां नियामतां झोली दे जो है पाई जांदा है। आखरी रहाओ चौथा रहाओ, बाबा होर सोना खुशी खुआर, जित सुते तन पीड़ी है मन में चले विकार। गुरबाणी ग्रामर दे मुताबिक इथे सौण दे अर्थ ने ऐशो इशरत, परिवारिक ऐशो इशरत, परिवारिक सुख साधन, परिवार दा सारा सुख दा माहौल। बाबा होर सोना खुशी खुआर, जित सुते तन पीड़िए मन में चले विकार। होर सोना होर ऐशो इशरत, इस तो इलावा जो सतगुरु देव जी महाराज ने सवाग दे दसी, इस तो इलावा जिहड़ी ऐशो इशरत है महाराज कहिंदे तन नूं पीड़ित कर देंदी है, मन नूं रोगी कर देंदी है। ए पावन पवित्र वाक धन गुरु नानक देव जी महाराज दा ऐसा है, चार रहावां दे च जिंदगी दे मूल सिद्धांत सारे दे सारे बयान कर दिते ने, और तय दिल नाल जो इन्हां नूं हिरदे दे च वसा लवे, लोक परलोक उसका सुहिला हो जाता है, तन दे तल ते अरोग रहिंदा है और मन दे तल ते आनंदित होंदा है। इस तरह उसका लोक परलोक सुहिला हो जाता है, और ये पंक्ति उस दे पूरी उतरदी है, ए लोक सुखी है परलोक सुहेले, नानक हर प्रभ आपे मेले।
1: एक ओंकार सतनाम कर्ता पुरुष निर्भव निर्वैर अकाल मूरत अजूनी सैभं गुरु प्रसाद बेसुमार अथा अगन अतोलय

ਸਨਮਾਨਯੋਗ ਗੁਰੂ ਰੁਖਸਾਤ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਪ੍ਰਾਣਾਂ ਵਿੱਚ ਜੋ ਪਿਆਸ ਹੈ, ਤੜਪ ਹੈ, ਖਿੱਚ ਹੈ, ਉਹ ਆਨੰਦ ਵਿੱਚ ਸਭ ਕੁਛ ਆ ਜਾਂਦਾ ਹੈ। ਅਧਿਆਤਮਕ ਬਲ, ਸਮਾਧੀ, ਪਰਮ ਰਸ, ਪਰਮ ਸ਼ਾਂਤੀ, ਨਿਰਵੈਰਤਾ, ਨਿਰਭੈਤਾ, ਤਮਾਮ ਦੈਵੀ ਗੁਣ, ਇੰਜ ਕਹਿ ਲਓ ਸਾਰੇ ਰੱਬੀ ਗੁਣਾਂ ਨੂੰ ਜੇ ਕਿਧਰੇ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਤੇ ਇਤਨਾ ਹੀ ਕਹਿ ਦੇਣਾ ਕਾਫੀ ਹੈ, ਆਨੰਦ। ਇਹਦੇ ਵਿੱਚ ਸਭ ਕੁਛ ਆ ਗਿਆ। ਤੇ ਮੈਂ ਇਹ ਵੀ ਅਰਜ਼ ਕਰਦਿਆਂ, ਆਨੰਦ ਨੂੰ ਕਿਧਰੇ ਸੁੱਖ ਨਾ ਸਮਝ ਲੈਣਾ। ਸੁੱਖ ਸੀਮਤ ਆਉਂਦਾ ਹੈ, ਔਰ ਸੁੱਖ ਨੂੰ ਦੁੱਖ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਸਾਰਿਆਂ ਦੀ ਜ਼ਿੰਦਗੀ ਦਾ ਇਹ ਅਨੁਭਵ ਹੋਵੇਗਾ, ਕੱਲ ਤੱਕ ਜੋ ਸੁੱਖ ਸੀ ਉਹ ਅੱਜ ਦੁੱਖ ਬਣ ਗਿਆ। ਹਰ ਉਹ ਵਸਤੂ ਜੋ ਕਿਸੇ ਵਕਤ ਸੁੱਖ ਪ੍ਰਤੀਤ ਆਉਂਦੀ ਹੈ, ਲਾਜ਼ਮੀ ਨਹੀਂ ਉਹ ਸੁੱਖ ਹਮੇਸ਼ਾ ਹੀ ਹੋਵੇ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਲੇਕਿਨ ਆਨੰਦ ਆਪਣੀ ਇੱਕ ਥਾਂ ਤੇ ਹੈ। ਆਨੰਦ ਸਿੱਧਾ ਪਰਮਾਤਮਾ ਤੋਂ ਮਿਲਦਾ ਹੈ, ਸੁੱਖ ਪਦਾਰਥਾਂ ਤੋਂ ਮਿਲਦਾ ਹੈ। ਤੇ ਪਦਾਰਥ ਪਰਮਾਤਮਾ ਦੀ ਛਾਇਆ ਨੇ। ਮਹਾਮਾਈ ਤਾਂ ਕੀ ਹੈ ਛਾਇਆ, ਦਰਖਤ ਦੀ ਛਾਇਆ ਲਈ ਸਾਨੂੰ ਕੋਈ ਉੱਪਰ ਉੱਠਣ ਦੀ ਲੋੜ ਨਹੀਂ ਹੈ, ਛਾਇਆ ਜ਼ਮੀਨ ਤੇ ਵੀ ਮਿਲ ਜਾਂਦੀ ਹੈ। ਪਦਾਰਥਾਂ ਨੂੰ ਪ੍ਰਾਪਤ ਕਰਨ ਲਈ, ਧੀਆਂ ਪੁੱਤਰਾਂ ਦੀ ਪੂਰਤੀ ਕਰਨ ਲਈ, ਸੰਸਾਰਿਕ ਜਸ ਪ੍ਰਭਤਾ ਹਾਸਲ ਕਰਨ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ ਹੈ। ਨਿਰਵੈਰ ਬਣਨ ਦੀ, ਨਿਰਵੈ ਜੋ ਹੈ ਨਿਰਭੈ ਬਣਨ ਦੀ, ਦਿਆਲੂ ਬਣਨ ਦੀ, ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ। ਬੜੇ ਬੜੇ ਕਠੋਰ ਬੰਦਿਆਂ ਦੇ ਵੀ ਧੀਆਂ ਪੁੱਤਰ ਹੈਗੇ ਨੇ, ਔਰ ਬੜੇ ਬੜੇ ਜ਼ਾਲਮ ਲੋਕਾਂ ਕੋਲ ਵੀ ਸਤਾ ਹੈ ਸੀ, ਬੜੇ ਬੜੇ ਦੁਸ਼ਟ ਮਨੁੱਖਾਂ ਕੋਲ ਵੀ ਸੰਸਾਰ ਦੇ ਸੁੱਖ ਹੈ ਸਨ। ਸੁੱਖ ਦੀ ਪ੍ਰਾਪਤੀ ਲਈ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਾਂ, ਬੜੇ ਬੜੇ ਨੀਵੇਂ ਮਨੁੱਖਾਂ ਕੋਲ ਵੀ ਤੁਹਾਨੂੰ ਦੁਨਿਆਵੀ ਸੁੱਖ ਮਿਲਣਗੇ, ਬੜੇ ਬੜੇ ਦੁਸ਼ਟ ਬੰਦਿਆਂ ਕੋਲ ਵੀ ਤੁਹਾਨੂੰ ਸੰਸਾਰ ਦਾ ਸੁੱਖ ਮਿਲੇਗਾ। ਕਿਉਂਕਿ ਸੁੱਖ ਕੀ ਹੈ? ਸੰਸਾਰਿਕ ਪਦਾਰਥ, ਇਹ ਦਰਖਤ ਦੀ ਛਾਇਆ ਹੈ। ਪਰਮਾਤਮਾ ਰੂਪੀ ਦਰਖਤ ਦੀ ਛਾਇਆ ਹੈ, ਤੇ ਛਾਇਆ ਬਦਲਦੀ ਰਹਿੰਦੀ ਹੈ, ਅੱਜ ਇਸ ਪਾਸੇ, ਕੱਲ ਉਸ ਪਾਸੇ, ਛਾਇਆ ਵਿੱਚ ਪਲਟਾ ਹੈ। ਛਾਇਆ ਜ਼ਮੀਨ ਤੇ ਮਿਲ ਜਾਂਦੀ ਹੈ, ਜ਼ਮੀਨ ਤੋਂ ਉੱਪਰ ਉੱਠਣ ਦੀ ਲੋੜ ਨਹੀਂ ਹੈ, ਪਰ ਫਲ ਚਾਹੀਦਾ ਹੈ। ਹੋ ਸਕਦਾ ਦਰਖਤਾਂ ਦੇ ਫਲ ਜ਼ਮੀਨ ਦੇ ਉੱਤੇ ਗਿਰੇ ਵੀ ਮਿਲ ਜਾਣ, ਮਿਲਦੇ ਨੇ। ਨਾਮ ਦਾ ਫਲ, ਆਨੰਦ ਦਾ ਫਲ ਜ਼ਮੀਨ ਤੇ ਗਿਰਿਆ ਹੋਇਆ ਨਹੀਂ ਮਿਲੇਗਾ, ਸੁਰਤ ਉੱਚੀ ਕਰਨੀ ਪਏਗੀ, ਬਹੁਤ ਉੱਚੀ ਕਰਨੀ ਪਏਗੀ। ਉਹ ਚੜਾਈਆਂ ਦਾ ਮਾਰਗ ਹੈ, ਜਿਸ ਨੂੰ ਭਗਤ ਕਬੀਰ ਨੇ ਕਿਹਾ ਕਿ ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਜਿਸ ਰਸਤੇ ਤੇ ਚਤਰ ਚਲਾਗ ਤੇ ਕਰਮ ਕਾਂਡੀ ਮਨੁੱਖ ਚੱਲ ਪਏ ਨੇ, ਦੁਨੀਆਂ ਬਹੁਤ ਉਹਨਾਂ ਦੇ ਪਿੱਛੇ ਹੈ, ਬਹੁਤ। ਜੋ ਕਹਿ ਦੇਣ 10 ਮਿੰਟ ਦੇ ਸਮਾਧੀ ਲੱਗ ਜਾਏਗੀ, ਅਸੀਂ ਤੁਹਾਡੀ ਮਨੋਕਾਮਨਾ ਦੀ ਪੂਰਤੀ ਕਰ ਦਿਆਂਗੇ, ਇਹ ਤਵੀਜ਼ ਲੈ ਜਾਓ, ਫਲਾਣਾ ਕੰਮ ਤੁਹਾਡਾ ਹੋ ਜਾਏਗਾ। ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਬੜੀ ਭੀੜ ਹੈ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਦੇ ਪਿੱਛੇ ਚੱਲਣ ਲਈ ਕੋਈ ਉੱਚਾ ਨਹੀਂ ਉੱਠਣਾ ਪੈਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਤਈ ਉੱਚਾ ਨਹੀਂ ਉੱਠਣਾ ਪੈਂਦਾ। ਪਰ ਜੇ ਕਬੀਰ ਦੇ ਪਿੱਛੇ ਚੱਲਣਾ ਹੋਵੇ, ਕਬੀਰ ਤੇ ਘਾਟੀ ਦਾ ਮਾਰਗ ਹੈ, ਪਹਾੜੀ ਰਸਤਾ। ਕਬੀਰ ਦਾ ਗਿਆਨ ਕਿਸੇ ਮਹਾਨ ਅਵਤਾਰੀ ਪੁਰਸ਼ ਕੋਲ ਘੱਟ ਨਹੀਂ ਹੈ, ਪਰ ਕਬੀਰ ਦੇ ਪਿੱਛੇ ਕੋਈ ਭੀੜ ਨਹੀਂ ਹੈ।
کبیر نیوان دا رستہ نہیں چن دے کتے چڑھائیاں دا مارگ ایک او گٹ گاٹی رام کی تیں چڑھ رہے ہو کبیر ایک بکھڑی گھاٹی تے میں چڑھ لینا کبیر کہندے نے میرے اگے کوئی نہیں کہ میری ٹارس بجے کہ میں تھوں اگے بھی کوئی جا رہا ہے پر میرے پیچھے بھی کوئی نہیں پتہ ہے اس رستے نو اجڑیا ہویا رستہ کہندے نے جس تے کوئی چلے نہ کہندے نے رستہ اجڑ گیا کیوں کوئی چلدا ہی نہیں پتہ نہیں دو شبد برداشت کرو گے کہ نہیں سارے رستیاں دے تے وسیبے بڑے نے بڑیاں رونقاں نے ایک دھرم دا مارگ ہی مینوں اجڑیا ہویا دکھائی دیندا ہے اس واسطے بیشتر چرچ سننے ہو گئے نے اجڑ گئے نے بیشتر مسجداں بالکل سنیاں ہو گئی سناٹا چھایا ہے اور بیشتر گردوارے خالی کوئی امرت ویلے امنگ تے تارنگ لے کے آئے ہون اس طرح دنیا دے سارے گردوارے چ اس طریقے دے نال گل نہیں ہے اس نو ایک مہان شاعر انج کہندا ہے قافلے یا بڑھ گئے یا مٹ گئے راستے سنسان نظر آتے ہیں کہندا ہے رب دے مارگ تے جڑے چلے سن کچھ تے پہنچ گئے کچھ رستے چ ہی کھپ گئے ایک کہندا ہن تے رستہ اجڑیا ہویا دکھائی دیندا ہے اجڑیا ہویا چلیا سی کسے وقت رواداس جتیاں گنڈن والے تے جتیاں بنان والے موچی تھانو ساری دنیا چ ملن گے مجال ہے انہاں چ کوئی رواداس بیٹھا ہوئے نہیں ہے کپڑے بنن والے تے کپڑیاں نو چھمبن والے کپڑیاں نو رنگ دین والے چھیمبے تھانو ساری دنیا چ ملن گے پر اس طرح دا نام دیو جو کپڑیاں نو رنگ چاڑدیاں اپنے من نو بھی رنگ چاڑ دے وے تے جڑا کپڑے رنگان لئی آوے اونوں بھی رنگ دے وے رنگن رنگوں سیون سیووں رام نام بن گھری نہ جیووں شری نام دیو کہندے نیرا کپڑے میں نہیں رنگدا من بھی رنگدا اور جڑے کپڑے رنگان لئی آندے نے نیرے انہاں دے کپڑے نہیں رنگدا انہاں دے من بھی رنگ دیندا رواداس نیریاں جتیاں نہیں گنڈدا ادھر جتی گنڈی جا رہا ہے اتنا من اپنا من پربھو نال گنڈی جا رہا ہے تے جڑا جتی گنڈان لئی آیا ہے کوشش کر رہا ہے ادا من بھی گنڈا یہ دو طرح دا موچی ہے ایسا چمار اگلے دی جتی بھی گنڈ رہا ہے اگلے دا من بھی گنڈ رہا ہے جتی گنڈدیاں گنڈدیاں رب دی گل سنائی جاندا ہے جتیاں گنڈدیاں گنڈدیاں پرماتما دی لگن پیدا ہو سکے ایسی گل کری جاندا ہے کپڑیاں نو رنگدیاں رنگدیاں دوجیاں دے دل دماغ نو رنگن دی کوشش کر رہا ہے نام دیو صرف تانا پیٹا ایک کر کے کبیر کپڑے نہیں بندا بلکہ سرت تے شبد نو بھی ایک کردا ہے جیو تے برہم نو بھی ایک کردا ہے وہ ایسا جلاہا ہے نمازی تے بڑے نے پر فرید جیسا نمازی لبنا بہت اوکھا ہے بہت کٹھن ہے قافلے یا بڑھ گئے یا مٹ گئے راستے سنسان نظر آتے ہیں اقبال کہندا ہے چلے سن خدا دے رستے تے جو کچھ تے پہنچ گئے کچھ رستے چی دم توڑ گئے رستے سننے پے نے اجڑے ہوئے نے اس صدی دے وچ اگر کوئی مارگ اجڑے ہے تو صرف دھرم دا بڑی رونق ہے تھیٹراں دے وچ کلباں دے وچ عیاشی دے اڈیاں دے وچ جوئے خانیاں دے وچ مہ خانیاں دے وچ بڑی رونق راستے سنسان نظر آتے ہیں کارن یہ رستہ پہاڑی رستہ ہے چڑھائی دا رستہ ہے تے ہر بندہ چڑھائیاں تے نہیں چڑھ سکتا چاہے شریر کر کے چڑھنا ہوئے
ਤਾਂ ਵੀ ਕਠਿਨ ਹੈ, ਚਾਹੇ ਸੁਰਤ ਕਰਕੇ ਚੜ੍ਹਨਾ ਹੋਵੇ ਤਾਂ ਵੀ ਕਠਿਨ ਹੈ। ਧਰਮ ਦਾ ਮਾਰਗ ਹੈ ਸੁਰਤ ਨੂੰ ਉੱਚਾ ਕਰਨਾ। ਛਾਇਆ ਦੁਨਿਆਵੀ ਸੁੱਖ ਤੇ ਜ਼ਮੀਨ ਤੇ ਵੀ ਮਿਲ ਜਾਣਗੇ, ਕਿਉਂਕਿ ਦਰਖਤ ਦੀ ਛਾਂ ਜ਼ਮੀਨ ਤੇ, ਉੱਚਾ ਉੱਠਣ ਦੀ ਲੋੜ ਨਹੀਂ। ਧਨਵਾਨ ਬਣਨ ਲਈ ਲਾਜ਼ਮੀ ਨਹੀਂ ਹੈ ਕਿ ਕੋਈ ਸੰਤੋਖੀ ਵੀ ਬਣੇ। ਧੀਆਂ ਪੁੱਤਰ ਦੀ ਪ੍ਰਾਪਤੀ ਕਰਨ ਲਈ ਲਾਜ਼ਮੀ ਨਹੀਂ ਕਿ ਕੋਈ ਜਪ ਤਪ ਵੀ ਕਰੇ। ਧੀਆਂ ਪੁੱਤਰ ਤੇ ਪਸ਼ੂ ਪੰਖੀਆਂ ਦੇ ਵੀ ਆਉਂਦੇ ਨੇ, ਔਲਾਦ ਤੇ ਉਹਨਾਂ ਦੀ ਵੀ ਆਉਂਦੀ ਹੈ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ। ਰੱਬੀ ਗਿਆਨ ਤੋਂ ਬਿਨਾਂ ਮਨੁੱਖ ਦੀ ਕੀ ਬੁਕਤ ਹੈ? ਕੁਛ ਵੀ ਨਹੀਂ। ਤੋ ਖੈਰ ਮੈਂ ਅਰਜ਼ ਕਰਾਂ, ਮਨੁੱਖ ਦੇ ਪ੍ਰਾਣਾਂ ਵਿਚ ਪਿਆਸ ਤੇ ਐਸੀ ਹੈ ਕਿ ਐਸਾ ਸੁੱਖ ਮਿਲੇ ਜਿਹੜਾ ਦੁੱਖ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਜੀਵਨ ਮਿਲੇ ਜੋ ਮੌਤ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਐਸਾ ਸੁਹੱਪਣ ਮਿਲੇ ਜੋ ਕਰੂਪਤਾ ਦੇ ਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਔਰ ਐਸਾ ਨਫ਼ਾ ਝੋਲੀ ਵਿਚ ਪਵੇ ਜੋ ਨੁਕਸਾਨ ਵਿਚ ਨਾ ਬਦਲੇ, ਉਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਮੈਂ ਫਿਰ ਅਰਜ਼ ਕਰਾਂ, ਸੁਖ ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ, ਆਨੰਦ ਪਰਮਾਤਮਾ ਤੋਂ ਮਿਲੇਗਾ। ਸੁਖ ਪਰਿਵਾਰ ਤੋਂ ਵੀ ਮਿਲ ਸਕਦਾ ਹੈ, ਆਨੰਦ ਨਿਰੰਕਾਰ ਤੋਂ ਮਿਲੇਗਾ। ਔਰ ਆਨੰਦ ਕੀ ਹੈ? ਇਹ ਜੋ ਮਨੁੱਖ ਦੇ ਪ੍ਰਾਣਾਂ ਵਿਚ ਪਿਆਸ ਹੈ, ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚ ਨਾ ਬਦਲੇ, ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚ ਨਾ ਬਦਲੇ, ਐਸਾ ਸੁੱਖ ਮਿਲੇ ਜੋ ਦੁੱਖ ਦੇ ਚ ਨਾ ਬਦਲੇ, ਐਸੀ ਇੱਜ਼ਤ ਮਿਲੇ ਜਿਹਦੇ ਥੱਲੇ ਬੇਇੱਜ਼ਤੀ ਬਿਲਕੁਲ ਨਾ ਹੋਵੇ, ਐਸੀਆਂ ਖੁਸ਼ੀਆਂ ਮਿਲਣ ਜਿਹਦੇ ਪਿੱਛੇ ਗਮ ਬਿਲਕੁਲ ਨਾ ਹੋਵੇ। ਬਸ ਇਸੇ ਨੂੰ ਆਨੰਦ ਕਹਿੰਦੇ ਨੇ। ਆਨੰਦ ਦੇ ਚ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਜੰਮਣਾ ਨਹੀਂ ਹੈ, ਮਰਨਾ ਨਹੀਂ ਹੈ, ਬੁਢੇਪਾ ਨਹੀਂ ਹੈ, ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ ਉੱਥੇ। ਖੈਰ ਮੁਖਤਸਰ ਹੁਣ ਅਰਜ਼ ਕਰਾਂ, ਆਨੰਦ ਦੀ ਪ੍ਰਾਪਤੀ ਦਾ ਵਸੀਲਾ ਜਪ, ਤੇ ਜਪ ਉਸ ਨੂੰ ਕਹਿੰਦੇ ਨੇ ਇਹ ਰਸਨਾ ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਰਟਨ ਕਰੇ, ਬਾਰ ਬਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਮੰਤਰ ਉਤਨਾ ਹੀ ਆਉਂਦਾ ਹੈ ਕਰੀਬਨ ਕਰੀਬਨ, ਜਿਤਨੀ ਦੇਰ ਦੇ ਚ ਅਸੀਂ ਸਵਾਸ ਗਰਾਸ ਲੈਂਦੇ ਹਾਂ ਬਸ ਉਤਨੀ ਇਸਦੀ ਜੋ ਹੈ ਗਤੀ ਹੈ, ਉਤਨੀ ਚ ਹੀ ਆਪਣੇ ਆਪ ਪੂਰਾ ਹੋ ਜਾਂਦਾ ਹੈ। ਇਹਨੂੰ ਸਵਾਸ ਗਰਾਸ ਦੇ ਚ ਪੂਰਾ ਨਹੀਂ ਕਰਨਾ, ਇਹ ਆਪੇ ਹੀ ਪੂਰਾ ਹੋ ਜਾਂਦਾ ਹੈ ਉਤਨੇ ਚ ਹੀ। ਵਾਹਿਗੁਰੂ ਵਾਹਿਗੁਰੂ, ਇਸਲਾਮੀ ਮੰਤਰ ਵੀ ਐਸਾ ਹੈ, ਅੱਲਾ ਹੋ ਅੱਲਾ ਹੋ, ਇਸੇ ਚ ਪੂਰਾ ਹੋ ਜਾਂਦਾ ਹੈ। ਮੈਂ ਦੇਖਿਆ ਸੂਫੀ ਮੁਸਲਮਾਨ ਫਕੀਰ ਐਸਾ ਹੀ ਜਪਦੇ ਨੇ, ਅੱਲਾ ਹੋ ਅੱਲਾ ਹੋ, ਬਿਲਕੁਲ ਗਤੀ ਇਹੀ ਰਹਿੰਦੀ ਹੈ। ਔਰ ਸਹਿਜੇ ਸਰਲਤਾ ਦੇ ਨਾਲ ਮਨੁੱਖ ਜਿਤਨੀ ਦੇਰ ਦੇ ਸਵਾਸ ਗਰਾਸ ਲੈਂਦਾ ਹੈ, ਇਹ ਵਾਹਿਗੁਰੂ ਵਾਹਿਗੁਰੂ ਪੂਰਾ ਹੋ ਜਾਂਦਾ ਹੈ। ਇਸ ਨੂੰ ਰਟੀ ਜਾਣਾ ਹੈ, ਇਹ ਗੱਲ ਵੱਖਰੀ ਹੈ ਕਿ ਤਾਰਕਿਕ ਬੰਦਾ ਕਹਿ ਦੇ ਗਏ ਤੇ ਪੁਨਰੁਕਤੀ ਹੈ, ਇਹਦੀ ਰਿਪੀਟੇਸ਼ਨ ਹੈ, ਐਵੇਂ ਬਾਰ ਬਾਰ ਦੁਰਾਈ ਜਾਓ ਬੱਚਿਆਂ ਦੀ ਤਰ੍ਹਾਂ। ਮੈਨੂੰ ਇੱਕ ਬੜੇ ਸਿਆਣੇ ਬੰਦੇ ਨੇ ਤੇ ਦਿੱਲੀ ਕਹਿ ਵੀ ਦਿੱਤਾ ਸੀ, ਕਹਿਣ ਲੱਗਾ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਰਿਪੀਟੇਸ਼ਨ ਹੈ, ਪੁਨਰੁਕਤੀ ਹੈ। ਤੇ ਮੈਨੂੰ ਕਹਿਣ ਲੱਗੇ, ਮੈਂ ਤੁਹਾਡੀਆਂ ਦੋ ਚਾਰ ਨਜ਼ਮਾਂ ਪੰਜਾਬੀ ਦੀਆਂ ਉਰਦੂ ਦੀਆਂ ਸੁਣੀਆਂ ਨੇ ਕਿਸੇ ਕੋਲ, ਤੇ ਤੁਸੀਂ ਕਵੀ ਦਿਮਾਗ ਰੱਖਦੇ ਹੋ ਤੇ ਇਤਨਾ ਤੇ ਤੁਹਾਨੂੰ ਪਤਾ ਹੋਵੇਗਾ ਕਿ ਪੁਨਰੁਕਤੀ ਦੋਸ਼ ਹੈ, ਰੈਪੀਟੇਸ਼ਨ ਸਾਹਿਤਕ ਦੁਨੀਆਂ ਵਿੱਚ ਦੋਸ਼ ਹੈ। ਮੈਂ ਕਿਹਾ ਹੋਵੇਗੀ ਦੋਸ਼, ਸਾਹਿਤ ਨੇ ਮੰਨ ਲਿਆ ਹੋਵੇਗਾ, ਸਾਹਿਤਕਾਰਾਂ ਨੇ ਮੰਨ ਲਿਆ ਹੋਵੇਗਾ, ਪਰਮਾਤਮਾ ਨਹੀਂ ਮੰਨਦਾ, ਪ੍ਰਕਿਰਤੀ ਨਹੀਂ ਮੰਨਦੀ, ਮੈਂ ਵੀ ਨਹੀਂ ਮੰਨਦਾ ਕਿ ਪੁਨਰੁਕਤੀ ਦੋਸ਼ ਹੈ। ਅਜੇ ਤੇ ਮੈਂ
कुछ होर कहना सी कह लगा गहने जी थोड़ी कथा च भी मैनू पुनरुक्ति दिखाई देती है रिपीटेशन और कह लगा एक शब्द दे गुरु ग्रंथ साहब दे एक शब्द दे जड़ी गल है दूजे तीजे च भी होई है चौथे पंजवें च भी होई है और मैनू कह लगा मुदतां तो थानू सुन रहे हैं तुसी भी घूम फिर के उत्थे ही आ जांदे हो पुनरुक्ति रिपीटेशन इते दोष है। मैं कह दोष तू मंदा होवेगा साहित्यकार मंदे होणगे प्रकृति नहीं मंदी परमात्मा नहीं मंदा मैं नहीं मंदा। मैं कह पुनरुक्ति ते ही जीवन है। कहने लगे किस तरह जीवन है जिंदगी किस तरह पुनरुक्त हो गई। मैं कह देखो एक श्वास हुण तू अंदर लै गया है ते हुण एक बार आया हुण मुड़ के अंदर ना ले जाई ते रिपीट हो जाएगा ये तो पुनरुक्ति हो जाएगी ये दोष है। बार बार श्वास क्यों लेना एक कोई दफा लै नबज बार बार चल रही है दिल बार बार धड़कता है श्वास ग्रास बार बार चल देने पृथ्वी दे उत्ते दिन बार बार आउंदा है रात बार बार आउंदी है पानी बार बार पीने हैं रोटी बार बार खाने एक कोई दफा जिंदगी च खानी चाहिए है। बार बार क्यों खाना है सवेरे खा ली दोपहरे खा ली शामी फिर खा रहे हैं क्यों पुनरुक्त क्यों कर रहे हैं ये रिपीट क्यों कर रहे हैं बार बार पानी पी रहे हैं बार बार भोजन छक रहे हैं बार बार श्वास ले रहे हैं बार बार दिल धड़क रहे हैं बार बार नब्ज चल रही है पृथ्वी ते बार बार दिन आ रहे है बार बार रात आ रही है। कहने लगा है इतनी पुनरुक्ति है। कहने लगे मैं इस ढंग नाल सोचिया नहीं सी। बार बार हर के गुण गाओ पातशाह दी बाणी कहती है बार बार रटी जाओ वाहेगुरु वाहेगुरु उतने चिर तक करी जा जितने चिर तक तो वाहेगुरु दा रूप नहीं हो जाता। दोनों रटन करी जा भारत देश ते भारत तो बार इस्लामी दुनिया जितने गुरमंत्र ने करीबन करीबन उस श्वास विरास दे पूरे हो जाते हैं राम पूरा हो जाता है ओम पूरा हो जाता है वाहेगुरु पूरा हो जाता है अल्लाह हो इसे च पूरा हो जाता है। ये अपने अपने जप करने वाले दे मंत्र ने जगतगुरु बाबा कहिंदे भी ने कोई बोले राम राम कोई खुदा कोई सेवे गुसैया कोई अल्लाह अल्लाह कहिंदा मंत्र ने। भुख ते सारिया दे अंदर इको है भोजन सारिया दा एक नहीं है। एक कौम दा भोजन भी एक नहीं सारी दुनिया दा भोजन ते एक है ही नहीं। खुराक अलग अलग है। जे सिर्फ भारत नूं ही लो तां बंगालियां दा खाना कुछ होर है ते कर्नाटकियां दा कुछ होर है महाराष्ट्रियन कुछ होर ढंग नाल खांदे ने आंध्र प्रदेश दी खुराक कुछ होर है तमिल केरला दी खुराक अलग है पहरावे भी अलग ने गुजरातियां दा खाना कुछ होर है राजस्थानियां दा कुछ होर है पंजाबियां दी खुराक कुछ होर है लेकिन भुख कुछ होर नहीं भुख सारियां दी इको है भोजन एक नहीं है भुख इको है और खान दा मकसद भी इको ही है कि भुख मिटे रस आवे भुख मिटे लेकिन भोजन एक नहीं है। अंदर ते तड़प सारियां दे इको है प्रभु मिले परमात्मा मिले परम आनंद मिले सुकून मिले शांति मिले चैन मिले आनंद मिले। जिस तरह भोजन एक नहीं है भजन भी एक नहीं है अलग अलग है। भोजन कोई वक् वक् खाया सी नहीं लड़ते कि तू साडे ढंग नाल क्यों नहीं खा रहा अपने ढंग नाल क्यों खांदा पे झगड़ा नहीं है। भोजन दी दुनिया दे आपस दे झगड़ा नहीं है भजन दी दुनिया झगड़ा है तू राम राम क्यों आखदा पे अल्लाह क्यों नहीं कहता तू अल्लाह क्यों कह रहे हैं वाहेगुरु क्यों नहीं कहता ये झगड़े हैं और बड़े व्यापक झगड़े ने बड़े भारी खून खराबे ने। भुख सारियां च इको है भोजन एक नहीं है परम आनंद दी तड़प सारियां च इको है
भजन एक नहीं है, अलग अलग है, पर ये अलग अलग भजन दा होना उना लोगों नू परवान नहीं जिन्हों कदी भजन भजन दा रस आया ही नहीं। जिन्हों रस आ गया उन्हों की गल कुछ होर हो जाती है। वो तो कह देंदे ने कोई बोले राम राम कोई खुदा है, कोई सेवे गुसैया कोई अल्लाह है, वो तो इंज कह देंदा है। और हाफिज कहिंदा है हाफिजा गर वसल ख्वाही सुला कुन बा खास आम, कहिंदा रब दा विसाल चाहना है, रब दा मिलाप चाहना है, हर एक नाल सुला कर ले हर एक नाल। और हाफिज ते कहिंदे सन ओही रब दे नेड़े है जो संसार दे नेड़े है, ओही खुदा दे नेड़े है जो मखलूक दे नेड़े है, जो मखलूक तो दूर है खुदा तो भी दूर है, जो बंदियां तो दूर है हो नहीं सकता वो रब दे नेड़े।